0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victory belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਗੁਰਮੁਖ ਅੰਮ੍ਰਿਤ ਨਾਮ ਹੈ, ਜਿਤ ਖਾਧੈ ਸਭ ਭੁੱਖ ਜਾਏ। ਤ੍ਰਿਸ਼ਨਾ ਮੂਲ ਨਾ ਹੋਵੇ, ਨਾਮ ਵਸੈ ਮਨ ਆਏ। ਬਿਨ ਨਾਵੈ ਜੇ ਹੋਰ ਖਾਣਾ, ਤਿਤ ਰੋਗ ਲੱਗੈ ਤਨ ਧਾਈ। ਨਾਨਕ ਰਾਸ ਕਾਸ ਸ਼ਬਦ ਸਲਾਹਣਾ, ਆਪੇ ਲਏ ਮਲਾਈ। ਮਹੱਲਾ ਤੀਜਾ। ਜੀਆਂ ਅੰਦਰ ਜੀਉ ਸ਼ਬਦ ਹੈ, ਜਿਤ ਸਹ ਮਿਲਾਵਾ ਹੋਏ। ਬਿਨ ਸ਼ਬਦ ਜਗ ਅਨੇਰ ਹੈ, ਸ਼ਬਦੇ ਪ੍ਰਗਟ ਹੋਏ। ਪੰਡਿਤ ਮੋਨੀ ਪੜ ਪੜ ਥੱਕੇ, ਭੇਗ ਥੱਕੇ ਤਨ ਧੋਏ। ਬਿਨ ਸ਼ਬਦ ਕਿਨੈ ਨਾ ਪਾਇਓ, ਦੁਖੀਏ ਚੱਲੇ ਰੋਏ। ਨਾਨਕ ਨਦਰੀ ਪਾਈ ਹੈ, ਕਰਮ ਪ੍ਰਾਪਤ ਹੋਏ। ਪੌੜੀ ਇਸਤਰੀ ਪੁਰਖ ਹੈ, ਅਤ ਨੇਹ ਬਹਿ ਮੰਦ ਪਕਾਇਆ। ਤੇ ਦਿਸਦਾ ਸਭ ਕਿਛ ਚੱਲ ਸੀ, ਮੇਰੇ ਪ੍ਰਭ ਪਾਇਆ। ਕਿਉਂ ਰਹੀ ਹੈ ਫਿਰ ਜਗ ਕੋ, ਕੱਢੋ ਉਹ ਪਾਇਆ। ਗੁਰਪੂਰੇ ਕੀ ਚਾਕਰੀ, ਫਿਰ ਕੰਧ ਸਵਾਇਆ। ਨਾਨਕ ਬਖਸ਼ ਮਿਲਾਇਆ, ਨੂੰ ਹਰ ਨਾਮ ਸਮਾਇਆ। ਸਲੋਕ ਮਹੱਲਾ ਤੀਜਾ। ਮਾਇਆ ਮੋਹ ਵਿਸਾਰਿਆ, ਗੁਰ ਕਾ ਭਉ ਹੇਤ ਅਪਾਰੂ। ਲੋਭ ਲਹਿਰ ਸੁਧ ਮਤ ਲਈ, ਗਈ ਸੱਚ ਨਾ ਲੱਗੈ ਪਿਆਰੂ। ਗੁਰਮੁਖ ਜਿਨ੍ਹਾਂ ਸ਼ਬਦ ਮਨ ਵਸੈ, ਦਰਗਾਹ ਮੋਖ ਦੁਆਰੂ। ਨਾਨਕ ਆਪੇ ਮੇਲ ਲਏ, ਆਪੇ ਬਖਸ਼ਣ ਹਾਰੂ। ਮਹੱਲਾ ਚੌਥਾ। ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਵਿਸਰੇ ਸਰੈ ਨਾ ਬਿੰਦ। ਤਿਸ ਸਿਉ ਕਿਉ ਮਨ ਰੂਸੀ ਹੈ, ਜਿਸ ਹੈ ਮਾਰੀ ਚਿੰਦ। ਮਹੱਲਾ ਚੌਥਾ। ਸਾਵਣ ਆਇਆ ਚਿਮ ਚਿਮਾ ਹਾਰ, ਗੁਰਮੁਖ ਨਾਮ ਧਿਆਈ। ਦੁੱਖ ਭੁੱਖ ਕਾੜਾ ਸਭ ਚੁਕਾਏ ਸੀ, ਮੀਂਹ ਬੂਠਾ ਸਹਿ ਬਰਲਾਏ। ਸਭ ਧਰਤ ਪਈ ਹਰੀ ਆਵਲੀ, ਅੰਨ ਜੰਮਿਆ ਬੋਹਲ ਲਾਈ। ਹਰ ਅਚਿੰਤ ਬੁਲਾਵੇ ਕਿਰਪਾ ਕਾਰੂ, ਹਰ ਆਪੇ ਪਾਵੇ ਥਾਈ। ਹਰ ਤਿਸਹਿ ਧਿਆਵੋ ਸੰਤ ਜਨੋ, ਜੋ ਅੰਤੇ ਲਏ ਛਡਾਈ। ਹਰ ਕੀਰਤ ਭਗਤ ਆਨੰਦ ਹੈ, ਸਦਾ ਸੁਖ ਵਸੈ ਮਨ ਆਈ। ਜਿਨ੍ਹਾਂ ਗੁਰਮੁਖ ਨਾਮ ਆਰਾਧਿਆ, ਤਿੰਨਾਂ ਦੁੱਖ ਭੁੱਖ ਲਹਿ ਜਾਈ। ਜਨ ਨਾਨਕ ਤੇਰੇ ਪਤਾਏ, ਗਾਈ ਗੁਣ ਹਰ ਦਰਸ਼ਨ ਦੇ ਸੁਭਾਈ। ਪੌੜੀ ਗੁਰਪੂਰੇ ਕੀ ਦਾਤ, ਨਿਤ ਦੇਵੈ ਚੜੈ ਸਵਾਈਆ। ਤੁਸ ਦੇਵੈ ਆਪ ਦਿਆਲੂ, ਨਾ ਛਪੈ ਛਪਾਈਆ। ਹਿਰਦੈ ਕਮਲ ਪ੍ਰਗਾਸ, ਉਨ ਮਨ ਲਿਵਲਾਈਆ। ਜੇ ਕੋ ਕਰੇ ਉਸ ਦੀ ਰੀਸ, ਸਿਰ ਸ਼ਾਹੀ ਪਾਈਆ। ਨਾਨਕ ਅਪੜਨਾ ਅਪੜ ਕੋਈ ਨਾ ਸਕਈ, ਪੂਰੇ ਸਤਿਗੁਰ ਕੀ ਵਡਿਆਈਆ। ਸਲੋਕ ਮਹੱਲਾ ਤੀਜਾ। ਅਮਰ ਵੇ ਪਰਵਾਹ ਹੈ, ਤਿਸ ਨਾਲ ਸਿਆਣਪ ਨਾ ਚੱਲਈ। ਨਾ ਹੁਜਤ ਕਰਨੀ ਜਾਈ, ਆਪ ਛੋੜ ਸਰਣਾਈ ਪਵੈ। ਮਨ ਲਏ ਰਜਾਈ, ਗੁਰਮੁਖ ਜਮ ਡੰਡ ਨਾ ਲੱਗਈ। ਹਉਮੈ ਵਿੱਚੋਂ ਜਾਈ, ਨਾਨਕ ਸੇਵਕ ਸੋਈ ਆਖੀਐ। ਜੇ ਸੱਚ ਰਹੇ ਲਿਵਲਾਈ। ਮਹੱਲਾ ਤੀਜਾ। ਦਾਤ ਜੋਤ ਸਭ ਮੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਬਹੁ ਕਰਮ ਕਮਾਵੈ, ਲੋਭ ਮੋਹ ਵਿਆਪੇ। ਹਉਮੈ ਕਦੇ ਨਾ ਚੂਕੈ ਫੇਰੀ।

ਧਨ ਪਾਣੀ ਮੁੱਚ ਪਾਈ ਦੁੱਖ ਦਰਦ ਭੰਨ ਦਾਲਦ ਭੰਨ ਤਾਰ ਅਰਦਾਸ ਸੁਣੀਂਦਾ ਤਾਰ ਹੋਈ ਸਹਿਜ ਠਾਰ ਲੇ ਬਹੁ ਕੰਠ ਲਗਾਈ ਅਪਦਾ ਸਭਹਾਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਾਰ ਮਹੱਲਾ ਪੰਜਵਾਂ ਬੁੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਪਾਇਓ ਨ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ ਕੀਤਾ ਲੋੜੈ ਸੁਖ ਕਰਹੇ ਨਾਨਕ ਸਦ ਬਲਿਹਾਰ ਪੌੜੀ ਵੱਡਾ ਆਪ ਗਮ ਹੈ ਵੱਡੀ ਵਡਿਆਈ ਗੁਰ ਸ਼ਬਦੀ ਵੇਖ ਬਿਗਸਿਆ ਅੰਤਰ ਸ਼ਾਂਤ ਆਈ ਸਭ ਆਪੇ ਆਪ ਵਰਤਦਾ ਆਪੇ ਹੈ ਭਾਈ ਆਪ ਨਾਥ ਸਭ ਨਥੀਅਨ ਸਭ ਹੁਕਮ ਚਲਾਈ ਨਾਨਕ ਹਰ ਭਾਵੈ ਸੂ ਕਰੀ ਸਭ ਚਲੈ ਰਜਾਈ ਸ਼ੁੱਧ ਰਾਗ ਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਾ ਨਰ ਗਰਭ ਸਥੂਰੀ ਬਾਤ ਮਨ ਦਸ ਨਾਜ ਟਕਾ ਚਾਰ ਗਾਂਠੀ ਐਂਡੋ ਢਿੱਡ ਜਾਤ ਰਹਾਉ ਬਹੁਤ ਪ੍ਰਤਾਪ ਗਾਉਂ ਸੁਣ ਸਭ ਪਾਈ ਦੋਏ ਲੱਖ ਟਕਾ ਬਰਾਤ ਦਿਵਸ ਚਾਰ ਕੀ ਕਰਹੁ ਸਾਹਿਬੀ ਸੈਸੇ ਬਨ ਹਰ ਪਾਤ ਨਾ ਕਉ ਲੈ ਆਇਓ ਇਹ ਧਨ ਨਾ ਕਉ ਲੈ ਜਾਤ ਰਾਵ ਨੂੰ ਤੇ ਅਦਕ ਛਤਰ ਪਾਤ ਖਿਨ ਮਹਿੰਗਾ ਬਿਲਾਤ ਹਰ ਕੇ ਸੰਤ ਸਦਾ ਸਿਰ ਪੂਜਾਉ ਜੋ ਹਾਰ ਨਾਮ ਜਪਾਤ ਜਿਨ ਕਉ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗਤ ਮਿਲਾਤ ਮਾਤ ਪਿਤਾ ਬਨਤਾ ਸੁਤ ਬਨ ਸੰਪਤ ਅੰਤ ਨਾ ਚਲਤ ਸੰਗਾਤ ਕਹਿਤ ਕਬੀਰ ਰਾਮ ਭਜ ਬਾਉਰੀ ਜਨਮ ਅਕਾਰਥ ਜਾਤ ਰਾਜਾ ਸ਼੍ਰਮ ਮਿਤ ਨਹੀਂ ਜਾਨੀ ਮੇਰੀ ਰਾਜਾ ਸ਼੍ਰਮ ਮਿਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹਾਂ ਚੇਰੀ ਰਹਾਉ ਹਸਤੋ ਜਾਏ ਸੋ ਰੋਵਤ ਆਵੈ ਰੋਵਤ ਜਾਏ ਸੋ ਹਸਤੈ ਬਸਤੋ ਹੋਏ ਹੋਏ ਸੋ ਊਜਰ ਊਜਰ ਹੋਏ ਸੋ ਬਸੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ ਧਰਤੀ ਤੇ ਆਕਾਸ਼ ਚੜਾਵੈ ਚੜੈ ਆਕਾਸ਼ ਗਿਰਾਵੈ ਪੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਬਉ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਨ ਤੇ ਜੋ ਨਾਰੀ ਕਹੁ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਸਾਰੰਗ ਬਾਣੀ ਨਾਮ ਦਿਓ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਏ ਰੇ ਮਨ ਵਿਖਿਆ ਬਨ ਜਾਏ ਭੁੱਲੋ ਰੇ ਠਗ ਮੂਰੀ ਖਾਏ ਰਹਾਉ ਜੈਸੇ ਮੀਨ ਪਾਣੀ ਮਹਿਬ ਰਹੇ ਕਾਲ ਜਾਲ ਕੀ ਸ਼ੁੱਧ ਨਹੀਂ ਲਹੇ ਜੇ ਵਾ ਸਵਾਦੀ ਲੀਲ ਤਲੋਹ ਐਸੇ ਕਨਕ ਕਾਮਨੀ ਵਾਧਿਅ ਮੋਹ ਜਉ ਮਧ ਮਾਖੀ ਸੰਚੈ ਅਪਾਰ ਮਧ ਲੀਨੋ ਮੁਖ ਦੀਨੀ ਸ਼ਾਰ ਗਊ ਬਾਸ਼ ਕਉ ਸੰਚੈ ਖੀਰ ਗਲਾ ਬਾਂਧ ਦੋਹੇ ਲੇ ਅਹੀਰ ਮਾਇਆ ਕਾਰਨ ਸ਼ਰਮ ਕਰ ਕਰੈ ਸ਼ਰਮ ਆਤ ਕਰੈ ਸੋ ਮਾਇਆ ਲੈ ਗਾਡੈ ਧਰੈ ਅਤ ਸੰਚੈ ਸਮਝੈ ਨਹੀਂ ਮੂੜ ਧਨ ਧਰਤੀ ਧਨ ਹੋਏ ਗਇਓ ਧੂੜ ਕਾਮ ਕ੍ਰੋਧ ਤ੍ਰਿਸ਼ਨਾਤ ਜਰੈ ਸਾਧ ਸੰਗਤ ਕਬਹੂ ਨਹੀਂ ਕਰੈ ਕਹਿਤ ਨਾਮ ਦਿਉ ਤਾਂ ਚੀ ਆਣੋ ਨਿਰਪੈ ਹੋਏ ਭਜੀਐ ਭਗਵਾਨ ਬਦਹੋ ਕੀ ਨਾ ਹੋੜ ਮਾਧੋ ਮੋਹ ਸਿਉ ਹੁਣ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਉ ਹੈ ਤੋ ਸਿਉ ਰਾਉ ਆਪਨ ਦਿਉ ਦੇਹਰਾ ਆਪਨੇ ਆਪ ਲਗਾਵੈ ਪੂਜਾ ਜਲ ਤੇ ਤਰੰਗ ਤਰੰਗ ਤੇ ਹੈ ਜਾਲ ਕਹਿਣ ਸੁਣਨ ਕਉ ਦੂਜਾ ਆਪੇ ਗਾਵੈ ਆਪੇ ਨਾਚੈ ਆਪ ਵਜਾਵੈ ਤੂਰਾ ਕਹਿਤ ਨਾਮ ਦਿਉ ਤੂੰ ਮੇਰੋ ਠਾਕੁਰ ਜਨ ਊਰਾ ਤੂੰ ਪੂਰਾ ਦਾਸ ਅਨੈਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਰਹਾਉ ਮੇਰੀ ਬੰਧੀ ਭਗਤ ਛਡਾਵੈ ਬੰਧੈ ਭਗਤ ਨਾ ਛੂਟੈ ਮੋਹੇ ਏਕ ਸਮੈ ਮੋਹ ਕੋ ਗਹਿ ਬੰਧੈ ਤਾਉ ਫੁਨ ਮੋਹ ਪੈ ਜਵਾਬ ਨਾ ਹੋਏ ਮੈਂ ਗੁਣ ਬੰਧ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮਦੇਵ ਜਾਂ ਕੇ ਜੀ ਐਸੀ ਹੋ ਤੈਸੋ ਤਾਂ ਕਹਿ ਪ੍ਰੇਮ ਪ੍ਰਗਾਸ਼

ਪ੍ਰਾਣ ਸੁਨ ਕਿੰਨਾ ਅਨਪਾਵਨੀ ਭਗਤ ਨਹੀਂ ਉਪਜੀ ਭੁਖੈ ਦਾਨ ਨਾ ਦੀਨਾ ਰਾਉ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੁਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੂਟੀ ਨਿਫੁਲ ਪਈ ਸਭ ਸੇਵਾ ਬਾਟ ਪਾਰ ਘਟ ਮੂਸ ਬਿਰਾਨੋ ਪੇਟ ਭਰੇ ਅਪਰਾਧੀ ਜਿਹੇ ਪਰਲੋਕ ਜਾਏ ਅਪਕੀਰਤ ਸੋਈ ਵਿਦਿਆ ਸਾਧੀ ਹਿੰਸਾ ਤਾਂ ਮਨ ਤੇ ਨਹੀਂ ਛੋਟੀ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮੈਲੋ ਕਥਾ ਪਨੀਤ ਨਾ ਚਾਲੀ ਛਾੜ ਮਾਨ ਹਰ ਬੇਮੁਖਨ ਕੋ ਸੰਗ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਬਸ ਇਹ ਹਰ ਲੋਕ ਤਨ ਮਨ ਅਰਪ ਸਰਬਸ ਸਭ ਅਰਪਿਓ ਆਨੰਦ ਸਹਿਜ ਧੁਨ ਚੋ ਕਰਾਓ ਦਰਸ਼ਨ ਪੇਖ ਭਏ ਨਿਰਬਿਖਾਈ ਪਾਈ ਹੈ ਸਗਲੇ ਥੋਕ ਆਨ ਬਸ ਸਿਉਂ ਕਾਜ ਨ ਕਛੂ ਹੈ ਸੁੰਦਰ ਬਦਨ ਅਲੋਕ ਸ਼ਿਆਮ ਸੁੰਦਰ ਤਾਜ ਕਾ ਮੰਜੋ ਚਾਹਤ ਜਉ ਕੋਸ਼ਟੀ ਤਨ ਜੋਕ ਸੂਰਦਾਸ ਮਨ ਪ੍ਰਭ ਹੱਥ ਦੀ ਲੀਨੋ ਦੀਨੋ ਇਹ ਪਰਲੋਕ ਸਾਰੰਗ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਰ ਬਿਨ ਕੌਣ ਸਹਾਈ ਮਨ ਕਾਉ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ ਫਨ ਕਰਾਉ ਆਗੇ ਕਉ ਕਿਛ ਤੁਲਹਾ ਬੰਧ ਹਉ ਕਿਆ ਪਰਵਾਸਾ ਧਨ ਕਾਉ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਨ ਕਾਉ ਸਗਲ ਧਰਮ ਪੁਨ ਫਲ ਪਾਵ ਹੋ ਧੂਰ ਬਾਂਛੋ ਸਭ ਜਨ ਕਾਉ ਕਹੇ ਕਬੀਰ ਸੁਨੋ ਰੇ ਸੰਤੋ ਇਹ ਮਾਨ ਉੱਡਨ ਪੰਖੇ ਰੂ ਬਨ ਕਾਉ ਰਾਗ ਮਲਾਰ ਚੌਪਦੀ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਣਾ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵ ਹੋ ਆਪਣੀ ਪਤ ਸੇਤੀ ਕਰ ਜਾਵੋ ਰਾਉ ਤੁਧ ਨੋ ਸੇਵਹਿ ਤੁਝ ਕਿਆ ਦੇਵ ਹੈ ਮਾਂਗੈ ਲੇਵਹਿ ਰਹਿ ਨਹੀਂ ਤੂੰ ਦਾਤਾ ਜੀਆਂ ਸਭਨਾ ਕਾਉ ਅੰਦਰ ਜੀਓ ਤੂੰ ਜੀਆ ਅੰਦਰ ਜੀਓ ਤੂੰ ਗੁਰਮੁਖ ਧਿਆਵਹਿ ਸੇ ਅੰਮ੍ਰਿਤ ਪਾਵਹਿ ਸੇ ਸੂਚੇ ਹੋਈ ਅਹਿਨਸ ਨਾਮ ਜਪੋ ਰੇ ਪ੍ਰਾਣੀ ਮੈਲੇ ਹੱਛੇ ਹੋਈ ਜੇਹੀ ਰੁੱਤ ਕਾਇਆ ਸੁਖ ਤੇਹਾ ਜੇਹੋ ਜੇਹੀ ਦੇਹੀ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਵੈ ਰੁੱਤ ਕੇਹੀ ਮਲਾਰ ਮਹੱਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰ ਆਣ ਮਿਲਾਵੈ ਸੁਣ ਘਨ ਘੋਰ ਸੀਤਲ ਮਨ ਮੋਰਾ ਲਾਲ ਰਤੀਰ ਗੁਣ ਗਾਵੈ ਬਰਸ ਘਨਾ ਮੇਰਾ ਮਨ ਪੀਨਾ ਅੰਮ੍ਰਿਤ ਬੂੰਦ ਸੁਹਾਨੀ ਹੀ ਅਰੈ ਗੁਰਮੋਹੀ ਮਨ ਹਰ ਰਸ ਲੀਨਾ ਰਹਾਉ ਸਹਿ ਸੁਖੀ ਵਰ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮਨ ਆਉ ਹਰ ਵਰ ਨਾਰ ਭਈ ਸੁਹਾਗਣ ਮਨ ਤਨ ਪ੍ਰੇਮ ਸੁਖਾਨਿਆ ਅਵਗੁਣ ਤਿਆਗ ਭਈ ਬੈਰਾਗਣ ਅਸਥਰ ਵਰ ਸੁਹਾਗ ਹਰੀ ਬਸੋਗ ਵਿਯੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਨੈ ਚਲ ਪੂਰੇ ਗੁਰ ਕੀ ਓਟ ਗਹੀ ਨਾਨਕ ਰਾਮ ਨਾਮ ਜਪ ਗੁਰਮੁਖ ਮਨ ਸੁਹਾਗਣ ਧਨ ਸੁਹਾਗਣ ਸੱਚ ਸਹੀ ਮਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੈ ਹਉਮੈ ਕਰਤ ਗਵਾਇਆ ਪਾਰ ਧਨ ਪਰ ਨਾਰੀ ਰਤ ਨਿੰਦਾ ਦੁਖ ਖਾਈ ਦੁਖ ਪਾਇਆ ਸ਼ਬਦ ਚੀਨ ਪੈ ਕਪਟ ਨਾ ਛੂਟੈ ਮਨ ਮੁਖ ਮਾਇਆ ਪਾ ਮਾਇਆ ਅਜਗਰ ਭਾਰ ਲੱਦੇ ਅਤ ਪਾਰੀ ਮਰ ਜਨਮੇ ਜਨਮ ਗਵਾਇਆ ਮਨ ਭਾਵੈ ਸ਼ਬਦ ਸੁਹਾਇਆ ਭ੍ਰਮ ਭ੍ਰਮ ਜੋਨ ਭੇਖ ਬਹੁ ਕੀਨੈ ਗੁਰ ਰਾਖੀ ਸਚ ਪਾਇਆ ਰਾਉ ਤੀਰਥ ਤੇਜ ਨਿਵਾਰ ਨ ਨਾਤੇ ਹਰ ਕਾ ਨਾਮ ਨ ਪਾਇਆ ਰਤਨ ਪਦਾਰਥ ਮਰ ਪਰ ਹਰ ਤਿਆਗਿਆ ਜਤ ਕੋ ਤਤ ਹੀ ਆਇਆ ਬਿਸ਼ਟਾਂ ਕੀਟ ਭਏ ਉਤ ਹੀ ਤੈ ਉਤ ਹੀ ਮਾਹੇ ਸਮਾਇਆ ਅਧਿਕ ਸੁਵਾਦ ਰੋਗ ਅਧਿਕਾਈ ਬਿਨ ਗੁਰ ਸਹਿਜ ਨ ਪਾਇਆ ਸੇਵਾ ਸੁਰਤ ਰਹੱਸ ਗੁਣ ਗਾਵਾ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨਸੈ ਹਉ ਬਲ ਬਲ ਗੁਰ ਕਰਤਾਰਾ ਹਮ ਨੀਚ ਹੋਤੇ ਮਤਹੀਣ ਮਤ ਝੂਠੇ ਤੂੰ ਸ਼ਬਦ ਸਵਾਰਣ ਹਾਰਾ ਆਤਮ ਚੀਨ ਤਾਂ ਤੂੰ ਤਾਰਣੂ ਸੱਚ ਤਾਰੇ ਤਾਰਣ ਹਾਰਾ ਬੈਸ ਸੁਥਾਨ ਕਹਾਂ ਗੁਣ ਤੇਰੇ ਕਿਆ ਕਿਆ ਕਥੋਂ ਅਪਾਰਾ ਲਖ ਨ ਲਖੀਐ ਗਮਾ ਜੋਨੀ ਤੂੰ ਨਾਥਾ ਨਾਥਨ ਹਾਰਾ
किस पह देख कहो तू कैसा सब जाचक तू दा तारा भगत हीन नानक दर देख एक नाम मिले उर तारा मलार महला पहला जिन धन पिरका साधना जानिया सा बिलख बदन कुमलानी भई नरासी कर्म की फासी बिन गुर परम पुलानी बरस घना मेरा पिर कर आया बल जा वांगुर अपने प्रीतम जिन हर प्रवयान मिलाया राऊ नौ तन प्रीत सदा ठाकुर स्याओ अन दिन भगत सुहावी मुक्त भई गुर दर्श दिखाया जुग जुग भगत सुहावी हम थारे तेरे पवन जग तुमरा तू मेरा हो तेरा सतगुर मिलिया निरंजन पाया बहुर न पव जल फेरा अपने पिर हर देख बगासी ताओ धन साच सिंगारू अकुल निरंजन स्यों सच साची गुरमत नाम आधारू मुक्त भई बंधन गुर खोले शब्द सुरत पत पाई नाम नानक राम नाम हृदय अंतरू गुरमुख मेल मिलाई मलार महला पहला मलार पर दारा पर धन पर लो बाहो मैं बिख बेकार दुष्ट भाउ तज निंद पराई काम क्रोध चंडार महल मैं बैठे आगम पारू भीतर अमृत सोई जन पावे जैस गुर का शब्द रतन आचार राउ सुख दुख दोउ सम कर जाने बुरा भला संसार शुद्ध बुद्ध सुरत नाम हर पाई सतसंगत गुर प्यार अहन सलाहा हर नाम प्राप्त गुरदाता देवन हार गुरमुख खेख सोई जन पाए जिसनो नजर करे करतार काया महल मंदर कर हर का तिस मह राखी पा जोत अपार नानक गुरमुख महल बुलाई है हार मेले मेलन हार मलार महला पहला कर दूजा एक ओंकार सतगुर प्रसाद पवणै पाणी जाणै जात काया अग्न करी निबरात जम्मै जी जाणै जे थाऊ सुरता पंडित दा का नाऊ गुण गोविंद न जानी है माए अंडीठा किश कहण न जाई क्या कार आख बखाणी है माए राऊ ऊपर दारे समान पयालू क्यों कर कहिए देह विचार।

ਬਲਾਈ ਸੋਈ ਪੁਰਖ ਜੇ ਸੱਚ ਸਮਾਈ ਜਾਤ ਕੁਲੀਨ ਸੇਵਕ ਜੇ ਹੋਈ ਤਾਂ ਕਾ ਕਹਿ ਕਹਿਣਾ ਕਹੋ ਨ ਕੋਈ ਵਿੱਚ ਸਨਾਤੀ ਸੇਵਕ ਹੋਈ ਨਾਨਕ ਪਣੀਆਂ ਪਹਿਰੈ ਸੋਈ ਮਲਾਰ ਮਹੱਲਾ ਪਹਿਲਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਤਾਈ ਵੈਦ ਨ ਪੋਲੇ ਦਾਰੂ ਲਾਈ ਵੈਦ ਨਾ ਭੂਲੇ ਦਾਰੂ ਲਾਈ ਦਰਦ ਹੋ ਗਏ

ਤੁਮਾਰੀ ਏਕ ਨਿਧਾਨ ਦੇਹ ਤੂੰ ਆਪਣਾ ਐਨਸ ਨਾਮ ਵਿਖਾਣੀ ਨਾ ਕਹਿਤ ਨਾਨਕ ਗੁਰ ਪ੍ਰਸਾਦੀ ਬੁਝਾਉ ਸੋਈ ਬੁਝ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉੱਪਰ ਫੇਨ ਬੁੱਧ ਵਧਾਲ ਤੈਸਾ ਇਸ ਸੰਸਾਰ ਜਿਸਦੇ ਹੋਆ ਤਸੈ ਸਮਾਣਾ ਚੂਕ ਗਿਆ ਪਾਸਾਰਾ ਮਲਾਰ ਮਹੱਲਾ ਤੀਜਾ ਜਿੰਨੀ ਹੁਕਮ ਪਛਾਣਿਆ ਸੇ ਮੇਲੇ ਹੋਮੈ ਸ਼ਬਦ ਜਲਾਈ ਸੱਚੀ ਭਗਤ ਕਰੈ ਦਿਨ ਰਾਤੀ ਸੱਚ ਰਹੇ ਲਿਵਲਾਈ ਸਦਾ ਸੱਚ ਹਰ ਵੇਖਦੇ ਗੁਰ ਕੈ ਸ਼ਬਦ ਸੁਭਾਏ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭ ਭਾਣਾ ਆਪਣਾ ਭਾਵਨ ਦਾ ਜਿਸ ਬਖਸ਼ੇ ਤਿਸ ਬਿਗੜ ਨਾ ਕੋਈ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਨਾ ਹਾਰੋ ਭਗਤ ਨ ਪਾਈ ਦਤ ਮੁਕਤ ਕਦੇ ਨਾ ਹੋਵਈ ਹੋਮੈ ਕਰਮ ਕਮਾਏ ਸਾਹਿਬ ਭਾਵੈ ਸੋ ਥੀਐ ਪਿਆ ਕਿਰਤ ਫਰਾਈ ਸਤਿਗੁਰ ਭੇਟਿਆ ਮਨ ਮਾਰ ਰਹੇ ਹਰ ਨਾਮ ਬਸੈ ਮਨ ਆਈ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨ ਜਾਈ ਓ ਚੌਥੇ ਪਦ ਵਾਸਾ ਹੋਇਆ ਸੱਚੇ ਰਹੇ ਸਮਾਈ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਕੀਮਤ ਕਹਿਣ ਨਾ ਜਾਈ ਗੁਰ ਪ੍ਰਸਾਦੀ ਬੁਝੀਐ ਸ਼ਬਦੇ ਕਾਰ ਕਮਾਈ ਨਾਨਕ ਨਾਮ ਸਲਾਹ ਤੂੰ ਹਰ ਹਰ ਦਰ ਸੋਭਾ ਪਾਈ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸਨੋ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਗੁਰ ਮਿਲਿਆ ਸ਼ਾਂਤ ਉਪਜੈ ਅਣਦਿਨ ਨਾਮ ਮਲਾਏ ਮੇਰੇ ਮਾਂ ਨੂੰ ਹਰ ਅੰਮ੍ਰਿਤ ਨਾਮ ਧਿਆਏ ਸਤਿਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਏ ਰਹਾਉ ਮਨਮੁਖ ਸਦਾ ਵਿਛੜੇ ਫਿਰ ਹੈ ਕੋਈ ਨਾ ਕਿਸੀ ਨਾਲ ਹਉਮੈ ਵੱਡਾ ਰੋਗ ਹੈ ਸਿਰ ਮਾਰੀ ਜਮਕਾਲ ਗੁਰਮਤ ਸਤਸੰਗਤ ਨਾ ਵਿਛੜੈ ਅਣਦਿਨ ਨਾਮ ਸੰਭਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਇੱਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਭੰਡਾਰ ਤੂੰ ਆਪੇ ਸਭ ਕਿਸ ਜਾਣਦਾ ਕਿਸ ਆਗਿਆ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਣਦਿਨ ਹਰ ਹਰ ਉਚਰੈ ਗੁਰ ਕੈ ਸਹਿ ਸੁਭਾਈ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਤਲਾਈ ਮਲਾਰ ਮਹੱਲਾ ਤੀਜਾ ਗੁਰਤਾ ਲਾਹੀ ਸਦਾ ਸੁਖਦਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਅਣਦਿਨ ਗੁਣ ਗਾਵੈ ਨਿਤ ਸਾਚੇ ਸੱਚ ਸਮਾਵੈ ਸੋਈ ਮਨ ਰੇ ਗੁਰਮੁਖ ਹਿਰਦੈ ਵਿਚਾਰੂ ਤਜ ਕੂੜ ਕੁਟੰਬ ਹਉ ਮੈਂ ਬਿਖ ਤ੍ਰਿਸ਼ਨਾ ਚੱਲਣ ਹਿਰਦੈ ਸੰਭਾਲ ਰਾਉ ਸਤਿਗੁਰ ਦਾਤਾ ਰਾਮ ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀ ਦਾਨ ਦੇਹੀ ਤ੍ਰਿਪਤਾਸੇ ਸੱਚੈ ਨਾਮ ਸਮਾਹੀ ਆਨ ਦਿਨ ਹਰ ਰਵਿਆਰ ਦੇ ਅੰਤਰ ਸਹਿਜ ਸਮਾਧ ਲਗਾਹੀ ਸਤਿਗੁਰ ਸ਼ਬਦੀ ਇਹ ਮਨ ਭੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲੱਖ ਨ ਜਾਈ ਲਖਿਆ ਗੁਰਮੁਖ ਕਾ ਟਿਕਾਣੀ ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰੰਗ ਪਾਣੀ ਆਵਣ ਜਾਣਾ ਬਹੁੜ ਨਾ ਹੋਵੈ ਗੁਰਮੁਖ ਸਹਿਜ ਤੇ ਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਾਚੇ ਹੀ ਸੱਚ ਸਾਚ ਭਤੀਜੈ ਵਿੱਚੋਂ ਆਪ ਗਵਾਇਆ ਏਕੋ ਏਕ ਵਸੈ ਮਨ ਸੁਆਮੀ ਦੂਜਾ ਵਰਨਾ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਗੁਰਮ ਨਿਰਮਲ ਸੱਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕਉ ਤੁਰ ਲਿਖਿਆ ਹੋਈ ਮਲਾਰ ਮਹੱਲਾ ਤੀਜਾ ਗਣ ਗੰਧਰਵ ਨਾਮੇ ਸਭ ਉਦਰੇ ਗੁਰ ਕਾ ਸ਼ਬਦ ਵਿਚਾਰ ਹਉਮੈ ਮਾਰ ਸਦ ਮਨ ਵਸਾਇਆ ਹਰ ਰਾਖਿਆ ਉਰਤਾਰ ਜਿਸੈ ਬੁਝਾਏ ਸੋਈ ਬੂਝੈ ਜਿਸਨੋ ਆਪੇ ਲਏ ਮਿਲਾਈ ਅਣਦਿਨ ਬਾਣੀ ਸ਼ਬਦੇ ਗਾਵੈ ਸਾਚ ਰਹੇ ਲਿਵਲਾਈ ਮਨ ਮੇਰੇ ਖਿਨ ਖਿਨ ਨਾਮ ਸੰਭਾਲ ਗੁਰ ਕੀ ਦਾਤ ਸ਼ਬਦ ਸੁਖ ਅੰਤਰ ਸਦਾ ਨਿਵਹਿ ਤੇਰੇ ਨਾਲ ਰਾਉ ਮਨਮੁਖ ਪਾਖੰਡ ਕਦੇ ਨਾ ਚੂਕੈ ਦੂਜੈ ਭਾਈ ਦੁਖ ਪਾਏ ਨਾਮ ਵਿਸਾਰ ਵਿਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਇਹ ਵੇਲਾ ਫਿਰ ਹੱਥ ਨਾ ਆਵੇ ਅਣਦਨ ਸਦਾ ਪਛਤਾਏ ਮਰਮਰ ਜਨਮੈ ਕਦੇ ਨਾ ਬੂਝੈ ਬਿਸ਼ਟਾ ਮਾਂ ਸਮਾਏ ਗੁਰਮੁਖ ਨਾਮ ਰਤੇ ਸੇ ਉਦਰੇ ਗੁਰ ਕਾ ਸ਼ਬਦ ਵਿਚਾਰੂ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰਾਖਿਆ ਉਰਤਾਰੂ ਮਨ ਤਨ ਨਿਰਮਲ ਨਿਰਮਲ ਮਤ ਉਤਮ ਉਤਮ ਬਾਣੀ ਹੋਈ ਏਕੋ ਪੁਰਖ ਏਕ ਪ੍ਰਭ ਜਾਤਾ ਦੂਜਾ ਵਰਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਲਖ ਭੀਵਾ ਗੁਰਮੁਖ ਹੋਏ ਲਖਾਏ ਨਾਨਕ ਜਿਸ ਭਾਵੈ ਤਿਸ ਆਪੇ ਦੇਵੈ ਭਾਵੈ ਤਿਵੈ ਚਲਾਈ ਮਲਾਰ ਮਹੱਲਾ ਤੀਜਾ ਦੁਤੁਕੇ
ਸਤਿਗੁਰ ਤੇ ਪਾਵੈ ਘਰ ਦਰ ਮਹਿਲ ਸੁਥਾਨ, ਗੁਰ ਸ਼ਬਦੀ ਚੂਕੈ ਅਭਿਮਾਨ, ਜਿਨ ਕਉ ਲਲਾਟ ਲਿਖਿਆ ਤੁਰ ਨਾਮ, ਅਣਦਿਨ ਨਾਮ ਸਦਾ ਸਦਾ ਧਿਆਵੈ, ਸਾਚੀ ਦਰਗਹਿ ਪਾਵੈ ਮਾਨ ਰਹਾਉ, ਮਨ ਕੀ ਬਿਧ ਸਤਿਗੁਰ ਤੇ ਜਾਣੈ, ਅਣਦਿਨ ਲਾਗੈ ਸਾਧ ਹਰ ਸਿਉ ਧਿਆਨ, ਗੁਰ ਸ਼ਬਦੀ ਰਤੇ ਸਦਾ ਬੈਰਾਗੀ, ਹਰ ਦਰਗਹਿ ਸਾਚੀ ਮਾਂ ਪਾਵੈ ਮਾਨ, ਇਹ ਮਨ ਖੇਲੈ ਹੁਕਮ ਕਾ ਬਾਧਾ, ਇੱਕ ਖਿਨ ਮਹਿ ਦਹਿ ਦੈਸ ਫਿਰ ਆਵੈ, ਜਾਂ ਆਪੇ ਨਦਰ ਕਰੀ ਹਾਰ ਪ੍ਰਭ ਸਾਚਾ, ਤਾਂ ਇਹ ਮਨ ਗੁਰਮੁਖ ਤਤਕਾਲ ਵਸਿਆਵੈ, ਇਸ ਮਨ ਕੀ ਬਿਧ ਮਨ ਹੂੰ ਜਾਣੈ, ਬੂਝੈ ਸ਼ਬਦ ਵਿਚਾਰੂ, ਨਾਨਕ ਨਾਮ ਧਿਆਈ ਸਦਾ ਤੂੰ, ਪਵ ਸਾਗਰ ਜਿਤ ਪਾਵੈ ਪਾਰੂ, ਮਲਾਰ ਮਹੱਲਾ ਤੀਜਾ, ਜੀਓ ਪਿੰਡ ਪ੍ਰਾਣ ਸਭ ਤੇ ਸਕੇ, ਘਟ ਘਟ ਰਹਿਆ ਸਮਾਈ, ਏ ਕਿਸ ਬਿਨ ਮੈਂ ਅਵਰ ਨਾ ਜਾਣਾ, ਸਤਿਗੁਰ ਦੀਆ ਬਜਾਈ, ਮਨ ਮੇਰੇ ਨਾਮ ਰਹੋ ਲਿਵ ਲਾਈ, ਅਦਿਸ਼ਟਾ ਗੋਚਰ ਪਰੰਪਰ ਕਰਤਾ, ਗੁਰ ਕੈ ਸ਼ਬਦ ਹਰ ਧਿਆਈ ਰਾਉ, ਮਨ ਤਨ ਭੀਜੈ ਏਕ ਲਿਵ ਲਾਗੈ, ਸਹਿਜੇ ਰਹੇ ਸਮਾਈ, ਗੁਰ ਪ੍ਰਸਾਦੀ ਭ੍ਰਮ ਭਉ ਭਾਗੈ, ਏਕ ਨਾਮ ਲਿਵ ਲਾਈ, ਗੁਰਬਚਨੀ ਸਤਿਕਾਰ ਕਮਾਵੈ, ਨਾ ਗਾਤਮਤ ਤਦ ਹੀ ਪਾਈ, ਕੋਟ ਮਧੇ ਕਿਸੈ ਬਜਾਈ, ਤਿੰਨ ਰਾਮ ਨਾਮ ਲਿਵ ਲਾਈ, ਜਹ ਜਹ ਦੇਖਾਂ ਤਹਿ ਏਕੋ ਸੋਈ, ਇਹ ਗੁਰਮਤ ਬੁੱਧ ਪਾਈ, ਮਨ ਤਨ ਪ੍ਰਾਣ ਧਰੀ ਤਸਿਆ ਗਏ, ਨਾਨਕ ਆਪ ਗਵਾਈ, ਮਲਾਰ ਮਹੱਲਾ ਤੀਜਾ, ਮੇਰਾ ਪ੍ਰਭ ਸਾਚਾ ਦੁਖ ਨਿਵਾਰਣੋ, ਸ਼ਬਦੇ ਪਾਇਆ ਜਾਈ, ਭਗਤੀ ਰਾਤੇ ਸਦ ਬੈਰਾਗੀ, ਇੰਦਰ ਸਾਚੈ ਬਤ ਪਾਈ, ਮਨ ਰੇ ਮਨ ਸਿਉ ਰਹੁ ਸਮਾਈ, ਗੁਰਮੁਖ ਰਾਮ ਨਾਮ ਮਨ ਪੀਜੈ, ਹਰ ਸੇ ਤੀ ਲਿਵ ਲਾਈ ਰਾਉ, ਮੇਰਾ ਪ੍ਰਭ ਆਤਿ ਅਗਮੈ ਗੋਚਰ, ਗੁਰਮਤ ਦੇ ਬੁਝਾਈ, ਸੱਚ ਸੰਜਮ ਕਰਨੀ ਹਰ ਕੀਰਤ, ਹਰ ਸੇ ਤੀ ਲਿਵ ਲਾਈ, ਆਪੇ ਸ਼ਬਦ ਸੱਚ ਸਾਖੀ ਆਪੇ, ਜਿਨ ਜੋਤੀ ਜੋਤ ਮਿਲਾਈ, ਕਾਚੀ ਦੇਹ ਪਾਉਣ ਵਜਾਈ, ਗੁਰਮੁਖ ਅੰਮ੍ਰਿਤ ਪਾਈ, ਆਪੇ ਸਾਜੇ ਸਭ ਕਾਰੈ ਲਾਈ, ਸੋ ਸੱਚ ਰਹਿਆ ਸਮਾਈ, ਨਾਨਕ ਨਾਮ ਬਿਨਾਂ ਕੋਈ ਕਿਛ ਨਾਹੀ, ਨਾਮੇ ਦੇ ਵਡਾਈ, ਮਲਾਰ ਮਹੱਲਾ ਤੀਜਾ, ਹਉ ਮੈਂ ਬਿਖ ਮਨ ਮੋਹਿਆ, ਲੱਦਿਆ ਅਜਗਰ ਪਾਰੀ, ਗਰੁੜ ਸ਼ਬਦ ਮੁਖ ਪਾਇਆ, ਹਉ ਮੈਂ ਬਿਖ ਹਾਰ ਮਾਰੀ, ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਵਜਲ ਜਗਤ ਨ ਜਾਈ ਤਰਣਾ, ਗੁਰਮੁਖ ਤਰ ਹਰ ਤਾਰੀ ਰਾਉ, ਤ੍ਰੈ ਗੁਣ ਮਾਇਆ ਮੋਹ ਪਸਾਰਾ, ਸਭ ਵਰਤਾ ਆਕਾਰੀ, ਤੁਰੀਆ ਗੁਣ ਸਤਸੰਗਤ ਪਾਈਐ, ਨਦਰੀ ਪਾਰ ਉਤਾਰੀ, ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰੂ, ਹਰ ਜਨ ਕਰਨੀ ਉਤਮ ਹੈ ਹਰ ਕੀਰਤ ਜਗ ਵਿਸਥਾਰ, ਕਿਰਪਾ ਕਿਰਪਾ ਕਰ ਠਾਕੁਰ ਮੇਰੀ, ਹਰ ਹਰ ਹਰ ਉਰਤਾਰ, ਨਾਨਕ ਸਤਿਗੁਰ ਪੂਰਾ ਪਾਇਆ, ਮਨ ਜਪਿਆ ਨਾਮ ਮੁਰਾਰ, ਮਲਾਰ ਮਹੱਲਾ ਤੀਜਾ ਕਰ ਦੂਜਾ, ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮਨ ਗਿਰਹੀ ਕੇ ਇਹ ਮਨ ਉਦਾਸੀ, ਕੇ ਇਹ ਮਨ ਅਵਰਨ ਸਦਾ ਵਿਨਾਸੀ, ਕੇ ਇਹ ਮਨ ਚਾਂਚਲ ਕੇ ਇਹ ਮਨ ਬੈਰਾਗੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ, ਪੰਡਿਤ ਇਸ ਮਨ ਕਾ ਕਰੋ ਵਿਚਾਰੂ, ਅਵਰ ਕੇ ਬਹੁਤਾ ਪੜੇ ਉਠਾਵੇ ਭਾਰ ਰਾਉ, ਮਾਇਆ ਮਮਤਾ ਕਰਤੈ ਲਾਈ, ਇਹ ਹੁਕਮ ਕਰ ਸ੍ਰਿਸ਼ਟ ਉਪਾਈ, ਗੁਰਪ੍ਰਸਾਦੀ ਬੂਝੋ ਭਾਈ, ਸਦਾ ਰਹੋ ਹਰ ਕੀ ਸਰਣਾਈ, ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ, ਅਣਦਨ ਏਕੋ ਨਾਮ ਬਖਾਣਾਈ, ਸਤਿਗੁਰ ਕੀ ਉਹ ਦੀਖਿਆ ਲੇ, ਸਤਿਗੁਰ ਆਗੈ ਸੀਸ ਧਰੇ, ਸਦਾ ਅਲੱਗ ਰਹਿ ਨਿਰਵਾਣ, ਸੋ ਪੰਡਿਤ ਦਰਗਾਹ ਪਰਵਾਣ, ਸਭਨਾ ਮਹਿ ਏਕੋ ਏਕ ਬਖਾਣੈ, ਜਾਂ ਏਕੋ ਵੇਖੈ ਤਾਂ ਏਕੋ ਜਾਣੈ,

ਕਹਿਤ ਨਾਨਕ ਕਬਨ ਬਿਧ ਕਰੇ ਕਿਆ ਕੋਏ, ਸੋਈ ਮੁਕਤ ਜਾਂ ਕਉ ਕਿਰਪਾ ਹੋਏ। ਆਨ ਦਿਨ ਹਰ ਗੁਣ ਗਾਵੈ ਸੋਏ, ਜਮ ਕਾਲ ਮਾਰੇ ਨਿਤ ਪਤ ਗਵਾਏ। ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ, ਮਲਾਰ ਮਹੱਲਾ ਤੀਜਾ। ਭ੍ਰਮ ਭ੍ਰਮ ਜੋਨ ਮਨਮੁਖ ਪਰਮਾਈ, ਜਮਕਾਲ ਮਾਰੀ ਨਿਤ ਪਤ ਗਵਾਈ। ਸਤਿਗੁਰ ਸੇਵਾ ਜਮਕੀ ਕਾਣ ਚੁਕਾਈ, ਹਰ ਪ੍ਰਭ ਮਿਲਿਆ ਮਹਿਲ ਕਰ ਪਾਈ। ਪ੍ਰਾਣੀ ਗੁਰਮੁਖ ਨਾਮ ਧਿਆਏ, ਜਨਮ ਪਦਾਰਥ ਦੁਬਦਾ ਖੋਇਆ। ਕੌਡੀ ਬਦਲੈ ਜਾਇ ਰਹਾਉ, ਕਰ ਕਿਰਪਾ ਗੁਰਮੁਖ ਲੱਗੈ ਪਿਆਰੂ। ਅੰਤਰ ਭਗਤ ਹਰ ਹਰ ਉਰਤਾਰੂ, ਭਵ ਜਲ ਸ਼ਬਦ ਲੰਘਾਵਣ ਹਾਰੂ। ਦਰ ਸਾਚੈ ਦਿਸੈ ਸਚਿਆਰੂ, ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ। ਬਿਨ ਗੁਰ ਭਰਮ ਭੂਲੇ ਬਹੁ ਮਾਇਆ, ਹਉਮੈ ਮਮਤਾ ਬਹੁ ਮੋਹ ਵਧਾਇਆ। ਦੂਜੈ ਭਾਈ ਮਨਮੁਖ ਦੁਖ ਪਾਇਆ, ਆਪੇ ਕਰਤਾ ਅਗਮ ਅਥਾਹਾ। ਗੁਰ ਸ਼ਬਦੀ ਜਪੀਐ ਸਚਲਾਹਾ, ਹਾਜ਼ਰ ਹਜੂਰ ਹਰ ਬੇਪਰਵਾਹ। ਨਾਨਕ ਗੁਰਮੁਖ ਨਾਮ ਸਮਾਹਾ, ਮਲਾਰ ਮਹੱਲਾ ਤੀਜਾ। ਜੀਵਤ ਮੁਕਤ ਗੁਰਮਤੀ ਲਾਗੇ, ਹਰ ਕੀ ਭਗਤ ਅਣ ਦਿਨ ਸਦ ਜਾਗੇ। ਸਤਿਗੁਰ ਸੇਵੈ ਆਪ ਗਵਾਏ, ਹਉ ਤਿੰਨ ਜਨ ਕੇ ਸਦ ਲਾਗੋਂ ਪਾਏ। ਹਉ ਜੀਵਾਂ ਸਦਾ ਹਰ ਕੇ ਗੁਣ ਗਾਈ, ਗੁਰ ਕਾ ਸ਼ਬਦ ਮਹਾਰਸ ਮੀਠਾ। ਹਰ ਕੈ ਨਾਮ ਮੁਕਤ ਗਤ ਪਾਈ ਰਾਉ, ਮਾਇਆ ਮੋਹ ਅਗਿਆਨ ਗਵਾਰੂ। ਮਨਮੁਖ ਮੋਹੀ ਮੁਕਤ ਗਵਾਰੂ, ਅਣ ਦਿਨ ਧੰਦਾ ਕਰਤ ਬਿਹਾਈ। ਮਨਮਰ ਜੰਮੈ ਮਿਲੈ ਸਜਾਈ, ਗੁਰਮੁਖ ਰਾਮ ਨਾਮ ਲਿਵਲਾਈ। ਕੂੜੇ ਲਾਲਚ ਨਾ ਲਪਟਾਈ, ਜੋ ਕਿਛ ਹੋਵੇ ਸਹਿਜ ਸੁਪਾਈ। ਹਰ ਰਸ ਪੀਵੈ ਰਸਨ ਰਸਾਈ, ਜੋ ਕਿਛ ਹੋਵੇ ਸਹਿਜ ਸੁਭਾਈ। ਹਰ ਰਸ ਪੀਵੈ ਰਸਨ ਰਸਾਈ, ਕੋਟ ਮਦੇ ਕਿਸੈ ਬੁਝਾਈ। ਆਪੇ ਬਖਸ਼ੇ ਦੇ ਵਡਿਆਈ, ਜੋ ਤੁਰ ਮਿਲਿਆ ਸੋ ਵਿਛੜ ਨਾ ਜਾਈ। ਨਾਨਕ ਹਰ ਹਰ ਨਾਮ ਸਮਾਈ, ਮਲਾਰ ਮਹੱਲਾ ਤੀਜਾ। ਰਸਨਾ ਨਾਮ ਸਭ ਕੋਈ ਕਰੈ, ਸਤਿਗੁਰ ਸੇਵੇ ਤਾਂ ਨਾਮ ਲਹੈ। ਬੰਧਨ ਤੋੜੇ ਮੁਕਤ ਕਰ ਲਹੈ, ਗੁਰ ਸ਼ਬਦੀ ਅਸਰ ਕਰ ਬਹੈ। ਮੇਰੇ ਮਨ ਕਾਹੇ ਰੋਸ ਕਰੀ ਜੈ, ਲਾਹਾ ਕਲਯੁਗ ਰਾਮ ਨਾਮ ਹੈ। ਗੁਰਮਤ ਅਣਦਿਨ ਹਿਰਦੈ ਰਵੀ ਜੈ ਰਾਉ, ਬਾਬੀਹਾ ਕਿਨ ਕਿਨ ਬਿਲ ਲਾਏ। ਪਿਰ ਬਿਨ ਦੇਖੇ ਨੀਂਦ ਨਾ ਪਾਏ, ਇਹ ਵਿਛੋੜਾ ਸਹਿਆ ਨਾ ਜਾਏ। ਸਤਿਗੁਰ ਮਿਲੈ ਤਾਂ ਮਿਲੈ ਸੁਪਾਏ, ਨਾਮਹੀਣ ਬਿਨਸੈ ਦੁਖ ਪਾਏ। ਤ੍ਰਿਸ਼ਨਾ ਜਲਿਆ ਭੂਖ ਨਾ ਜਾਏ, ਬਿਨ ਭਾਗਾ ਨਾਮ ਨਾ ਪਾਇਆ ਜਾਏ। ਬਹੁ ਬਿਧ ਥਾਕਾ ਕਰਮ ਕਮਾਏ, ਤ੍ਰੈਗੁਣ ਬਾਣੀ ਬੇਦ ਵਿਚਾਰੂ। ਵਿਖਿਆ ਮੈਲ ਵਿਖਿਆ ਵਪਾਰੂ, ਮਰ ਜਨਮ ਹੈ ਫਿਰ ਹੋਏ ਖੁਆਰੂ। ਗੁਰਮੁਖ ਤੁਰੀਆ ਗੁਣ ਉਰਧਾਰ, ਗੁਰਮਾਨੈ ਮਾਨੈ ਸਭ ਕੋਏ। ਗੁਰਬਚਨੀ ਮਨ ਸੀਤਲ ਹੋਏ, ਚੌਹੋਂ ਯੁਗ ਸ਼ੁਭਾ ਨਿਰਮਲ ਜਨ ਸੋਏ। ਨਾਨਕ ਗੁਰਮੁਖ ਬਿਰਲਾ ਕੋਏ, ਰਾਗ ਮਲਾਰ ਮਹੱਲਾ ਚੌਥਾ। ਕਰ ਪਹਿਲਾ ਚੌਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨ ਦਿਨ ਹਰ ਹਰ ਧਿਆਇਓ ਹਿਰਦੈ, ਮਤ ਗੁਰਮਤ ਦੁਖ ਵਿਸਾਰੀ। ਸਭ ਆਸਾ ਮਨਸਾ ਬੰਧਨ ਟੂਟੈ, ਹਰ ਹਰ ਪ੍ਰਭ ਕਿਰਪਾ ਧਾਰੀ। ਨੈਣੀ ਹਰ ਹਰ ਲਾਗੀ ਤਾਰੀ, ਸਤਿਗੁਰ ਦੇਖ ਮੇਰਾ ਮਨ ਬਿਗਸਿਓ। ਜਨ ਹਾਰ ਭੇਟਿਓ ਬਨਵਾਰੀ ਰਾਓ, ਜਿਨ ਮੇਰਾ ਨਾਮ ਵਿਸਾਰਿਆ ਮੇਰਾ ਹਰ ਹਰ। ਤਿਸ ਕੈ ਕੁਲ ਲਾਗੀ ਗਾਰੀ, ਹਰ ਤਿਸ ਕੇ ਕੁਲ ਪ੍ਰਸੂਤ ਨਾ ਕਰਿਓ। ਤਿਸ ਵਿਧਵਾ ਕਰ ਮੈਂ ਤਾਰੀ, ਹਰ ਹਰ ਆਨ ਮਿਲਾਵ ਗੁਰ ਸਾਧੂ। ਜਿਸ ਅਹਿਨਸ ਹਰ ਉਰਧਾਰੀ, ਗੁਰ ਡੀਠੈ ਗੁਰ ਕਾ ਸਿੱਖ ਬਿਗਸੈ। ਜਉਂ ਬਾਰਕ ਦੇਖ ਮੈਂ ਤਾਰੀ, ਧਨ ਪਿਰਕਾ ਇੱਕ ਹੀ ਸੰਗ ਵਾਸਾ। ਵਿੱਚ ਹੋਮੈ ਭੀਤ ਕਰਾਰੀ, ਗੁਰਪੂਰੈ ਹੋਮੈ ਭੀਤ ਤੋਰੀ। ਜਨ ਨਾਨਕ ਮਿਲੈ ਬਨਵਾਰੀ, ਬਨਾਰ ਮਹੱਲਾ ਚੌਥਾ। ਗੰਗਾ ਜਮਨ ਗੋਦਾਵ ਜਮਨਾ ਗੋਦਾਵਰੀ, ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਕਿਲਬਿਖ ਮੈਲ ਭਰੇ ਭਰੇ ਹਮਰੈ, ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੀਰਥ ਅੜਸਠ ਮੱਜਨ ਨਾਈ, ਸਤਸੰਗਤ ਕੀ ਧੂਰ ਪਰੀ ਮੁਖ ਪਰੀ ਉੱਡ ਨੇ ਤਰੀ। ਸਭ ਦੁਰਮਤ ਮੈਲ ਗਵਾਈ ਰਾਉ, ਜਹਰ ਨਵੀ ਜਪੈ ਤਪੈ ਭਗੀਰਥ ਆਣੀ। ਕੇਦਾਰ ਥਾ ਪਿਓ ਮੈਂ ਸਾਈ, ਕਾਂਸੀ ਕ੍ਰਿਸ਼ਨ ਚਰਾਵਤ ਗਾਉ। ਮਿਲ ਹਰ ਜਨ

ਲੈ ਤਿਸਕੀ ਧੂਰ ਮੁਖਲਾਈ ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ ਨਾਨਕ ਬਿਲਲਾਟ ਨਾਨਕ ਲਲਾਟ ਹੋਵੇ ਜਿਸ ਲਿਖਿਆ ਤੈਸ ਸਾਧੂ ਧੂਰ ਦੇ ਹਰ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਨ ਕਉ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੇ ਤਿਸਕੀ ਭੂਖ ਦੁੱਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਪ ਮਨੁ ਹਰ ਹਰ ਹਰ ਨਿਸਤਰੈ ਗੁਰ ਕੈ ਚ ਬਚਨ ਕਰਨ ਸੁਖ ਸੁਨ ਧਿਆਵੈ ਭਵ ਸਾਗਰ ਪਾਰ ਪਰੈ ਰਹਾਉ ਤਿਸ ਜਨ ਕੇ ਹਮ ਹਾਟ ਵਿਹਾਜੇ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕਉ ਮਿਲਿਆ ਸੁਖ ਪਾਈਐ ਸਭ ਦੁਰਮ ਦੁਰਮਤ ਮੈਲ ਹਰੈ ਹਰ ਜਨ ਕਉ ਹਰ ਭੂਖ ਲਗਾਨੀ ਜਾਨੋ ਤ੍ਰਿਪਤੈ ਜਾਂ ਹਰ ਗੁਣ ਵਿਚਰੈ ਹਰ ਕਾ ਜਾਨੂ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੈ ਜਿਨ ਇਹ ਪ੍ਰੀਤ ਲਾਈ ਸੋ ਜਾਨੈ ਕਹਿ ਜਾਨੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਮਰਤਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀ ਨੈ ਤਿਤਨੇ ਸਿਰ ਕਾਲ ਲਿਖਾਵੈ ਹਰ ਜਨ ਕਉ ਹਰ ਦੀਨ ਬੜਾਈ ਹਰ ਜਨ ਹਰ ਕਾਰੈ ਲਾਵੈ ਸਤਿਗੁਰ ਹਰ ਹਰ ਨਾਮ ਦਰੜਾਵੈ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭਉ ਜਲ ਜਗਤ ਤਰਾਵੈ ਰਹਾਉ ਜੋ ਗੁਰ ਕਉ ਜਨ ਪੂਜੈ ਸੇਵੈ ਜੋ ਸੋ ਜਨ ਮੇਰੇ ਹਰ ਪ੍ਰਭ ਭਾਵੈ ਹਰ ਕੀ ਸੇਵਾ ਸਤਿਗੁਰ ਪੂਜਾਉ ਕਰ ਕਿਰਪਾ ਆਪ ਤਰਾਵੈ ਪਰਮ ਭੂਲੇ ਅਗਿਆਨੀ ਅੰਧੁਲੇ ਪ੍ਰਮ ਪ੍ਰਮ ਫੂਲ ਤੋਰਾਵੈ ਨਿਰਜੀਓ ਪੂਜੈ ਮੜਾ ਸੁਰੇਵੈ ਸਭ ਬਿਰਥੀ ਕਾਲ ਗਵਾਵੈ ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ ਹਰ ਹਰ ਕਥਾ ਸੁਣਾਵੈ ਤਿਸ ਗੁਰ ਕਉ ਸਾਧਨ ਭੋਜਨ ਪਾਠ ਪਟੰਬਰ ਬਹੁ ਬਿਧ ਸਤਿ ਕਰ ਮੁਖ ਸੰਚਹੁ ਤਿਸ ਪੁੰਨ ਕੀ ਫਿਰ ਤੋਟ ਨ ਆਵੈ ਸਤਿਗੁਰ ਦੇਉ ਪ੍ਰਤਾਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੈ ਮਲਾਰ ਮਹੱਲਾ ਚੌਥਾ ਜਿਨ ਕੈ ਹੀਅਰੈ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਪਲ ਭਾਂਤ ਤਿਨ ਦੇਖੇ ਮੇਰਾ ਮਨ ਵਿਗਸੈ ਹਾਂ ਤਿਨ ਕੈ ਸਦਬਲ ਜਾਂਤ ਗਿਆਨੀ ਹਰ ਬੋਲੋ ਦਿਨ ਰਾਤ ਤਿਨ ਕੀ ਦ੍ਰਿਸ਼ਨਾ ਭੂਖ ਸਭ ਉਤਰੀ ਜੋ ਉਤ ਗੁਰਮਤ ਰਾਮ ਰਸ ਖਾਂਤ ਰਹਾਉ ਹਰ ਕੇ ਦਾਸ ਸਾਧ ਸਖਾ ਜਾਨ ਜਿਨ ਮਿਲਿਆ ਲਹਿ ਜਾਏ ਭਰਾਂਤ ਜਿਉਂ ਜਲ ਦੁੱਧ ਭਿਨ ਭਿਨ ਕਾਢੈ ਚੁਣ ਹੰਸਲਾ ਤਿਉਂ ਦੇਹੀ ਤੇ ਚੁਣ ਕਾਢੈ ਸਾਧੂ ਹਉਮੈ ਦਾਤ ਜਿਨ ਕੈ ਪ੍ਰੀਤ ਨਾਹੀ ਹਾਰ ਹਿਰਦੈ ਤੇ ਕਪਟੀ ਨਾਰ ਨਿਤ ਕਪਟ ਕਮਾਤ ਤਿਨ ਕਉ ਕਿਆ ਕੋਈ ਦੇਹ ਸਵਾਲੈ ਓਏ ਆਪ ਬੀਜ ਪੇਹੀ ਖਾਂਤ ਹਰ ਕਾ ਚਿਹਨ ਸੋਈ ਕਾ ਹਰ ਜਨ ਕਾ ਹਰ ਆਪੇ ਜਨ ਮਹਿ ਰਾਖਤ ਰਖ ਆਪ ਰਖਾਂਤ ਧਨ ਧਨ ਗੁਰੂ ਨਾਨਕ ਸਮੁੰਦਰ ਸੀ ਜਿਨ ਨਿੰਦਾ ਔਸਤ ਤਰੀ ਤਰਾਂ ਤੂੰ ਮਲਾਰ ਮਹੱਲਾ ਚੌਥਾ ਆਗਮਾ ਗੋਚਰ ਹਰ ਨਾਮ ਹਰ ਉਤਮ ਹਰ ਕਿਰਪਾ ਤੇ ਜਪ ਲਿਆ ਸਤਸੰਗਤ ਸਾਧ ਪਾਈ ਵੱਡ ਭਾਗੀ ਸੰਗ ਸਾਧੂ ਪਾਰ ਪਿਆ ਮੇਰਾ ਮਨ ਅਨਦਿਨ ਆਨੰਦ ਭਇਆ ਗੁਰਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਪਰਮ ਪਾਉ ਗਇਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰ ਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਹੋਮੈ ਦੁਖ ਹੋਮੈ ਰੋਗ ਗਇਆ ਜੋ ਅਨਦਿਨ ਹਿਰਦੈ ਨਾਮ ਧਿਆਵਹਿ ਸਭ ਜਨਮ ਤਿਨ੍ਹਾਂ ਕਾ ਸਫਲ ਭਇਆ ਓਏ ਆਪ ਤਰੇ ਸ੍ਰੇਸ਼ਟ ਸਭ ਤਾਰੀ ਸਭ ਕੁਲ ਪੀ ਪਾਰ ਪਿਆ ਤੁਧ ਆਪੇ ਪਾਪ ਉਪਾਇਆ ਸਭ ਜਗ ਤੁਧ ਆਪੇ ਵਸ ਕਰ ਲਿਆ ਜਨ ਨਾਨਕ ਕਉ ਪ੍ਰਭ ਕਿਰਪਾ ਧਾਰੀ ਬਿਖ ਡੁੱਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨ ਜਾਈ ਮਨਮੁਖ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁੱਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁੱਖ ਲਾਗੈ ਪਛਤਾਈ ਜਿਸ ਤੇ ਉਪਜੇ ਤਸੈ ਨ ਚੇਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਉ ਮਨਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਿਮਾਨੀ ਹਉਮੈ ਵਿੱਚ ਜਲ ਜਾਈ ਤਿੰਨ ਸਿੱਧ ਨਾ ਬੁੱਧ ਭਈ ਮਤ ਮਧਮ ਲੋਭ ਲਹਿਰ ਦੁੱਖ ਪਾਈ ਗੁਰ ਬਿਹੂਨ ਮਹਾਂ ਦੁੱਖ ਪਾਇਆ ਜਮ ਪਕੜੇ ਬਿਲ ਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿ ਸੁਪਾਈ ਨਾਮ ਨਿਧਾਨ ਵਸਿਆ ਕਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੇ ਦਿਨ ਰਾਤੀ ਏਕ ਸ਼ਬਦ ਨਿਭਲਾਈ
ਨਾਮ ਪਦਾਰਥ ਸਹਿਜੈ ਪਾਇਆ, ਇਹ ਸਤਿਗੁਰ ਕੀ ਵਡਿਆਈ, ਸਤਿਗੁਰ ਤੇ ਹਰ ਹਰ ਮਨ ਵਸਿਆ, ਸਤਿਗੁਰ ਕਹੋ ਸਦ ਬਲ ਜਾਈ, ਮਨ ਤਨ ਅਰਪ ਰਖੋ ਅਸਭ ਆਗੈ, ਗੁਰ ਚਰਣੀ ਚਿਤ ਲਾਈ, ਆਪਣੀ ਕਿਰਪਾ ਕਰਹੋ ਗੁਰ ਪੂਰੇ, ਆਪੇ ਲਹਿ ਮਲਾਈ, ਹਮ ਲੋਹੋ ਗੁਰ ਨਾਮ ਬੋਇਤਾ, ਨਾਨਕ ਪਾਰ ਲੰਘਾਈ।

ਸਤ ਸਾਧ ਸੰਗਤ ਹਰ ਤੋਰ ਰਾਉ। ਹਰ ਧਨ ਬਣ ਜਾਉ ਹਰ ਧਨ ਸੰਚਾਉ, ਜਿਸ ਲਾਗਤ ਹੈ ਨਹੀਂ ਹੋ ਚੋਰ। ਚਾਤਰਕ ਮੋਰ ਬੋਲਤ ਦਿਨ ਰਾਤੀ, ਸੁਨ ਕਨ ਹਰ ਕੀ ਕੋਰ। ਜਿਉ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਨਾਨਕ ਜਾਨ ਹਰ ਕੀਰਤ ਗਾਈ, ਛੂਟ ਗਇਓ ਜਮਕਾ ਸਭ ਸ਼ੋਰ। ਮਲਾਰ ਮਹੱਲਾ ਚੌਥਾ। ਰਾਮ ਰਾਮ ਬੋਲ ਬੋਲ ਖੋਜਤੇ ਵਡ ਭਾਗੀ, ਹਰ ਕਾ ਪੰਥ ਕਉ ਬਤਾਵੈ, ਹੁਣ ਤਾਂ ਕਹਿ ਪਾਏ ਲਾਗੀ ਰਾਉ। ਹਰ ਹਮਾਰੋ ਮੀਤ ਸਿਖਾਈ, ਹਮ ਹਰ ਸੋ ਪ੍ਰੀਤ ਲਾਗੀ। ਹਰ ਹਮ ਗਾਵੈ ਹਰ ਹਮ ਬੋਲੈ, ਔਰ ਦੁਤੀਆ ਪ੍ਰੀਤ ਹਮ ਤਿਆਗੀ। ਮਨ ਮੋਹਨ ਮੋਰੋ

ਗ੍ਰਹਿ ਮੰਗਲ ਸੋ ਲਾਵੀ ਰਾਉ ਮਨੁਆ ਲਾਈ ਸਵਾਰੇ ਥਾਨਾ ਪੁੱਛੋ ਸੰਤਾਂ ਜਾਏ ਖੋਜਤ ਖੋਜਤ ਮੈਂ ਪਾਹਨ ਮਿਲਿਓ ਭਗਤ ਕਰੋ ਨਿਧ ਪਾਏ ਜਬ ਪ੍ਰੇ ਆਈ ਬਸੇ ਗ੍ਰਹਿ ਪਾਸਨਉ ਤਬ ਹਮ ਮੰਗਲ ਗਾਇਆ ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭ ਪੂਰਾ ਗੁਰੂ ਮਿਲਾਇਆ ਸਖੀ ਸਹੇਲੀ ਭਏ ਆਨੰਦਾ ਗੁਰ ਕਾਰਜ ਹਮਰੇ ਪੂਰੇ ਕਹੋ ਨਾਨਕ ਵਰ ਮਿਲਿਆ ਸੁਖਦਾਤਾ ਛੋੜ ਨਾ ਜਾਈ ਦੂਰੇ ਮਲਾਰ ਮਹੱਲਾ ਪੰਜਵਾਂ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਠਰ ਕਉ ਭਰਤੀ ਕਿਰਪਾ ਨਿਧ ਛੋੜਿਆ ਨ ਕਉ ਪੂਜੈ ਆਤਮ ਕਾਤੀ ਹਰਤੇ ਹਰ ਬਿਸਰਤ ਤੇ ਦੁਖ ਦੁਖ ਮਰਤੇ ਅਨਕ ਬਾਰ ਬ੍ਰਹਮੈ ਬਹੁ ਜੋਨੀ ਟੇਕ ਨਾ ਕਾਹੂ ਧਰਤੇ ਰਾਉ ਤਿਆਗ ਸਵਾਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਕਰਤੇ ਕਾਗਦ ਨਾਵ ਲੰਘੈ ਕਤ ਸਾਗਰੂ ਬ੍ਰਥਾ ਕਹਿਤ ਹਮ ਤਰਤੇ ਸਿਵ ਬ੍ਰਾਂਚ ਅਸੁਰ ਸੁਰ ਜੇਤੇ ਕਾਲ ਅਗਨ ਮਹਿ ਜਰਤੇ ਨਾਨਕ ਸ਼ਰਨ ਚਰਨ ਕਮਲ ਨਕੀ ਤੁਮ ਨਾ ਡਾਰੋ ਪ੍ਰਭ ਕਰਤੇ ਰਾਗ ਮੁਲਾਰ ਮਹੱਲਾ ਪੰਜਵਾਂ ਦੋਪਦੇ ਕਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਮੇਰੇ ਓਏ ਬੈਰਾਗੀ ਤਿਆਗੀ ਹਉ ਇਕ ਕਹਿਨੋ ਤਿਸ ਬੈਨ ਰਹਿ ਨਾ ਸਕੋ ਪ੍ਰੀਤ ਹਮਾਰੀ ਲਾਗੀ ਰਾਉ ਉਨ ਕੈ ਸੰਗ ਮੋਹੇ ਪ੍ਰੀਤ ਮੋਹੇ ਪ੍ਰਭ ਚਿਤ ਆਵੈ ਸੰਤ ਪ੍ਰਸਾਦ ਮੋਹਿ ਜਾਗੀ ਸੁਨ ਉਪਦੇਸ਼ ਭਏ ਮਨ ਨਿਰਮਲ ਗੁਣ ਗਾਈ ਰੰਗ ਰਾਂਗੀ ਇਹ ਮਨ ਦੇਹ ਕੀਏ ਸੰਤ ਮੀਤਾ ਕਿਰਪਾਲ ਭਈ ਵਡਭਾਗੀ ਮਹਾਂ ਸੁਖ ਪਾਇਆ ਵਰਨਨ ਸਾਕਉ ਰੇਨ ਨਾਨਕ ਜਨ ਜਪਾਗੀ ਮਲਾਰ ਮਹੱਲਾ ਪੰਜਵਾਂ ਮਾਈ ਮੋਹੇ ਪ੍ਰੀਤਮ ਦੇਹ ਮਲਾਹੀ ਸਗਲ ਸਹੇਲੀ ਸੁਖ ਭਾਰ ਸੂਤੀ ਜਿਹੇ ਘਰ ਮ ਲਾਲਕ ਵਸਾਈ ਰਹਾਉ ਮੋਹੇ ਅਵਗੁਣ ਪ੍ਰਭ ਸਦਾ ਦਿਆਲਾ ਮੋਹੇ ਨਿਰਗੁਣ ਕਿਆ ਚਤਰਾਈ ਕਰੋ ਕਬਰਾ ਬਰਾਬਰ ਜੋ ਪ੍ਰੈ ਸੰਗ ਰਾਤੀ ਇਹ ਹਉਮੈ ਕੀ ਡੇਠਾਈ ਭਈ ਨਿਮਾਣੀ ਸ਼ਰਨ ਇਕਤਾ ਕੀ ਗੁਰ ਸਤਿਗੁਰ ਪੁਰਖ ਸੁਖਾ ਸੁਖਦਾਈ ਏਕ ਨਿਮਖ ਮਹੇ ਮੇਰਾ ਸ਼ਬਦ ਕਾਟਿਆ ਨਾਨਕ ਸੁਖ ਰਹਿਣ ਵਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੇਘ ਜੀ ਤਿਲ ਬਿਲਮ ਨ ਲਾਓ ਬਰਸ ਪਿਆਰੇ ਮਨੈ ਸੁਧਾਰੇ ਹੋਏ ਆਨੰਦ ਸਦਾ ਮਨ ਚਾਉ ਰਾਉ ਹਮ ਤੇਰੀ ਤਰ ਸਵਾਮੀ ਆ ਮੇਰੇ ਤੂੰ ਕਿਉਂ ਮਨੋ ਵਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਕਰ ਭਰ ਤਾਰੇ ਬਿਨੋ ਸੁਨੋ ਜਬ ਠਾਕੁਰ ਮੇਰੇ ਬੇਗ ਆਇਓ ਕਿਰਪਾ ਤਾਰੇ ਕਹੋ ਨਾਨਕ ਮੇਰੋ ਬਿਨ ਸਿਓ ਬਣਿਓ ਸੁਹਾਗੋ ਪਤ ਸੋਭਾ ਭਲੇ ਆਚਾਰੇ ਮਲਾਰ ਮਹੱਲਾ ਪੰਜਵਾਂ ਪ੍ਰੀਤਮ ਸਾਚਾ ਨਾਮ ਤੇ ਆਈ ਦੁਖ ਦਰਦ ਬਿਨ ਸਹਿਬ ਅਵਸਾਗਰ ਗੁਰ ਕੀ ਮੂਰਤ ਹਿਰਦੈ ਵਸਾਈ ਰਾਉ ਦੁਸ਼ਮਣ ਹਤੇ ਦੋਖੀ ਸਭ ਵਿਆਪੇ ਹਰ ਹਰ ਸਰਨਾਈ ਆਇਆ ਰਾਖਣ ਹਾਰੇ ਆਦਿ ਰਾਖਿਓ ਨਾਨ ਨਾਮ ਪਦਾਰਥ ਪਾਇਆ ਕਰ ਕਿਰਪਾ ਕਲਿਵਿਖ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੁਣ ਦਾਨ ਨਾਨਕ ਮਨ ਵਸਿਆ ਬਹੁੜ ਦੁਖ ਨਾ ਥੀਆ ਮਲਾਰ ਮਹੱਲਾ ਪੰਜਵਾਂ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀ ਜੈ ਦਿਆਲ ਅਨੁਗ੍ਰਹ ਤਾਰੇ ਰਾਉ ਸਿਮਰੋ ਚਰਨ ਤੁਹਾਰੇ ਪ੍ਰੀਤਮ ਹਿਰਦੈ ਤੁਹਾਰੀ ਆਸਾ ਸੰਤ ਜਨਾ ਪਹਿ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਬਿਸਰਤ ਮਰਨ ਜੀਵਨ ਹਰ ਮਿਲਤੇ ਜਨ ਕਉ ਦਰਸ਼ਨ ਦੀ ਜੈ ਨਾਮ ਆਧਾਰ ਜੀਵਨ ਤਨ ਕਾ ਨਾਨਕ ਪ੍ਰਭ ਮੇਰੇ ਕਿਰਪਾ ਕੀ ਜੈ ਮਲਾਰ ਮਹੱਲਾ ਪੰਜਵਾਂ ਅਬ ਆਪਣੇ ਪ੍ਰੀਤਮ ਸਿਉ ਬਣ ਆਈ ਰਾਜਾ ਰਾਮ ਰਮਤ ਸੁਖ ਪਾਇਓ ਬਰਸ ਮੇਘ ਸੁਖਦਾਈ ਰਾਉ ਇੱਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਵੈ ਨਿਧ ਪਾਈ ਅਦੌਤ ਭਇਓ ਪੂਰਨ ਪਾਵੀ ਕਉ ਭੇਟੇ ਸੰਤ ਸਹਾਈ ਸੁਖ ਉਪਜੈ ਦੁਖ ਸਗਲ ਬਿਨਾਸੇ ਪਾਰ ਬ੍ਰਹਮ ਲਿਵ ਲਾਈ ਤਰਿਓ ਸੰਸਾਰ ਗਠਨ ਪੈ ਸਾਗਰ ਹਰ ਨਾਨਕ ਚਰਨ ਤੇ ਆਈ ਮਲਾਰ ਮਹੱਲਾ ਪੰਜਵਾਂ ਕਨ ਹਰ ਬਰਸ ਸਗਲ ਜਗ ਛਾਇਆ ਭਈ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਆਨੰਦ ਮੰਗਲ ਸੁਖ ਪਾਇਆ ਰਹਾਉ ਮਿਟੈ ਕਲੇਸ਼ ਤ੍ਰਿਸ਼ਨਾ ਸਭ ਬੂਝੀ ਪਾ ਤ੍ਰਿਸ਼ਨ ਸਭ ਬੂਝੀ ਪਾ ਬ੍ਰਹਮਨ ਤਿਆਇਆ ਸਾਧ ਸੰਗ ਜਨਮ ਮਰਨ ਨਿਵਾਰੀ ਬਹੁਰ ਨ ਕਤ ਹੂੰ ਤਾਇਆ ਮਨ ਤਨ ਨਾਮ ਨਿਰੰਜਨ ਰਾਤਉ ਚਰਨ ਕਮਲ ਲਿਵ ਲਾਇਆ ਅੰਗੀਕਾਰ ਕੀਓ ਪ੍ਰਭ ਆਪਣੇ ਨਾਨਕ ਦਾਸ ਦਸਾਇਆ ਮਲਾਰ ਮਹੱਲਾ ਪੰਜਵਾਂ ਬਿਸ਼ਰਤ ਕਿਉਂ ਜੀਵੈ ਓਏ ਜੀਵਨਉ ਚਿਤੈ ਉਲਾਸ ਉਦਾਸ ਮਿਲਵੇ ਕੀ ਚਰਨ ਕਮਲ ਰਸ ਪੀਵਨ ਰਹਾਉ ਜਿਨ ਕਉ ਪਿਆਸ ਤੁਮਾਰੀ ਪ੍ਰੀਤਮਾ ਤਿਨ ਕਉ ਅੰਤਰ ਨਾਹੀ ਜਿਨ ਕਉ ਬਿਸਰੈ ਮੋਰੇ ਮੇਰੋ ਰਾਮ ਪਿਆਰਾ ਸੇ ਮੂਹੇ ਮਰ ਜਾਹੀ
मान तान रब रहया जगदीशर उपेखत सदा हजूरे नानक रब रहया सब अंतर सरबल रहया पर पूरे मलार महला पंजवा हर कै भजन कौन कौन न तारे खग तन मीन तन मृग तन ब्राह तन साधु संग उधारि राउ देव कुल दैंत कुल जख किन्नर नार सागर उतरे पारे जो जो भजन करे साधु संग ताके दुख निबारे काम क्रोध महा बिख्यारस इन ते पय नरारे दीन दयाल जपै करुणामय नानक सतबल हारे मलार महला पंजवा आज मैं बैस्यो बैस्यो हर हाट नाम रास सांझी कर जन स्याऊ जाऊ ना जम कह काट राउ तार अनुग्रह पार ब्रह्म राखे ब्रह्म के खुले कपाट बेश मारशा प्रभ पाया लाहा चरण निध खाट शरण गही अचुत अवनाशी किल विख काढ़े है शांत कल कलेश मिटे दास नानक बोर न जूनी माट मलार महला पंजवा बहुबिद माया मोह हैरानो कोट मधे को बिरला सेवक पूर्ण भगत चिरानु राउ इत उत डोल डोल श्रम पायो तन तन होत बिरानो लोग दराई चिरा करत ठगारी ठग्याई होतो संग न जानो मृग पंखी मीन दीन नीच एह संकट फिर आनो कौ नानक पाहन प्रभता रहो साध संगत सुख मानो मलार महला पंजवा दुष्ट मुए बिख खाई री माई जिसके जी तिन ही रख लीने मेरे प्रभु को कृपा आई रहाउ अंतर जामी सब मैं वरतै ताम पौ कैसा पाई संग सहाई छोड़ न जाई प्रभु दिसै सब निठाई अनाथा नाथ दीन दुख भंजन आप लिए लड़ लाई हर की ओट जीवै दास तेरे नानक प्रभु शरणाई मलार महला पंजवा मन मेरे हर के चरण रवि जय दर्श प्यास मेरो मन मोहे ओ हर पंख लगाए मली जय राउ खोजत खोजत मार्ग पायो साधु सेव करी जय तार अनुग्रह स्वामी मेरे नाम हरस पी जय त्राहे त्राहे कर सरणी आए जल तो कृपा की जय कर गह लेहो दास अपने कहो नानक अपन की जय मलार महला पंजवा प्रभु को भगत वसल बिरदायो निंद कुमार चरण तल दीने अपनो जस बरतायो रहाउ जय जयकार कीनो सब जग मैं आया दया जियन मह पायो कंठ लाई अपनो दास रखियो ताती वाओ न लायो अंगीकार कियो मेरे स्वामी ब्रह्म पौ मेट सुखायो महानंद करहु दास हर के नानक विश्वास मन आयो राग मलार महला पंजवा चौपदी कर दूजा एक ओंकार सतगुर प्रसाद गुरमुख दीजै ब्रह्म प्रसार गुरमुख त्रै गुणियां विस्तार गुरमुख नाद वेद विचार बिन गुर पूरे कोर अंधार मेरे मन गुर गुर करत सदा सुख पाईऐ गुर उपदेश हर हिरदय वसियो सास गिरास अपना खसम त्याई राओ गुर के चरण बिटो बल जाओ गुर के गुण अनदन नित गाओ गुर की तूड़ करो इशनान साची दरगह पाईऐ मान गुर बोहित भव जल तारण हार गुर पेटिया न होए जोन अवतार गुर की सेवा सो जन पाए जा को कर्म लिखिया तुर आए गुर मेरी जीवन गुर आधार गुर मेरी बर्तन गुर परवार गुर मेरा खसम सतगुर सरनाई नानक गुर पार ब्रह्म जा कीम न पाई मलार महला पंजवा गुर के चरण हृदय बसाई कर कृपा प्रभ आप मिलाई अपने सेवक कहो लय प्रभ लाई ताकि कीमत कही न जाए कर कृपा पूर्ण सुख दाते तुमरी कृपा ते तू चित आवहै आठ पहर तेरे रंग राते राउ गावन सुनन सब तेरा स्वामी हुक्म बूझै सो साच समाना गावन सुनन सब तेरा पाणा हुक्म बूझै सो साच समाणा जप जप जीवै तेरा नाऊ तुझ बिन दूजा नाहीं थाऊ दुख सुख करते हुक्म रजाए पाणे बख्श पाणे दे सजाए दुहा सिरिया का करता आप कुरबान जाई तेरे प्रताप तेरी कीमत तू है जाने तू आपे बूझे सुने आप आख आप बखाने
ਸਹੀ ਭਗਤ ਜੋ ਤੁਧ ਬਾਣੇ, ਨਾਨਕ ਤਿਨਕਾ ਸਤਿਗੁਰ ਬਾਣੇ। ਮਲਾਰ ਮਹੱਲਾ ਪੰਜਵਾਂ। ਪਰਮੇਸ਼ਰ ਹੋਆ ਦਇਆਲ, ਮੇਘ ਵਰਸੈ ਕਿਰਪ ਅੰਮ੍ਰਿਤ ਧਾਰ। ਸਗਲੇ ਜੀ ਜੰਤ ਤ੍ਰਿਪਤਾਸੇ, ਕਾਰਜ ਆਏ ਪੂਰੇ ਰਾਸੇ। ਸਦਾ ਸਦਾ ਮਨ ਨਾਮ ਸੰਭਾਲ, ਗੁਰ ਪੂਰੇ ਕੀ ਸੇਵਾ ਪਾਇਆ। ਐਥੈ ਉਥੈ ਨਿਭੈ ਨਾਲ ਰਾਉ, ਦੁੱਖ ਭੰਨਾ ਪੈ ਪੰਜਨ ਹਾਰੂ। ਆਪਣਿਆਂ ਜੀਆਂ ਕੀ ਕੀਤੀ ਸਾਰੂ, ਰਾਖਣ ਹਾਰ ਸਦਾ ਮਿਹਰਬਾਨੂ। ਸਦਾ ਸਦਾ ਜਾਈਐ ਕੁਰਬਾਨ, ਕਾਲ ਗਵਾਇਆ ਕਰਤੈ ਆਪ। ਸਦਾ ਸਦਾ ਮਨ ਤਿਸਨੋ ਜਾਪ, ਦ੍ਰਿਸ਼ਟ ਧਾਰ ਰਾਖੇ ਸਭ ਜੰਤ। ਗੁਣ ਗਾਵੋ ਨਿਤ ਨਿਤ ਭਗਵੰਤ, ਏਕੋ ਕਰਤਾ ਆਪੇ ਆਪ। ਹਰ ਕੇ ਭਗਤ ਜਾਣੇ ਪ੍ਰਤਾਪ, ਨਾਵੇ ਕੀ ਪੈਜ ਰੱਖਦਾ ਆਇਆ। ਨਾਨਕ ਬੋਲੇ ਤਿਸ ਕਾ ਬੁਲਾਇਆ। ਪਲਾਰ ਮਹੱਲਾ ਪੰਜਵਾਂ। ਗੁਰ ਸਰਨਾਈ ਸਗਲ ਨਿਦਾਨ, ਸਾਚੀ ਦਰਗਹਿ ਪਾਈਐ ਮਾਨ। ਭ੍ਰਮ ਪਾਉ ਦੁਖ ਦਰਦ ਸਭ ਜਾਏ, ਸਾਧ ਸੰਗ ਸਦ ਹਰ ਗੁਣ ਗਾਏ। ਮਨ ਮੇਰੇ ਗੁਰ ਪੂਰਾ ਸਾ ਲਾਹੇ, ਨਾਮ ਨਿਧਾਨ ਜਪਹੁ ਦਿਨ ਰਾਤੀ। ਮਨ ਚਿੰਦੇ ਫਲ ਪਾਏ ਰਾਉ, ਸਤਿਗੁਰ ਜੀਵੜਾ ਵਰਨਾ ਕੋਏ। ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ, ਜਨਮ ਮਰਨ ਦੁਖ ਤੇ ਰਾਖੈ। ਮਾਇਆ ਵੇਖੋ ਫਿਰ ਬਹੁੜ ਨਾ ਚਾਖੈ, ਗੁਰ ਕੀ ਮਹਿਮਾ ਕਥਨ ਨਾ ਜਾਏ। ਗੁਰ ਪਰਮੇਸ਼ਰ ਸੱਚ ਹੈ ਨਾਏ, ਸੱਚ ਸੰਜਮ ਕਰਨੀ ਸਭ ਸਾਚੀ। ਸੋ ਮਾਨ ਨਿਚ ਨਿਰਮਲ ਜੋ ਗੁਰ ਸੰਗ ਰਾਚੀ। ਗੁਰ ਪੂਰਾ ਪਾਈਐ ਵਡ ਭਾਗ, ਕਾਮ ਕ੍ਰੋਧ ਲੋਭ ਮਨ ਤੇ ਤਿਆਗ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੋਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਖਿਆ ਰਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਾਰ ਪੂਰ ਰਹਿਆ। ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰ ਤੇਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਉਧਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਬਾਵਣਹਾਰੇ ਕੇਤੇ ਤੇਰੇ ਰਾਗ ਪਰਿਸੋਂ ਕਹੀਐ ਕੇਤੇ ਤੇਰੇ ਗਾਵਣਹਾਰੇ ਗਾਵਨ ਤੁਧਨੋ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨੋ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵ ਧਿਆਨ ਦਰ ਨਾਲੇ

ਫਤਿਹ ਤੇਰੇ ਭਗਤ ਰਸਾਲੇ। ਹੋਰ ਕਹਿਤੇ ਤੁਧ ਨ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ, ਕੇਵਲ ਚੀਰਾ ਰਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਆਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆਂ। ਕਰਮ ਮਿਲੈ ਨਾਹੀ ਠਾਕਰ ਹਾਈਆਂ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉਂ, ਆਖਣ ਔਖਾ ਸਾਚਾ ਨਾਉਂ।

ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਕਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋਆ ਨਾ ਕੋਏ, ਜੇ ਵੜਿਆਪ ਦੇ ਵਡੇਰੀ ਦਾਤ, ਜਿਨ ਦਿਨ ਕਰਕੇ

ਸੁਧ ਬਿਨ ਅਬਰ ਨਾ ਜਾਣ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਬਖਾਣ। ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ।

ਜਨ ਕਾ ਭਾਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ।

ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕਹਿ ਲਾਗੇ। ਕਹਿ ਨਾਨਕ ਤਹਿ ਸੁਖ ਹੁਆ, ਤਿਤ ਕਰ ਅਨਹਦ ਵਾਜੇ।

ਬਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤਰ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

गुरु राज्य मानव

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਨ ਮਾਨ

जे कोई नंद करे हर जन की अपना गुण ना गवावे राव जो किछ करे।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੁਹਿਲਾ ਰਾਗ ਗੀਤੀ ਮਹਲਾ ਪਹਿਲਾ ਓਮਕਾਰ ਸਤਿਗੁਰੂ ਪ੍ਰਸਾਦ। ਜੈ ਕਰ ਕੀਰਤਾ ਕੀਏ ਕਰਤੇ ਕਾ ਹੋਏ ਵਿਚਾਰੋ, ਚਿਤ ਕਰ ਗਾਵੋ ਸੁਹਿਲਾ ਸਿਵਰਿਓ ਸਜਣਾ, ਰੂਪ ਮੰਗਾਵੋ ਮੇਰੇ ਨਿਰਭਉ ਕਾ ਸੁਹਿਲਾ, ਵਾਰੀ ਜਪ ਸੁਹਿਲਾ ਸਦਾ ਸੁਖੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇ ਗਾਦੇ ਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾ ਤੇ ਗਵਨ ਸਮਾਰ, ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲ, ਦੇਵ ਸੱਜਣ ਸੀਸੜੀਆਂ ਜਹੋ ਵੈਸਾ ਸੁਮੇਲ, ਕਰ ਕਰੇ ਹੋ ਪਹੁੰਚਾ ਸਦੇ ਨਿਤ ਪਵਾਨੋ, ਸਦਨ ਹਾਰ ਸਮਰੀ ਹੈ ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਾਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਸ ਵਡਾਈ ਤੋਏ ਰਹਾਉ। ਵਿਸਵ ਜਸਿਆ ਕੜੀਆਂ ਪਹਿਰਾਂ, ਫਿੱਤੀ ਵਾਰੀ ਮਾਹ ਹੋਆ, ਸੂਰਜੇ ਕੋਰਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਜ ਤਨਾਸਰੀ ਮਹੱਲਾ ਪਹਿਲਾ, ਗਗਨ ਮੈਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆ ਨਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਐਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਤੇਰੀ ਰਾਉ, ਸਹਿਸ ਪਵ ਨੈਣ ਨਨ ਨੈਣ ਤੋਹੇ ਕਉ, ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਬਾਦ ਬਿਮਲ ਨਾਨੇਕ ਬਾਦ ਗੰਧ ਵੈਨ, ਸਹਿਸ ਸਭ ਗਾਂਧੇ ਵਿਚਲਤ ਮੋਹੀ, ਸਭ ਮੈਂ ਜੋ ਜੋ ਤਹਿ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨਗਨ ਹੋਇਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਵ ਭਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਵ ਲਿਸ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵਡਾਹੀ, ਕਰ ਡੰਡਾਓਤ ਪੁਨ ਵਡਾਹੀ ਰਹਾਓ, ਸਾਗਤ ਹਰ ਸਾਧਨ ਜਾਣਿਆ, ਤਨ ਅੰਤਰ ਹਉਮੈ ਕੰਡਾਹੀ, ਜਿਉਂ ਜਿਉਂ ਚਲੇ ਚੁਬੈ ਦੁਖ ਪਾਵਹੇ, ਜਮਕਾਲ ਸਹੈ ਸਿਰ ਡੰਡਾਹੀ, ਹਰ ਜਨ ਹਰ ਹਰ ਨਾਮ ਸੁਮਾਣੀ, ਦੁਖ ਜਨ ਮਰਨ ਪਵ ਖੰਡਾਹੀ, ਅਵਨਾਸ਼ੀ ਪੁਰਖ ਪਾ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੀ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬਡ ਵਡਾਹੀ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਕਾਢ ਚਲੋ ਹਰ ਲਾ, ਆਗੈ ਬਸਨ ਸੁਹੇਲਾ।

ਰਸ ਅਗਾਥ ਕਥਾ ਤਿੰਨ ਜਾਣੀ ਜਾ ਕੋ ਆਈ ਸੂਈ ਬਿਹਾ ਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਕ ਉਤਾਰ ਸੰਤਨ ਕੀ ਧੂਰੇ ਅੰਤਰ ਜਾਮੀ

ਧੂਰ ਮੁਖ ਲਾਵਾ ਗੁਰ ਸਿੱਖਾਂ ਕੀ।

0: Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਪਾਲਿਓ ਸਤਿਗੁਰਾਂ ਦੀ ਸਾਡੀ ਨਿਮਾਜੀ ਸਾਖੀਓ ਹਾਜ਼ਰ ਸੰਗਤ ਨੂੰ ਸਭ ਤੋਂ ਪਹਿਲਾਂ ਅਸ਼ਟਮ ਬਲਵੀਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਆਓ ਸਮੇਂ ਦੀ ਵੰਡ ਅਨੁਸਾਰ ਅਤੇ ਸੰਗਤ ਦੀ ਹਾਜ਼ਰੀ ਨੂੰ ਮੁੱਖ ਰੱਖਦਿਆਂ ਕੁਝ ਕੁ ਮਿੰਟ ਚੱਲ ਰਹੀ ਗੁਰਬਾਣੀ ਦੀ ਲੜੀ ਵਿਚਾਰ ਵਿੱਚ ਜੁੜੀਏ, ਫਿਰ ਆਪਾਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਪਰਉਪਕਾਰ ਉਹਨਾਂ ਵੱਲੋਂ ਦਿੱਤੇ ਉਪਦੇਸ਼ਾਂ ਦੀ ਵਿਚਾਰ ਵੀ ਕਰਾਂਗੇ। ਪੰਜ ਵਾਰੀ ਮੂਲ ਮੰਤਰ, ਪੰਜ ਵਾਰੀ ਗੁਰ ਮੰਤਰ ਦਾ ਜਾਪ ਕਰੀਏ। ਜਿਹੜੇ ਦੂਰ ਦੂਰ ਬੈਠਣ ਦਾ ਸੁਭਾਅ ਹੈ ਇਹਨੂੰ ਛੱਡੋ, ਨੇੜੇ ਨੇੜੇ ਆਓ ਅਤੇ ਇੱਕ ਰਸ ਹੋ ਕੇ ਇੱਕ ਜ਼ਬਾਨ ਹੋ ਕੇ ਸਾਰੇ ਮੂਲ ਮੰਤਰ ਦਾ ਉਚਾਰਨ ਕਰੀਏ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ

प्राप्त न हों। कर्ता पुरुष निर्भो निर्वैर अकाल मूर्त

नानक अदम मरे सतगुर के पाने अक्सर असी पुछते रहने हैं जी असी परमात्मा नूं किवें प्राप्त कर सकते साडा नजरिया साडा दृष्टिकोण किवें बदल जाए तो महाराज कहने ने भाई आ कम करना पड़ेगा कोई अखरी अर्थ औखे नहीं है जी जो तुसी एक मन एक चित होके बाणी पढ़ते सुनते हो फट समझ आ जाए क्योंकि बाणी साडी बोली विच है कोई इस तरह की भाषा गुरु साहब ने नहीं वरती जिहड़ी असी कहीए जी सानू समझ ही नहीं आई हुण पहली पंक्ति है हौ हौ मैं विचों खोवे खोवे का मतलब है गवाना त्यागना दूर करना एक पर्दा है एक दीवार है जिस दीवार के कारण साढ़े अंदरों दवैत नहीं मुकदा यही सवाल गुरु नानक पातशाह ने जपजी साहब च भी किया बई किव सत्यारा होई है किव कूड़े टुटे पाप हुक्म रजाई चलना नानक लिखिया ना उदी रजा दे जो मालक है परमात्मा उदे हुक्म लिखा हुण हुक्म मन्या ही तां जा सकदा है जे अंदरों होमे खत्म हुक्म दी पालना उदों ही कीती जा सकती है जदों हों खत्म क्योंकि जिहड़ा होमे विच है वो हुक्म दी पालना नहीं कर सकता पुछो गुरु अंगद देव पातशाह जी नूं जीवन पढ़ के दे वो फरमांदे ने चाकर लगे चाकरी जे चले खसम है पाए हुण खसम दी रजा विच चलण वास्ते उन्हूं अपनी होमे अपनी मत दा त्याग करना पड़ा जिस दिन कोई गुरसिख कोई सिख सेवक अपने अंदरों ये दो चीजा हों ते मैं इन्हों पठा कर दो ते हों मैं बन जाए इन्हों खोना है खत्म ये गुरु घर में इस दूर करन दे यत्न भी बड़े सख पातशाह ने कहा तुहानू पुठे लटकन की लोड़ नहीं तुहानू जल धारे करन की लोड़ नहीं तुहानू भगवे कपड़े पाउन की भी लोड़ नहीं तुहानू सोहने शरीर से सुआ मलन की भी लोड़ नहीं लोड़ है ते गुरु दे हुक्म विच मन मेरे सतगुरु के पाने चल जो सतगुरु जी फरमाते हैं भाई यह करना है यह नहीं करना तो जेड़ा उस रजा दे मालक वाहिगुरु दे हुक्म उते एक सब्जेक्ट जेड़ा है ना उसनु ही चंगी तरह विचार लीए तो कई मसले हल हो जाते आम बंदा कहना जी ये होमे मिलते किस तरह पातशाह ने कहता भी हुक्म मनो होमे दूर पर गुरु अंगद देव जी का जीवन साढ़े लिए प्रैक्टिकली ऐसी वर्कशॉप है वो किवें कदों गुरु की शरण में आए तो उन्होंने फिर लगातार साढ़े सात साल गुरु नानक देव जी की हजूरी में रह के गुरु के हुक्म की पालना की जदों श्री गुरु अंगद देव जी महाराज का 300 साल खडूर साहब मनाया गया पंथ वालों दास नूं हुक्म होया कि तुसी सिर्फ ते सिर्फ श्री गुरु अंगद देव जी की बाणी जो 63 श्लोकों उत्ते आधारित है उसकी विचार करो पाठ ते बड़ी बड़ी करी दस पर जदों एक सेवा लग जाए तो फिर विशेष तौर से
ਸਟੱਡੀ ਕਰਨੀ ਹੈ। ਤੇ ਜਦੋਂ ਸਟੱਡੀ ਕੀਤੀ ਤੇ ਗੁਰੂ ਅੰਗਦ ਦੇਵ ਜੀ ਦਾ ਇੱਕ ਸ਼ਲੋਕ, ਇੱਕ ਸ਼ਬਦ ਹਿਰਦੇ ਚ ਵਸ ਗਿਆ। ਉਹਨਾਂ ਕਿਹਾ ਜੇ ਕਿਸੇ ਨੇ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋਣਾ, ਜੇ ਉਸਨੇ ਦਵੈਤ ਭਾਵ ਤੋਂ ਬਚ ਕੇ ਇੱਕ ਵਾਲੇ ਪਾਸੇ ਲੱਗਣਾ, ਤੇ ਫਿਰ ਉਹਨੂੰ ਕੀ ਕਰਨਾ ਪਵੇ। ਉਸ ਨੂੰ ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭਾਂ ਬਾਜੋਂ ਬੋਲਣਾ ਇਉਂ ਜੀਵਤ ਮਰ, ਨਾਨਕ ਹੁਕਮ ਪਛਾਣ ਕੇ ਤੋ ਸਾਹਿਬ। ਜਿਹੜੇ ਤੇ ਬਾਣੀ ਪੜ੍ਹਨ ਵਾਲੇ ਬੈਠੇ ਨੇ ਉਹਨਾਂ ਨੂੰ ਫਟ ਸਮਝ ਆ ਜਾਏ, ਪਰ ਆਮ ਗੁਰਸਿੱਖਾਂ ਦੀ ਜੋ ਦਸ਼ਾ ਹੈ ਉਹ ਬੜੇ ਹੈਰਾਨ ਹੋ ਜਾਂਦੇ ਨੇ ਵੀ ਇਹ ਹੋ ਕਿਵੇਂ ਸਕਦਾ, ਅੱਖਾਂ ਤੋਂ ਬਿਨਾਂ ਕੋਈ ਕਿਵੇਂ ਵੇਖ ਸਕਦਾ, ਕੰਨਾਂ ਤੋਂ ਬਿਨਾਂ ਕੋਈ ਕਿਵੇਂ ਸੁਣ ਸਕਦਾ, ਪੈਰਾਂ ਤੋਂ ਬਿਨਾਂ ਕਿਵੇਂ ਚੱਲਿਆ ਜਾ ਸਕਦਾ, ਹੱਥਾਂ ਤੋਂ ਬਿਨਾਂ ਕਿਵੇਂ ਕੀਤਾ ਜਾ ਸਕਦਾ। ਗੁਰੂ ਅੰਗਦ ਦੇਵ ਜੀ ਦਾ ਜੀਵਨ ਸਾਡੇ ਸਾਹਮਣੇ ਲਾਈਟ ਹਾਊਸ ਹੈ, ਰੋਸ਼ਨ ਮੀਨਾਰ ਹੈ। ਉਹਨਾਂ ਨੇ ਦੇਖਿਆ ਤੇ ਜ਼ਰੂਰ, ਪਰ ਉਹ ਵੇਖਿਆ ਜੋ ਗੁਰੂ ਦੀ ਆਗਿਆ ਸੀ। ਉਹਨਾਂ ਨੇ ਚੱਲਿਆ ਤੇ ਜ਼ਰੂਰ, ਪਰ ਉੱਧਰ ਚੱਲਿਆ ਜਿੱਧਰ ਗੁਰੂ ਦੀ ਆਗਿਆ ਸੀ। ਹੱਥਾਂ ਨਾਲ ਕੀਤਾ ਤੇ ਜ਼ਰੂਰ, ਪਰ ਉਹ ਕੀਤਾ ਜੋ ਗੁਰੂ ਦਾ ਹੁਕਮ ਸੀ। ਜਿਉਂ ਜਿਉਂ ਇਸ ਨੂੰ ਸਮਝਾਂਗੇ ਤੇ ਸਮਝਣ ਦੇ ਨਾਲ ਕਰਾਂਗੇ, ਫਿਰ ਉਹ ਪ੍ਰਤੱਖ ਹੋਵੇ। ਜਦੋਂ ਕੋਈ ਚੀਜ਼ ਪ੍ਰਤੱਖ ਹੋ ਜਾਂਦੀ ਹੈ ਫਿਰ ਕੋਈ ਭੁਲੇਖਾ ਨਹੀਂ ਹੁੰਦਾ। ਮੈਂ ਕਹਿੰਦਾ ਤੁਸੀਂ ਘਰੋਂ ਚੱਲ ਕੇ ਗੁਰੂ ਘਰ ਵੱਲ ਆਏ, ਘਰ ਪਿੱਛੇ ਰਹਿ ਗਿਆ, ਗੁਰੂ ਘਰ ਨੇੜੇ ਆ ਗਏ। ਇਸੇ ਤਰ੍ਹਾਂ ਜਿਸ ਦਿਨ ਅਸੀਂ ਗੁਰੂ ਦੀ ਆਗਿਆ ਮੰਨਣ ਵਾਲੇ ਪਾਸੇ ਤੁਰਾਂਗੇ ਤੇ ਆਪਣੀ ਮਰਜ਼ੀ ਫਿਰ ਕਰਦੀ ਜਾਊਗੀ। ਤੋ ਗੱਲ ਕੀ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਮੈਂ ਵਿੱਚੋਂ ਖੋਵੈ। ਜਿਸ ਦਿਨ ਅਸੀਂ ਇਹ ਕਰਨ ਵਿੱਚ ਕਾਮਯਾਬ ਹੋ ਗਏ ਫਿਰ ਦੂਜਾ ਮੇਟੈ ਇੱਕੋ ਹੋਵੇ, ਫਿਰ ਦੂਜਾ ਭਾਵ ਖਤਮ ਹੋ ਜਾਏ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਭ ਤੋਂ ਅਖੀਰਲੀ ਪ੍ਰੀਖਿਆ ਕੀਤੀ ਨਾ, ਉਹ ਬੜੀ ਕਰੜੀ ਪ੍ਰੀਖਿਆ ਸੀ। ਮਹਾਰਾਜ ਨੇ ਧਾਰਨਕ ਰੂਪ ਧਾਰਨ ਕਰ ਲਏ। ਹੁਣ ਕਈਆਂ ਨੂੰ ਪਤਾ ਨਹੀਂ ਧਾਰਨਕ ਰੂਪ ਕੀ ਹੁੰਦਾ। ਧਾਰਨਕ ਇੱਕ ਬਰਾਦਰੀ ਹੈ, ਜਿਹਨਾਂ ਦਾ ਕੰਮ ਹੁੰਦਾ ਮੋਢੇ ਤੇ ਛੋਟਾ ਲੈ ਲੈਣਾ, ਦੋ ਚਾਰ ਕੁੱਤੇ ਨਾਲ ਲੈ ਲੈਣੇ ਤੇ ਇਹੋ ਜਿਹਾ ਭਿਆਨਕ ਰੂਪ ਬਣਾ ਕੇ ਜੰਗਲਾਂ ਵਿੱਚ ਫਿਰ। ਬਹੁਤਿਆਂ ਨੇ ਤੇ ਇਹੀ ਕਿੰਤੂ ਪਰੰਤੂ ਕੀਤਾ, ਲਓ ਜੀ ਅੱਜ ਗੁਰੂ ਸਾਹਿਬ ਨੇ ਇਹ ਖੇਡ ਲਗਾਈ, ਉਹ ਮੂੰਹ ਮੋੜ ਗਏ। ਹੌਲੀ ਹੌਲੀ ਘਟਦੇ ਘਟਦੇ ਘਟਦੇ ਚਲੇ। ਮਹਾਰਾਜ ਨੇ ਛੋਟੇ ਮਾਰਨੇ ਸ਼ੁਰੂ ਕਰ ਦਿੱਤੇ, ਉਹਨਾਂ ਨੂੰ ਇਹੋ ਜਿਹੇ ਸ਼ਬਦ ਕਹੇ ਜਿਹੜੇ ਉਹ ਸਹਿ ਨਾ ਸਕਣ, ਚਲੇ ਗਏ। ਜਾਂਦਿਆਂ ਜਾਂਦਿਆਂ ਇੱਕੋ ਇੱਕ ਭਾਈ ਲੈਣਾ ਜੀ ਰਹੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਕੜਕ ਕੇ ਕਿਹਾ, ਲੈਣਿਆ ਤੂੰ ਕਿਉਂ ਨਹੀਂ ਜਾਂਦਾ? ਕਹਿੰਦਾ ਸੱਚੇ ਪਾਤਸ਼ਾਹ ਜਿਹੜੇ ਚਲੇ ਗਏ ਨੇ ਉਹਨਾਂ ਦਾ ਕੋਈ ਹੋਵੇਗਾ, ਮੇਰਾ ਕੋਈ ਹੈ ਹੀ ਨਹੀਂ, ਮੈਂ ਕਿੱਥੇ ਜਾਵਾਂ। ਲਓ ਆਹ ਹੈ ਐਸੀ ਦ੍ਰਿੜਤਾ ਦੇ ਨਾਲ ਗੁਰੂ ਕੇ ਬਚਨਾਂ ਦੀ ਪਾਲਣਾ ਕੀਤੀ, ਫਿਰ ਦੂਜਾ ਭਾਵ ਖਤਮ ਤੇ ਇੱਕ ਰਹਿ ਗਿਆ। ਤੋ ਗੁਰੂ ਨਾਨਕ ਪਾਤਸ਼ਾਹ ਨੇ ਯੋਗੀਆਂ ਨੂੰ ਵੀ ਕਿਹਾ ਤੇ ਸਾਨੂੰ ਵੀ

ਜਿਵੇਂ ਆਮ ਕਿਹਾ ਜਾਂਦਾ ਨਾ ਕਿ ਜੀ ਅਕਬਰ ਬਾਦਸ਼ਾਹ ਨੇ ਕਿਹਾ ਜਾਂ ਕਿਸੇ ਸਿਆਣੇ ਨੇ ਕਿਹਾ ਵੀ ਆਹ ਲਕੀਰ ਹੈ, ਇਸ ਲਕੀਰ ਨੂੰ ਬਿਨਾਂ ਕੱਟੇ ਵੱਡੇ ਤੋਂ ਛੋਟਾ ਕਰ। ਸਭ ਨੇ ਦਿਮਾਗ ਲੜਾਇਆ, ਕਿਹਾ ਇਹ ਕਿਵੇਂ ਹੋ ਸਕਦਾ, ਕੱਟਣਾ ਵੀ ਨਹੀਂ ਵੱਢਣਾ ਵੀ ਨਹੀਂ ਤੇ ਛੋਟਾ ਵੀ ਕਰਨਾ, ਇਹ ਨਹੀਂ ਹੋ ਸਕਦਾ। ਪਰ ਸਿਆਣੇ ਬੰਦੇ ਨੇ ਉਦੋਂ ਵੱਡੀ ਲਕੀਰ ਖਿੱਚ ਦਿੱਤੀ ਕਿ ਉਹ ਆਪੇ ਛੋਟੀ ਹੋ ਗਈ। ਜਿਹੜਾ ਦੂਜੇ ਪਾਸੇ ਦਾ ਪ੍ਰੇਮ ਹੈ ਉਹਨੂੰ ਪਛਾਵਾਂਗੇ ਫਿਰ ਇੱਕ ਵਾਲੇ ਪਾਸੇ ਤੋਂ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਰੇ ਸੰਸਾਰ

ਅਸਲ ਵਿੱਚ ਰੁਕਾਵਟ ਤੇ ਹਾਂ ਮੈਂ ਜੀ। ਪਾਤਸ਼ਾਹ ਕਹਿੰਦੇ ਜਦੋਂ ਇਹ ਮੇਟ ਲਵਾਂਗੇ ਤੇ ਦੂਜਾ ਭਾਵ ਆਪਣੇ ਆਪ ਹੀ ਖਤਮ ਹੋ ਜਾਏ, ਜਿਵੇਂ ਭਾਈ ਲੈਣਾ ਜੀ ਦਾ ਖਤਮ ਹੋ ਗਿਆ। ਉਹਨਾਂ ਕਿਹਾ ਪਾਤਸ਼ਾਹ ਮੇਰਾ ਹੋਰ ਕੋਈ ਹੈ ਹੀ ਨਹੀਂ ਤੇ ਸਾਡੇ ਦੇ ਕਈ ਖਸਮ ਨੇ, ਕਿਵੇਂ ਕਰ ਅਸੀਂ ਤੇ ਚਫੇਲ ਗੜੀਏ ਬਣ ਕੇ ਕਦੇ ਕਿਧਰੇ ਕਦੇ ਕਿਧਰੇ ਕਦੇ ਕਿਧਰੇ ਭਟਕ। ਇਹ ਅੰਦਰ ਝਾਤ ਮਾਰਨ ਦੀ ਲੋੜ ਹੈ। ਗੁਰੂ ਨੇ ਤੇ ਤਰੀਕਾ ਦੱਸ ਦਿੱਤਾ, ਗੁਰੂ ਨੇ ਤੇ ਜੁਗਤੀ ਦੱਸ ਦਿੱਤੀ, ਗੁਰੂ ਨੇ ਮੈਥਡ ਸਮਝਾ ਦਿੱਤਾ ਵੀ ਆਹ ਕੰਮ ਕਰ ਲਓ ਤੇ ਆਪੇ ਹੀ ਹੋ ਜਾਏਗਾ।

ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਾਰੀ ਬਾਣੀ ਪੜ੍ਹ ਕੇ ਦੇਖੋ, ਗੁਰੂ ਰਾਮਦਾਸ ਜੀ ਦਾ ਜੀਵਨ ਪੜ੍ਹ ਕੇ ਦੇਖੋ, ਕਿਸ ਹੀ ਤੜਾ ਕੀਆ ਮਿੱਤਲ ਸੁਤ ਨਾ ਰਭਾਈ, ਕਿਸ ਹੀ ਤੜਾ ਕੀਆ ਕੁੜਮ ਸੱਕੇ ਨਾਲ ਜਵਾਈ, ਕਿਸ ਹੀ ਤੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਤੜਾ ਹਰ ਰਿਹਾ ਸਮਾਈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ, ਦੁਨੀਆਂ ਦੇ ਲੋਕੋ, ਤੁਸੀਂ ਵੱਖ ਵੱਖ ਥਾਈਂ ਪ੍ਰੀਤ ਲਾਈ ਹੋਈ ਹੈ, ਪਰ ਮੈਂ ਇੱਕ ਨਾਲ ਪ੍ਰੀਤ ਲਾ ਲਈ। ਰੱਬ ਸਿਉਂ ਲਾਗ ਰਹੋ ਮੇਰਾ ਚੀਤ, ਰੱਬ ਸਿਉਂ ਲਾਗ ਰਹੋ ਮੇਰਾ ਚੀਤ।

ਆਖਿਆ ਜਗ ਨੂੰ ਜਿੱਤਣਾ ਹੈ ਤੇ ਬੜਾ ਮੌਕਾ। ਕਰੜਾ ਦਾ ਮਤਲਬ ਹੈ ਕਠਨ, ਔਖਾ। ਜਿਵੇਂ ਕਿਸੇ ਜ਼ਮੀਨ ਨੂੰ ਪਾਣੀ ਨਾ ਮਿਲੇ, ਉਹ ਸੁੱਕ ਜਾਏ, ਸਖ਼ਤ ਹੋ ਜਾਏ। ਅਸੀਂ ਕਹਿੰਦੇ ਹਾਂ ਇਹ ਲੋਹੇ ਵਰਗੀ ਹੋ ਗਈ, ਇਹ ਬੜੀ ਸਖ਼ਤ ਹੋ ਗਈ। ਇਸੇ ਤਰ੍ਹਾਂ ਇਹ ਜਗਤ ਨੂੰ ਜਿੱਤਣਾ, ਤਰਨਾ, ਲੰਘਣਾ ਕਰੜਾ ਹੈ। ਤੇ ਫਿਰ ਇੱਕ ਹੋਰ ਮੁਸੀਬਤ ਹੈ ਕਿ ਮਨ ਦੇ ਪਿੱਛੇ ਤੁਰ ਪਿਆ ਬੰਦਾ। ਹਾਂ, ਮੈਂ ਕਰਾਂਗਾ ਆਪਣੇ ਮਨ ਦੀ, ਮੰਨਦਾ ਨਹੀਂ ਕਿਸੇ ਦੀ ਗੱਲ। ਇਹ ਸਾਡੀ ਪ੍ਰੋਬਲਮ ਹੈ। ਜਗ ਕਰੜਾ ਮਨਮੁਖ ਗਾਵਾਰ, ਜਗ ਕਰੜਾ ਮਨਮੁਖ ਗਾਵਾਰ। ਉਧਰੋਂ ਤੇ ਜਗਤ ਬੜਾ ਕਰੜਾ ਹੈ, ਸਖ਼ਤ ਹੈ, ਮੁਸ਼ਕਲ ਹੈ, ਇਹਨੂੰ ਤਰਨਾ ਬੜਾ ਔਖਾ ਹੈ। ਤੇ ਉਧਰ ਅਸੀਂ ਮਨ ਦੇ ਪਿੱਛੇ ਤੁਰ ਪਏ। ਗਵਾਰ ਦਾ ਮਤਲਬ ਹੈ ਮੂਰਖਤਾ। ਇਸ ਮਨਮੁਖਤਾ ਦੇ ਕਾਰਨ ਸਾਡੇ ਵਿੱਚ ਗਵਾਰ ਪੋਣਾ ਵੀ ਆ। ਦਾਸ ਨੂੰ ਤੇ ਇੱਕੋ ਗੱਲ ਗੁਰਬਾਣੀ ਵਿੱਚੋਂ ਸਮਝ ਆਈ ਹੈ ਕਿ ਉਹੀ ਸਵਾਲ ਔਖਾ ਹੁੰਦਾ, ਪਰ ਜਦੋਂ ਉਸਤਾਦ ਤਰੀਕਾ ਦੱਸ ਦੇਵੇ ਤੇ ਉਸ ਤਰੀਕੇ ਨਾਲ ਕਰੀਏ ਤੇ ਔਖਾ ਸਵਾਲ ਸੌਖਾ ਹੋ ਜਾਵੇ। ਇਸੇ ਤਰ੍ਹਾਂ ਗੁਰੂ ਸੰਗਤ ਵਿੱਚ ਆ ਕੇ ਗੁਰਬਾਣੀ ਦੀ ਵਿਚਾਰ ਕਰਨ ਤੇ ਸੁਣਨ ਦੇ ਨਾਲ ਇਹ ਸੌਖਾ ਹੋ ਜਾਂਦਾ। ਮਹਾਰਾਜ ਕਹਿੰਦੇ ਮੈਂ ਮੰਨਦਾ ਕਿ ਜਗਤ ਬਹੁਤ ਕਰੜਾ ਹੈ, ਬੜਾ ਕਠਿਨ ਹੈ, ਬੜਾ ਮੁਸ਼ਕਲ ਹੈ, ਬੜਾ ਔਖਾ ਹੈ, ਪਰ ਅਸੀਂ ਆਪਣੀ ਮਨਮੁਖਤਾ ਵੀ ਤੇ ਛੱਡਣ ਲਈ ਤਿਆਰ ਨਹੀਂ ਹੈਗੇ। ਸਭ ਕੁਝ ਸੁਣ ਸੁਣਾ ਕੇ ਵੀ ਮਗਰੋਂ ਕੀ ਕਹਿੰਦੇ ਕਰਾਂਗੇ ਤੇ ਅਸੀਂ ਇਸ ਤਰ੍ਹਾਂ ਹੀ, ਤੇ ਫਿਰ ਕੀ ਬਣ ਸਕਦਾ। ਮਹਾਰਾਜ ਕਹਿੰਦੇ ਜਗ ਕਰੜਾ ਮਨਮੁਖ ਗਾਵਾਰ, ਪਰ ਸ਼ਬਦ ਕਮਾਈ ਹੈ ਖਾਈ ਹੈ ਸਾ।

ਰਾਤ ਜਲਦੀ ਜਲਦੀ ਵਿੱਚ ਮੈਂ ਪੌੜੀ ਦੀ ਵਿਚਾਰ ਤੇ ਕਰ ਦਿੱਤੀ, ਪਰ ਮੇਰੀ ਆਪਣੀ ਤਸੱਲੀ ਨਹੀਂ ਸੀ। ਸਾਰ ਸ਼ਬਦ ਜਿਹੜਾ ਇਹ ਗੁਰਬਾਣੀ ਵਿੱਚ ਕਈ ਅਰਥਾਂ ਵਿੱਚ ਆਉਂਦਾ ਹੈ। ਸਾਰ ਸ੍ਰੇਸ਼ਟ ਵਾਸਤੇ ਵੀ ਆਉਂਦਾ, ਸਾਰ ਨਿਚੋੜ ਵਾਸਤੇ ਵੀ ਆਉਂਦਾ, ਸਾਰ ਕਿਸੇ ਦੀ ਖਬਰ ਸਾਰ ਲੈਣ ਵਾਸਤੇ ਵੀ ਆਉਂਦਾ ਤੇ ਸਾਰ ਫੁਲਾਦ ਵਾਸਤੇ ਵੀ ਆਉਂਦਾ। ਆਖਿਆ ਇਹ ਜਗਤ ਇਤਨਾ ਹੀ ਔਖਾ ਹੈ ਜਿਤਨਾ ਲੋਹੇ ਨੂੰ ਫੁਲਾਦ ਨੂੰ ਚਬਾਉਣਾ ਔਖਾ, ਪਰ ਜੇ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਈ, ਭਾਵ ਗੁਰੂ ਦੇ ਦੱਸੇ ਅਨੁਸਾਰ ਚੱਲ ਪਈ।

देखो गुरु महाराज ने जपजी साहब पांच खंड बना दिते ते उन्हां पंजां खंडां विच सानूं सौखा कर दिता कि पहला आ करो फिर ऐ अवस्था वे धर्म कमाओगे ज्ञान हो जाएगा, ज्ञान हो जाएगा फिर मेहनत करोगे, मेहनत करोगे फिर तुहाडे कृपा हो जाएगी, फिर कर्म खंड हो जाएगा, फिर तुसी सतखंड पहुंचोगे। ये तरीका है समझाउण दा। मैं भी किसी वेले किसी महात्मा नूं पुछिया सी, मैं कह जी मन किवें टिके, कहिंदे वाहगुरु वाहगुरु करिया करो। मैं कह जी वाहगुरु वाहगुरु करदिया भी नहीं टिकना, कहिंदे जरूर टिकाउणा है। ਜਾਂ ਹਾਂਜੀ ਟਿਕ ਜਾਏ ਤੇ ਚੰਗਾ ਹੀ। ਕਹਿੰਦੇ ਫਿਰ ਆਪਣਾ ਕਰਮ ਕਾਂਡ ਸ਼ੁੱਧ ਕਰੋ। ਮੈਂ ਕਿਹਾ ਜੀ ਉਹ ਕੀ ਹੁੰਦਾ? ਕਹਿੰਦੇ ਜਿਹੜੇ ਕਰਮ ਇੰਦਰੇ ਹਨ ਇਹਨਾਂ ਤੇ ਕੰਟਰੋਲ ਕਰੋ, ਗਿਆਨ ਇੰਦਰਿਆਂ ਤੇ ਕੰਟਰੋਲ ਕਰੋ, ਕਾਬੂ ਕਰੋ, ਇਹ ਸ਼ੁੱਧ ਕਰੋ। ਭਾਵ ਜਿਹਨਾਂ ਕੰਮਾਂ ਤੋਂ ਗੁਰੂ ਨੇ ਰੋਕਿਆ ਉਹ ਨਾ ਕਰੋ। ਜਿਸ ਦਿਨ ਤੁਸੀਂ ਇਹਨਾਂ ਇੰਦਰਿਆਂ ਨੂੰ ਕਾਬੂ ਕਰ ਲਓਗੇ ਤੁਹਾਨੂੰ ਗਿਆਨ ਹੋ ਜਾਏਗਾ, ਸਮਝ ਆ ਜਾਏਗੀ, ਤੇ ਫਿਰ ਤੁਸੀਂ ਜਦੋਂ ਉਸ ਰਸਤੇ ਤੁਰੋਗੇ ਤੁਹਾਨੂੰ ਪ੍ਰਤੱਖ ਹੋ ਜਾਏਗਾ। ਪਹਿਲਾਂ ਤੇ ਮੈਂ ਆਪਣੇ ਆਪ ਨੂੰ ਕਰਮ ਕਾਂਡ ਵਿੱਚੋਂ ਲੰਘਾਉਣਾ ਪੈਂਦਾ, ਭਾਵ ਇਹਨਾਂ ਕਰਮ ਇੰਦਰੀਆਂ ਨੂੰ ਗਿਆਨ ਇੰਦਰੀਆਂ ਨੂੰ ਰੁਕਣਾ। ਮੈਂ ਕਹਿੰਦਾ ਜੀ ਇਹ ਕਿਵੇਂ ਰੁਕਣ? ਕਹਿੰਦੇ ਅਨੰਦ ਸਾਹਿਬ ਪੜ੍ਹੋ, ਇਹ ਸਰੀਰ ਆ ਮੇਰੇ ਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਇਹ ਸ਼ਰਵਣੋ ਮੇਰੇ ਹੋ ਸਾਚੇ ਸੁਣੇ ਨੂੰ ਪਠਾਏ, ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਹੈ ਹਰ ਬਿਨੇ ਵਰਨਾ ਦੇਖੋ, ਇਹ ਰਸਨਾ ਤੂੰ ਅਨਰਸ ਰਾਜ ਤੇਰੀ ਪਿਆਰ ਸੁਣਦਾ ਹੈ। ਸਭ ਕੁਛ ਸਾਡੇ ਕੋਲ ਪਰ ਅਸੀਂ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੇ, ਪੜ੍ਹ ਲੈਂਦੇ। ਜਿਹੜਾ ਗੁਰੂ ਦੇ ਦੱਸੇ ਅਨੁਸਾਰ ਚੱਲੇਗਾ ਇਹ ਹੈ ਸ਼ਬਦ ਨੂੰ ਕਮਾਉਣਾ, ਤੇ ਉਸ ਨੂੰ ਇਹ ਸੰਸਾਰ ਜਿਹੜਾ ਲੋਹੇ ਵਰਗਾ ਸਖਤ ਹੈ ਇਹਨੂੰ ਖਾਣਾ ਪਚਾਣਾ ਭਾਵ ਵਸੀਕਰਨ ਕਰਨਾ ਸੌਖਾ ਹੋ ਜਾਏਗਾ। ਜਗ ਕਰੜਾ ਮਨਮੁਖ ਕਾ ਵਾਰ

ਅੰਦਰ ਬਾਹਰ ਇੱਕ ਹੋ ਜਾਂਦਾ, ਸਾਡੀ ਅਸੀਂ ਫਰਕ ਦਿੱਤਾ। ਅਸੀਂ ਕਹਿੰਦੇ ਇੱਥੇ ਕੰਮ ਨਾ ਕਰੋ, ਉੱਥੇ ਜਾ ਕੇ ਕਰੋ। ਇਹ ਬੜੀ ਦਵੰਦ ਅਵਸਥਾ, ਪਰ ਬਾਣੀ ਕਹਿੰਦੀ ਹੈ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ, ਤੇ ਜਿਹੜਾ ਇਹਾਂ ਹੈ ਉੱਥੇ ਉਹਾਂ ਵੀ ਹੈ, ਜਿਹੜਾ ਅੰਦਰ ਹੈ ਉਹ ਬਾਹਰ ਵੀ ਹੈ। ਇਸ ਗੱਲ ਤੇ ਆਪਣੇ ਆਪ ਨੂੰ ਦ੍ਰਿੜ ਕਰਨਾ ਪਵੇਗਾ।

ਹੁਣ ਅਗਲੇ ਸ਼ਬਦ ਜਿਹੜਾ ਹੈ ਇਹਦੀ ਵੀ ਬੜੀ ਵਿਸਤ੍ਰਿਤ ਵਿਚਾਰ ਅਗਨ ਕਿਸਮ ਕਹਿੰਦੇ ਅਗਨ ਦੀਆਂ ਚਾਰ ਕਿਸਮਾਂ ਦੱਸ ਦਿੱਤੀਆਂ ਬੜਵਾਨਾ ਲਗਨੀ ਡਾਉਂ ਅਗਨੀ ਜਠਰ ਅਗਨੀ ਪ੍ਰਤਖ ਅਗਨੀ ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅੱਗ ਔਰ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਹੈ ਇਹ ਸਭ ਤੋਂ ਭਿਆਨਕ ਮੰਨੀ ਗਈ। ਅਸੀਂ ਇਸ ਅੱਗ ਨੂੰ ਬੁਝਾਉਣ ਵਾਸਤੇ ਯਤਨ ਕਰਦੇ ਹਾਂ ਭਾਈ ਵੱਧ ਤੋਂ ਵੱਧ ਪਦਾਰਥ ਇਕੱਠੇ ਕਰੀਏ। ਆਮ ਤੌਰ ਤੇ ਸਾਡੀ ਸੋਚ ਬਣ ਗਈ ਹੈ ਕਿ ਜੀ ਸਾਨੂੰ ਆਹ ਚੀਜ਼ ਮਿਲ ਜਾਏ ਨਾ ਫਿਰ ਸ਼ਾਂਤੀ ਹੋ ਜਾਏ, ਪਰ ਹੋਈ ਹੈ ਕਿਸੇ ਨੂੰ ਸ਼ਾਂਤੀ? ਚੀਜ਼ ਵੀ ਮਿਲ ਗਈ, ਲੋੜ ਤੋਂ ਵੱਧ ਮਿਲ ਗਈ, ਫਿਰ ਵੀ ਸ਼ਾਂਤੀ ਨਹੀਂ, ਫਿਰ ਵੀ ਅਗਾਂਹ ਤੋਂ ਕਹਿੰਦੇ ਨਹੀਂ। ਸਤਿਗੁਰੂ ਦੇ ਭਾਣੇ ਵਿੱਚ ਰਜ਼ਾ ਵਿੱਚ ਉਹਦੀ ਦੱਸੀ ਹੋਈ ਜੀਵਨ ਜਾਂਚ ਵਿੱਚ ਚੱਲੋ, ਆਪਣੇ ਆਪ ਸ਼ਾਂਤ ਹੋ ਜਾਓ।

ਮੇਰੇ ਨਾਲੋਂ ਤੁਹਾਡੇ ਵਿੱਚ ਕਈ ਵੱਡੀ ਉਮਰ ਦੇ ਬਜ਼ੁਰਗ ਬੈਠੇ ਨੇ, ਉਹਨਾਂ ਨੂੰ ਮੇਰੇ ਤੋਂ ਵੀ ਜ਼ਿਆਦਾ ਗਿਆਨ ਹੈ। ਪਰ ਇੱਕ ਗੱਲ ਦੱਸੋ, ਜੇ ਅੱਗ ਦੇ ਉੱਤੇ ਲੱਕੜੀਆਂ ਪਾਵਾਂਗੇ ਕਦੇ ਅੱਗ ਬੁਝੇਗੀ? ਕੋਈ ਸਾਡੇ ਵਿੱਚੋਂ ਕਹੇਗੀ ਅੱਗ ਤੇ ਲੱਕੜੀਆਂ ਪਾ ਦਈਏ ਤੇ ਅੱਗ ਬੁਝੇ? ਮਾਰੇ ਕਹਿੰਦੇ ਨਹੀਂ, ਉਹਦਾ ਹੋਰ ਵਧੇਗੀ, ਸਾਹਸ ਘਟੇ, ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾ। ਜਿਉਂ ਜਿਉਂ ਆਈ ਜਾਂਦੀ ਉਹਨੂੰ ਪਿੱਛੇ ਪਾਈ ਜਾਂਦੀ, ਫਿਰ ਹੋਰ, ਫਿਰ ਹੋਰ, ਫਿਰ ਹੋਰ। ਪਰ ਸਤਿਗੁਰੂ ਦੀ ਰਜ਼ਾ ਵਿੱਚ ਕਿਵੇਂ ਚੱਲੀਏ?

ਸ਼ਬਦ ਸਰੂਪ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਦਰਬਾਰ ਅੰਦਰ ਹਰ ਰੋਜ਼ ਵਾਂਗ ਸ਼ਰਧਾ ਭਾਵਨਾ ਨਾਲ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਗੁਰੂ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਸਦਕਾ ਗੁਰਬਾਣੀ ਕੀਰਤਨ ਇਤਿਹਾਸਕ ਵਿਚਾਰਾਂ ਦੇ ਨਾਲ ਆਪਣੇ ਆਪ ਨੂੰ ਸੁਭਾਗਿਆਂ ਬਣਾ ਰਹੇ ਹੋ, ਆਪਣੇ ਸਮੇਂ ਨੂੰ ਸਫਲਿਆਂ ਕਰ ਰਹੇ ਹੋ। ਫਤਿਹ ਦੀ ਸਾਂਝ ਚੜ੍ਹਦੀ ਕਲਾ ਨਾਲ ਪਾਈਏ, ਉਸ ਤੋਂ ਬਾਅਦ ਜਿਵੇਂ ਗੁਰੂ ਨੂੰ ਪਾਇਆ ਸਾਰੇ ਹੀ ਆਪਾਂ ਰਲ ਮਿਲ ਕੇ ਇਤਿਹਾਸ ਦੀਆਂ ਵਿਚਾਰਾਂ ਨਾਲ ਜੁੜਨ ਦਾ ਯਤਨ ਕਰਾਂਗੇ। ਸੋ ਸਾਰੀ ਸੰਗਤ ਬੇਨਤੀ ਨੂੰ ਕਰੋ ਜੀ, ਪ੍ਰਵਾਨ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦੇ ਬਹੁਤ ਹੀ ਸਤਿਕਾਰਯੋਗ ਵਿਦਵਾਨ ਗਿਆਨੀ ਸ਼ੇਰ ਸਿੰਘ ਜੀ ਅੰਬਾਲਾ ਵਾਲੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ, ਜੋ ਕਿ ਗੁਰੂ ਪੰਥ ਦਾ, ਸਿੱਖ ਪੰਥ ਦਾ ਬਹੁਤ ਮਹਾਨ ਇਤਿਹਾਸਕ ਗ੍ਰੰਥ ਹੈ, ਜਿਹੜਾ ਕਵੀ ਸੰਤੋਖ ਸਿੰਘ ਜੀ ਨੇ ਸਮੁੱਚੇ ਨੂੰ ਕਾਵਿ ਰੂਪ ਦੇ ਅੰਦਰ ਲਿਖਣਾ ਕੀਤਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ, ਪ੍ਰਕਾਸ਼ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਦਾ ਅਤੇ ਹੋਰ ਬਹੁਤ ਮਹਾਨ ਘਟਨਾਵਾਂ ਦਾ ਜ਼ਿਕਰ ਗਿਆਨੀ ਸੰਤੋਖ ਸਿੰਘ ਜੀ ਨੇ ਬਾਸਬੂਤ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੈ। ਤੇ ਗੁਰਪ੍ਰਤਾਪ ਸੂਰਜ ਗ੍ਰੰਥ ਐਸਾ ਮਹਾਨ ਗ੍ਰੰਥ ਹੈ ਗੁਰੂ ਪੰਥ ਦਾ ਕਿ ਇਸ ਦੀ ਜੋ ਵਿਚਾਰਧਾਰਾ ਹੈ ਉਸ ਉੱਤੇ ਕੋਈ ਕਿੰਤੂ ਨਹੀਂ ਹੈ। ਹਰ ਗੁਰੂ ਘਰ ਦੇ ਅੰਦਰ, ਖਾਸ ਤੌਰ ਉੱਤੇ ਵਿਦੇਸ਼ਾਂ ਦੇ ਅੰਦਰ, ਆਪ ਜੀ UK ਜਾਓ ਜਾਂ ਆਪ ਜੀ ਕੈਨੇਡਾ ਬੈਠੇ ਹੋ, ਹੋਰ ਕਿਸੇ ਵੀ ਕੰਟਰੀ ਵਿੱਚ ਜਾਓ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਉਹ ਲਗਭਗ ਹਰ ਗੁਰੂ ਘਰ ਵਿੱਚ ਹੁੰਦੀ ਹੈ। ਗਿਆਨੀ ਜੀ ਖਾਲਸੇ ਦੀ ਮਹਿਮਾ, ਖਾਲਸੇ ਦੀ ਵਡਿਆਈ, ਗੁਰੂ ਨੇ ਖਾਲਸੇ ਨੂੰ ਦਿੱਤਾ ਕੀ ਹੈ, ਬਖਸ਼ਿਆ ਕੀ ਹੈ, ਉਹ ਮਹਾਨ ਵਿਚਾਰਾਂ ਕਾਵਿ ਰੂਪ ਗ੍ਰੰਥ ਵਿੱਚੋਂ ਸੌਖੇ ਜਿਹੇ ਸ਼ਬਦਾਂ ਵਿੱਚ ਅਰਥ ਕਰਕੇ ਆਪਾਂ ਨੂੰ ਸਮਝਾ ਰਹੇ ਸਨ, ਦੱਸ ਰਹੇ ਸਨ। ਉਹ ਜ਼ਿਕਰ ਕਰ ਰਹੇ ਸਨ ਕਿ ਖਾਲਸਾ, ਖਾਲਸੇ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਤਿਗੁਰੂ ਜੀ ਨੇ ਕੈਸੀਆਂ ਵਡਿਆਈਆਂ ਬਖਸ਼ਿਸ਼ ਕੀਤੀਆਂ ਨੇ, ਕੈਸੇ ਰੁਤਬਾਤ ਬਖਸ਼ਿਸ਼ ਕੀਤੇ ਹਨ। ਤੇ ਗੁਰੂ ਕੇ ਸਿੱਖੋ ਆਓ, ਸਭ ਤੋਂ ਵੱਡੀ ਜਿਹੜੀ ਵਡਿਆਈ ਹੈ ਉਹ ਤੇ ਖਾਲਸੇ ਦੀ ਇਹੀ ਹੈ ਕਿ ਸਤਿਗੁਰੂ ਆਪਣੇ ਖਾਲਸੇ ਨੂੰ ਆਪਣਾ ਰੂਪ ਸਮਝਦੇ ਨੇ, ਆਪਣਾ ਰੂਪ ਦੱਸਦੇ ਆ। ਤੇ ਜਿਹੜੇ ਬੰਦੇ ਨੂੰ, ਜਿਹੜੇ ਖਾਲਸੇ ਨੂੰ, ਜਿਹੜੇ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਆਪਣਾ ਰੂਪ ਦੱਸ ਰਿਹਾ, ਇਸ ਤੋਂ ਵੱਡਾ ਰੁਤਬਾ ਹੋਰ ਹੋ ਕੋਈ ਨਹੀਂ ਸਕਦਾ, ਇਸ ਤੋਂ ਵੱਡਾ ਸਤਿਕਾਰ ਖਾਲਸੇ ਦਾ ਹੋਰ ਹੋ ਕੋਈ ਨਹੀਂ ਸਕਦਾ। ਜਿੱਥੇ ਸਤਿਗੁਰੂ ਖਾਲਸੇ ਨੂੰ ਆਪਣਾ ਰੂਪ ਕਹਿੰਦੇ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹਉ ਕਰੋ ਨਿਵਾਸ, ਉੱਥੇ ਅੱਗੇ ਹੋਰ ਬੜੀਆਂ ਮਹਾਨ ਵਡਿਆਈਆਂ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸੇ ਕੋ ਹਉ ਕਹੀਅਤ ਬਿਰਦ, ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਹੀ ਮੇਰਾ ਮਿੱਤਰ ਹੈ ਤੇ ਖਾਲਸਾ ਮੇਰਾ ਮਾਤ ਪਿਤਾ ਵੀ ਹੈ। ਕੇਵਲ ਆਪਣਾ ਰੂਪ ਹੀ ਨਹੀਂ, ਆਪਣਾ ਪਿਤਾ ਤੇ ਮਾਤਾ ਵੀ ਸਤਿਗੁਰੂ ਜੀ ਖਾਲਸੇ ਨੂੰ ਦੱਸਦੇ ਨੇ। ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸੇ ਕੋ ਹਉ ਕਹੀਅਤ ਬਿਰਦ। ਐਸੀ ਵਡਿਆਈ ਕਿਸੇ ਵੀ ਧਰਮ ਦੇ ਰਹਿਬਰ ਨੇ ਆਪਣੇ ਮੰਨਣ ਵਾਲਿਆਂ ਨੂੰ ਦਿੱਤੀ ਨਹੀਂ। ਹਰ ਧਰਮ ਦੇ ਅੰਦਰ ਚੇਲਾ ਚੇਲਾ ਹੀ ਰਹਿੰਦਾ ਤੇ ਗੁਰੂ ਗੁਰੂ ਹੀ ਰਹਿੰਦਾ। ਮਤਲਬ ਕਿ ਜਿਵੇਂ ਦੁਨੀਆਂ ਦੇ ਅੰਦਰ ਜਦੋਂ ਰਾਜ ਤਾਨਾਸ਼ਾਹੀ ਹੋਇਆ ਕਰਦੇ ਸਨ, ਉਹਨਾਂ ਸਮਿਆਂ ਦੇ ਅੰਦਰ ਜਿਹੜਾ ਬਾਦਸ਼ਾਹ ਹੁੰਦਾ ਸੀ ਉਹ ਬਾਦਸ਼ਾਹ ਹੀ ਰਹਿੰਦਾ ਸੀ। ਵਜ਼ੀਰ ਚਾਹੇ ਬਾਦਸ਼ਾਹ ਨਾਲੋਂ ਵੱਧ ਗੁਣਾਂ ਦਾ ਮਾਲਕ ਹੋਵੇ, ਵਜ਼ੀਰ ਚਾਹੇ ਬਾਦਸ਼ਾਹ ਨਾਲੋਂ ਵੱਧ ਬਹਾਦਰ ਵੀ ਹੁੰਦਾ ਸੀ,
ਪਰ ਉਹਦੀ ਬਾਦਸ਼ਾਹ ਦੇ ਸਾਹਮਣੇ ਕੋਈ ਔਕਾਤ ਨਹੀਂ ਸੀ ਹੁੰਦੀ, ਉਹ ਬਾਦਸ਼ਾਹ ਦੇ ਬਰਾਬਰ ਕਦੇ ਕਹਾ ਹੀ ਨਹੀਂ ਸੀ ਸਕਦਾ। ਇਸੇ ਤਰ੍ਹਾਂ ਅਲੱਗ ਅਲੱਗ ਮਜ਼ਹਬਾਂ ਦੇ ਅੰਦਰ ਵੀ ਜਿਹੜਾ ਰਹਿਬਰ ਹੈ, ਜਿਹੜਾ ਨਬੀ ਹੈ, ਜਿਹੜਾ ਮੁਖੀ ਹੈ ਧਰਮ ਦਾ, ਉਹ ਮੁਖੀ ਹੀ ਹੈ, ਮੰਨਣ ਵਾਲਾ ਉਹਦੇ ਬਰਾਬਰ ਨਹੀਂ ਕਿਸੇ ਵੀ ਧਰਮ ਅੰਦਰ ਨਹੀਂ। ਤੇ ਇਹ ਇੱਕੋ ਖਾਲਸੇ ਨੂੰ ਹੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਐਸੀ ਵਡਿਆਈ ਦਿੱਤੀ, ਆਪਣੇ ਬਰਾਬਰ ਹੀ ਨਹੀਂ ਸਮਝਿਆ, ਸਗੋਂ ਆਪਣਾ ਮਾਤਾ ਪਿਤਾ, ਆਪਣਾ ਸੁਹਿਰਦ, ਆਪਣਾ ਬਿਰਧ, ਆਪਣਾ ਮਿੱਤਰ, ਆਪਣਾ ਸਿਖਾਈ, ਉਹ ਸਾਰਾ ਕੁਝ ਆਪਣੇ ਖਾਲਸੇ ਨੂੰ ਇਹ ਬਖਸ਼ਿਸ਼ਾਂ ਦਿੱਤੀਆਂ ਨੇ। ਤੇ ਗੁਰੂ ਕੇ ਸਿੱਖੋ ਆਓ, ਬੰਦਾ ਸ਼ੰਕਾਵਾਦੀ ਬੜਾ ਹੈ, ਬੰਦੇ ਦੀ ਫਿਤਰਤ ਹੈ ਸ਼ੰਕਾਵਾਦੀ, ਬੰਦਾ ਅਕਸਰ ਤਰਕ ਕਰਦਾ ਹੈ, ਅਕਸਰ ਸਵਾਲ ਖੜੇ ਕਰਦਾ ਹੈ, ਬਈ ਆਹ ਕਿਵੇਂ ਹੋ ਸਕਦਾ ਹੈ, ਉਹ ਕਿਵੇਂ ਹੋ ਸਕਦਾ ਹੈ। ਤੇ ਖਾਲਸੇ ਨੂੰ ਇੰਨੀ ਮਹਾਨ ਵਡਿਆਈ ਦੇਣ ਤੋਂ ਬਾਅਦ ਇਹ ਲੰਬੀ ਇਬਾਰਤ ਲਿਖ ਕੇ ਸਤਿਗੁਰੂ ਜੀ ਨੇ ਨਾ ਅਖੀਰ ਉੱਤੇ, ਕਿਉਂਕਿ ਸਤਿਗੁਰੂ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਸਿਆਣੇ ਬੜੇ ਜੰਮਣੇ ਨੇ ਪੰਥ ਦੇ ਅੰਦਰ, ਮਤਲਬ ਕਿ ਹਰ ਗੱਲ ਦੀ ਖਿੱਚ ਧੂ ਕਰਨ ਵਾਲੇ, ਹਰ ਗੱਲ ਉੱਤੇ ਕਿੰਤੂ ਕਰਨ ਵਾਲੇ ਬੰਦੇ ਉਹ ਪੰਥ ਦੇ ਅੰਦਰ ਬੜੇ ਜੰਮ ਪੈਣੇ ਨੇ। ਇਸ ਕਰਕੇ ਸਤਿਗੁਰੂ ਜੀ ਨੇ ਖਾਲਸੇ ਦੀ ਵਡਿਆਈ ਲਿਖਣ ਤੋਂ ਬਾਅਦ ਅੱਗੇ ਜਾ ਕੇ ਗੁਰੂ ਕੇ ਸਿੱਖੋ ਕਸਮ ਖਾਧੀ ਹੈ, ਕਸਮ ਖਾਧੀ ਹੈ ਕਿ ਮੈਂ ਕੋਈ ਝੂਠ ਨਹੀਂ ਕਹਿ ਰਿਹਾ, ਖਾਲਸਾ ਵਾਕਿਆ ਮੇਰਾ ਰੂਪ ਹੈ, ਮੈਂ ਖਾਲਸੇ ਨੂੰ ਵਾਕਿਆ ਹੀ ਆਪਣਾ ਮਾਂ ਪਿਓ ਸਮਝਦਾ, ਮੈਂ ਖਾਲਸਾ ਵਾਕਿਆ ਹੀ ਆਪਣਾ ਮਿੱਤਰ ਸਿਖਾਈ ਬਣਾਇਆ। ਇਹ ਸਾਰਾ ਲਿਖਣ ਤੋਂ ਬਾਅਦ ਅੱਗੇ ਜਾ ਕੇ ਸਤਿਗੁਰੂ ਜੀ ਨੇ ਲਿਖਿਆ, ਕਹਿੰਦੇ ਯਾਮ ਹੈ ਰੰਚ ਨਾ ਮਿਥਿਆ ਪਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਕਹਿੰਦੇ ਇਹ ਸਾਰੀ ਵਡਿਆਈ ਲਿਖ ਕੇ ਮੈਂ ਕੋਈ ਝੂਠ ਨਹੀਂ ਬੋਲਿਆ, ਯਾਮ ਹੈ ਰੰਚ ਨਾ ਮਿਥਿਆ ਪਾਖੀ, ਕਹਿੰਦੇ ਇੱਕ ਰੰਚਕ ਮਾਤਰ ਵੀ ਮੈਂ ਮਿਥਿਆ ਨਹੀਂ ਪਾਖੀ, ਮਿਥਿਆ ਝੂਠ ਨੂੰ ਕਹਿੰਦੇ ਆ, ਇੱਕ ਰੰਚਕ ਮਾਤਰ ਵੀ ਮੈਂ ਇੱਥੇ ਝੂਠ ਨਹੀਂ ਲਿਖਿਆ, ਝੂਠ ਨਹੀਂ ਕਿਹਾ, ਇਹ ਜਿਹੜੀ ਖਾਲਸੇ ਦੀ ਵਡਿਆਈ ਹੈ ਮੈਂ ਵਾਕਿਆ ਹੀ ਸੱਚੀ ਕੀਤੀ ਹੈ, ਮੈਂ ਵਾਕਿਆ ਹੀ ਦਿਲੋਂ ਕੀਤੀ ਹੈ, ਸੱਚੇ ਸ਼ਬਦਾਂ ਨਾਲ ਕੀਤੀ ਹੈ। ਯਾ ਮੈਂ ਰੰਚ ਨਾ ਮਿਥਿਆ ਪਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਕਹਿੰਦੇ ਇਸ ਵਡਿਆਈ ਦੇ ਕਰਨ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਨਾਨਕ ਆਪ ਸਾਖੀ ਹੈ, ਮੈਂ ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਲਿਖੀ ਹੈ ਇਹ ਸਾਰੀ ਗੱਲ, ਕੋਈ ਹਵਾਈ ਤੀਰ ਨਹੀਂ ਮਾਰੇ, ਹਵਾਈ ਗੱਲਾਂ ਨਹੀਂ ਕੀਤੀਆਂ, ਮੈਂ ਵਾਕਿਆ ਹੀ ਸੱਚੀ ਸਿਫਤ ਸੱਚੀ ਵਡਿਆਈ ਆਪਣੇ ਖਾਲਸੇ ਦੀ ਕੀਤੀ ਹੈ। ਤਾਂ ਗੁਰੂ ਕੇ ਸਿੱਖੋ ਖਾਲਸਾ ਇੰਨੀ ਮਹਾਨ ਜਿਹੜੀ ਵਡਿਆਈ ਹੈ ਉਹ ਆਪਣੀ ਗੁਰੂ ਦੇ ਗੁਰੂ ਦੀ ਨਜ਼ਰ ਅੰਦਰ ਵੀ ਰੱਖਦਾ। ਤੇ ਖਾਲਸੇ ਦਾ ਆਲਮ ਅੱਜ ਐਸਾ ਹੈ, ਗਿਆਨੀ ਜੀ ਜ਼ਿਕਰ ਕਰ ਰਹੇ ਸਨ ਕਿ ਦੁਨੀਆਂ ਜਿਹੜੀ ਹੈ ਹੋਰ ਮਜ਼ਹਬਾਂ ਵਾਲੇ ਤੇ ਗੱਲਾਂ ਕਰਨ, ਬਈ ਖਾਲਸਾ ਆਹ ਹੈ, ਖਾਲਸਾ ਕੇਸ ਕਿਉਂ ਰੱਖਦਾ, ਖਾਲਸਾ ਦਸਤਾਰਾਂ ਕਿਉਂ ਸਜਾਉਂਦਾ, ਖਾਲਸਾ ਕਿਰਪਾਨਾਂ ਕਿਉਂ ਪਾਉਂਦਾ, ਖਾਲਸੇ ਦੀ ਦਿੱਖ ਵੱਖਰੀ ਕਿਉਂ ਹੈ, ਖਾਲਸਾ ਚੋਲਾ ਕਛਹਿਰਾ ਕਿਉਂ ਪਾਉਂਦਾ, ਖਾਲਸਾ ਅਲੱਗ ਬਾਣੇ ਦਾ ਧਾਰਨੀ ਕਿਉਂ ਹੈ, ਇਹ ਗੱਲਾਂ ਗੁਰੂ ਕੇ ਸਿੱਖੋ ਬਾਕੀ ਮਜ਼ਹਬਾਂ ਵਾਲੇ ਤੇ ਮੇਰਾ ਖਿਆਲ ਹੈ ਘੱਟ ਕਰਦੇ ਹੋਣੇ ਹੈ, ਪਰ ਸਿੱਖ ਅਖਵਾਉਣ ਵਾਲੇ ਹੀ ਇੱਕ ਦੂਸਰੇ ਦੀਆਂ ਲੱਤਾਂ ਜ਼ਿਆਦਾ ਖਿੱਚਦੇ ਹੈ। ਸਿੱਖ ਹੀ ਪੰਥ ਦੀਆਂ ਜਥੇਬੰਦੀਆਂ ਜਿਹੜੀਆਂ ਵੱਖਰੇ ਵੱਖਰੇ ਰੂਪ ਦੇ ਅੰਦਰ ਜਿਹੜੀ ਸੇਵਾ ਨਿਭਾ ਰਹੀਆਂ ਨੇ, ਆਪਸ ਵਿੱਚ ਖਿੱਚ ਧੂ ਜਿਹੜੀ ਹੈ ਸਾਡੀ ਜ਼ਿਆਦਾ ਹੈ। ਕੋਈ ਜਿਹੜਾ ਹੈ ਉਹ ਚੋਲਿਆਂ ਵਾਲਿਆਂ ਨੂੰ ਭੰਡੀ ਜਾਂਦਾ ਫੇਸਬੁੱਕ ਉੱਤੇ ਬੈਠੇ ਵਿਦਵਾਨ, ਤੇ ਕੋਈ ਜਿਹੜਾ ਹੈ ਉਹ ਪਜਾਮਿਆਂ ਵਾਲਿਆਂ ਨੂੰ ਭੰਡੀ ਜਾਂਦਾ, ਕੋਈ ਗੋਲ ਦਸਤਾਰ ਵਾਲਿਆਂ ਨੂੰ ਭੰਡੀ ਜਾਂਦਾ, ਕੋਈ ਨੋਕ ਵਾਲਿਆਂ ਨੂੰ ਕਹੀ ਜਾਂਦਾ ਵੀ ਇਹ ਕਿਹੜੀ ਗੁਰੂ ਨੇ ਬਣਾਈ ਸੀ। ਗੁਰੂ ਕੇ ਸਿੱਖੋ ਆਓ, ਇਹ ਖਿੱਚ ਧੂ ਜਿਹੜੀ ਹੈ ਨਾ ਸਾਡੀ ਆਪਸ ਵਿੱਚ ਜ਼ਿਆਦਾ ਵਧੀ ਹੋਈ ਹੈ। ਹੋਰ ਲੋਕ ਤੇ ਪਤਾ ਨਹੀਂ ਨਿੰਦਿਆ ਕਰਦਾ ਹੋਣਾ ਕੋਈ ਕਿ ਨਹੀਂ, ਪਰ ਆਪਸ ਵਿੱਚ ਜਿਹੜਾ ਸਿੱਖਾਂ ਦਾ ਅੱਜ ਆਲਮ ਹੈ, ਅੱਜ ਹਾਲਾਤ ਨੇ, ਉਹ ਬੜੇ ਮਾੜੇ ਨੇ, ਉਹ ਬੜੇ ਤਰਸਯੋਗ ਤੇ ਫਿਕਰ ਵਾਲੇ ਨੇ। ਤੇ ਗੁਰੂ ਕੇ ਸਿੱਖੋ ਆਓ, ਖਾਲਸਾ ਇੱਕ ਫਲਸਫਾ ਹੈ, ਖਾਲਸਾ ਇੱਕ ਸਿਧਾਂਤ ਹੈ, ਖਾਲਸਾ ਇੱਕ ਵਿਚਾਰਧਾਰਾ ਹੈ, ਕੋਈ ਬੰਦਾ ਨਹੀਂ। ਉਸ ਵਿਚਾਰਧਾਰਾ ਨੂੰ ਅਪਣਾਉਣ ਵਾਲਾ ਬੰਦਾ ਖਾਲਸਾ ਬਣਦਾ ਹੈ, ਆਪਣੇ ਆਪ ਵਿੱਚ ਕੋਈ ਬੰਦਾ ਖਾਲਸਾ ਨਹੀਂ ਹੈ। ਕੋਈ ਦਾਅਵਾ ਕੀਤੀ ਜਾਵੇ
ਬਈ ਮੈਂ ਖਾਲਸਾ ਹਾਂ। ਇਸ ਤਰ੍ਹਾਂ ਖਾਲਸਾ ਨਹੀਂ ਬਣਦਾ ਜੀ। ਖਾਲਸਾ ਉਹ ਸਾਰੀ ਰਹਿਤ, ਉਹ ਸਾਰੀ ਸਤਿਗੁਰੂ ਜੀ ਦੇ ਹੁਕਮ, ਉਹ ਸਾਰੀਆਂ ਹੀ ਜਿਹੜੀਆਂ ਕੰਡੀਸ਼ਨਸ, ਸ਼ਰਤਾਂ ਸਤਿਗੁਰੂ ਜੀ ਨੇ ਇਜ਼ਾਦ ਕੀਤੀਆਂ ਖਾਲਸੇ ਉੱਤੇ, ਉਹ ਧਾਰਨ ਤੋਂ ਕਰਨ ਤੋਂ ਬਾਅਦ ਹੀ ਬੰਦਾ ਖਾਲਸਾ ਬਣਦਾ ਹੈ। ਖਾਲਸਾ ਇੱਕ ਲੀਕ ਹੈ, ਉਸ ਲੀਕ ਤੋਂ ਪਿੱਛੇ ਰਹਿ ਜਾਣ ਵਾਲਾ ਬੰਦਾ ਵੀ ਖਾਲਸਾ ਨਹੀਂ, ਤੇ ਉਸ ਲੀਕ ਦੀ ਉਲੰਘਣਾ ਕਰਨ ਵਾਲਾ ਬੰਦਾ ਵੀ ਖਾਲਸਾ ਨਹੀਂ। ਪਿੱਛੇ ਰਹਿ ਜਾਣ ਵਾਲੇ ਬੰਦੇ ਉਹ ਨੇ ਜਿਹੜੇ ਕੇਸਾਂ ਤੇ ਦਾੜੇ ਤੋਂ ਬਾਗੀ ਨੇ, ਜਿਹੜੇ ਦਸਤਾਰ ਤੋਂ ਬਾਗੀ ਨੇ, ਜਿਹੜੇ ਬਾਣੀ ਤੇ ਬਾਣੇ ਤੋਂ ਬਾਗੀ ਨੇ, ਜਿਹੜੇ ਆਨਾ ਕਾਨੀ ਕਰਦੇ ਨੇ, ਸਵਾਲ ਕਰਦੇ ਨੇ ਇਹਦੀ ਕੀ ਲੋੜ ਹੈ, ਉਹਦੀ ਕੀ ਲੋੜ ਹੈ, ਉਹ ਬੰਦੇ ਲੀਕ ਤੋਂ ਪਿੱਛੇ ਖੜੇ ਹੈ ਤੇ ਉਹ ਬੰਦੇ ਲੀਕ ਦੀ ਉਲੰਘਣਾ ਕਰਨ ਦਾ ਯਤਨ ਕਰ ਰਹੇ ਹੈ, ਜਿਹੜੇ ਸਿਧਾਂਤਾਂ ਤੋਂ ਹਟ ਕੇ ਗੁਰਮਤ ਦੀ ਵਿਆਖਿਆ ਕਰਦੇ ਹੈ। ਜਿਹੜੇ ਸਿਧਾਂਤ ਤੋਂ ਹਟ ਕੇ ਗੁਰਮਤ ਦੀ ਵਿਆਖਿਆ ਕਰਕੇ, ਗੁਰਮਤ ਨੂੰ ਇੰਨੀ ਔਖੀ ਕਰਕੇ ਸੰਸਾਰ ਦੇ ਅੰਦਰ ਪੇਸ਼ ਕਰਦੇ ਹੈ ਕਿ ਬਹੁਤੇ ਲੋਕ ਤੇ ਐਸੇ ਲੋਕਾਂ ਦੀ ਵਿਆਖਿਆ ਦੇਖ ਕੇ ਸਿੱਖੀ ਨਾਲ ਨਹੀਂ ਜੁੜਦੇ। ਸਤਿਗੁਰੂ ਜੀ ਨੇ ਸਿੱਖ ਨੂੰ ਬੜਾ ਸੁਖਾਲਾ ਜਿਹਾ ਰਸਤਾ ਦਿੱਤਾ। ਬਾਣੀ ਪੜ੍ਹਨੀ ਹੈ, ਕਿਰਤ ਕਰਨੀ ਹੈ, ਉਹ ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬੈਠਦਿਆਂ, ਚਾਹੇ ਕੋਈ ਕੰਮ ਕਰਦਾ, ਚਾਹੇ ਕੋਈ ਸੁੱਤਾ ਵੀ ਪਿਆ, ਰੱਬ ਨੂੰ ਗੁਰੂ ਨੂੰ ਹਿਰਦੇ ਵਿੱਚੋਂ ਦੂਰ ਨਹੀਂ ਕਰਨਾ। ਕਿਰਤ ਕਰਦੇ ਹੋਏ ਸਿੱਖ ਨੇ ਬੇਈਮਾਨੀ ਨਹੀਂ ਕਰਨੀ। ਸੰਸਾਰ ਦੇ ਅੰਦਰ ਵਿਵਹਾਰ ਕਰਦਿਆਂ, ਬੋਲਦਿਆਂ, ਚੱਲਦਿਆਂ ਐਸੀ ਮਿੱਠੀ ਭਾਸ਼ਾ ਆਪਣੀਆਂ ਗੱਲਾਂ ਕਰਦਿਆਂ ਹੋਇਆਂ ਵੀ ਵਰਤਣੀ ਹੈ ਕਿ ਲੋਕਾਂ ਦਾ ਮਨ ਜਿਹੜਾ ਹੈ ਉਹ ਸਿੱਖ ਦੀਆਂ ਗੱਲਾਂ ਸੁਣ ਕੇ ਠੰਡਾ ਹੋਵੇ, ਆਪਣੇ ਆਪ ਹੀ ਸਿੱਖੀ ਦਾ ਪ੍ਰਚਾਰ ਹੋਵੇ, ਲੋਕ ਸਿੱਖ ਨਾਲ ਆਮ ਗੱਲਾਂ ਕਰਦੇ ਹੋਏ ਵੀ ਇਹ ਮਹਿਸੂਸ ਕਰਨ ਕਿ ਇਹ ਗੁਰੂ ਦਾ ਸਿੱਖ ਹੈ। ਗੁਰੂ ਦੀ ਸਿੱਖ ਦੀ ਕਥਨੀ ਵਿੱਚੋਂ, ਕਹਿਣੀ ਵਿੱਚੋਂ, ਕਰਨੀ ਵਿੱਚੋਂ ਵੀ ਗੁਰੂ ਝਲਕਣਾ ਚਾਹੀਦਾ। ਤੇ ਗੁਰੂ ਕੇ ਸਿੱਖੋ ਆਓ, ਹੁਣ ਜਿਹੜੀ ਸਿੱਖੀ ਦੀ ਵਿਆਖਿਆ ਉਹ ਬੜੀ ਸਰਲ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਹੈ। ਕੋਈ ਬਹੁਤੇ ਜਪ ਤਪ ਸਖਤ ਜਿਹੜੇ ਹੱਠ ਧਰਮ ਗੁਰੂ ਨੇ ਸਾਨੂੰ ਨਹੀਂ ਦਿੱਤਾ, ਬਹੁਤੇ ਜਿਹੜੇ 68 ਤੀਰਥਾਂ ਦੇ ਇਸ਼ਨਾਨ ਭਾਰਤ ਵਾਲੇ ਕਰਦੇ ਸਨ ਉਹਨਾਂ ਤੋਂ ਹੋੜ ਕੇ ਸਤਿਗੁਰੂ ਜੀ ਨੇ ਸਤਿਗੁਰੂ ਜੀ ਦੇ ਉਸ ਵਾਹਿਗੁਰੂ ਦੇ ਚਰਨਾਂ ਨੂੰ ਹੀ ਸਭ ਤੋਂ ਵੱਡਾ ਤੀਰਥ ਕਹਿ ਦਿੱਤਾ। ਹੁਕਮ ਵਿੱਚ ਜਿਉਣ ਵਾਲਾ ਬੰਦਾ, ਕਿਰਤੀ ਬੰਦਾ, ਉਹ ਹੁਕਮ ਵਿੱਚ ਰਹਿ ਕੇ ਹੀ 68 ਤੀਰਥਾਂ ਦਾ ਫਲ ਜਿਹੜਾ ਹੈ ਉਹਨੂੰ ਮਿਲਦਾ। ਤੇ ਗੁਰੂ ਕੇ ਸਿੱਖੋ ਆਓ, ਜਿੱਥੇ ਉਹ ਬੰਦੇ ਜਿਹੜੇ ਉਸ ਲੀਕ ਤੋਂ ਪਿੱਛੇ ਖੜੇ ਨੇ, ਆਨਾ ਕਾਨੀ ਕਰਦੇ ਆ, ਬਹਾਨੇ ਕਰਦੇ ਆ, ਉਹ ਲੀਕ ਤੋਂ ਪਿੱਛੇ ਖੜੇ ਆ ਜੀ, ਮਾਫ਼ ਕਰਨਾ, ਉਹ ਵੀ ਖਾਲਸਾ ਨਹੀਂ। ਤੇ ਕੁਝ ਬੰਦੇ ਜਿਹੜੇ ਹੈ ਉਹ ਲੀਕ ਤੋਂ ਅੱਗੇ ਲੰਘਣ ਦਾ ਯਤਨ ਕਰ ਰਹੇ ਹੈ, ਮਤਲਬ ਕਿ ਪੰਥ ਦੇ ਅੰਦਰ ਕੁਝ ਐਸੇ ਬਾਬੇ ਪੈਦਾ ਹੋਏ ਜਿਹੜੇ ਗੁਰਮਤ ਦੀ ਵਿਆਖਿਆ ਇੰਨੀ ਔਖੀ ਕਰਕੇ ਲੋਕਾਂ ਵਿੱਚ ਪੇਸ਼ ਕਰਦੇ ਹੈ ਕਿ ਗੁਰੂ ਦੇ ਫਲਸਫੇ ਨੂੰ ਦੁਨੀਆਂ ਇੰਨਾ ਔਖਾ ਸਮਝਣ ਲੱਗ ਪਈ। ਸਾਡੀ ਨੌਜਵਾਨ ਪੀੜ੍ਹੀ ਖਾਸ ਤੌਰ ਉੱਤੇ ਉਹ ਬਾਬਿਆਂ ਦੀ ਵਿਆਖਿਆ ਸੁਣ ਕੇ ਗੁਰਮਤ ਨਾਲ ਨਹੀਂ ਜੁੜਦੀ। ਇਹ ਪਾਵਨ ਪਵਿੱਤਰ ਬਾਣੀ, ਇਹ ਗੁਰੂ ਕੇ ਸਿੱਖੋ ਲੋਕਾਂ ਦੀਆਂ ਜੁੱਤੀਆਂ ਗੰਢਣ ਵਾਲਿਆਂ ਦੀ ਬਾਣੀ ਹੈ, ਲੋਕਾਂ ਦੇ ਕੱਪੜੇ ਧੋ ਕੇ ਗੁਜ਼ਾਰਾ ਚਲਾਉਣ ਵਾਲਿਆਂ ਦੀ ਬਾਣੀ ਹੈ, ਹੱਲ ਚਲਾ ਕੇ ਕਿਰਤ ਕਰਨ ਵਾਲਿਆਂ ਦੀ ਬਾਣੀ ਹੈ, ਖੱਡੀਆਂ ਬੁਣ ਬੁਣ ਕੇ ਲੋਕਾਂ ਨੂੰ ਖੇਸ ਦਰੀਆਂ ਬਣਾ ਕੇ ਦੇਣ ਵਾਲਿਆਂ ਦੀ, ਖੱਦਰ ਬਣਾ ਕੇ ਦੇਣ ਵਾਲਿਆਂ ਦੀ ਬਾਣੀ ਹੈ। ਜਿਹੜੀ ਪਾਵਨ ਬਾਣੀ ਭਗਤ ਸਾਹਿਬਾਨਾਂ ਨੇ, ਗੁਰੂ ਸਾਹਿਬਾਨਾਂ ਨੇ ਕਿਰਤ ਕਰਦਿਆਂ ਉਚਾਰੀ, ਅੱਜ ਅਖੌਤੀ ਬ੍ਰਹਮ ਗਿਆਨੀ ਜਿਹੜੇ ਪੰਥ ਵਿੱਚ ਬੈਠੇ ਨੇ, ਉਹ ਆਪਣੇ ਡੇਰਿਆਂ ਵਿੱਚ ਬੈਠੇ, ਆਲੀ ਸ਼ਾਨ ਠਾਠਾਂ ਵਿੱਚ ਬੈਠੇ, ਆਨੰਦ ਈਸ਼ਵਰ ਦਰਬਾਰਾਂ ਵਿੱਚ ਬੈਠੇ, ਉਹਨਾਂ ਦਾ ਸਭ ਤੋਂ ਵੱਡਾ ਜ਼ੋਰ ਇੱਥੇ ਲੱਗਾ ਹੋਇਆ ਜੀ, ਇਹ ਬਾਣੀ ਆਮ ਸਿੱਖ ਦੀ ਸਮਝ ਵਿੱਚ ਨਹੀਂ ਆ ਸਕਦੀ। ਜਦ ਤੱਕ ਤੁਸੀਂ ਸਾਡੇ ਕੋਲ ਆ ਕੇ ਬਾਣੀ ਨਹੀਂ ਸਮਝਦੇ, ਤੁਹਾਨੂੰ ਸਮਝ ਨਹੀਂ ਆ ਸਕਦੀ ਭਾਈ। ਇਹ ਬਾਣੀ ਹੁਣ ਏਸੀ ਡੇਰਿਆਂ ਵਿੱਚ ਬੈਠਣ ਵਾਲਿਆਂ ਦੀ ਤੇ ਹੈ ਹੀ ਨਹੀਂ ਜੀ, ਇਹ ਬਾਣੀ ਤੇ ਜੁੱਤੀਆਂ ਗੰਢਣ ਵਾਲਿਆਂ ਦੀ ਹੈ, ਭਗਤ ਰਵਿਦਾਸ ਜੀ ਵਰਗਿਆਂ ਦੀ ਬਾਣੀ ਹੈ, ਖੱਡੀਆਂ ਬੁਣਨ ਵਾਲਿਆਂ ਦੀ ਬਾਣੀ ਹੈ, ਕਿਰਤ ਕਰਨ ਵਾਲਿਆਂ ਦੀ, ਹੱਲ ਚਲਾਉਣ ਵਾਲਿਆਂ ਦੀ ਬਾਣੀ ਹੈ। ਤੇ ਏਸੀ ਡੇਰਿਆਂ ਵਿੱਚ ਬੈਠੇ ਬਾਬੇ ਉਹਨੂੰ ਇੰਨੀ ਔਖੀ ਕਰਕੇ ਪੇਸ਼ ਕਰ ਰਹੇ ਨੇ ਕਿ ਸਿੱਖ ਬਾਣੀ ਤੋਂ ਦੂਰ ਜਾ ਰਿਹਾ, ਉਹ ਬਾਣੀ ਦਾ ਸਹਾਰਾ ਲੈਣ ਦੀ ਬਜਾਏ ਬਾਬਿਆਂ ਦਾ ਸਹਾਰਾ ਲੈ ਕੇ ਬੈਠਾ ਕਿ ਇਸ ਬਾਬੇ ਦੇ ਦੁਆਰੇ ਤੇ ਜੇ ਮੈਂ ਲੰਘਿਆ ਤੇ ਮੈਨੂੰ ਬਾਣੀ ਸਮਝ ਹੀ ਨਹੀਂ ਆਉਣੀ। ਆ ਗੁਰੂ ਕੇ ਸਿੱਖੋ, ਇਸ ਕਰਕੇ ਉਹ ਬੰਦੇ ਜਿਹੜੇ ਲੀਕ ਤੋਂ ਪਿੱਛੇ ਖੜੇ ਹੈ
ਉਹ ਵੀ ਖਾਲਸੇ ਨਹੀਂ ਤੇ ਜਿਹੜੇ ਲੀਕ ਨੂੰ ਉਲੰਘਣ ਦਾ ਯਤਨ ਕਰ ਰਹੇ ਹੈ ਉਹ ਵੀ ਖਾਲਸੇ ਨਹੀਂ। ਖਾਲਸੇ ਦੀ ਪਹਿਚਾਣ ਵਾਸਤੇ ਸਤਿਗੁਰੂ ਜੀ ਨੇ ਨਿਸ਼ਾਨ ਸਾਹਿਬ ਦੂਰੋਂ ਝੁੱਲਦਾ ਹੋਵੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਆਪਣੀ ਮੁਬਾਰਕ ਰਸਮਾਂ ਤੋਂ ਨਿਸ਼ਾਨ ਸਾਹਿਬ ਦੀ ਵਿਆਖਿਆ ਬੜੀ ਕਮਾਲ ਦੀ ਕੀਤੀ। ਆਪਾਂ ਅੱਗੇ ਜਾ ਕੇ ਇਹ ਵੀ ਸਾਂਝ ਕਿਸੇ ਦਿਨ ਸਮਾਂ ਮਿਲਿਆ ਤੇ ਜ਼ਰੂਰ ਬਣਾਵਾਂਗੇ। ਨਿਸ਼ਾਨ ਸਾਹਿਬ ਦੀ ਮਹਾਨਤਾ ਕੀ ਹੈ, ਨਿਸ਼ਾਨ ਗੁਰੂ ਘਰ ਦੇ ਅੰਦਰ ਥਾਂ ਕੀ ਰੱਖਦਾ ਹੈ। ਪਰ ਅੱਜ ਵਾਲੇ ਬਾਬੇ ਬਹੁਤੇ ਕਹਿੰਦੇ ਆ ਨਿਸ਼ਾਨ ਸਾਹਿਬ ਦੀ ਲੋੜ ਹੀ ਨਹੀਂ ਜੀ, ਉਹਨਾਂ ਨਿਸ਼ਾਨ ਸਾਹਿਬ ਪੱਟ ਕੇ ਪਰੇ ਰੱਖ ਦਿੱਤੇ। ਜਿੱਥੇ ਨਿਸ਼ਾਨ ਹੀ ਨਹੀਂ ਉੱਥੇ ਖਾਲਸਾ ਕਿਵੇਂ ਹੋ ਸਕਦਾ, ਖਾਲਸਾ ਤੇ ਇਕੱਠਾ ਹੀ ਗੁਰੂ ਦੇ ਨਿਸ਼ਾਨ ਥੱਲੇ ਹੋ ਸਕਦਾ। ਇਸ ਕਰਕੇ ਗੁਰੂ ਕੇ ਸਿੱਖੋ ਐਸਾ ਜਿਹੜਾ ਬਾਬਾਵਾਦ ਉਹ ਵੀ ਜਿਹੜਾ ਉਲੰਘਣਾ ਕਰਨ ਦਾ ਯਤਨ ਕਰ ਰਿਹਾ ਉਹ ਵੀ ਖਾਲਸਾ ਨਹੀਂ, ਤੇ ਉਹ ਬੰਦੇ ਗੁਰੂ ਕੇ ਸਿੱਖੋ ਜਿਹੜੇ ਹਰ ਗੱਲ ਉੱਤੇ ਤਰਕ ਕਰਦੇ ਆ, ਆਹ ਚੀਜ਼ ਨਹੀਂ ਚਾਹੀਦੀ, ਉਹ ਚੀਜ਼ ਨਹੀਂ ਚਾਹੀਦੀ, ਜਾਪ ਨਹੀਂ ਚਾਹੀਦਾ, ਚੌਪਈ ਨਹੀਂ ਚਾਹੀਦੀ, ਸਵਈਏ ਨਹੀਂ ਚਾਹੀਦੇ, ਮਾਫ਼ ਕਰਨਾ, ਉਹ ਵੀ ਖਾਲਸੇ ਨਹੀਂ। ਜਿਹੜੇ ਬਾਬੇ ਕਹਿੰਦੇ ਨਿਸ਼ਾਨ ਸਾਹਿਬ ਦੀ ਲੋੜ ਨਹੀਂ, ਲੰਗਰ ਦੀ ਲੋੜ ਨਹੀਂ, ਕੜਾਹ ਪ੍ਰਸ਼ਾਦ ਦੀ ਲੋੜ ਨਹੀਂ, ਗੋਲਕ ਦੀ ਲੋੜ ਨਹੀਂ, ਉਹ ਵੀ ਖਾਲਸੇ ਨਹੀਂ। ਤੇ ਜਿਹੜੇ ਬੰਦੇ ਕਹਿੰਦੇ ਆ ਕਿ ਬਾਣੀਆਂ ਦੀ ਲੋੜ ਨਹੀਂ ਉਹ ਵੀ ਖਾਲਸੇ ਨਹੀਂ, ਮਾਫ਼ ਕਰਨਾ ਗੁਰੂ ਕੇ ਸਿੱਖੋ। ਗੁਰਮਤਿ ਨੂੰ ਸਮਝ ਕੇ ਉਹਦੀ ਉਸ ਲੀਕ ਦੇ ਨਾਲ ਜੁੜਿਆ ਰਹਿਣ ਵਾਲਾ ਬੰਦਾ, ਉਸ ਧੁਰੇ ਨੂੰ ਫੜ ਕੇ ਆਪਣੀ ਜ਼ਿੰਦਗੀ ਚਲਾਉਣ ਵਾਲਾ ਬੰਦਾ ਹੀ ਖਾਲਸਾ ਹੈ। ਇਸ ਕਰਕੇ ਆਓ ਜਿਹੜੀ ਹੁਣ ਰਹਿਤ ਖਾਲਸੇ ਦੀ ਉਹ ਤੇ ਜਿਹੜੀ ਗੁਰੂ ਨੇ ਦਿੱਤੀ ਉਹੀ ਹੋ ਸਕਦੀ ਹੈ ਜੀ। ਜਿਹੜੀ ਅਲੱਗ ਅਲੱਗ ਡੇਰਿਆਂ ਵਾਲੇ, ਅਲੱਗ ਅਲੱਗ ਸੰਪਰਦਾਵਾਂ ਵਾਲੇ ਆਪੋ ਆਪਣੀ ਡੁਗਡੁਗੀ ਵਜਾਉਣ ਲੱਗ ਪਏ ਆਪਣੀ ਸੰਪਰਦਾ ਨੂੰ ਪ੍ਰਫੁੱਲਤ ਕਰਨ ਵਾਸਤੇ, ਗੁਰੂ ਕੇ ਸਿੱਖੋ ਉਹ ਵੀ ਖਾਲਸੇ ਦੀ ਰਹਿਤ ਨਹੀਂ ਹੋ ਸਕਦੀ। ਰਹਿਤ ਉਹੀ ਹੈ ਜਿਹੜੀ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਦੀ ਦਾਤ ਬਖਸ਼ਣ ਤੋਂ ਬਾਅਦ ਸਤਿਗੁਰੂ ਜੀ ਨੇ ਖਾਲਸੇ ਨੂੰ ਦਿੱਤੀ, ਅਤੇ ਉਸ ਰਹਿਤ ਉਹ ਸੀ ਜਿਹੜੀ ਗੁਰਬਾਣੀ ਦੇ ਆਧਾਰਿਤ ਹੈ। ਇਸ ਕਰਕੇ ਗੁਰੂ ਕੇ ਸਿੱਖੋ ਆਓ, ਇਹ ਵੰਡੀਆਂ ਪਾਉਣ ਵਾਲੇ ਬੰਦੇ ਵੀ ਉਸ ਲੀਕ ਤੋਂ ਟੁੱਟੇ ਹੋਏ ਹੈ, ਤੇ ਜਿਹੜੇ ਅਜੇ ਲੀਕ ਵੱਲ ਨੂੰ ਤੁਰਨ ਦਾ ਯਤਨ ਨਹੀਂ ਕਰ ਰਹੇ ਉਹ ਵੀ ਖਾਲਸੇ ਨਹੀਂ। ਆਪਾਂ ਲੀਕ ਦੇ ਨਾਲ ਤੁਰੇ ਦੇ ਨਾਲ ਜੁੜੇ ਰਹਿਣ ਦਾ ਯਤਨ ਕਰੀਏ। ਆਪਣੀ ਜ਼ਿੰਦਗੀ, ਆਪਣਾ ਜੀਵਨ, ਸਾਨੂੰ ਬਹੁਤੇ ਹੱਠ ਧਰਮ ਬਾਬੇ ਜਿਹੜੇ ਅੱਜ ਸਿਖਾ ਰਹੇ ਹੈ, ਗੁਰੂ ਕੇ ਸਿੱਖੋ ਉਹਨਾਂ ਦੀ ਵੀ ਲੋੜ ਨਹੀਂ। ਅਸੀਂ ਬੜੀ ਸੁਖਾਲੀ ਕਿਰਤ ਕਰਦੇ ਹਾਂ, ਨਾਮ ਜਪਦੇ ਹਾਂ, ਵੰਡ ਛਕਦੇ ਹਾਂ, ਆਪਣੀ ਜ਼ਿੰਦਗੀ ਬਸਰ ਕਰਨੀ ਹੈ, ਸੌਂਦਿਆਂ ਹੋਇਆਂ, ਕਿਰਤ ਕਰਦਿਆਂ ਹੋਇਆਂ, ਵਿਚਰਦਿਆਂ ਹੋਇਆਂ, ਬੋਲਦਿਆਂ ਹੋਇਆਂ, ਗੁਰੂ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ, ਇਹੀ ਖਾਲਸੇ ਦੀ ਮੁੱਖ ਰਹਿਤ ਹੈ। ਸੋ ਗੁਰੂ ਕੇ ਸਿੱਖੋ ਆਓ, ਗਿਆਨੀ ਸ਼ੇਰ ਸਿੰਘ ਜੀ ਬੜੇ ਸੋਹਣੇ ਸ਼ਬਦਾਂ ਦੇ ਨਾਲ ਖਾਲਸੇ ਦੀ ਵਡਿਆਈ ਆਪ ਸੰਗਤਾਂ ਦੇ ਨਾਲ ਸਾਂਝ ਬਣਾ ਰਹੇ ਸਨ। ਚਾਹੋ ਰਹਿੰਦੇ ਸਮੇਂ ਦੇ ਅੰਦਰ ਆਪਾਂ ਗੁਰਬਾਣੀ ਦੀ ਮਹਾਨ ਸਿਫਤ, ਕਿਉਂਕਿ ਸਿੱਖ ਦਾ ਜਿਹੜਾ ਖਾਲਸੇ ਦਾ ਆਧਾਰ ਹੈ, ਖਾਲਸੇ ਦੀ ਜ਼ਿੰਦਗੀ ਦਾ, ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਤੇ ਬਾਣੀ ਨਾਲੋਂ ਟੁੱਟਿਆ ਹੋਇਆ ਬੰਦਾ, ਮਾਫ਼ ਕਰਨਾ ਗੁਰੂ ਕੇ ਸਿੱਖੋ, ਉਹ ਤੇ ਬੰਦਾ ਵੀ ਨਹੀਂ ਹੋ ਸਕਦਾ, ਸਿੱਖ ਜਾਂ ਖਾਲਸਾ ਤੇ ਬਹੁਤ ਦੂਰ ਦੀ ਗੱਲ ਹੈ। ਅੱਜ ਬਾਣੀ ਜਿਹੜੀ ਹੈ ਜੀ, ਸਤਿਗੁਰੂ ਪਾਤਸ਼ਾਹ ਜੀ ਆਪ ਕਹਿੰਦੇ ਹੈ ਕਿ ਬਾਣੀ ਮੇਰਾ ਆਧਾਰ ਹੈ, ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ, ਬਾਣੀ ਹੀ ਨਿਰੰਕਾਰ ਦਾ ਰੂਪ ਹੈ, ਇਹਦੇ ਵਰਗਾ ਹੋਰ ਕੋਈ ਹੋ ਨਹੀਂ ਸਕਦਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਾ ਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਤਾਰੀ ਰੇ, ਦਰਸਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਬਾਣੀ ਦੀ ਵਡਿਆਈ ਸਤਿਗੁਰੂ ਪਾਤਸ਼ਾਹ ਜੀ ਕਰਦੇ ਨੇ, ਕਹਿੰਦੇ ਇਹ ਬਾਣੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਇਹ ਬਾਣੀ ਅੰਮ੍ਰਿਤ ਧਾਰੀ ਮਤਲਬ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਰੂਪੀ ਨੂਰ ਰੂਪੀ ਅੰਮ੍ਰਿਤ ਦੇ ਨਾਲ ਇਹ ਬਾਣੀ ਸਰਸ਼ਾਰ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਤਾਰੀ ਰੇ, ਇੱਕ ਨਿਮਖ ਮਾਤਰ ਵੀ ਇਸ ਪਾਵਨ ਬਾਣੀ ਨੂੰ ਗੁਰੂ ਆਪਣੇ ਹਿਰਦੇ ਤੋਂ ਦੂਰ ਨਹੀਂ ਕਰਦਾ। ਤੇ ਜੇ ਖਾਲਸਾ ਗੁਰੂ ਦਾ ਰੂਪ ਹੈ ਤੇ ਉਹ ਬਾਣੀ ਤੋਂ ਬਿਨਾਂ ਕਿਵੇਂ ਜਿਉ ਸਕਦਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਲੋਕ
ਜਦੋਂ ਨੌਵੇਂ ਮਹੱਲੇ ਦੇ ਸਲੋਕ ਆਪਾਂ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਉੱਤੇ ਭੋਗ ਦੇ ਸਮੇਂ ਪੜ੍ਹਦੇ ਹਾਂ ਜਾਂ ਸਰਵਣ ਕਰਦੇ ਹਾਂ, ਉਹਨਾਂ ਸਲੋਕਾਂ ਦੇ ਅੰਦਰ ਪਹਿਲੀ ਉਦਾਹਰਣ ਸਤਿਗੁਰੂ ਜੀ ਨੇ ਉਥੋਂ ਆਰੰਭ ਕੀਤੀ ਹੈ, ਮੱਛੀ ਦੀ ਉਦਾਹਰਣ ਦਿੱਤੀ ਹੈ ਕਿ ਜਿਵੇਂ ਮੱਛੀ ਜਿਹੜੀ ਹੈ ਉਹ ਪਾਣੀ ਤੋਂ ਬਿਨਾਂ ਜੀਵ ਨਹੀਂ ਸਕਦੀ, ਮੱਛੀ ਦਾ ਜੀਵਨ ਪਾਣੀ ਹੈ, ਐਵੇਂ ਸਿੱਖ ਦਾ ਜੀਵਨ ਜਿਹੜਾ ਹੈ ਜੀ ਉਹ ਬਾਣੀ ਹੈ। ਮੱਛੀ ਪਾਣੀ ਤੋਂ ਬਿਨਾਂ ਜੀਵ ਨਹੀਂ ਸਕਦੀ ਤੇ ਸਿੱਖ ਬਾਣੀ ਤੋਂ ਬਿਨਾਂ ਜੀਵ ਨਹੀਂ ਸਕਦਾ, ਤਾਂ ਉਹ ਬਾਣੀ ਨੂੰ ਪੜ੍ਹਨ ਵਾਲਿਆਂ ਦੀ ਵਡਿਆਈ ਕੀ ਹੈ, ਬਾਣੀ ਨੂੰ ਪੜ੍ਹਨ ਵਾਲੇ ਪ੍ਰਾਪਤੀ ਕੀ ਕਰਦੇ ਨੇ, ਬਾਣੀ ਤੇ ਬਾਣੀ ਦਾ ਸਤਿਕਾਰ ਕਰਨ ਵਾਲਿਆਂ ਉੱਤੇ ਗੁਰੂ ਰਹਿਮਤ ਕਿਵੇਂ ਕਰਦਾ, ਆਹ ਬੜੇ ਸਤਿਕਾਰ ਦੇ ਨਾਲ ਪਹਿਲੀ ਕਵਿਤਾ ਵਿੱਚ ਸੁਣਿਓ ਜੀ। ਸਤਿਗੁਰ ਕਹਿੰਦੇ ਸੁਣ ਲੋ ਸਿੱਖੋ, ਜੋ ਬਾਣੀ ਨੂੰ ਪੜਦਾ ਸਦਾ ਆਨੰਦ ਰਹੇ ਦਿਨ ਰਾਤੀ, ਤਪਦਾ ਹਿਰਦਾ

0: ਗਨਕਾਂ ਨੇ ਗਤ ਪਾਈ ਸੀ ਇਸ ਦੀ ਪਰਖ ਕਸੋਟੀ ਉੱਤੇ ਝੂਠ ਟਿਕੇ ਨਾ ਕਾਈ ਜੀ
1: ਉਹ ਦੇਖ ਵਾਲੇ ਖਾਂਦੀ ਸੀ ਪਰ ਤਨ ਨੂੰ ਸੇਕ ਬਚਾਉਂਦੀ ਨਹੀਂ ਜੋ ਚਿਤਲਾ

ਜਿਹੜੀ ਮਹਾਨ ਬਖਸ਼ਿਸ਼, ਮਹਾਨ ਵਿਰਾਸਤ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਬਖਸ਼ ਕੇ ਆਪਾਂ ਨੂੰ ਮਹਾਨ ਵਡਿਆਈ ਦਿੱਤੀ, ਉਸ ਨੂੰ ਸਾਂਭਣਾ, ਉਸ ਨੂੰ ਸੰਭਾਲ ਕੇ ਰੱਖਣਾ ਹੁਣ ਸਾਡਾ ਫਰਜ਼ ਹੈ। ਅੱਜ ਹਰ ਸਿੱਖ ਜਿਹੜਾ ਗੁਰਬਾਣੀ ਤੋਂ ਦੂਰ ਹੈ, ਪੰਥਕ ਰਿਵਾਇਤਾਂ ਤੋਂ ਦੂਰ ਹੈ, ਉਹ ਇਹ ਸੋਚ ਰਿਹਾ ਕਿ ਮੈਨੂੰ ਲੋੜ ਨਹੀਂ ਸਿੱਖ ਸੱਜਣ ਦੀ, ਬਾਕੀ ਸਾਰੇ ਹੈਗੇ ਹੀ ਨੇ, ਬਾਕੀ ਲੋਕ ਹੈਗੇ ਹੀ ਨੇ। ਪਰ ਗੁਰੂ ਕੇ ਸਿੱਖੋ, ਇਹਦਾ ਮਤਲਬ ਹੈ ਉਹ ਆਪਣੀ ਵੈਲਿਊ ਨਹੀਂ ਸਮਝ ਰਿਹਾ, ਉਹਦੀ ਆਪਣੀ ਕੀਮਤ ਕੀ ਹੈ ਉਹ ਨਹੀਂ ਸਮਝ ਰਿਹਾ। ਇੱਕ ਪਰਿਵਾਰ ਦੇ ਅੰਦਰ ਗੁਰੂ ਕੇ ਸਿੱਖੋ ਹਰ ਬੰਦੇ ਦਾ ਰੋਲ ਹੈ, ਹਰ ਬੰਦੇ ਦਾ ਰੋਲ ਹੈ। ਸਾਡਾ ਪਰਿਵਾਰ ਚਾਹੇ 10 ਜੀਆਂ ਦਾ ਵੀ ਕਿਉਂ ਨਾ ਹੋਵੇ, 15 ਜੀਆਂ ਦਾ ਮੈਂਬਰਾਂ ਦਾ ਵੀ ਕਿਉਂ ਨਹੀਂ ਹੋਵੇ, ਅਸੀਂ ਇਹ ਕਦੇ ਵੀ ਨਹੀਂ ਸੋਚਦੇ ਵੀ ਇੰਨਾ ਵੱਡਾ ਪਰਿਵਾਰ ਹੈ, 2-4 ਬੰਦੇ ਇਹਦੇ ਵਿੱਚੋਂ ਨਿਕਲ ਵੀ ਜਾਣ ਜਾਂ ਮਾਫ਼ ਕਰਨਾ ਮੈਂ ਸ਼ਬਦ ਵਰਤਣ ਲੱਗਾ, ਮਰ ਵੀ ਜਾਣ ਤੇ ਕੀ ਘਾਟਾ ਪੈਣ ਲੱਗਾ, ਆਪਾਂ ਕਦੇ ਸੋਚਦੇ ਹਾਂ ਜੀ? ਪਰਿਵਾਰ ਜਿੰਨਾ ਮਰਜ਼ੀ ਹੋਵੇ, ਆਪਾਂ ਹਮੇਸ਼ਾ ਉਹਦੀ ਚੜ੍ਹਦੀ ਕਲਾ ਹੀ ਪਾਲਦੇ ਹਾਂ, ਉਹਦੀ ਸੁੱਖ ਹੀ ਪਾਲਦੇ ਹਾਂ। ਇੰਨੇ ਵੱਡੇ ਪਰਿਵਾਰ ਵਿੱਚ ਵੀ ਜੇਕਰ ਕਿਸੇ ਦਾ ਸਿਰ ਵੀ ਦੁਖੇ, ਆਪਾਂ ਸਾਰਿਆਂ ਨੂੰ ਚਿੰਤਾ ਹੁੰਦੀ ਹੈ। ਤੇ ਗੁਰੂ ਕੇ ਸਿੱਖੋ ਆਓ, ਗੁਰੂ ਪਰਿਵਾਰ ਦੇ ਅੰਦਰ ਰਹਿ ਕੇ ਆਪਾਂ ਇਹ ਬਹਾਨੇ ਕਿਵੇਂ ਮਾਰ ਸਕਦੇ ਹਾਂ ਬਈ ਮੇਰੀ ਕਿਹੜੀ ਗੱਲ ਹੈ, ਕੋਈ ਗੱਲ ਨਹੀਂ, ਆ ਇੰਨੇ ਤੁਰੇ ਫਿਰਦੇ ਨੇ। ਗੁਰੂ ਕੇ ਸਿੱਖੋ, ਜਿਵੇਂ ਇੱਕ ਪਰਿਵਾਰ ਦੇ ਅੰਦਰ ਹਰ ਬੰਦੇ ਦਾ ਰੋਲ ਹੈ ਨਾ, ਹਰ ਬੰਦੇ ਨੂੰ ਆਪਾਂ ਜ਼ਰੂਰੀ ਸਮਝਦੇ ਹਾਂ, ਇਵੇਂ ਗੁਰੂ ਵੀ ਆਪਣੇ ਪੰਥ ਪਰਿਵਾਰ ਦੇ ਅੰਦਰ ਹਰ ਸਿੱਖ ਦਾ ਸਿੱਖੀ ਸਰੂਪ ਵਿੱਚ ਹੋਣਾ ਜ਼ਰੂਰੀ ਸਮਝਦਾ ਹੈ। ਹਰ ਸਿੱਖ ਦੀ ਇਹ ਡਿਊਟੀ ਹੈ, ਫਰਜ਼ ਹੈ ਕਿ ਜੇਕਰ ਉਹਦੇ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲੱਗਿਆ ਹੋਇਆ ਹੈ ਤੇ ਉਹ ਗੁਰੂ ਮੁਤਾਬਕ ਆਪਣੀ ਰਹਿਣੀ ਸਹਿਣੀ ਨੂੰ ਬਣਾਵੇ। ਅੱਜ ਸਿੱਖ ਉਹ ਗੁਰੂ ਕੇ ਸਿੱਖੋ ਉਹ ਚਾਹੁੰਦਾ ਤੇ ਹੈ ਕਿ ਮੈਂ ਵੀ ਸਿੱਖ ਦਿਖਾਂ, ਪਰ ਜਦੋਂ ਰਹਿਤ ਦੀ ਗੱਲ ਆਉਂਦੀ ਹੈ, ਅੰਮ੍ਰਿਤ ਦੀ ਗੱਲ ਆਉਂਦੀ ਹੈ, ਉਦੋਂ ਉਹ ਦੂਰ ਭੱਜਦਾ। ਉਹ ਸਤਿਗੁਰੂ ਜੀ ਦੇ ਦੁਆਰਾ ਜਿਹੜਾ ਰਸਤਾ ਦਿੱਤਾ ਹੋਇਆ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਵੱਲ ਨੂੰ ਜਾਣ ਦਾ, ਉਹਦੇ ਤੋਂ ਦੂਰ ਹੋ ਕੇ ਉਹ ਬਾਬਿਆਂ ਕੋਲੋਂ ਨਾਮ ਸ਼ਬਦ ਲੈਣ ਤੁਰ ਪੈਂਦਾ। ਤੇ ਅੱਜ ਪੰਜਾਬ ਦੀ ਧਰਤੀ ਉੱਤੇ ਜਿਹੜਾ ਪਖੰਡਵਾਦ, ਦੇਹਧਾਰੀ ਦੰਭਵਾਦ, ਕਬਰਵਾਦ, ਮੜੀ ਮੱਠਵਾਦ ਇੰਨਾ ਵਧਿਆ ਜੀ, ਉਹ ਸਾਡੀ ਅਗਿਆਨਤਾ ਕਰਕੇ ਵਧਿਆ। ਜਿੰਨੇ ਪੱਗਾਂ ਵਾਲੇ ਸਿਰ ਐਤਵਾਰ ਨੂੰ ਪੰਜਾਬ ਵਿੱਚ ਬਣੇ ਡੇਰਿਆਂ ਉੱਤੇ ਤੁਰੇ ਫਿਰਦੇ ਨੇ ਨਾ ਜੀ, ਮਾਫ਼ ਕਰਨਾ, ਉਹਨੇ ਸ਼ਾਇਦ ਬਾਕੀ ਭਾਈਚਾਰਿਆਂ ਦੇ ਬੰਦੇ ਵੀ ਨਹੀਂ ਹੋਣੇ ਬਈ, ਬਾਕੀ ਤੇ ਜਾਣ ਜਿਨ੍ਹਾਂ ਦਾ ਫਲਸਫਾ ਕੋਈ ਨਹੀਂ, ਜਿਨ੍ਹਾਂ ਦਾ ਸਿਧਾਂਤ ਕੋਈ ਨਹੀਂ, ਉਹ ਤੇ ਤੁਰੇ ਫਿਰਨ, ਪਰ ਸਿੱਖ ਜਿਹੜਾ ਇੰਨਾ ਅਮੀਰ ਵਿਰਸੇ ਦਾ ਮਾਲਕ ਹੈ ਉਹ ਕਿਉਂ ਤੁਰਿਆ ਫਿਰੇ ਬਈ?

0: ਕਿਤੇ ਵਟਿਆ ਜਾਵੇ ਨਾ ਮੁਲਾ ਤੇਰਾ ਪੈਰ ਪੈਰ ਤੇ ਸੋਚ ਕੇ ਕਦਮ ਧਰਨਾ ਤੇ ਜਾਵੇ ਖੂਨ ਆ ਜਾਈ ਨਾ ਡੁੱਲ ਤੇਰਾ ਜਾਵੇ ਖੂਨ ਆ ਜਾਈ ਨਾ ਡੁੱਲ ਤੇਰਾ
1: ਇੱਕ ਭਿਖਾਰੀ ਦਾ ਬੱਚਾ ਉਹ ਤੇ ਵਿਚਾਰਾ ਮਜ਼ਬੂਰੀ ਹੈ ਉਹਦੀ ਦਰ ਦਰ ਭਟਕਦਾ ਫਿਰੇ ਪਰ ਬਾਦਸ਼ਾਹ ਦਾ ਬੱਚਾ ਵੀ ਭਟਕਦਾ ਫਿਰੇ ਉਹ ਤੇ ਗੱਲ ਮਾੜੀ ਹੈ ਨਾ ਗੁਰੂ ਨੇ ਸਾਨੂੰ ਬਾਦਸ਼ਾਹਤ ਦਿੱਤੀ ਹੈ ਗੁਰੂ ਨੇ ਸਾਨੂੰ ਬਾਦਸ਼ਾਹ ਬਣਾਇਆ ਇਸ ਕਰਕੇ ਗੁਰੂ ਕੇ ਸਿੱਖੋ ਆਓ ਉਹ ਲੀਕ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਖਿੱਚ ਕੇ ਸਾਨੂੰ ਉਹਦੇ ਨਾਲ ਜੁੜੇ ਰਹਿਣ ਵਾਸਤੇ ਆਖਿਆ ਹਰ ਸਿੱਖ ਅਖਵਾਉਣ ਵਾਲੇ ਨੂੰ ਉਹਦੇ ਨਾਲ ਜੁੜਿਆ ਰਹਿਣਾ ਚਾਹੀਦਾ ਸਾਡੀ ਅਸਲ ਵਿੱਚ ਰਹਿਤ ਮਰਿਆਦਾ ਦੇ ਅੰਦਰ ਅਤੇ ਸਾਡੇ ਸਮੁੱਚੇ ਫਲਸਫੇ ਦੇ ਅੰਦਰ ਸਿੰਘ ਬੰਦਾ ਉਦੋਂ ਸੱਜਦਾ ਸੀ ਜਦੋਂ ਉਹ ਅੰਮ੍ਰਿਤਧਾਰੀ ਬਣ ਜਾਂਦਾ ਸੀ ਉਦੋਂ ਉਹਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਸੀ ਪਰ ਹੁਣ ਜਿਹੜਾ ਹੈ ਅਸੀਂ ਬਚਪਨ ਤੋਂ ਹੀ ਬੱਚੇ ਦੇ ਨਾਮ ਦੇ ਨਾਲ ਸਿੰਘ ਲਾ ਦਿੰਦੇ ਹਾਂ ਇਸ ਕਰਕੇ ਸਾਡੇ ਬੱਚੇ ਜਿਹੜੇ ਅਵੇਸਲੇ ਨੇ ਵੀ ਚਲੋ ਸਿੰਘ ਤੇ ਆਪਾਂ ਹੈਗੇ ਹਾਂ ਸਿੰਘ ਤੇ ਆਪਾਂ ਹੈਗੇ ਹਾਂ ਪਰ ਸਿੰਘ ਦਾ ਜਿਹੜਾ ਮਹਾਨ ਰੁਤਬਾ ਹੈ ਉਹ ਵੀ ਗੁਰੂ ਕੇ ਸਿੱਖੋ ਆਪਾਂ ਨੂੰ ਖੰਡੇ ਦੀ ਪੌਹਲ ਲੈਣ ਤੋਂ ਬਾਅਦ ਹੀ ਮਿਲਿਆ ਸੀ ਇਸ ਕਰਕੇ ਆਓ ਨਾਮ ਦੇ ਪਿੱਛੇ ਸਿੰਘ ਤੇ ਕੌਰ ਹੈ ਤੇ ਆਪਾਂ ਇਹ ਗੁਰੂ ਦੀ ਬਖਸ਼ਿਸ਼ ਹੈ ਇਹ ਕੋਈ ਸਾਡਾ ਆਪਣਾ ਲਾਇਆ ਹੋਇਆ ਸ਼ਬਦ ਨਹੀਂ ਹੈ ਇਹ ਗੁਰੂ ਦਾ ਰੁਤਬਾ ਹੈ ਜਿਹੜਾ ਸਾਨੂੰ ਮਹਾਨ ਸਤਿਗੁਰੂ ਜੀ ਨੇ ਬਖਸ਼ਿਆ ਤੇ ਇਹਦੀ ਸੰਭਾਲ ਕਰਨੀ ਇਹਦੀ ਮਹਾਨਤਾ ਨੂੰ ਸਮਝ ਕੇ ਆਪਣੇ ਆਪ ਨੂੰ ਢਾਲਣਾ ਉਹ ਸਾਡੀ ਜ਼ਿੰਮੇਵਾਰੀ ਹੈ ਇਸ ਕਰਕੇ ਗੁਰੂ ਕੇ ਸਿੱਖੋ ਆਓ 17 ਤਰੀਕ ਆ ਰਹੀ ਹੈ ਅੱਜ 7 ਹੋ ਗਈ ਹੈ ਤੇ ਦਿਨ ਆਪਣੇ ਕੋਲ 9 ਬਾਕੀ ਨੇ ਜਿਹੜੀ ਸੰਗਤ ਅਜੇ ਵਾਂਝੀ ਹੈ ਸਾਬਤ ਸੂਰਤ ਤਿਆਰ ਨਹੀਂ ਕਰ ਸਕੀ ਖੰਡੇ ਦੀ ਪਹੁਲ ਨਹੀਂ ਲੈ ਸਕੀ ਅਜੇ ਤੱਕ ਬਹਾਨੇ ਮਾਰੀ ਜਾਂਦੀ ਹੈ ਉਹ 17 ਤਰੀਕ ਤੱਕ ਆਪਣੇ ਆਪ ਨੂੰ ਤਨ ਤੇ ਮਨ ਕਰਕੇ ਤਿਆਰ ਬਾਰ ਤਿਆਰ ਕਰੋ ਖੰਡੇ ਕੀ ਪਹੁਲ ਲੈ ਕੇ ਗੁਰੂ ਕੇ ਅੰਮ੍ਰਿਤਧਾਰੀ ਸਿੰਘ ਸੱਜ ਕੇ ਗੁਰੂ ਦਾ ਖਾਸ ਰੂਪ ਖਾਲਸੇ ਬਣੋ ਤਾਂ ਕਿ ਸੰਸਾਰ ਦੇ ਅੰਦਰ ਇਹ ਗੁਰੂ ਕੇ ਸਿੱਖੋ ਸਾਨੂੰ ਸਾਡੀ ਪਹਿਚਾਣ ਜਿਹੜੀ ਹੈ ਉਹ ਹੋਰ ਚੜ੍ਹਦੀ ਕਲਾ ਵੱਲ ਜਾਵੇ ਹੋਰ ਚੜ੍ਹਦੀ ਕਲਾ ਦੀ ਬਣੇ ਅੱਜ ਭਾਰਤ ਦੀ ਧਰਤੀ ਉੱਤੇ ਇੱਕ ਜਮਾਤ ਜਿਹਨੂੰ RSS ਕਹਿੰਦੇ ਹੈ ਉਹ ਸਾਨੂੰ ਵੈਸੇ ਤੇ ਭਾਰਤ ਦਾ ਸੰਵਿਧਾਨ ਹੀ ਸਿੱਖਾਂ ਨਾਲ ਕੋਈ ਵਫਾ ਨਹੀਂ ਕਰਦਾ ਸੰਵਿਧਾਨ ਦੀ ਧਾਰਾ 25B ਉਹ ਸਾਨੂੰ ਕੇਸਾ ਧਾਰੀ ਹਿੰਦੂ ਲਿਖਦੀ ਹੈ ਤੇ ਆਪ ਜੀ ਵਿਦੇਸ਼ਾਂ ਵਿੱਚ ਆਉਂਦੇ ਹੋ ਤੁਸੀਂ ਜਦੋਂ ਸਫ਼ਰ ਕਰਦੇ ਹੋ ਬੇਸ਼ੱਕ ਆਪ ਸੰਗਤਾਂ ਹੀ ਨਹੀਂ ਤੁਹਾਡੀ ਕੌਮ ਦੇ ਪ੍ਰਚਾਰਕ ਤੁਹਾਡੀ ਕੌਮ ਦੇ ਵੱਡੇ ਵੱਡੇ ਲੰਬੜਦਾਰ ਜਥੇਦਾਰ ਜਿਹੜੇ ਬੈਠੇ ਆ ਤਖ਼ਤਾਂ ਉੱਤੇ ਚੜ੍ਹ ਕੇ ਉਹ ਵੀ ਜਦੋਂ ਸਫ਼ਰ ਕਰਦੇ ਆ ਜੀ ਉਹਨਾਂ ਦੀ ਟਿਕਟ ਉੱਤੇ ਵੈਜੀਟੇਰੀਅਨ ਹਿੰਦੂ ਲਿਖਿਆ ਜਾਂਦਾ ਇਹਦਾ ਮਤਲਬ ਹੈ ਕਿ ਕਾਨੂੰਨੀ ਤੌਰ ਤੇ ਭਾਰਤ ਦਾ ਸੰਵਿਧਾਨ ਸਾਨੂੰ ਸਿੱਖ ਅਲੱਗ ਕੌਮ ਮੰਨਦਾ ਹੀ ਨਹੀਂ ਭਾਰਤ ਦੇ ਸੰਵਿਧਾਨ ਦੀ ਕਾਨੂੰਨ ਦੀ ਨਜ਼ਰ ਦੇ ਅੰਦਰ ਸਾਡੀ ਕੋਈ ਵੱਖਰੀ ਕੌਮ ਨਹੀਂ ਹੈ ਤੇ ਗੁਰੂ ਕੇ ਸਿੱਖੋ ਆਓ ਇਹ ਹੁਣ ਇੰਨਾ ਲੰਬਾ ਸਮਾਂ ਸੰਵਿਧਾਨ ਬਣੇ ਨੂੰ ਵੀ ਹੋ ਗਿਆ ਤੇ ਜਿਹੜੇ ਆ ਸਾਡੇ ਉੱਤੇ ਲਗਾਤਾਰ ਰਾਜ ਕਰ ਰਹੇ ਨੇ 25-25 ਸਾਲ ਕਹਿੰਦੇ ਹੋਰ ਕਰਾਂਗੇ ਉਹਨਾਂ ਦੀ ਪਹਿਲੀ ਡਿਊਟੀ ਤੇ ਇਹੀ ਬਣਦੀ ਸੀ ਜੀ ਉਹ ਜਿਹੜਾ ਭਾਰਤ ਦੇ ਸੰਵਿਧਾਨ ਦੀ ਜਿਹੜੀ ਧਾਰਾ ਉਹ ਸਿੱਖ ਕੌਮ ਨੂੰ ਅਲੱਗ ਮਾਨਤਾ ਹੀ ਨਹੀਂ ਦਿੰਦੀ ਉਹਦੀ ਉਹਦੇ ਵਿੱਚ ਘੱਟੋ ਘੱਟ ਤਰਮੀਮ ਤੇ ਕਰਾਉਂਦੇ ਇਹਨਾਂ ਰਾਜ ਕੌਮ ਨੇ ਤੁਹਾਨੂੰ ਦਿੱਤਾ ਤੁਸੀਂ ਕੌਮ ਲਈ ਕੀ ਕੀਤਾ ਭਾਰਤ ਦੇ ਸੰਵਿਧਾਨ ਦੀ ਇੱਕ ਧਾਰਾ ਤੁਸੀਂ ਤਬਦੀਲ ਨਹੀਂ ਕਰਵਾ ਸਕੇ ਆਓ ਗੁਰੂ ਕੇ ਸਿੱਖੋ ਬੇਸ਼ੱਕ ਭਾਰਤ ਦਾ ਸੰਵਿਧਾਨ ਸਾਨੂੰ ਕੇਸਾ ਧਾਰੀ ਹਿੰਦੂ ਕਹਿੰਦਾ ਭਾਰਤੀ ਬਹੁਗਿਣਤੀ ਸਾਨੂੰ ਅਲੱਗ ਕੌਮ ਮੰਨਣ ਨੂੰ ਤਿਆਰ ਨਹੀਂ ਪਰ ਉਹਦੇ ਵਿੱਚ ਕਸੂਰ ਕੁਝ ਸਾਡਾ ਵੀ ਹੈ ਜੀ ਜਦੋਂ ਅਸੀਂ ਸਿੱਖ ਤੇ ਸਿੰਘ ਤੇ ਕੌਰ ਆਪਣੇ ਨਾਮ ਪਿੱਛੇ ਲਾ ਕੇ ਵਿਪਰਨ ਕੀਆਂ ਰੀਤਾਂ ਕਰਦੇ ਹਾਂ ਅੱਜ ਭਾਰਤ ਦੇ ਅੰਦਰ ਇੱਥੇ ਤੇ ਮੈਨੂੰ ਪਤਾ ਨਹੀਂ ਵੈਸੇ ਅਸੀਂ ਪਿਛਲੇ ਸਮੇਂ ਦੇ ਅੰਦਰ ਕੁਝ ਬਾਬੇ ਜਿਹੜੇ ਸਤਿਕਾਰ ਕਮੇਟੀ ਵਾਲੇ ਸਿੰਘਾਂ ਨੇ ਫੜੇ ਡੇਰੇਦਾਰ ਜਿਹੜੇ ਪਖੰਡ ਕਰਦੇ ਸਨ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਡੇਰਿਆਂ ਵਿੱਚ ਰੱਖ ਕੇ ਇੱਕ ਦੋ ਬਾਬੇ ਅਸੀਂ ਐਸੇ ਦੇਖੇ ਜੀ ਜਿਨ੍ਹਾਂ ਨੂੰ ਜਦੋਂ ਜਾ ਕੇ ਫੜਿਆ ਪਖੰਡ ਕਰਦਿਆਂ ਨੂੰ ਉਹਨਾਂ ਦੇ ਡੇਰਿਆਂ ਵਿੱਚੋਂ ਵਿਦੇਸ਼ਾਂ ਵਿੱਚੋਂ ਭੇਜੀਆਂ ਹੋਈਆਂ ਚਿੱਠੀਆਂ ਮਿਲੀਆਂ ਜਿਹੜੀਆਂ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੇ ਉਹਨਾਂ ਨੂੰ ਲਿਖੀਆਂ, ਉਹ ਫੋਟੋ ਐਸੀਆਂ ਥੱਬਾ ਥੱਬਾ ਫੋਟੋਜ਼ ਉਹਨਾਂ ਦੇ ਡੇਰਿਆਂ ਵਿੱਚੋਂ ਮਿਲੀਆਂ, ਜਿਨ੍ਹਾਂ ਦੀਆਂ ਫੋਟੋਜ਼ ਦੇ ਬੈਕ ਸਾਈਡ ਉੱਤੇ ਲਿਖਿਆ ਸੀ ਵੀ ਆਹ ਮੇਰੀ ਨੂੰਹ ਹੈ, ਮੈਂ ਇਹਨੂੰ ਆਪਣੇ ਗਲੋਂ ਲਾਉਣਾ ਚਾਹੁੰਦੀ ਹਾਂ, ਬਾਬਾ ਜੀ ਕੋਈ ਇਹੋ ਜਿਹਾ ਮੰਤਰ ਮਾਰੋ ਮੇਰੀ ਨੂੰਹ ਮੇਰੇ ਗਲੋਂ ਲੱਥ ਜਾਏ। ਕੁਝ ਫੋਟੋਆਂ ਆਪਣੇ ਪਤੀ ਦੀਆਂ ਘਰ ਵਾਲੀਆਂ ਨੇ ਭੇਜੀਆਂ ਨੇ, ਕੁਝ ਆਪਣੀਆਂ ਪਤਨੀਆਂ ਦੀਆਂ ਘਰ ਵਾਲਿਆਂ ਨੇ ਭੇਜੀਆਂ ਨੇ, ਕਿਸੇ ਨੇ ਆਪਣੇ ਸੱਸ ਦੀ ਭੇਜੀ ਹੈ, ਕਿਸੇ ਨੇ ਆਪਣੇ ਸਹੁਰੇ ਦੀ ਭੇਜੀ ਹੈ। ਸਾਰੀਆਂ ਫੋਟੋਜ਼ ਦੇ ਪਿੱਛੇ ਇਹ ਲਿਖਿਆ ਸੀ ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ, ਅਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹਾਂ, ਅਸੀਂ UK ਜਾਂ USA ਵਿੱਚ ਰਹਿੰਦੇ ਹਾਂ, ਆਹ ਮੇਰਾ ਆਹ ਰਿਸ਼ਤੇਦਾਰ ਹੈ, ਮੈਂ ਮੇਰੇ ਗਲੋਂ ਲੱਥ ਜਾਏ ਬਾਬਾ ਇੰਡੀਆ ਵਿੱਚ ਬੈਠਾ ਤੂੰ ਇਹੋ ਜਿਹਾ ਮੰਤਰ ਮਾਰ। ਤੇ ਗੁਰੂ ਕੇ ਸਿੱਖੋ, ਇਹ ਸਾਰੀਆਂ ਉਹ ਰੀਤਾਂ ਨੇ ਜਿਹੜੀਆਂ ਸਿੱਖ ਨੇ ਕਰਨੀਆਂ ਨਹੀਂ। ਸਿੱਖ ਜਾਦੂ ਟੂਣਿਆਂ ਚ, ਜੋਤਸ਼ਾਂ ਚ, ਪੰਡਤਾਂ ਚ ਕੋਈ ਵਿਸ਼ਵਾਸ ਨਹੀਂ ਰੱਖਦਾ। ਤੇ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਆ ਜੀ, ਉਹ ਵਾਕਿਆ ਹੀ ਉਹ ਵੀ ਜ਼ਿੰਮੇਦਾਰ ਨੇ ਸਿੱਖ ਕੌਮ ਦੀ ਪਹਿਚਾਣ ਨੂੰ ਢਾਹ ਲੱਗਣ ਵਿੱਚ। ਇਹਨੇ ਡਿਵੈਲਪ ਮੁਲਕਾਂ ਵਿੱਚ ਬੈਠੇ ਹੋਏ ਵੀ ਅਸੀਂ, ਮਾਫ ਕਰਨਾ, ਕੁਝ ਲੋਕ ਜਿਹੜੇ ਸਾਰੇ ਨਹੀਂ, ਕੁਝ ਬੰਦੇ ਜਿਹੜੇ ਗੁਰੂ ਸਿਧਾਂਤ ਤੋਂ ਦੂਰ ਨੇ, ਇਹੋ ਜਿਹੇ ਪੁੱਠੇ ਕੰਮ ਇੱਥੇ ਬੈਠੇ ਕਰੀ ਜਾਂਦੇ ਆ। ਸੋ ਖਾਲਸਾ ਜੀ ਆਓ, ਸਤਿਗੁਰੂ ਜੀ ਨੇ ਬੜੀ ਬਖਸ਼ਿਸ਼ ਭਰਿਆ ਜਿਹੜਾ ਫਲਸਫਾ ਵਿਰਾਸਤ ਸਾਨੂੰ ਦਿੱਤੀ, ਤੇ ਆਓ ਬੜੇ ਪਿਆਰ ਦੇ ਨਾਲ ਆਖਰੀ ਕਵਿਤਾ ਜੀ ਸਰਵਣ ਕਰਿਓ, ਕਿਉਂਕਿ ਗਿਆਨੀ ਸ਼ੇਰ ਸਿੰਘ ਜੀ ਹੋਰਾਂ ਨੇ ਸਬਜੈਕਟ ਇਹੋ ਜਿਹਾ ਉਹ ਲੈ ਕੇ ਚੱਲ ਰਹੇ ਸਨ, ਇਸ ਕਰਕੇ ਆਪਾਂ ਇਤਿਹਾਸ ਵੱਲ ਨੂੰ ਨਹੀਂ ਗਏ, ਫੁਰਨਾ ਬੁਣਿਆ ਕਿ ਚਲੋ ਅੱਜ ਆਪਾਂ ਆਪਣਾ ਵਰਤਮਾਨ ਹੀ ਦੇਖ ਲੈਂਦੇ ਹਾਂ, ਆਪਾਂ ਕਿੱਥੇ ਖੜੇ ਹਾਂ, ਖਾਲਸਾ ਅਖਵਾਉਣ ਵਾਲਾ, ਸਿੱਖ ਅਖਵਾਉਣ ਵਾਲਾ ਬੰਦਾ ਅੱਜ ਕੀਤੀ ਕੀ ਜਾ ਰਿਹਾ, ਕਰ ਕੀ ਰਿਹਾ। ਸੋ ਆਓ ਬੜੇ ਸਤਿਕਾਰ ਨਾਲ ਸਰਵਣ ਕਰਿਓ ਜੀ, ਇਹ ਜਿਹੜਾ ਮਹਾਨ ਬਖਸ਼ਿਸ਼ ਭਰਿਆ ਫਲਸਫਾ ਗੁਰੂ ਨੇ ਸਾਨੂੰ ਦਿੱਤਾ, ਇਹਨੂੰ ਸੰਭਾਲਣ ਦੀ ਡਿਊਟੀ ਹੁਣ ਸਾਡੀ ਹੈ। ਸਿੱਖੀ ਸੰਭੋ ਸੂਰਮਿਓ, ਨਾ ਬੇਮੁੱਖ ਗੁਰੂ ਤੋਂ ਹੋਵੋ।
0: ਅਸੀਂ ਭੁੱਲਦੇ ਜਾਂਦੇ ਹਾਂ ਸਿੰਘੋ ਕੀ ਫਰਜ਼ ਨੇ ਸਾਡੇ, ਆਪਣੀ ਪਹਿਚਾਣ ਤਾਈਂ ਆਪਣੇ ਹੱਥੀ ਲਾਦੇ ਬਾਡੇ। ਸਿੰਘੋ ਕੁਝ ਹੋਸ਼ ਕਰੋ ਇੰਨੀ ਗੂੜੀ ਨੀਂਦ ਨਾ ਸੋਵੋ, ਸਿੱਖੀ ਸੰਭ

ਆਬਾਦੀ ਹਰ ਸਿੰਘ ਦੇ ਤੁਰੇ ਬਿਨਾ ਤੁਰੇ ਬਿਨਾ ਰੁਕਣੀ ਨਹੀਂ ਕੌਮੀ ਬਰਬਾਦੀ ਹੁਣ ਗਾਫਲ ਸੂਰਮਿਓ ਸੂਰਮਿਓ ਆਪਣੇ ਜੜੀ ਤੇਲ ਨਾ ਚੋਵੋ ਸਿੱਖੀ ਸੰ

0: ਖਾਲਸਾ ਜੀ ਆਓ ਇਸ ਕਰਕੇ ਤਿਆਰ ਬਰ ਤਿਆਰ ਹੋਈਏ ਗੁਰ ਸਿਧਾਂਤ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਅੰਮ੍ਰਿਤਧਾਰੀ ਸਿੰਘ ਹੋ ਕੇ ਸਾਬਤ ਸੂਰਤ ਹੋ ਕੇ ਰਹਿਣੀ ਤੇ ਬਹਿਣੀ ਦੇ ਅੰਦਰ ਆਪਣਾ ਯਕੀਨ ਲਿਆਈਏ ਆਪਣਾ ਅਕੀਦਾ ਲਿਆਈਏ ਬਹਾਨੇਬਾਜ਼ੀ ਨਾ ਕਰੀਏ ਵੀ ਫਲਾਨਾ ਬੰਦਾ ਅੰਮ੍ਰਿਤ ਛੱਕ ਕੇ ਉਹ ਆਹ ਕਰਦਾ ਉਹ ਆਹ ਕਰਦਾ ਬਈ ਉਹ ਕਰਦਾ ਉਹਨੂੰ ਆਪੇ ਗੁਰੂ ਦੇਖ ਲਏਗਾ ਤੁਸੀਂ ਕੀ ਕਰਦੇ ਹੋ ਸਵਾਲ ਇਹ ਹੈ ਮੈਂ ਕੀ ਕਰਦਾ ਕੋਈ ਕੀ ਕਰਦਾ ਉਹਨੂੰ ਛੱਡ ਦਿਓ ਜਿਹਨੇ ਇਹ ਫਲਸਫਾ ਦਿੱਤਾ ਹੈ ਜਿਹੜਾ ਉਹਨੂੰ ਧਾਰਨ ਕਰਕੇ ਉਹਦੀ ਉਲੰਘਣਾ ਕਰੇਗਾ ਉਹਨੂੰ ਗੁਰੂ ਆਪੇ ਦੇਖ ਲਵੇਗਾ ਪਰ ਤੁਸੀਂ ਇਹ ਸੋਚੋ ਕਿ ਮੈਂ ਕੀ ਕਰ ਰਿਹਾ ਮੇਰੀ ਜ਼ਿੰਮੇਵਾਰੀ ਕੀ ਹੈ ਮੇਰੀ ਡਿਊਟੀ ਕੀ ਹੈ ਸੋ ਖਾਲਸਾ ਜੀ ਆਓ ਸਤਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਾਰੇ ਹੀ ਆਪਾਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਸਕੀਏ ਗੁਰੂ ਦੇ ਚਰਨਾਂ ਵਿੱਚੋਂ ਖੁਸ਼ੀਆਂ ਲੈ ਸਕੀਏ ਇੰਨੀ ਕੁ ਸੇਵਾ ਕਬੂਲਿਓ ਜੀ ਗਲਤੀਆਂ ਭੁੱਲਾਂ ਦੀ ਖਿਮਾ ਬੇਅੰਤ ਸਤਿਕਾਰ ਮਾਇਆ ਦੇ ਰੂਪ ਵਿੱਚ ਆਪ ਸਰਬੱਤ ਸੰਗਤਾਂ ਵੱਲੋਂ ਆਇਆ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਪਰਿਵਾਰਾਂ ਦੇ ਅੰਦਰ ਸੁੱਖ ਸ਼ਾਂਤੀ ਚੰਗੀਆਂ ਕਿਰਤਾਂ ਬਰਕਤ ਭਰਿਆ ਜੀਵਨ ਸਤਿਗੁਰੂ ਜੀ ਸਾਰਿਆਂ ਨੂੰ ਬਖਸ਼ਿਸ਼ ਕਰੇ ਜੀ ਆਹ ਹੁਣ ਫਤਿਹ ਤੋਂ ਬਾਅਦ ਆਨੰਦ ਸਾਹਿਬ ਜੀ ਦੇ ਜਾਪ ਹੋਣੇ ਹੈ ਉਸ ਤੋਂ ਬਾਅਦ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਸੁੱਖ ਆਸਣਾਂ ਦੀ ਸੇਵਾ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Omkar Satnam Karta Purakh Nirbhau Nirvair Akal Murakh ਅਜੂਨੀ ਸੈਭੰ ਗੁਰਪ੍ਰਸਾਦ। ਪਰਿਪੂਰਨ ਪਰਮਾਤਮਾ ਦੀਆਂ ਅਨੰਤ ਬਖਸ਼ਿਸ਼ਾਂ ਦੇ ਚੰ ਜੋ ਅਦੁੱਤੀ ਬਖਸ਼ਿਸ਼ਾਂ ਨੇ ਉਹ ਨੇ ਮਨੁੱਖ ਨੂੰ ਪ੍ਰਦਾਨ ਕੀਤੇ ਹੋਏ ਗਿਆਨ ਇੰਦਰੇ, ਅੱਖਾਂ, ਕੰਨ, ਰਸਨਾ, ਨਾਸਕਾ, ਤਵਚਾ, ਖਲੜੀ, ਇਹਨਾਂ ਦੀ ਇਤਨੀ ਮਹਾਨਤਾ ਹੈ ਕਿ ਇਹਨਾਂ ਨੂੰ ਕਹਿੰਦੇ ਨੇ ਗਿਆਨ ਇੰਦਰੇ। ਮਨੁੱਖ ਜਿਤਨਾ ਗਿਆਨ ਉਪਾਰਜਨ ਕਰਦਾ ਹੈ, ਮਨੁੱਖ ਜਿਤਨਾ ਗਿਆਨ ਸੰਗ੍ਰਹਿ ਕਰਦਾ ਹੈ, ਮਨੁੱਖ ਜਿਤਨਾ ਗਿਆਨ ਇਕੱਠਾ ਕਰਦਾ ਹੈ, ਇਹਨਾਂ ਪੰਜਾਂ ਦੇ ਆਸਰੇ 'ਤੇ ਹੀ ਕਰਦਾ ਹੈ। ਅਗਰ ਮਨੁੱਖ ਕੋਲ ਦ੍ਰਿਸ਼ਟ ਸ਼ਕਤੀ ਨਾ ਹੋਵੇ, ਸਰੋਤ ਸ਼ਕਤੀ ਨਾ ਹੋਵੇ, ਭਾਵ ਅੱਖਾਂ ਨਹੀਂ, ਕੰਨ ਨਹੀਂ ਔਰ ਰਸਨਾ ਨਾ ਹੋਵੇ, ਨਾਸਕਾ ਨਾ ਹੋਵੇ, ਤਵਚਾ ਵਿੱਚ ਸਪਰਸ਼ਤਾ ਦਾ ਬੋਧ ਨਾ ਹੋਵੇ, ਤਾਂ ਫਿਰ ਮਨੁੱਖ ਅਤੇ ਪੱਥਰ ਵਿੱਚ ਕੋਈ ਅੰਤਰਾ ਰਹਿ ਨਹੀਂ ਜਾਂਦਾ। ਪੱਥਰ ਵੇਖ ਨਹੀਂ ਸਕਦਾ, ਪੱਥਰ ਸੁਣ ਨਹੀਂ ਸਕਦਾ, ਪੱਥਰ ਸੌਂਗ ਨਹੀਂ ਸਕਦਾ, ਪੱਥਰ ਬੋਲ ਨਹੀਂ ਸਕਦਾ ਔਰ ਪੱਥਰ ਸਪਰਸ਼ ਵੀ ਨਹੀਂ ਕਰ ਸਕਦਾ। ਇੱਕ ਪੱਥਰ ਦੇ ਕੋਲ ਪੱਥਰ ਪਿਆ, ਕੁਛ ਵੀ ਨਹੀਂ ਪਤਾ ਕਿ ਮੇਰੇ ਕੋਲ ਦੂਜਾ ਪੱਥਰ ਵੀ ਪਿਆ, ਤੀਸਰਾ ਪੱਥਰ ਵੀ ਪਿਆ। ਭਾਵ ਦੂਸਰੇ ਦਾ ਗਿਆਨ ਪ੍ਰਾਪਤ ਹੋ ਸਕੇ, ਦੂਸਰੀ ਵਸਤੂ, ਦੂਸਰੀ ਹਸਤੀ, ਦੂਸਰੀ ਚੀਜ਼, ਉਸ ਲਈ ਗਿਆਨ ਇੰਦਰੀਆਂ ਦਾ ਹੋਣਾ ਅਤਿਅੰਤ ਲਾਜ਼ਮੀ। ਅਨੰਤ ਬਖਸ਼ਿਸ਼ਾਂ ਦੇ ਚੰ ਅਕਾਲ ਪੁਰਖ ਦੀ ਦਿੱਤੀ ਹੋਈ ਇਹ ਮਹਾਨ ਬਖਸ਼ਿਸ਼ ਹੈ। ਤਦੀ ਤੇ ਇੱਕ ਇੱਕ ਇੰਦਰੇ ਦੇ ਪ੍ਰਤੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸੁਚੇਤ ਕਰਦੇ ਨੇ, ਸਾਵਧਾਨ ਕਰਦੇ ਨੇ। ਜੇ ਪ੍ਰਥਮ ਲਈਏ ਇਹਨਾਂ ਅੱਖਾਂ ਨੂੰ, ਬੜੀ ਖੂਬੀ ਹੈ। ਜਗਤ ਵਿੱਚ ਕਹਿੰਦੇ ਨੇ ਅੱਖਾਂ ਹਨ ਤੇ ਸੰਸਾਰ ਹੈ, ਅੱਖਾਂ ਗਈਆਂ ਸੰਸਾਰ ਗਿਆ। ਸੰਸਾਰ ਦਾ ਆਕਾਰ, ਰੰਗ ਰੂਪ ਦਾ ਬੋਧ ਜੋ ਮਨ ਨੂੰ ਮਿਲਦਾ ਹੈ ਅੱਖਾਂ ਦੇ ਰਾਹੀਂ ਮਿਲਦਾ ਹੈ। ਔਰ ਨੇਤਰਹੀਣ ਮਨੁੱਖ ਦਇਆ ਦਾ ਪਾਤਰ ਹੈ, ਉਹਦੇ ਕੋਲ ਆਕਾਰ ਦਾ ਗਿਆਨ ਨਹੀਂ। ਅਗਰ ਉਸਦਾ ਪਰਿਵਾਰ ਵੀ ਹੈ, ਮਾਂ ਸਾਹਮਣੇ ਹੈ, ਮਾਂ ਦੇ ਆਕਾਰ ਦਾ ਉਸਨੂੰ ਬੋਧ ਨਹੀਂ ਹੈ। ਪਿਤਾ ਸਾਹਮਣੇ ਬੈਠਾ ਹੈ, ਪਿਤਾ ਦੇ ਰੰਗ ਰੂਪ ਦਾ ਉਸਨੂੰ ਗਿਆਨ ਨਹੀਂ ਹੈ। ਭੈਣ ਵੀ ਸਾਹਮਣੇ ਬੈਠੀ ਹੈ, ਭਰਾ ਵੀ ਸਾਹਮਣੇ ਬੈਠਾ ਹੈ, ਪਰ ਉਸਦੇ ਨੈਣ ਨਕਸ਼ ਕੈਸੇ ਨੇ, ਉਹਦਾ ਆਕਾਰ ਕੈਸਾ ਹੈ, ਕੁਛ ਵੀ ਬੋਧ ਨਹੀਂ। ਪਦਾਰਥਾਂ ਦਾ ਰੰਗ ਰੂਪ ਕੀ ਹੈ, ਕੁਛ ਵੀ ਪਤਾ ਨਹੀਂ। ਅਗਰ ਉਸਦੀ ਗ੍ਰਸਤ ਜ਼ਿੰਦਗੀ ਹੋਵੇ, ਪਤਨੀ ਹੋਵੇ ਜਾਂ ਪਤੀ ਹੋਵੇ, ਨੇਤਰਹੀਣ ਇਸਤਰੀ ਦਾ ਕੀ ਰੰਗ ਹੈ, ਕੀ ਆਕਾਰ ਹੈ, ਕੀ ਰੂਪ ਹੈ, ਕੋਈ ਵੀ ਬੋਧ ਨਹੀਂ, ਕੋਈ ਵੀ ਬੋਧ ਨਹੀਂ। ਆਕਾਰ ਦੀ ਵੀ ਆਪਣੀ ਮਹਾਨਤਾ ਹੈ। 80% ਗਿਆਨ ਬੈਰੋਨੀ ਬਾਹਰ ਦਾ ਮਨੁੱਖ ਨੇਤਰਾਂ ਦੇ ਰਾਹੀਂ ਸੰਗ੍ਰਹਿ ਕਰਦਾ ਹੈ, ਦੇਖ ਦੇਖ ਕੇ ਸੰਗ੍ਰਹਿ ਕਰਦਾ ਹੈ। ਦਰਸ਼ਨ ਦੀ ਆਪਣੀ ਮਹਿਮਾ ਹੈ, ਵੇਖਣ ਦੀ ਆਪਣੀ ਮਹਿਮਾ ਹੈ, ਦ੍ਰਿਸ਼ਟੀ ਦੀ ਆਪਣੀ ਮਹਿਮਾ ਹੈ, ਦ੍ਰਿਸ਼ਟੀ ਦਾ ਆਪਣਾ ਪਸਾਰਾ ਹੈ। ਇੱਕ ਸਾਇੰਟਿਸਟ ਅਗਰ ਉਸਦੀ ਦ੍ਰਿਸ਼ਟੀ ਕੰਮ ਨਹੀਂ ਕਰਦੀ ਤਾਂ ਫਿਰ ਸਾਇੰਟਿਸਟ ਦਾ ਸਾਰਾ ਵਿਕਾਸ, ਇੱਕ ਵਿਗਿਆਨਕ ਦੀ ਸਾਰੀ ਬੁੱਧ ਰੁਕ ਜਾਵੇਗੀ, ਵੇਖ ਨਹੀਂ ਸਕਦਾ। ਜਦ ਵੇਖ ਨਹੀਂ ਸਕਦਾ ਤਾਂ ਖੋਜ ਕੀ ਕਰੇਗਾ? ਜਦ ਵੇਖ ਨਹੀਂ ਸਕਦਾ ਪਦਾਰਥ ਨੂੰ, ਕਿਸੇ ਵਸਤੂ ਨੂੰ, ਕਿਸੇ ਹਸਤੀ ਨੂੰ, ਉਸਦੇ ਬਾਰੇ ਉਹ ਬੋਧ ਕੀ ਦੇ ਸਕਦਾ? ਉਸਦੇ ਬਾਰੇ ਉਹ ਜਾਣਕਾਰੀ ਕੀ ਹਾਸਲ ਕਰ ਸਕਦਾ ਹੈ? ਔਰ ਉਸਦੇ ਬਾਰੇ ਵਾਸਤਵਿਕ ਉਹ ਕੀ ਗਿਆਨ ਹਾਸਲ ਕਰੇਗਾ? ਅੱਖਾਂ ਦੀ ਆਪਣੀ ਮਹਿਮਾ ਹੈ, ਪਰ ਅੱਖਾਂ ਦੀ ਇੱਕ ਆਪਣੀ ਕਮਜ਼ੋਰੀ ਹੈ। ਅੱਖਾਂ ਸਾਰੇ ਸੰਸਾਰ ਨੂੰ ਦੇਖ ਸਕਦੀਆਂ ਨੇ, ਸੂਰਜ ਚੰਨ ਤਾਰਿਆਂ ਨੂੰ ਦੇਖ ਸਕਦੀਆਂ ਨੇ, ਅੱਖਾਂ ਉੱਚੀਆਂ ਉੱਚੀਆਂ ਇਮਾਰਤਾਂ ਨੂੰ ਦੇਖ ਸਕਦੀਆਂ ਨੇ, ਪਹਾੜਾਂ ਨੂੰ ਦੇਖ ਸਕਦੀਆਂ ਨੇ, ਸੂਖਸ਼ਮ ਤੋਂ ਸੂਖਸ਼ਮ ਚੀਜ਼ਾਂ ਨੂੰ ਦੇਖ ਸਕਦੀਆਂ ਨੇ, ਅਸਥੂਲ ਤੋਂ ਅਸਥੂਲ ਚੀਜ਼ ਨੂੰ ਦੇਖ ਸਕਦੀਆਂ ਨੇ। ਪਰ ਦੋ ਅੱਖਾਂ ਦੀ ਆਪਣੀ ਇੱਕ ਕਮਜ਼ੋਰੀ, ਦੋ ਅੱਖਾਂ ਆਪਣੇ ਆਪ ਨੂੰ ਨਹੀਂ ਵੇਖ ਸਕਦੀਆਂ, ਇੱਕ ਅੱਖ ਨਹੀਂ ਵੇਖ ਸਕਦੀ ਆਪਣੇ ਆਪ ਨੂੰ, ਮੈਂ ਕੈਸੀ ਹਾਂ। ਵੇਖਣ ਲਈ ਦਰਪਣ ਦਾ ਸਹਾਰਾ ਲੈਣਾ ਪੈਂਦਾ, ਸ਼ੀਸ਼ਾ ਦਾ ਸਹਾਰਾ ਲੈਣਾ ਪੈਂਦਾ ਹੈ, ਅੱਖ ਨੂੰ ਵੀ ਵੇਖਣ ਵਾਸਤੇ ਇਹ ਅੱਖ ਕੈਸੀ ਹੈ, ਮੇਰੀ ਅੱਖ ਕੈਸੀ ਹੈ, ਕਿਸ ਤਰ੍ਹਾਂ ਦੀ ਹੈ, ਇਹਦੇ ਪੁਤਲੇ ਕਾਲੇ ਨੇ, ਨੀਲੇ ਰੰਗ ਦੀ ਹੈ, ਵੱਡੀ ਹੈ, ਛੋਟੀ ਹੈ, ਮ੍ਰਿਗਨੈਨ ਨੇ ਜਾਂ ਆਮ ਪੱਧਰ ਦੀਆਂ ਅੱਖਾਂ ਨੇ। ਇਹ ਬੋਧ ਦਰਪਣ ਤੋਂ ਮਿਲੇਗਾ, ਦੂਸਰੇ ਤੋਂ ਮਿਲੇਗਾ। ਅੱਖ ਅੱਖ ਨੂੰ ਨਹੀਂ ਵੇਖ ਸਕਦੀ, ਅੱਖ ਪਹਾੜਾਂ ਨੂੰ ਵੇਖ ਸਕਦੀ ਹੈ, ਪਰ ਅੱਖ ਦੇ ਅੰਦਰ ਇੱਕ ਨਿੱਕੀ ਜਿਹੀ ਰੜਕ ਪੈ ਗਈ ਹੈ, ਨਹੀਂ ਵੇਖ ਸਕਦੀ। ਦੂਸਰਾ ਚਾਹੀਦਾ, ਤੀਸਰਾ ਚਾਹੀਦਾ। ਦੂਸਰੇ ਨੂੰ ਕਹਿੰਦੇ ਹਾਂ ਅਸੀਂ, ਜ਼ਰਾ ਵੇਖ ਮੇਰੀ ਅੱਖ ਦੇ ਵਿੱਚ ਕੀ ਪੈ ਗਿਆ, ਹੱਦ ਹੋ ਗਈ। ਇਹ ਅੱਖਾਂ ਜੋ ਪਹਾੜਾਂ ਨੂੰ ਵੇਖ ਸਕਦੀਆਂ ਨੇ, ਸੂਰਜ ਚੰਦ ਤਾਰਿਆਂ ਨੂੰ ਵੇਖ ਸਕਦੀਆਂ ਨੇ, ਅੱਖ ਦੇ ਅੰਦਰ ਪਈ ਹੋਈ ਰੜਕ ਨਹੀਂ ਵੇਖ ਸਕਦੀ। ਔਰ ਨਿੱਕੀ ਜਿਹੀ ਇਹ ਰੜਕ, ਨਿੱਕਾ ਜਿਹਾ ਇਹ ਤਿਨਕਾ, ਵੇਖਣ ਦੇ ਅੱਖਾਂ ਅਸਮਰਥ ਹਨ। ਭਾਵ ਵੇਖਣ ਲਈ ਕੋਈ ਦੂਰੀ ਚਾਹੀਦੀ ਹੈ, ਇਹ ਦੂਰ ਦੇ ਹੀ ਦਰਸ਼ਨ ਕਰ ਸਕਦੇ ਨੇ। ਅੱਖਾਂ ਵਾਸਤਵਿਕ ਇੰਜ ਕਹਿ ਲਈਏ ਦੂਰ ਦਰਸ਼ਨ ਹੀ ਨੇ। ਅੱਖਾਂ ਦੇ ਉੱਪਰ ਕਿਤਾਬ ਰੱਖ ਲਈਏ ਨਹੀਂ ਪੜ੍ਹ ਸਕਾਂਗੇ, ਕਿਉਂਕਿ ਅੱਖਾਂ ਨੂੰ ਅੱਖਰ ਹੀ ਨਹੀਂ ਦਿਖਾਈ ਦੇਣਗੇ। ਅੱਖਾਂ ਦੇ ਉੱਤੇ ਕੋਈ ਤਸਵੀਰ ਰੱਖ ਲਈਏ ਨਹੀਂ ਵੇਖ ਸਕੇਗੀ। ਅੱਖ ਦੂਰਦਰਸ਼ਨ ਹੈ, ਦੂਰਦਰਸ਼ਨ ਦਾ ਹੀ ਬੋਧ ਕਰਾਉਂਦੀ ਹੈ। ਕੁਛ ਨਾ ਕੁਛ ਦੂਰੀ ਚਾਹੀਦੀ ਹੈ, 1 ਫੁੱਟ ਦੀ ਦੂਰੀ, 10 ਫੁੱਟ ਦੀ ਦੂਰੀ, 100 ਫੁੱਟ ਦੀ ਦੂਰੀ, ਦੂਰੀ ਚਾਹੀਦੀ ਹੈ। ਇੰਜ ਕਹਿ ਲਓ ਅੱਖਾਂ ਦਾ ਨਾਂ ਹੀ ਹੋਣਾ ਚਾਹੀਦਾ ਹੈ ਦੂਰਬੀਨ। ਕੁਛ ਨਾ ਕੁਛ ਦੂਰੀ ਚਾਹੀਦੀ ਹੈ ਤਾਂ ਇਹ ਬੀਨ, ਬੀਨ ਕਹਿੰਦੇ ਨੇ ਵੇਖਣੇ ਨੂੰ, ਫਾਰਸੀ ਦਾ ਲਫ਼ਜ਼ ਬੀਨਾਈ, ਵੇਖਣਾ, ਦੂਰਬੀਨ, ਦੂਰ ਤੋਂ ਵੇਖਣਾ। ਬਿਲਕੁਲ ਅੱਖਾਂ ਦੇ ਕੋਲ ਹੈ, ਅੱਖ ਨਹੀਂ ਵੇਖ ਸਕਦੀ, ਅੱਖਾਂ 'ਤੇ ਦੂਰਬੀਨ ਹੈ, ਥੋੜ੍ਹੀ ਥੋੜ੍ਹੀ ਦੂਰੀ ਚਾਹੀਦੀ ਹੈ, ਅੱਖ ਵੇਖ ਸਕਦੀ ਹੈ, ਲੇਕਿਨ ਬਹੁਤ ਨਿਕਟਤਾ ਹੈ, ਬਹੁਤ ਨਿਕਟਤਾ ਹੈ, ਨਹੀਂ ਵੇਖ ਸਕਦੀ। ਪਰ ਅੱਖ ਵਿੱਚ ਰੜਕ ਪੈ ਗਈ, ਤਿਨਕਾ ਪੈ ਗਿਆ, ਜਦ ਅੱਖ ਨੂੰ ਉਹ ਨਹੀਂ ਦਿਖਾਈ ਦਿੰਦਾ, ਪਰ ਅੱਖਾਂ ਦੇ ਵਿੱਚ ਜੋ ਬੈਠਾ, ਜਿਹਦੀ ਸ਼ਕਤੀ ਨਾਲ ਅੱਖਾਂ ਵੇਖ ਰਹੀਆਂ ਨੇ, ਇਹ ਅੱਖਾਂ ਕਿਸ ਤਰ੍ਹਾਂ ਵੇਖਣਗੀਆਂ ਉਸ? ਇਸ ਵਾਸਤੇ ਕਲਯੁਗ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਣਾ ਪਿਆ, ਨਾਨਕ ਤੇ ਅੱਖਣੀਆਂ ਬਿਅਨ ਜਿਨੀ ਬਿਸੰਦੋ ਮਾਂਕ ਜੀ। ਉਹ ਅੱਖਾਂ ਹੋਰ ਨੇ, ਹੋਰ ਨੇ, ਹੋਰ ਨੇ, ਜਿਨ੍ਹਾਂ ਨਾਲ ਪਰਮਾਤਮਾ ਨੂੰ ਵੇਖੀਦਾ, ਈਸ਼ਵਰ ਨੂੰ ਵੇਖੀਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਲਾਨੀਆਂ ਕਹਿ ਦਿੱਤਾ, ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾ ਹੈ, ਅੰਧੇ ਸੇ ਨਾਨਕਾ ਜੋ ਖਸਮੋ ਗੁੱਥੇ ਜਾਏ। ਬਿਲਕੁਲ ਉਹਨਾਂ ਨੂੰ ਅੰਧਾ ਨਾ ਆਖੋ ਜਿਨ੍ਹਾਂ ਨੂੰ ਪਦਾਰਥ ਨਹੀਂ ਦਿਖਾਈ ਦਿੰਦੇ, ਦੂਰ ਦੀਆਂ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ, ਵਸਤੂਆਂ ਨਹੀਂ ਦਿਖਾਈ ਦਿੰਦੀਆਂ, ਮਨੁੱਖ ਨਹੀਂ ਦਿਖਾਈ ਦਿੰਦੇ, ਸੰਸਾਰ ਨਹੀਂ ਦਿਖਾਈ ਦਿੰਦਾ, ਉਸ ਨੂੰ ਅੰਧਾ ਆਖੋ ਜੋ ਨਿਕਟ ਤੋਂ ਨਿਕਟ ਨਿਰੰਕਾਰ ਹੈ, ਰੋਮ ਰੋਮ ਵਿੱਚ ਰਮਿਆ ਹੋਇਆ, ਜਿਸ ਨੂੰ ਉਹ ਨਹੀਂ ਦਿਖਾਈ ਦਿੰਦਾ ਉਹ ਅੰਧਾ ਹੈ, ਉਹ ਅੰਧਾ ਹੈ। ਇੰਝ ਕਹਿ ਲਓ, ਇੱਕ ਦੂਰ ਦੇ ਤਲ ਦਾ ਅੰਧਾ ਹੈ, ਇੱਕ ਨਿਕਟ ਦੇ ਤਲ ਦਾ ਅੰਧਾ ਹੈ। ਇਹ ਦੂਰ ਦੇ ਤਲ ਦੇ ਅੰਧੇ ਦੂਰਦਰਸ਼ਨ, ਜਿਨ੍ਹਾਂ ਨੂੰ ਦੂਰ ਦੀਆਂ ਚੀਜ਼ਾਂ ਦਿਖਾਈ ਦੇ ਸਕਣ, ਇਸ ਤਰ੍ਹਾਂ ਦੇ ਅੰਧਿਆਂ ਦੀ ਤਾਦਾਦ ਸੰਸਾਰ ਵਿੱਚ ਬਹੁਤ ਜ਼ਿਆਦਾ ਨਹੀਂ ਹੈ, ਬਹੁਤ ਜ਼ਿਆਦਾ ਨਹੀਂ ਹੈ, ਥੋੜ੍ਹੇ ਥੋੜ੍ਹੇ। ਸਾਰੀ ਦੁਨੀਆਂ ਦੇ ਅੰਧਿਆਂ ਦੀ ਗਿਣਤੀ ਕਰੀਏ ਤਾਂ ਦੁਨੀਆਂ ਦੀ ਕੁੱਲ ਆਬਾਦੀ ਦਾ ਇਹ ਇੱਕ ਫੀਸਦੀ ਹਿੱਸਾ ਵੀ ਨਹੀਂ ਬਣਦਾ, ਬਹੁਤ ਥੋੜ੍ਹੇ, ਬਹੁਤ ਥੋੜ੍ਹੇ ਨੇ, ਬਹੁਤ ਥੋੜ੍ਹੇ ਨੇ। ਜਿਨ੍ਹਾਂ ਨੂੰ ਦੂਰ ਦੇ ਦਰਸ਼ਨ ਨਹੀਂ ਆਉਂਦੇ, ਜਾਂ ਇੰਝ ਕਹਿ ਲਓ, ਜਿਨ੍ਹਾਂ ਦੀਆਂ ਅੱਖਾਂ ਦੂਰ ਦਰਸ਼ਨ ਨਹੀਂ ਨੇ, ਇਸ ਤਰ੍ਹਾਂ ਦੇ ਨੇਤਰਹੀਨ, ਇਸ ਤਰ੍ਹਾਂ ਦੇ ਅੰਧੇ ਬਹੁਤ ਥੋੜ੍ਹੇ, ਬਹੁਤ ਥੋੜ੍ਹੇ। ਪਰ ਜਿਨ੍ਹਾਂ ਨੂੰ ਨਿਕਟ ਦੇ ਦਰਸ਼ਨ ਨਹੀਂ ਆਉਂਦੇ, ਉਸ ਪ੍ਰਭੂ ਦੇ ਦਰਸ਼ਨ ਨਹੀਂ ਆਉਂਦੇ ਜੋ ਨੇੜੇ ਤੋਂ ਨੇੜੇ, ਨਿਕਟ ਤੋਂ ਨਿਕਟ, ਨਿਕਟ ਤੋਂ ਨਿਕਟ, ਉਹਨਾਂ ਅੰਧਿਆਂ ਨਾਲ ਸਾਰਾ ਸੰਸਾਰ ਭਰਿਆ ਹੈ। ਜਗਤ ਅੰਧਾ ਹੈ, ਨਿਕਟ ਤੋਂ ਨਿਕਟ ਜੋ ਪਰਮਾਤਮਾ ਹੈ ਨਹੀਂ ਦਿਖਾਈ ਦਿੰਦਾ। ਜਗਤ ਦੂਰ ਦੇ ਤਲ ਤੇ ਸੁਜਾਖਾ ਹੈ, ਨਿਕਟ ਦੇ ਤਲ ਤੇ ਅੰਧਾ ਹੈ। ਇੰਝ ਕਹਿ ਲਓ, ਮਨੁੱਖ ਦੀਆਂ ਅੱਖਾਂ ਦੂਰ ਦਰਸ਼ਨ ਨੇ, ਨਿਕਟ ਦਰਸ਼ਨ ਨਹੀਂ ਨੇ, ਦੂਰ ਦਰਸ਼ਨ ਨੇ, ਨਜ਼ਦੀਕ ਦਰਸ਼ਨ ਨਹੀਂ ਨੇ, ਨਿਕਟ ਦਰਸ਼ਨ ਨਹੀਂ ਨੇ। ਇਸਦਾ ਮਤਲਬ ਜੋ ਨੇੜੇ ਤੋਂ ਨੇੜੇ ਹੈ, ਜਦ ਦਿਖਾਈ ਨਹੀਂ ਦਿੰਦਾ ਤਾਂ ਉਸਦਾ ਗਿਆਨ ਵੀ ਨਹੀਂ, ਜਦ ਦਿਖਾਈ ਨਹੀਂ ਦਿੰਦਾ ਤਾਂ ਉਸਦਾ ਬੋਧ ਵੀ ਨਹੀਂ। ਤੋ ਸਾਰਾ ਸੰਸਾਰ ਈਸ਼ਵਰ ਦੇ ਤਲ ਤੇ ਅਗਿਆਨੀ ਮੰਨਿਆ ਜਾਏਗਾ, ਗਿਆਨੀ ਨਹੀਂ, ਅਗਿਆਨੀ, ਕਿਉਂਕਿ ਪਦਾਰਥ ਦਾ ਬੋਧ ਹੈ, ਪਰਮਾਤਮਾ ਦਾ ਗਿਆਨ ਨਹੀਂ ਹੈ। ਸੰਸਾਰ ਦਾ ਗਿਆਨ ਹੈ, ਨਿਰੰਕਾਰ ਦਾ ਗਿਆਨ ਨਹੀਂ ਹੈ। ਸਰੀਰ ਦਾ ਗਿਆਨ ਹੈ, ਆਤਮਾ ਦਾ ਗਿਆਨ ਨਹੀਂ ਹੈ। ਫਲ ਫੁੱਲ ਬਨਸਪਤੀ ਰੰਗ ਰੂਪ ਆਕਾਰ ਦਾ ਗਿਆਨ ਹੈ, ਪਰ ਜੋ ਆਕਾਰ ਤੋਂ ਰਹਿਤ ਨਿਰਾਕਾਰ ਹੈ ਉਸਦਾ ਗਿਆਨ ਨਹੀਂ ਹੈ। ਅੰਧਾ ਹੈ ਮਨੁੱਖ ਪਰਮਾਤਮਾ ਦੇ ਤਲ ਤੇ, ਅਧਿਆਤਮਕ ਤਲ ਤੇ। ਉਰਦੂ ਦੇ ਹੋ ਗੁਜ਼ਰੇ ਇਸ ਸਦੀ ਦੇ ਮਾਇਆਨਾਸ ਸਾਹਿਬ ਡਾਕਟਰ ਮੁਹੰਮਦ ਇਕਬਾਲ, ਉਹ ਕਹਿੰਦੇ ਨੇ, ਦਿਲੇ ਬੀਨਾ ਵੀ ਕਰ ਖੁਦਾ ਸੇ ਤਲਬ, ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਇਸਲਾਮ ਵਿੱਚ ਅਰਦਾਸ ਲਈ ਲਫ਼ਜ਼, ਪ੍ਰਾਰਥਨਾ ਲਈ ਜੋ ਸ਼ਬਦ ਹੈ ਉਹ ਹੈ ਦੁਆ, ਵੀ ਖੁਦਾ ਦੇ ਅੱਗੋਂ ਦੁਆ ਕਰ ਰਹੇ ਹਾਂ, ਕੁਛ ਮੰਗ ਰਹੇ ਹਾਂ। ਇਹ ਆਲਮ, ਇਹ ਅਨੁਭਵੀ ਪੁਰਸ਼ ਕਹਿੰਦਾ ਹੈ, ਖੁਦਾ ਦੇ ਕੋਲੋਂ, ਪ੍ਰਭੂ ਦੇ ਕੋਲੋਂ ਜਦ ਤੂੰ ਦੁਆ ਕਰੇ, ਉਸਦੇ ਅੱਗੋਂ ਦੁਆ ਕਰੇ, ਤਾਂ ਖੁਦਾ ਦੇ ਕੋਲੋਂ ਇਹ ਵੀ ਮੰਗਿਆ ਕਰ, ਐ ਖੁਦਾ ਉਹ ਅੱਖਾਂ ਦੇ ਜਿਹੜੀਆਂ ਤੈਨੂੰ ਵੇਖ ਸਕਣ। ਦਿਲੇ ਬੀਨਾ ਵੀ ਕਰ ਖੁਦਾ ਸੇ ਤਲਬ, ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਇਲਮ ਮੇਂ ਵੀ ਸਰੂਰ ਹੈ, ਲੇਕਿਨ ਯੇ ਵੋ ਜੰਨਤ ਹੈ ਜਿਸਮੇ ਹੋਰ ਨਹੀਂ। ਹੋਵੇਗਾ ਅਕਸ਼ਰੀ ਗਿਆਨ ਦੇ ਚ ਵੀ ਕੁਝ ਸਰੂਰ, ਹੋਵੇਗਾ ਅਖਰੀ ਬੋਧਾਂ ਦੇ ਚ ਵੀ ਕੁਝ ਸੂਝ ਤੇ ਸਮਝ, ਲੇਕਿਨ ਇਸ ਵਿੱਚ ਸਰੂਰ ਨਹੀਂ ਹੈ, ਇਸ ਵਿੱਚ ਮਸਤੀ ਨਹੀਂ ਹੈ, ਇਸ ਵਿੱਚ ਉਹ ਰਸ ਨਹੀਂ ਹੈ ਜਿਸ ਦੇ ਨਾਲ ਆਕਾਰ ਦੇ ਜਗਤ ਦੇ ਸਾਰੇ ਰਸ ਬੇਰਸ ਹੋ ਜਾਂਦੇ ਨੇ। ਤੋ ਇਹ ਆਲਮ ਕਹਿੰਦਾ, ਮੰਗਿਆ ਕਰ ਉਸ ਅੱਖ ਨੂੰ ਜੋ ਨਿਕਟ ਤੋਂ ਨਿਕਟ ਹੈ, ਦੇਖ ਸਕੇ। ਜਗਤ ਦੇ ਸਾਰੇ ਸੰਬੰਧ ਵੀ ਦੂਰ ਨੇ, ਔਰ ਕਈ ਦਫ਼ਾ ਤੇ ਬਹੁਤ ਦੂਰ ਚਲੇ ਜਾਂਦੇ ਨੇ। ਮਾਂ ਦਾ ਸੰਬੰਧ, ਪਿਤਾ ਦਾ ਸੰਬੰਧ, ਭਰਾਵਾਂ ਦਾ ਸੰਬੰਧ, ਭੈਣਾਂ ਦਾ ਸੰਬੰਧ, ਪਤਨੀ ਦਾ ਸੰਬੰਧ, ਪਤੀ ਦਾ, ਔਰ ਬੱਚੇ ਅਕਸਰ ਹਰ ਵਕਤ ਨਾਲ ਨਹੀਂ ਆਉਂਦੇ, ਦੂਰ ਹੋ ਜਾਂਦੇ ਨੇ। ਕਈ ਦਫ਼ਾ ਤੇ ਮੌਤ ਉਹਨਾਂ ਨੂੰ ਹਮੇਸ਼ਾ ਲਈ ਦੂਰ ਕਰ ਦਿੰਦੀ ਹੈ, ਹਾਦਸੇ ਹਮੇਸ਼ਾ ਲਈ ਦੂਰ ਕਰ ਦਿੰਦੇ ਨੇ। ਪਰ ਕਿਤਨੇ ਵੀ ਨੇੜੇ ਹੋਣ ਫਿਰ ਵੀ ਦੂਰ ਨੇ, ਇੱਕ ਫੁੱਟ ਦੀ ਦੂਰੀ, ਦੋ ਫੁੱਟ ਦੀ ਦੂਰੀ, ਦਸ ਫੁੱਟ ਦੀ ਦੂਰੀ, ਆਖਰ ਦੂਰੀ ਹੈ। ਲੇਕਿਨ ਜੋ ਨੇੜੇ ਤੋਂ ਨੇੜੇ ਰੋਮ ਰੋਮ ਦੇ ਨੇ, ਉਹ ਤੇ ਨਹੀਂ ਦਿਖਾਈ ਦੇ ਰਹੇ। ਦ੍ਰਿਸ਼ ਦਿਖਾਈ ਦੇ ਰਿਹਾ, ਅਦ੍ਰਿਸ਼ ਨਹੀਂ ਦਿਖਾਈ ਦੇ ਰਿਹਾ। ਆਕਾਰ ਦਿਖਾਈ ਦੇ ਰਿਹਾ, ਨਿਰਾਕਾਰ ਦਿਖਾਈ ਨਹੀਂ ਦੇ ਰਿਹਾ। ਤੂੰ ਉਸ ਨਿਰਾਕਾਰ ਨੂੰ ਕਿਸ ਤਰ੍ਹਾਂ ਵੇਖੀਏ? ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਇੱਕ ਤੀਸਰੀ ਅੱਖ ਦਾ ਵੀ ਜ਼ਿਕਰ ਕੀਤਾ ਹੈ। ਸ਼ਾਇਦ ਪਰਮਾਤਮਾ ਦਾ ਇੱਕ ਨਾਮ ਹੈ ਤ੍ਰਿਲੋਚਨ, ਤਿੰਨ ਨੇਤਰਾਂ ਵਾਲਾ। ਔਰ ਬਹੁਤ ਸਾਰੇ ਮਨੁੱਖਾਂ ਦੇ ਨਾਮ ਵੀ ਚੂੰਕਿ ਧਾਰਮਿਕ ਨੇ, ਈਸ਼ਵਰਮਈ ਨੇ, ਤੋ ਤ੍ਰਿਲੋਚਨ ਨਾਮ ਰੱਖਿਆ ਜਾਂਦਾ ਹੈ। ਤ੍ਰਿਲੋਚਨ, ਤਿੰਨ ਨੇਤਰਾਂ ਵਾਲਾ, ਤਿੰਨ ਅੱਖਾਂ ਵਾਲਾ। ਪਰਮਾਤਮਾ ਨੇ ਪਸ਼ੂਆਂ ਨੂੰ ਵੀ ਦੋ ਦੋ ਅੱਖਾਂ ਦਿੱਤੀਆਂ ਨੇ, ਮਨੁੱਖ ਨੂੰ ਵੀ ਦੋ ਦਿੱਤੀਆਂ ਨੇ। ਤ੍ਰਿਲੋਚਨ, ਤਿੰਨ ਨੇਤਰ, ਤੀਸਰੀ ਅੱਖ। ਵਾਕਈ ਵਿਦਵਾਨ ਇਸ ਤ੍ਰਿਕਟੀ ਦੇ ਦੋ ਅੱਖਾਂ ਦੇ ਮੱਧ ਦੇ ਤੀਸਰੀ ਅੱਖ ਮੰਨਦੇ ਨੇ। ਉਹ ਹੈ ਐਸੀ ਅੱਖ ਜੋ ਅਦ੍ਰਿਸ਼ ਹੈ। ਕਈ ਦਫ਼ਾ ਤੇ ਇਹ ਦੋ ਅੱਖਾਂ ਵੀ ਬੰਦ ਹੋ ਜਾਂਦੀਆਂ, ਸੰਸਾਰ ਵੀ ਨਹੀਂ ਦਿਖਾਈ ਦਿੰਦਾ, ਰਿਸ਼ਤਾ ਟੁੱਟ ਜਾਂਦਾ, ਤਾਂ ਵੀ ਤੀਜੀ ਅੱਖ ਨਹੀਂ ਖੁੱਲਦੀ। ਜੀਵਨ ਯਾਤਰਾ ਉਸਦੀ ਸਫਲ ਮੰਨਣੀ ਚਾਹੀਦੀ ਹੈ। ਦੋ ਅੱਖਾਂ ਬੰਦ ਹੋਵਨ, ਉਸ ਤੋਂ ਪਹਿਲੇ ਤੀਸਰੀ ਅੱਖ ਖੁੱਲੇ। ਸੰਸਾਰ ਨਾਲ ਦੇਖਣ ਦਾ ਰਿਸ਼ਤਾ ਟੁੱਟੇ, ਉਸ ਤੋਂ ਪਹਿਲੇ ਨਿਰੰਕਾਰ ਦੇ ਦਰਸ਼ਨ ਹੋ ਜਾਣ। ਪਦਾਰਥਾਂ ਨੂੰ ਵੇਖਣ ਦਾ ਸੰਬੰਧ ਟੁੱਟੇ, ਉਸ ਤੋਂ ਪਹਿਲੇ ਪਰਮਾਤਮਾ ਦਿਸਣ ਲੱਗਦਾ ਹੈ। ਪਰਿਵਾਰ ਦ੍ਰਿਸ਼ਟੀ ਤੋਂ ਓਝਲ ਹੋਵੇ, ਉਸ ਤੋਂ ਪਹਿਲੇ ਨਿਰੰਕਾਰ ਦ੍ਰਿਸ਼ਟੀ ਵਿੱਚ ਆ ਜਾਂਦਾ ਹੈ। ਔਰ ਮਨੁੱਖ ਮਾਣ ਨਾਲ ਕਹਿ ਸਕੇ, ਮੈਂ ਪੇਖਿਓ ਰੀ ਊਚਾ ਮੋਹਨ ਸਭ ਤੇ ਊਚਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਉੱਚਿਆਂ ਤੋਂ ਉੱਚਾ ਜੋ ਮਹਾਨ ਦੇਖ ਰਹੇ ਅਸੀਂ ਵੇਖੇ। ਭਗਤ ਕਬੀਰ ਉਸ ਤੀਜੇ ਨੇਤਰ ਨੂੰ ਵੀ ਦੋ ਦੋ ਨੇਤਰਾਂ ਨਾਲ ਤਸਵੀਰ ਦਿੰਦੇ ਨੇ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਮੈਂ ਤੇ ਵੇਖ ਰਿਹਾ, ਹਰੀ ਤੋਂ ਬਿਨਾਂ ਹੁਣ ਕੁਛ ਵੀ ਨਹੀਂ ਦਿਖਾਈ ਦਿੰਦਾ, ਹਰੀ ਹੀ ਦਿਖਾਈ ਦਿੰਦਾ। ਦਰਅਸਲ ਉਹ ਤੀਜਾ ਨੇਤਰ ਇਹਨਾਂ ਦੋ ਅੱਖਾਂ ਵਿੱਚ ਸਮਾ ਜਾਂਦਾ। ਉਹ ਤੀਜੀ ਅੱਖ ਇਹਨਾਂ ਦੋ ਅੱਖਾਂ ਨੂੰ ਮਹਾਨ ਕਰ ਦਿੰਦੀ ਹੈ। ਕਈ ਦਫ਼ਾ ਦੇਖੇ ਹੈ, ਖੁਸ਼ੀ ਦੇ ਮਹਾਨ ਖੁਸ਼ੀ ਦੇ ਅੱਖਾਂ ਪਹਿਲੇ ਨਾਲੋਂ ਜ਼ਿਆਦਾ ਖੁੱਲ ਜਾਂਦੀਆਂ, ਵੱਡੀਆਂ ਹੋ ਜਾਂਦੀਆਂ। ਜਿਸ ਨੂੰ ਮਨ ਦੇਖਣਾ ਚਾਹੁੰਦਾ ਹੈ ਔਰ ਦੇਖ ਕੇ ਰਸ ਮਿਲੇ, ਦੇਖ ਕੇ ਖੁਸ਼ੀ ਮਿਲੇ, ਅੱਖ ਵੱਡੀ ਹੋ ਜਾਂਦੀ। ਜਿਸ ਨੂੰ ਮਨ ਦੇਖਣਾ ਹੀ ਨਹੀਂ ਚਾਹੁੰਦਾ ਔਰ ਦੇਖ ਕੇ ਦੁੱਖ ਹੋਵੇ, ਦੇਖ ਕੇ ਗਿਰਣਾ ਪੈਦਾ ਹੋਵੇ, ਦੇਖ ਕੇ ਦੁਬਦਾ ਪੈਦਾ ਹੋਵੇ, ਅੱਖ ਛੋਟੀ ਹੋ ਜਾਂਦੀ, ਅੱਖ ਛੋਟੀ ਹੋ ਜਾਂਦੀ। ਪਰ ਜਿਸ ਦਿਨ ਪ੍ਰਭੂ ਦੀ ਝਲਕ ਮਿਲਦੀ ਹੈ ਔਰ ਉਹ ਤੀਸਰੀ ਸ਼ਕਤੀ ਦ੍ਰਿਸ਼ ਸ਼ਕਤੀ ਇਹਨਾਂ ਦੋ ਨੇਤਰਾਂ ਦੇ ਸਮਾਉਂਦੀ ਹੈ, ਇਹ ਦੋ ਅੱਖਾਂ ਬਹੁਤ ਮਹਾਨ ਹੋ ਜਾਂਦੀਆਂ, ਬਹੁਤ ਵੱਡੀਆਂ ਹੋ ਜਾਂਦੀਆਂ ਨੇ। ਸਾਰਾ ਬ੍ਰਹਿਮੰਡ ਬ੍ਰਹਮ ਦਾ ਰੂਪ ਜੋ ਹੈ ਦਿਖਾਈ ਦੇਣ ਲੱਗ ਪੈਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨ ਹੋ ਕੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿੰਦੇ ਨੇ, ਪੁਰਖਾ ਤੂੰ ਕੁਛ ਮੰਗ, ਤੂੰ ਕੁਛ ਮੰਗ, ਅਸੀਂ ਤੇਰੀ ਝੋਲੀ ਵਿੱਚ ਪਾਈਏ, ਤੈਨੂੰ ਦੇ ਕੇ ਸਾਨੂੰ ਖੁਸ਼ੀ ਹੋਵੇਗੀ, ਤੂੰ ਮੰਗ ਸਾਨੂੰ ਖੁਸ਼ੀ ਹੋਵੇਗੀ। ਹੈ ਨਾ ਐਸੇ ਰਿਸ਼ਤੇ ਜਿਨ੍ਹਾਂ ਨੂੰ ਦੇ ਕੇ ਖੁਸ਼ੀ ਮਿਲਦੀ ਹੈ, ਔਰ ਦੁਨੀਆਂ ਵਿੱਚ ਹੈ ਨਾ ਐਸੇ ਸਨਮੰਦ ਜਿਨ੍ਹਾਂ ਕੋਲ ਖੋ ਕੇ ਖੁਸ਼ੀ ਮਿਲਦੀ ਹੈ। ਖੋ ਲਈਏ ਇਹਨਾਂ ਦਾ, ਖੋ ਲਈਏ ਧਨ, ਖੋ ਲਈਏ ਸੰਪਦਾ, ਖੋ ਲਈਏ ਇੱਜ਼ਤ ਮਾਣ ਮਰਿਆਦਾ, ਖੋ ਲਈਏ। ਮੌਕਾ ਮਿਲ ਜਾਏ ਤੇ ਜਿੰਦ ਜਾਨ ਵੀ ਖੋ ਲਈਏ। ਹੈ ਨਾ ਐਸੇ ਵੀ ਹੈ ਜਿਨ੍ਹਾਂ ਕੋਲ ਖੋ ਕੇ ਸੁੱਖ ਮਿਲਦਾ, ਜਿਨ੍ਹਾਂ ਕੋਲ ਖੋ ਕੇ ਆਨੰਦ ਮਿਲਦਾ। ਪਰ ਦੁਨੀਆਂ ਵਿੱਚ ਹੈ ਨਾ ਐਸੇ ਜਿਨ੍ਹਾਂ ਨੂੰ ਦੇ ਕੇ ਖੁਸ਼ੀ ਮਿਲਦੀ ਹੈ, ਦੇ ਕੇ ਪ੍ਰਸੰਨਤਾ ਮਿਲਦੀ ਹੈ, ਦੇ ਕੇ ਆਨੰਦ ਮਿਲਦਾ। ਇਸ ਨੂੰ ਸੰਪਦਾ ਦੇ ਦਈਏ, ਇਸ ਨੂੰ ਧਨ ਦੇ ਦਈਏ, ਇਸ ਨੂੰ ਮਾਣ ਪ੍ਰਤਿਸ਼ਠਾ ਦੇ ਦਈਏ, ਇਹਨੂੰ ਮਾਨ ਸਨਮਾਨ ਦੇ ਦੇਈਏ, ਔਰ ਜੇ ਕਿਧਰੇ ਲੋੜ ਪੈ ਜਾਏ ਤਾਂ ਇਸਨੂੰ ਆਪਣੀ ਜਿੰਦ ਜਾਨ ਦੇ ਦੇਈਏ। ਦੇ ਕੇ ਵੀ ਖੁਸ਼ੀ ਮਿਲਦੀ ਹੈ, ਖੋ ਕੇ ਵੀ ਖੁਸ਼ੀ ਮਿਲਦੀ ਹੈ। ਜੋ ਆਪਣਾ ਹੈ, ਅਜ਼ੀਜ਼ ਹੈ, ਬਹੁਤ ਪਿਆਰਾ ਹੈ, ਬਹੁਤ ਪਿਆਰਾ ਹੈ, ਮਨ ਨੂੰ ਚੰਗਾ ਲੱਗਦਾ ਹੈ, ਉਹਨੂੰ ਦੇਖ ਕੇ ਖੁਸ਼ੀ ਮਿਲਦੀ ਹੈ, ਦੇ ਕੇ ਖੁਸ਼ੀ ਮਿਲਦੀ ਹੈ, ਅੱਖਾਂ ਵੱਡੀਆਂ ਹੋ ਜਾਂਦੀਆਂ। ਜਿਸ ਨਾਲ ਘਿਰਣਾ ਹੈ, ਜਿਸ ਨਾਲ ਵੈਰ ਹੈ, ਜਿਸ ਨਾਲ ਦੁਬਦਾ ਹੈ, ਉਸ ਕੋਲ ਖੋ ਕੇ ਖੁਸ਼ੀ ਮਿਲਦੀ ਹੈ, ਅੱਖ ਛੋਟੀ ਹੋ ਜਾਂਦੀ ਹੈ, ਅੱਖ ਵੇਖਣਾ ਵੀ ਨਹੀਂ ਚਾਹੁੰਦੀ ਉਸ ਕੋਲ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਨੰਦ ਲਾਲ ਤੂੰ ਮੈਨੂੰ ਬਹੁਤ ਅਜ਼ੀਜ਼ ਹੈ, ਤੂੰ ਮੈਨੂੰ ਬਹੁਤ ਪਿਆਰਾ ਹੈ, ਤੂੰ ਮੈਨੂੰ ਬਹੁਤ ਚੰਗਾ ਲੱਗਦਾ, ਤੇਰੀ ਸੇਵਾ, ਤੇਰਾ ਗਿਆਨ, ਤੇਰੀ ਇਬਾਦਤ, ਤੇਰੀ ਸ਼ਰਧਾ, ਤੇਰੀ ਭਾਵਨਾ ਵਾਕਈ ਮਹਾਨ ਹੈ। ਤੂੰ ਕੁਛ ਮੰਗ, ਅਸੀਂ ਤੈਨੂੰ ਦੇਈਏ, ਤੂੰ ਮੰਗੇ ਇਹ ਸਾਡੀ ਖੁਸ਼ੀ, ਅਸੀਂ ਤੈਨੂੰ ਦੇਈਏ ਇਹ ਸਾਡੀ ਪ੍ਰਸੰਨਤਾ, ਇਹ ਸਾਡਾ ਆਨੰਦ, ਤੂੰ ਮੰਗ। ਭਾਈ ਸਾਹਿਬ, ਭਾਈ ਨੰਦ ਲਾਲ ਮੰਗ ਕਰਦੇ ਨੇ। ਇਹ ਗੱਲ ਵੱਖਰੀ ਹੈ ਕਿ ਭਾਈ ਸਾਹਿਬ ਦਾ ਸਾਰਾ ਕਲਾਮ ਪਰਸ਼ੀਅਨ ਵਿੱਚ ਹੈ, ਫਾਰਸੀ ਜ਼ੁਬਾਨ ਵਿੱਚ ਹੈ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੁਨੀਆਂ ਦੀ ਭਾਸ਼ਾਵਾਂ ਦੇ ਸੰਬੰਧ ਵਿੱਚ ਭਾਵਨਾ ਇਹ ਹੈ, ਸਮਸਤੁਲ ਜ਼ੁਬਾਨ ਹੈ ਕਿ ਸਾਹਿਬ ਕੇ ਰਾਹ ਹੈ। ਇਹ ਪਰਿਪੂਰਨ ਪਰਮਾਤਮਾ ਸਾਰੀਆਂ ਜ਼ਬਾਨਾਂ ਵਿੱਚ ਤੇਰੀ ਹੀ ਜ਼ਬਾਨ ਹੈ, ਸਾਰੀ ਭਾਸ਼ਾਵਾਂ ਵਿੱਚ ਤੇਰੀ ਹੀ ਭਾਸ਼ਾ, ਸਭ ਤੇਰੀ ਹੀ ਭਾਸ਼ਾ ਹੈ। ਜਦ ਸਭ ਕੁਛ ਤੈਥੋਂ ਆਇਆ ਹੈ ਤਾਂ ਭਾਸ਼ਾ ਵੀ ਤੈਥੋਂ ਆਈ ਹੈ, ਜਦ ਸਭ ਕੁਛ ਤੈਥੋਂ ਆਇਆ ਤਾਂ ਜ਼ਬਾਨ ਵੀ ਤੈਥੋਂ ਹੀ ਆਈ ਹੈ, ਜਦ ਜ਼ਬਾਨ ਤੈਥੋਂ ਆਈ ਹੈ ਤਾਂ ਜ਼ਬਾਨ ਤੋਂ ਨਿਕਲੇ ਅੱਖਰ ਵੀ ਤੈਥੋਂ ਹੀ ਆਏ, ਹੋਰ ਕਿੱਧਰੋਂ ਨਹੀਂ ਆਏ। ਭਾਸ਼ਾ ਦੇ ਸੰਬੰਧ ਵਿੱਚ ਦੁਬਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਜ ਮਿਟਾਉਂਦੇ ਨੇ, ਕਿਉਂਕਿ ਕਿਧਰੇ ਮਜ਼ਹਬ ਦੇ ਨਾਂ 'ਤੇ ਭੇਦ ਖੜਾ ਹੁੰਦਾ, ਕਿਤੇ ਜ਼ਾਤ ਪਾਤ ਦੇ ਨਾਂ 'ਤੇ ਭੇਦ ਖੜਾ ਹੋ ਜਾਂਦਾ, ਕਿਤੇ ਮੁਲਕ ਅਤੇ ਪ੍ਰਾਂਤ ਦੇ ਨਾਂ 'ਤੇ ਭੇਦ ਖੜਾ ਹੋ ਜਾਂਦਾ, ਔਰ ਕਿਧਰੇ ਭਾਸ਼ਾ ਦੇ ਨਾਂ 'ਤੇ ਭੇਦ ਖੜਾ ਹੋ ਜਾਂਦਾ। ਭਾਸ਼ਾ ਦੇ ਭੇਦ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਟਾਉਂਦੇ ਨੇ, ਪ੍ਰਮਾਣ ਕਰਦੇ ਨੇ, ਸਮਸਤੁਲ ਜ਼ੁਬਾਨ ਹੈ ਕਿ ਸਾਹਿਬ ਕੇ ਰਾਹ ਹੈ। ਹੇ ਪਰਿਪੂਰਨ ਪਰਮਾਤਮਾ ਸਾਰੀਆਂ ਜ਼ਬਾਨਾਂ ਵਿੱਚ ਤੋਂ ਹੀ ਹੈ, ਜ਼ਬਾਨ 'ਚ ਬੋਲੇ ਹੋਏ ਅੱਖਰਾਂ ਵਿੱਚ ਤੋਂ ਹੈ, ਔਰ ਨਿਕਲੀ ਹੋਈ ਆਵਾਜ਼ ਧੁਨ ਇਹ ਤੋਂ ਹੀ ਹੈ। ਭਾਈ ਸਾਹਿਬ, ਭਾਈ ਨੰਦ ਲਾਲ, ਉਹਨਾਂ ਦੀ ਜੋ ਜ਼ੁਬਾਨ ਹੈ ਉਹ ਪਰਸ਼ੀਅਨ ਹੈ, ਫਾਰਸੀ ਹੈ। ਜਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਮੰਗ ਕਰੋ, ਮੰਗ ਕਰੋ, ਅਸੀਂ ਦੇ ਕੇ ਖੁਸ਼ ਹੋਵਾਂਗੇ, ਤੂੰ ਮੰਗ, ਸਾਨੂੰ ਦੇ ਕੇ ਪ੍ਰਸੰਨਤਾ ਮਿਲੇਗੀ, ਤੋ ਭਾਈ ਸਾਹਿਬ ਜੀ ਮੰਗ ਕਰਦੇ ਨੇ। ਕਹਿੰਦੇ ਨੇ ਮਹਾਨ ਮਨੁੱਖਾਂ ਦੀ ਮੰਗ ਵੀ ਮਹਾਨ ਆਉਂਦੀ ਹੈ, ਤੁੱਛ ਮਨੁੱਖਾਂ ਦੀ ਮੰਗ ਵੀ ਤੁੱਛ ਆਉਂਦੀ ਹੈ। ਜਿਸ 'ਤੇ ਬੱਚਾ ਖਿਡੌਣੇ ਲਈ ਰੋਲੇਗਾ, ਖਿਡੌਣੇ ਦੀ ਮੰਗ ਕਰਦਾ, ਮਾਮੂਲੀ ਹੈ, ਤੁੱਛ ਹੈ, ਸੋਚ ਸ਼ਕਤੀ ਮਾਮੂਲੀ ਹੈ, ਮੰਗ ਤੋਂ ਹੀ ਪਤਾ ਚੱਲਦਾ ਹੈ ਮਨੁੱਖ ਕੀ ਹੈ, ਵਾਸਤਵਿਕ ਮਨੁੱਖ ਕੀ ਹੈ। ਜਿਸ ਮਨੁੱਖ ਦੀ ਮੰਗ ਬੇਮੈਨੀ ਹੈ, ਜਿਸ ਮਨੁੱਖ ਦੀ ਮੰਗ ਜੜ ਹੈ, ਜਿਸ ਮਨੁੱਖ ਦੀ ਮੰਗ ਕੋਈ ਖਾਸ ਨਹੀਂ, ਉਹ ਮਨੁੱਖ ਵੀ ਕੋਈ ਖਾਸ ਨਹੀਂ ਹੈ, ਕੁਛ ਵੀ ਖਾਸ ਨਹੀਂ। ਮਹਾਨ ਮਨੁੱਖਾਂ ਦੀ ਚਾਹਤ ਬਹੁਤ ਮਹਾਨ ਆਉਂਦੀ ਹੈ, ਅਜ਼ੀਮ ਆਉਂਦੀ ਹੈ। ਤੋ ਭਾਈ ਸਾਹਿਬ, ਭਾਈ ਨੰਦ ਲਾਲ ਆਪਣੀ ਮੰਗ ਜਗਤ ਦੇ ਦਾਤੇ ਸਰਵ ਸ਼ਕਤੀਮਾਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਰੱਖਦੇ ਨੇ। ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰ ਸਰਮ ਅਜ ਇਸ਼ਕ ਸੌਦਾ ਏ ਬਿਦੇ। ਐ ਮੇਰੇ ਇਲਾਹੀ, ਐ ਮੇਰੇ ਗੁਰੂ, ਜੇ ਦੇਣਾ ਹੈ ਤਾਂ ਉਹ ਅੱਖ ਦੇ ਜਿਹੜੀ ਤੈਨੂੰ ਵੇਖ ਸਕੇ, ਜਿਹੜੀ ਤੈਨੂੰ ਵੇਖ ਸਕੇ। ਬੰਦ ਅੱਖਾਂ ਨੇ ਮਨੁੱਖ ਸੁੱਤਾ ਪਿਆ, ਜਗਾਉਣ ਵਾਸਤੇ ਆਵਾਜ਼ ਚਾਹੀਦੀ ਹੁੰਦੀ ਹੈ, ਆਵਾਜ਼, ਖੜਾ। ਇਸੇ ਤਰੀਕੇ ਨਾਲ ਪਰਮਾਤਮਾ ਦਾ ਜੋ ਨਾਮ ਹੈ, ਪਰਮਾਤਮਾ ਦਾ ਜੋ ਸ਼ਬਦ ਹੈ, ਰਸਨਾ ਅਗਰ ਉਸਨੂੰ ਅਲਾਪੇ ਅਤੇ ਕੰਨ ਉਸਨੂੰ ਸੁਣਨ, ਤਾਂ ਇੱਕ ਦਿਨ मन विच चाहत पैदा हो जाती है, जिस नू सुन रहे हैं, जिस तो मन प्रभावित है, उन्हों वेखी सुन सुन ना तुम्हारा प्रीतम प्रपे खण का जा, वेखण दी लालसा पैदा हो, वेखण दा चाह पैदा हो गया, वेखण दी बुख पैदा हो गई है। जैसे जैसे जप करदियां करदियां अंदर दियां शक्तियां जागदियां ने, और एक दिन वाकई अखां पूरियां खुल जांदियां ने, और जैसे खुल दियां ने फिर संसार नहीं दिखाई देंदा निरंकार, फिर पदार्थ नहीं दिखाई देंदे परमात्मा, फिर परिवार नहीं दिखाई देंदा, फिर निरंकार दिखाई देंदा। मां विच प्रभु दी झलक मिलती है, पिता विच प्रभु दी झलक मिलती है। जैसे कि धन गुरु अर्जन देव जी महाराज फरमान कर रहे हैं, मात पिता सुत बंदप भाई, नानक होआ पार ब्रह्म सहाई। ए परिपूर्ण परमात्मा, हुण ते मां दे रूप विच भी तू दिखाई देना। मैं छोटा सी, मासूम सी, कमजोर सी, तू मां दे रूप विच मेरा सहारा बनया। पर जद मैं बुढ़ा बन गया, कमजोर हो गया, लागर हो गया, तू पुत्र दे रूप विच मेरा सहारा बनया। किधरे पत्नी दे रूप विच मेरा सहारा बनया, तू पति दे रूप विच मेरा सहारा बनया, तू पुत्रां दे रूप विच मेरा सहारा बनया, तू भरावां दे रूप विच मेरा सहारा बनया। परिवार विच निरंकार दिखाई दे रहा है, पदार्थां विच निरंकार दिखाई दे रहा है, सारा ब्रह्मंड ब्रह्म दा जो है रूप दिखाई दे रहा है। धन गुरु अमरदास जी महाराज फरमान करते हैं, ए नेत्रो मेरियो हर तुम में जोत धरी, हर बिन अवर न देखो कोई नदरी हर निहालिया। अखां नू उपदेश कर रहे ने धन गुरु अमरदास जी महाराज बिरद बाबा, ए अखियो प्रभु तो बिना और कुछ ना देखना। धन गुरु नानक देव जी महाराज से इत्थे तक कहंदे रहे, अखी प्रेम कसाइया हर हर नाम तिखन, जेकर दूजा वेख दे जन नानक कढ़ दिचन। अखां विच इतना प्रेम हर पासे हरी हरी हरी, पर जेकर दूजा वेख दे, गुरु नानक देव जी महाराज प्रवान कर देने, ए अखियो जे प्रभु तो बिना तुसी किसे होर नू देखया, थानू कुछ होर दिखाई दिता, जन नानक कढ़ दिचन, कढ़ देना चाहिए ना, की लोड़ है ना। अखां उस दिन महान हो जांदियां ने जब जर्रे जर्रे च प्रभु दिखाई देने लगता है, अखां उस दिन महान हो जांदियां ने जब शरीर दे रोम रोम विच परमात्मा दिखाई देने लग पैंदा है। इसे नू कहिंदे ने अध्यात्मक दृष्टि, इसे नू कहिंदे ने गुरमत दर्शन, इसे नू कहिंदे ने गुरु दी अख प्राप्त हो गई, प्रभु दी अख जो है प्राप्त हो गई। ऐसी अखां विच पवित्रता होगी, ऐसी अखां विच मासूमियत होगी, और ऐसी अखां विच अमृत होगा। तदी ते कहिंदे ने अमृतमयी दृष्टि, दृष्टि विच अमृत आ गया। ਇਹ ਹੁਣ ਜਿੱਥੇ ਤੱਕ ਵੇਖਦਾ ਹੈ ਇਹਦੇ ਵੇਖਣ ਦੇ ਨਾਲ ਵੀ ਅੰਮ੍ਰਿਤ ਦੀ ਵਰਸ਼ਾ ਆਉਂਦੀ ਹੈ। ਇਹ ਜਿੱਥੇ ਤੱਕ ਵੇਖਦਾ ਹੈ, ਵੇਖ ਕੇ ਵੀ ਕਈਆਂ ਨੂੰ ਨਿਹਾਲ ਕਰਦਾ ਹੈ। ਜਿੱਥੇ ਕਿ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਨਾਨਕ ਨਦਰੀ ਨਦਰ ਨਿਹਾਲ, ਵੇਖ ਕੇ ਹੀ ਨਿਹਾਲ ਕਰ ਦਿੱਤਾ ਹੈ। ਵਾਕਈ ਅੱਖਾਂ ਵਿੱਚ ਅੰਮ੍ਰਿਤ ਹੋਵੇ, ਮਾਸੂਮੀਅਤ ਹੋਵੇ, ਪਵਿੱਤਰਤਾ ਹੋਵੇ, ਹਿਰਦੇ ਵਿੱਚ ਦਇਆ ਹੋਵੇ, ਇਸ ਤਰ੍ਹਾਂ ਦੀ ਦਇਆ ਫਿਰ ਅੱਖਾਂ ਦੇ ਰਾਹੀਂ ਪ੍ਰਗਟ ਆਉਂਦੀ ਹੈ। ਅੱਜ ਤੱਕ ਤਾਂ ਅਹਿਸਾਸ ਹੀ ਸਮਝਦੇ ਹਾਂ ਕਿ ਹੱਥਾਂ ਦੇ ਨਾਲ ਕੁਛ ਵੰਡਿਆ ਜਾਂਦਾ ਹੈ, ਪਰ ਨਹੀਂ, ਜਿਨ੍ਹਾਂ ਦੀ ਅੱਖਾਂ ਨੇ ਪਰਮਾਤਮਾ ਨੂੰ ਵੇਖ ਲਿਆ ਔਰ ਜੋ ਪਾਵਨ ਹੋ ਗਈਆਂ ਨੇ, ਇਸ ਤਰ੍ਹਾਂ ਦੇ ਮਨੁੱਖ ਆਪਣੀ ਅੱਖਾਂ ਦੇ ਰਾਹੀਂ ਵੀ ਅੰਮ੍ਰਿਤ ਵੰਡਦੇ ਰਹਿੰਦੇ ਨੇ। ਉਹ ਜਿੱਥੇ ਬੈਠਦੇ ਨੇ ਦ੍ਰਿਸ਼ਟੀ ਨਾਲ ਹੀ ਸਭ ਕੁਛ ਪਵਿੱਤਰ ਕਰਦੇ ਨੇ। ਇੱਕ ਸਾਧੂ ਨੇ ਵੇਸਵਾਂ ਨੂੰ ਵੇਖ ਕੇ ਦੇਵੀ ਬਣਾ ਦਿੱਤਾ, ਆਪਣੀ ਦ੍ਰਿਸ਼ਟੀ ਨਾਲ ਹੀ ਦੇਵੀ ਬਣਾ ਦਿੱਤਾ। ਭਾਈ ਗੁਰਦਾਸ ਉਸਦੀ ਬਕਾਇਦਾ ਕਥਾ ਲਿਖਦੇ ਨੇ, ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਜਾਏ ਖਲੋਤਾ, ਗਨਕਾ ਦੇ ਘਰ ਚਲਾ ਗਿਆ, ਦੇਖਿਆ ਕਿ ਦ੍ਰਿਸ਼ਟੀ ਕੀ ਮਾਰੀ ਗਨਕਾ ਦੇਵੀ ਹੋ ਗਈ, ਉਹਦੀ ਰਸਨਾ ਤੋਂ ਵੀ ਰਾਮ ਨਾਮ ਦੀ ਧੁਨੀ ਬੁਲੰਦ ਹੋ ਗਈ, ਉਹ ਵੀ ਰਾਮ ਰਾਮ ਕਹਿਣ ਲੱਗ ਪਈ। ਗੰਦੇ ਗੀਤ ਗਾਉਣ ਵਾਲੀ, ਫੈਸ਼ ਆਲਾਪ ਕਰਨ ਵਾਲੀ ਅੱਜ ਰਾਮ ਨਾਮ ਦਾ ਆਲਾਪ ਕਰਨ ਲੱਗ ਪਈ। ਨੇਤਰ ਉਸ ਦਿਨ ਮਹਾਨ ਸਮਝ ਲੈਣੇ ਜਦ ਅੱਖਾਂ ਅੰਮ੍ਰਿਤ ਵੰਡਣ ਲੱਗ ਪੈਣ, ਔਰ ਅੱਖਾਂ ਉਸ ਦਿਨ ਅੰਮ੍ਰਿਤ ਵੰਡਦੀਆਂ ਨੇ ਜਿਸ ਦਿਨ ਪੂਰੀਆਂ ਖੁੱਲ੍ਹ ਜਾਣ, ਔਰ ਪੂਰੀਆਂ ਉਸ ਦਿਨ ਖੁੱਲ੍ਹਦੀਆਂ ਨੇ ਜਿਸ ਦਿਨ ਪੂਰਾ ਮਿਲ ਜਾਂਦਾ ਹੈ। ਪੂਰਨ ਪਰਿਪੂਰਨ ਪਰਮਾਤਮਾ ਪ੍ਰਾਪਤ ਜੈਸੇ ਹੁੰਦਾ ਹੈ, ਅੱਖਾਂ ਪੂਰੀਆਂ ਖੁੱਲ੍ਹ ਜਾਂਦੀਆਂ ਨੇ। ਇਸੇ ਨੂੰ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਹਾਨ ਅੱਖ ਦੀ ਪ੍ਰਾਪਤੀ ਹੋ ਗਈ ਹੈ, ਔਰ ਇਸੇ ਨੂੰ ਆਖਿਆ ਅਦ੍ਰਿਸ਼ ਅੱਖ ਅੱਖੀ ਬਾਜੋਂ ਵੇਖਣਾ ਬਿਨ ਕੰਨਾ ਸੁਣਨਾ। ਇਹੀ ਹੈ ਅੱਖਾਂ ਤੋਂ ਬਿਨਾਂ ਵੇਖਣਾ, ਭਾਵ ਅਨੁਭਵ ਦੀ ਅੱਖ, ਅੰਮ੍ਰਿਤਮਈ ਦ੍ਰਿਸ਼ਟੀ, ਪਰਮਾਤਮਾ ਦੀ ਦ੍ਰਿਸ਼ਟੀ। ਐਸੇ ਮਨੁੱਖ ਦੀਆਂ ਅੱਖਾਂ ਨਹੀਂ ਨੇ, ਪਰਮਾਤਮਾ ਦੀਆਂ ਅੱਖਾਂ ਨੇ, ਗੁਰੂ ਦੀਆਂ ਅੱਖਾਂ ਨੇ। ਅੱਖਾਂ ਉਸ ਦਿਨ ਮਹਾਨ ਜਦ ਇਹ ਅੱਖਾਂ ਹੀ ਪ੍ਰਭੂ ਦੀ ਅੱਖਾਂ ਬਣ ਜਾਣ, ਇਹ ਅੱਖਾਂ ਹੀ ਪਰਮਾਤਮਾ ਦੀ ਅੱਖਾਂ ਬਣ ਜਾਣ, ਇਹ ਅੱਖਾਂ ਹੀ ਗੁਰੂ ਦੀ ਅੱਖਾਂ ਬਣ ਜਾਣ। ਇਸੇ ਨੂੰ ਕਹਿੰਦੇ ਨੇ ਅਧਿਆਤਮਕ ਦ੍ਰਿਸ਼ਟੀ। ਅੱਖਾਂ ਆਪਣੀ ਮੰਜ਼ਿਲ ਤੱਕ ਪਹੁੰਚ ਗਈਆਂ ਕਿਉਂਕਿ ਅੱਖਾਂ ਹੀ ਪਰਮਾਤਮਾ ਹੋ ਗਈਆਂ।
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

0: ਇਸਲਾਮੀ ਜਗਤ ਦੇ ਇਸਲਾਮ ਦੇ ਬਾਨੀ ਮਹਾਨ ਵਕਤ ਦੇ ਪੈਗੰਬਰੀ ਪੁਰਸ਼ ਔਰ ਸਮਾਜ ਸੁਧਾਰ ਮੁਹੰਮਦ ਸਾਹਿਬ ਦੇ ਕੰਠ ਤੋਂ ਬੋਲ ਨਿਕਲਿਆ ਕੁੰਨ ਕੁੰਨ ਜਗਤ ਦੀ ਸਿਰਜਣਾ ਹੋ ਗਈ ਸੰਸਾਰ ਬਣ ਗਿਆ ਔਰ ਇਸੇ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਵਾਨ ਕਰਦੇ ਨੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਇੱਕ ਕਵਾਓ ਤੋਂ ਇੱਕ ਬੋਲ ਤੋਂ ਫਿਰ ਸਿਰਫ ਦਰਿਆ ਚੱਲੇ ਨਹੀਂ ਸਿਰਫ ਇੱਕ ਬੋਲ ਤੋਂ ਉਤਪਤੀ ਨਹੀਂ ਹੋਈ ਮਹਾਰਾਜ ਐਸਾ ਕਹਿੰਦੇ ਨੇ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਵੀ ਫਿਰ ਉਪਤ ਹੋਵੇ ਇਹ ਉਤਪਤੀ ਸ਼ਬਦ ਤੋਂ ਹੋ ਰਹੀ ਹੈ ਪਰਲੇ ਵੀ ਸ਼ਬਦ ਤੋਂ ਹੋ ਰਹੀ ਹੈ ਇਹ ਪਸਾਰਾ ਸ਼ਬਦ ਤੋਂ ਹੋ ਰਿਹਾ ਹੈ ਪਰਨਾਸ ਵੀ ਸ਼ਬਦ ਤੋਂ ਹੋ ਰਿਹਾ ਜਗਤ ਦੇ ਵਿੱਚ ਆਖਿਰ ਇਹ ਦੋ ਹੀ ਕਿਰਿਆ ਤੇ ਬੜੀਆਂ ਮਹਾਨ ਚੱਲ ਰਹੀਆਂ ਨੇ ਬਣਨਾ ਮਿਟਣਾ ਬਣਨਾ ਮਿਟਣਾ ਜੰਮਣਾ ਮਰਨਾ ਹਰ ਆਕਾਰ ਜਨਮ ਲੈਂਦਾ ਹੈ ਹਰ ਆਕਾਰ ਮਿਟ ਜਾਂਦਾ ਹੈ ਦ੍ਰਿਸ਼ ਅਦ੍ਰਿਸ਼ ਸੂਖਸਮ ਅਸਥੂਲ ਜੜ ਚੇਤਨ ਜਨਮ ਲੈਂਦੇ ਨੇ ਮਰਨ ਹੋ ਜਾਂਦਾ ਉਤਪਤ ਹੁੰਦੇ ਨੇ ਖਤਮ ਹੋ ਜਾਂਦੇ ਨੇ ਆਉਂਦੇ ਨੇ ਜਾਂਦੇ ਨੇ ਇਹ ਆਉਣਾ ਜਾਵਣਾ ਮਹਾਰਾਜ ਕਹਿ ਰਹੇ ਨੇ ਇੱਕੋ ਹੀ ਦੁਆਰ ਤੋਂ ਹੋ ਰਿਹਾ ਜੈਸੇ ਕਿਸੇ ਮਕਾਨ ਦਾ ਮੁਖੀ ਦੁਆਰ ਹੈ ਔਰ ਉਸ ਤੋਂ ਮੈਂ ਬਾਹਰ ਹੋਇਆ ਤੇ ਮੈਂ ਪ੍ਰਸ਼ਨ ਕਰਾਂ ਮੇਰਾ ਐਸਾ ਸਵਾਲ ਹੋਵੇ ਮੈਂ ਇਸ ਮਕਾਨ ਦੇ ਅੰਦਰ ਕਿਸ ਤਰ੍ਹਾਂ ਪ੍ਰਵੇਸ਼ ਕਰਾਂ ਤਾਂ ਸਿਆਣਾ ਮਨੁੱਖ ਮੈਨੂੰ ਇਹ ਆਖ ਸਕਦਾ ਹੈ ਜਿਸ ਤਰ੍ਹਾਂ ਜਿਸ ਦੁਆਰ ਦੇ ਰਾਹੀਂ ਤੂੰ ਬਾਹਰ ਆਇਆ ਇਸੇ ਰਾਹੀਂ ਅੰਦਰ ਚਲਾ ਜਾ ਜਿਸੇ ਕਿਸੇ ਮਹਿਲ ਦਾ ਮੁੱਖ ਦੁਆਰ ਇੱਕ ਹੈ ਔਰ ਆਉਣਾ ਜਾਵਣਾ ਉਸੇ ਇੱਕ ਦੁਆਰ ਤੋਂ ਹੋ ਰਿਹਾ ਹੈ ਸ਼ਬਦ ਤੋਂ ਹੀ ਉਤਪਤੀ ਹੋ ਰਹੀ ਹੈ ਸ਼ਬਦ ਤੋਂ ਹੀ ਪਰਲੇ ਹੋ ਰਹੀ ਹੈ ਸ਼ਬਦ ਹੀ ਐਸਾ ਦੁਆਰ ਹੈ ਸੰਸਾਰ ਦਾ ਆਉਣਾ ਜਾਵਣਾ ਹੋ ਰਿਹਾ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਸ਼ਬਦ ਦੁਆਰ ਹੈ ਸਿੱਖ ਧਰਮ ਦੇ ਸ਼ਬਦ ਗੁਰੂ ਮੰਨ ਲਿਆ ਗਿਆ ਦੁਆਰ ਜੋ ਹੋਇਆ ਦੁਆਰ ਹੈ ਘਰ ਦੇ ਵਿੱਚ ਪ੍ਰਵੇਸ਼ ਦਾ ਇੱਕ ਜ਼ਰੀਆ ਦੀਵਾਰ ਹੀ ਦੀਵਾਰ ਹੋਵੇ ਦੁਆਰ ਹੋਵੇ ਹੀ ਨਾ ਤੋ ਗ੍ਰਹਿ ਦੇ ਵਿੱਚ ਪ੍ਰਵੇਸ਼ ਕਿਸ ਤਰ੍ਹਾਂ ਕਰਾਂਗੇ ਜਿਸ ਦਾ ਦੁਆਰ ਹੀ ਨਹੀਂ ਉੱਥੇ ਕਬਰ ਹੋਵੇਗੀ ਘਰ ਨਹੀਂ ਹੋਵੇਗਾ ਉੱਥੇ ਮੜੀ ਹੋਵੇਗੀ ਘਰ ਨਹੀਂ ਹੋਵੇਗਾ ਦੁਆਰ ਕਰਕੇ ਉਹ ਘਰ ਕਹਿਲਾਉਂਦਾ ਕਿਉਂਕਿ ਉਹਦੇ ਵਿੱਚ ਆਉਣਾ ਜਾਣਾ ਹੈ ਅੰਦਰ ਬੈਠੇ ਬਾਹਰ ਨਹੀਂ ਆ ਸਕਦੇ ਔਰ ਬਾਹਰ ਗਿਆ ਹੋਇਆ ਅੰਦਰ ਪ੍ਰਵੇਸ਼ ਨਹੀਂ ਕਰ ਸਕਦਾ ਹੈ ਇਹ ਤਾਂ ਕਬਰ ਬਣ ਗਿਆ ਇਹ ਕੋਈ ਗ੍ਰਹਿ ਥੋੜ੍ਹੀ ਘਰ ਨੂੰ ਘਰ ਬਣਾਉਂਦਾ ਦੁਆਰ ਦੁਆਰ ਕਰਕੇ ਘਰ ਦੀ ਮਹਿਲਾ ਔਰ ਕਹਿੰਦੇ ਨੇ ਦੁਆਰ ਤੋਂ ਹੀ ਘਰ ਦੀ ਅਜ਼ਮਤ ਦਾ ਪਤਾ ਚੱਲਦਾ ਹੈ ਇਸ ਵਾਸਤੇ ਵੱਡੇ ਘਰਾਂ ਦੇ ਦਰਵਾਜ਼ੇ ਵੱਡੇ ਮਹਾਨ ਘਰਾਂ ਦੇ ਦੁਆਰ ਵੱਡੇ ਪ੍ਰਾਚੀਨ ਕਾਲ ਤੋਂ ਰਾਜੇ ਮਹਾਰਾਜੇ ਨਵਾਬ ਬਾਦਸ਼ਾਹ ਆਲਮ ਫਾਜ਼ਲ ਧਨਾਜ ਆਪਣੇ ਦਰਵਾਜ਼ਿਆਂ ਨੂੰ ਮੁੱਖ ਦੁਆਰ ਨੂੰ ਇਤਨਾ ਸ਼ਿੰਗਾਰਦੇ ਸਨ ਇਤਨਾ ਸਜਾਉਂਦੇ ਸਨ ਲੋਕੀ ਘਰ ਦਾ ਅੰਦਾਜ਼ਾ ਦੁਆਰ ਤੋਂ ਲਾਉਂਦੇ ਸਨ ਦਰ ਤੋਂ ਘਰ ਦਾ ਪਤਾ ਚੱਲਦਾ ਸੀ ਦਰਵਾਜ਼ੇ ਤੋਂ ਘਰ ਦਾ ਪਤਾ ਚੱਲਦਾ ਸੀ ਅੱਜ ਵੀ ਅਸੀਂ ਆਪਣੇ ਦੇਸ਼ ਵਿੱਚ ਰਾਜਸਥਾਨ ਦੀਆਂ ਹਵੇਲੀਆਂ ਦੇਖ ਸਕਦੇ ਹਾਂ ਮਹਿਲ ਦੇਖ ਸਕਦੇ ਹਾਂ ਇਤਨੇ ਸੁੰਦਰ ਦਰਵਾਜ਼ੇ ਇਤਨੇ ਮਹਾਨ ਦਰਵਾਜ਼ੇ ਇਹ ਦਰ ਘਰ ਦੀ ਸ਼ੋਭਾ ਤੇ ਪ੍ਰਗਟ ਕਰਦੇ ਨੇ ਇਹ ਦਰਵਾਜ਼ੇ ਦੱਸਦੇ ਪਏ ਨੇ ਘਰ ਕਿਤਨਾ ਮਹਾਨ ਹੋਵੇਗਾ ਜਿਸਦਾ ਦਰ ਇਤਨਾ ਮਹਾਨ ਹੈ ਉਹਦਾ ਘਰ ਕਿਤਨਾ ਮਹਾਨ جس دا در اتنا خوبصورت ہے او دا گھر کتنا خوبصورت ہوئے گا، جس دا در اتنا وڈا ہے اس دا گھر کتنا وڈا ہوئے گا۔ عام کہاوت ہے، ہاتھیاں وانا نال دوستی پانی تے دروازے چھوٹے رکھ، نہیں وڈے آکار وڈیاں وستواں وڈے دروازے دے راہیں آ سکدیاں نے، جا سکدیاں نے۔ سکھ جگت دے گرو نو دوار آکھیا جاندا ہے، دروازہ گرو دوارا، گرو دوار ہے دروازہ ہے۔ اگر گرو دوار ہے تو پرماتما گھر ہے، پرماتما گھر ہے بہت وڈا، گرو دوار ہے بہت وڈا، بہت وڈا۔ اور بھگت کبیر ایسا کہندے ہیں، یہ دروازہ کدی بند نہیں ہوتا، کسے لئی بھی بند نہیں ہوتا۔ جہیں در آوت جات ہو ہٹکے نہ ہی کوئے، سو در کیسا چھوڑیے جو در ایسا ہوئے۔ جس در تے کسے نو بھی روک نہیں آن جان دی۔ جیسے میں ناستک بنا، میں ایشور نو انکار کردا، مینوں کون روکے گا؟ کوئی قانون نہیں، کوئی سماجک نیماولی نہیں، بھائی تو ناستک کیوں ہے، تینوں سزا دیتی جائے گی۔ میں ناستک ہو سکتا، میں انکار کر سکتا، میں کہہ سکتا میں اس دروازے وچ پرویش نہیں کرنا، باوے کھل ہے تے کھل۔ کوئی ناستک یہ کہندا ہے میں اس دروازے وچ پرویش نہیں کرنا، کوئی بھگت تے سنت کہندا میں اس گھر تو ہن باہر نکلنا ہی نہیں، اندر ہی رہنا، پربھو دے وچ رہنا، پرماتما دے جو ہے رہنا۔ بھگت سرمور شری رویداس جی مہاراج کہندے نے، جیوں جیوں سیر کرے تیوں بھاوے، محرم محل نہ کو اٹکاوے۔ جس دن دا پربھو میرا محرم بنے، میرا اپنا بنے، ہن میروں سمجھ آ گئی ہے اس دے محل دا جڑا دوار ہے اس تے اٹک نہیں ہے، کسے نوں روکیا نہیں جاندا، آونا جاونا کھلا ہے۔ جہیں در آوت جات ہو ہٹکے نہ ہی کوئے، سو در کیسا چھوڑیے جو در ایسا ہوئے۔ جیسے جیسے دروازہ وڈا ہوئے گا، محل وڈا ہوئے گا، وہ دروازہ بہتا بند ہوئے گا، کسے کسے وقت کھلے گا اور کسے کسے لئی کھلے گا۔ ہر ایک لئی کھلا نہیں ہے اور ہر وقت بھی کھلا نہیں ہے، کیونکہ محل بہت وڈا، دروازہ بڑا مہان، جتنا وڈا در اتنا وڈا پہرا، جتنا وڈا گھر اور گھر دے ساز و سامان اتنا ہی زیادہ در بند۔ وہ در کھلدا ہے کسے کسے وقت، وہ در کھلدا ہے کسے کسے لئی، ہر وقت کھلا نہیں اور ہر ایک لئی کھلا نہیں۔ بھگت کبیر کہندے نے پرماتما دا در ہر وقت کھلا ہے، کدی بند ہوندا ہی نہیں، اور پرماتما دا در ہر ایک لئی کھلا ہے، یہ نہیں کسے لئی بند تے کسے لئی کھلا، ہر وقت کھلا ہے اور ہر ایک لئی کھلا ہے۔ جہیں در آوت جات ہو ہٹکے نہ ہی کوئے، سو در کیسا چھوڑیے جو در ایسا ہوئے۔ ایسا ایک بول ہے تو پرویش کر سکنا ہے پربھو دے اندر، اور ایسا ایک بول ہے تو دور جا سکتا ہے، بہت دور جا سکتا ہے۔ متھیا بول، کوڑا بول، گال کڈ، کرخت بول، دور چلا جائیں گا، دور چلا جائیں گا۔ میٹھا بول جگت نال، تو پربھو دے در دے نیڑے آ گیا ہے، اور ایسا بول جو پربھو نو چنگا لگے تو در وچ پرویش کر گیا۔ بولنا ہی پرویش ہے، بولنا ہی نکاس ہے، یہ انٹرنس اور ایگزٹ ایک کو ہی ہے۔ جس دوار دے راہی باہر جائیدا ہے اسے راہی اندر آئیدا ہے، جس راہی اندر آئیدا ہے اس راہی باہر جائیدا ہے۔ بول ہی دور لے جاندے نے، بول ہی نیڑے لے، بول جوڑ دیندے نے، بول توڑ دیندے نے۔ टूट गई प्रीत बुर बोल। बुरा बोल के प्रीत टूट गई, मिठा बोल के प्रीत जुड़ गई, टूटे संबंध जुड़ गए। बोलन दी बड़ी भारी महानता। धन गुरु नानक देव जी महाराज भी फरमान कर देने, परमात्मा दे बोल तो सारा जगत आया है और जगत दे उसका बोल गूंज रहे है। जैसे मां बाप तो ये शरीर आया है, तो शरीर विच मां बाप भी अंश मौजूद है, अंश मौजूद है, मां दी अंश भी मौजूद है, पिता दी अंश भी मौजूद है। जिसनों गुरबाणी इंज कहती है, पानी मैला माटी गोरी, इस माटी की पुत्री जोरी। पिता दा मैला पानी, मां दी लाल मिट्टी खून। पानी मैला माटी गोरी, गोरी गेरवी लाल, इस माटी की पुत्री जोरी। इस तरह मैले पानी नाल, लाल मिट्टी नाल इस शरीर का चोला बनया, ये मकान बनया। इस शरीर दे कुछ मां का योगदान है, कुछ पिता का। मां बाप की अंश शरीर दे मौजूद है। शब्द तो संसार आया है, तो संसार दे शब्द मौजूद है, क्योंकि आया जो संसार तो है, और उस शब्द हर वक्त गूंज रहा है। जैसे शरीर विच हर वक्त मां है, शरीर विच हर वक्त पिता है। पिता दी अंश नूं असीं अपने शरीर विचों कढ नहीं सकदे, माता दी अंश नूं असीं अपनी काया विचों कढ नहीं सकदे, ब्रह्मंड विचों प्रभु दे बोल नूं असीं कढ नहीं सकदे, क्योंकि ब्रह्मंड आया ही बोल तो, सारा आकार आया ही बोलां तो है, तो उन्हां बोलां नूं किस तरह कढ़िया जाएगा। तो वैदिक ऋषि कहने ने वो बोल सी ओ। स्वामी महावीर कहने ने वो बोल सी ओ अंकार। ईसा कहने ने वो बोल सी लोगोस। महान पैगंबरी पुरुष मोहम्मद साहब कहने ने बोल सी कुन। धन गुरु नानक देव जी महाराज कहने ने बोल सी ओ अंकार। इस सारे अवतारी पुरुषों ने वक् वक् शब्द की गल क्यों की थी, वक् वक् आवाज की गल क्यों की थी। इस उत्ते मैं एक उदाहरण देता हूं। बारिश हो रही है मूसलाधार, वेड़े विच बाहर थाल पे है, थाली पई है, लोटा पे है, बाल्टी पई है, गिलास पे है, थारियां विच बरखा का पानी प्रवेश कर रहा है। थाल दे, बाल्टी दे, गिलास दे, लोटे दे, गिलास भी भर गया, लोटा भी भर गया, थाल भी भर गया, बाल्टी भी भर गई, घड़ा भी भर गया। बरसात दे पानी ने बाल्टी दे कुछ होर आकार बनाया है, कड़े दे कुछ होर आकार बनाया है, गिलास दे उसने कुछ होर आकार बनाया है, थाली दे कुछ होर बनाया है। भांडियां करके पानी का आकार अलग अलग हो गया, पानी तो हो गया। जो घड़े विच पानी है वही बाल्टी दे, जो बाल्टी दे वही गिलास दे, और जो गिलास दे वही लोटे दे। बर्तना का आकार अलग अलग होने करके पानी का आकार अलग अलग बन गया। हिरदा हर एक का अलग अलग है, अकल सब दी अलग अलग है, समझ सब दी अलग अलग है, संस्कार सारियां दे अलग अलग ने, ते करीबन करीबन मादरी जुबान भाषा भी सब दी अलग अलग है। जैसे कि मोहम्मद साहब बोले अरबी दे, ईसा बोले हिब्रू दे, वैदिक ऋषि बोले संस्कृत दे, और महावीर बोले पाली दे, गुरु नानक बोले प्राकृत दे, भाषा भी अलग अलग है। ہردے دی بنتر بھی الگ الگ ہے، ہر ایک دی زبان بھی الگ الگ ہے، بھانڈیاں دے آکار الگ الگ ہون کر کے کدرے اوم بن گیا، کدرے اوہنکار بن گیا، کدرے لوگوس بن گیا، کدرے کن بن گیا، کدرے رام بن گیا، کدرے اور انیکاں طرح دے نام بن گئے۔ دھن گرو نانک دیو جی مہاراج بھی کہندے نے او مول شبد ہے اوہنکار۔ اس واسطے گرو نانک دی رسنا تو جو پہلا شبد نکلے ہے اوہنکار، گرو گرنتھ صاحب جی مہاراج دا جو پہلا شبد ہے ایک اوہنکار، اوہی ایک دھنی جو پرماتما تو پرگٹ ہوئی اور اسی دھن تو سارا جگت بنے۔ اس نو دھن گرو گوبند سنگھ جی مہاراج فرمان کرتے ہیں اوہنکار آد کتھنی اناد، انادی کتھنی کیڑی ہے، پہلے تو بھی پہلا بول کیڑا ہے اوہنکار، اسی تو جگت ہویا ہے، اسی تو سنسار ہویا ہے۔ دھن گرو گوبند سنگھ جی مہاراج اوہنکار آد کتھنی اناد، اور اسے نو بھگت کبیر کہندے نے اوہنکار آد میں جانا لکھے ار میٹھے تائے نہ مانا، جنو لکھ دتا جاندا ہے مٹا دتا جاندا ہے اوہنکار اے نہیں، اوہنکار برہمنڈ دی دھونی ہے، اسے تو سارا جگت ہویا۔ کبیر دے ہردے نے جو پکڑے ہے اوہنکار، گرو نانک دے ہردے نے جو پکڑے ہے اوہنکار، دھن گرو گوبند سنگھ جی مہاراج دے ہردے نے جو پکڑے ہے اوہنکار، سوامی مہاویر دے ہردے نے جو پکڑے ہے اوہنکار، اور گرو گوبند سنگھ جی مہاراج تے اعلانیاں کہندے نے اوہنکار آ کتھنی اناد کھلکھن خیال گربھر آکار۔ اے پریپورن پرماتما تیرا سب تو پہلے دا بول جو برہمنڈ دی دھنی پہلی آواز کی اوہنکار، اسے تو جگت ہویا، ایک بول اتنا شکتیشالی اسے تو دھند ہو گئی، یہی دھند سما پا کے پانی بن گئی، یہی پانی ٹھوس جیون دھارن کر گیا، اور یہی ٹھوس مٹی پتھر وکاس کردے کردے بنسپتی دی شکل اختیار کر گیا۔ بنسپتی چلدی چلدی کیڑے مکوڑے پشو پکشی بن گئی، اور پشو پکشی انت کال تک چلتے رہے، وکست ہوندے رہے، منک بن گئے، تے منک بھی کدی اپنا پورن وکاس کر لیندا ہے، پرماتما دا روپ ہو جاندا ہے، دیوتا ہو جاندا ہے، سنت ہو جاندا ہے، پرماتما دا روپ ہو جاندا ہے، اور لوکی کہندے نے منک نہیں ہے، یہ تے ہن پرماتما ہے، یہ تے ہن ایشور ہے۔ شبد تو سارا آکار آیا، اور سب تو چیتن آکار ہے منک، شبد دے راہی اس پرماتما دے پرویش کرے گا، اور جڑے پرویش کر جاندے نے وہ کہہ دیندے نے اسی ہن اسے دا ہی روپ ہاں۔ جیسے دھن گرو تیگ بہادر صاحب جی مہاراج دا بول گر کرپا جے نر کو کینے تیں اے جگت پچھانے نانک لین بھیو گوبند سوں جوں پانی سنگ پانی، جس طرح سریتا ساگر وچ لین ہو کے ساگر ہو گئی، اسی گوبند وچ لین ہو کے گوبند ہو گئے۔ بھگت کبیر بھی ایسا کہندے ہیں اب تو جائے چڑے سنگاسن ملے ہیں سارنگ پانی، رام کبیرا ایک بھے ہیں کوئی نہ سکے پچھانے، ہن کبیر ہی رام ہو گئے۔ رام دا جو دوار سی شبد وہ پرویش کر کے بھگت کبیر کہنے اسی رام ہو گئے، اسی رام دا روپ ہو گئے۔ تو جیسے ماں باپ تو یہ شریر آیا ہے، شبد تو یہ برہمنڈ آیا ہے، اگر شبد تو برہمنڈ آیا ہے تو شبد دے راہی واپس جائے گا۔ اس واسطے گرو نانک دیو جی مہاراج کہندے نے موہ کے بولن بولیے رسنا بڑی مہان، ایک کچھ ایسا بولے پربھو نال سمبند جڑ جاندا ہے، اس انادی پرماتما دے پرویش مل جاندا ہے، پر اے دے بول دور بھی لے جان گے۔ منک ایک بول ایسا بول دیندا ہے ماں تو دور ہو جاندا ہے، رشتہ ٹوٹ جاندا ہے، ایک بول ایسا بول دیندا ہے پتنی نے بولے کہ پتی نے بولے طلاق تک نوبت چلی گئی۔ سیانے کہندے نے ਲੜਾਈ ਝਗੜਿਆਂ ਦੇ ਬੇਸ਼ਤਰ ਕਾਰਨ, ਨਵੇਂ ਸਦੀ ਕਾਰਨ ਇਹ ਰਸਨਾ ਇਹ ਜ਼ਮਾਨ ਹੈ। ਚਾਹੇ ਪਰਿਵਾਰਕ ਝਗੜੇ ਨੇ, ਚਾਹੇ ਮੁਲਕੀ ਝਗੜੇ ਨੇ, ਚਾਹੇ ਕੌਮੀ ਝਗੜੇ ਨੇ, ਝਗੜਿਆਂ ਦੇ ਨਵੇਂ ਸਦੀ ਜੋ ਆਧਾਰ ਚਲਾ ਹੈ ਉਹ ਜ਼ਬਾਨ ਰੱਖਦੀ ਹੈ, ਬੋਲਾਂ ਤੋਂ ਹੁੰਦਾ। ਇੱਕ ਬੋਲ ਹੀ ਬੋਲਿਆ ਦ੍ਰੋਪਦੀ ਨੇ ਮਹਾਂਭਾਰਤ ਦਾ ਯੁੱਗ, ਇਹ ਅੰਧੇ ਦਾ ਅੰਧਾ ਹੈ, ਧਰਤਰਾਸ਼ਟਰ ਅੰਧਾ, ਦੁਰਯੋਧਨ ਉਸ ਅੰਧੇ ਪਿਤਾ ਦਾ ਪੁੱਤਰ। ਔਰ ਦ੍ਰੋਪਦੀ ਦੀ ਜ਼ਬਾਨ ਤੋਂ ਬੋਲ ਨਿਕਲਦਾ ਹੈ, ਇਹ ਅੰਧੇ ਦਾ ਅੰਧਾ ਹੈ, ਇਸ ਇੱਕ ਬੋਲ ਨੇ ਕਿਤਨਾ ਵੱਡਾ ਮਹਾਂਭਾਰਤ ਕਰਾ ਦਿੱਤਾ। ਇੱਕ ਬੋਲ ਨੇ, ਇੱਕ ਸ਼ਬਦ ਨੇ। ਕਈ ਦਫ਼ਾ ਗ੍ਰਹਿ ਕਲੇਸ਼ ਨੂੰ ਲਈਏ, ਕਈ ਦਫ਼ਾ ਕੌਮੀ ਟਕਰਾਓ ਜਾਂ ਮੁਲਕੀ ਟਕਰਾਵਾਂ ਨੂੰ ਵੀ ਲਈਏ, ਠੀਕ ਹੈ ਅਨੇਕਾਂ ਤਰ੍ਹਾਂ ਦੇ ਸਵਾਰਥ ਹੋਣਗੇ, ਲੇਕਿਨ ਨਵੇਂ ਸਦੀ ਟਕਰਾਓ ਦਾ ਕਾਰਨ ਤੇ ਬੋਲ ਹੀ ਹੈ। ਮੁੱਦਤਾਂ ਦੀ ਬਣੀ ਹੋਈ ਮਿੱਤਰਤਾ ਦੁਸ਼ਮਣੀ ਵਿੱਚ ਬਦਲ ਗਈ, ਦੋਸਤੀ ਦੁਸ਼ਮਣੀ ਵਿੱਚ ਬਦਲ ਗਈ, ਪਤੀ ਪਤਨੀ ਦੇ ਸੰਬੰਧ ਤਲਾਕ ਤੱਕ ਜਾ ਪਹੁੰਚੇ। ਇੱਕ ਬੋਲ ਸੰਸਾਰਕ ਰਿਸ਼ਤਿਆਂ ਨੂੰ ਧਰਮ ਭਰਮ ਕਰ ਦਿੰਦਾ ਹੈ, ਇੱਕ ਬੋਲ ਮਨੁੱਖ ਨੂੰ ਪਰਮਾਤਮਾ ਤੋਂ ਵੀ ਦੂਰ ਲੈ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਕੀ ਬੋਲੀਏ ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ ਕੀ ਬੋਲੀਏ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵੀਚ, ਅਲਲ ਸਵਾ ਬ੍ਰਹਮ ਮਹੂਰਤ ਵਿੱਚ ਉੱਠ ਕੇ। ਤੂੰ ਆਪਣੀ ਜ਼ਬਾਨ ਦੇ ਨਾਲ ਸਿਰਫ ਪਰਮਾਤਮਾ ਦੇ ਨਾਮ ਦਾ ਹੀ ਆਲਾਪ ਕਰ, ਬਾਕੀ ਗੱਲ ਛੋੜ, ਸਿਰਫ ਉਸਦੇ ਨਾਮ ਦਾ ਬੋਲ ਹੀ ਬੋਲ। ਇਹ ਨਾਮ ਤੈਨੂੰ ਪ੍ਰਭੂ ਦੇ ਗ੍ਰਹਿ ਵਿੱਚ ਪ੍ਰਵੇਸ਼ ਕਰਾ ਦੇਗਾ ਔਰ ਤੈਨੂੰ ਪ੍ਰਭੂ ਸਰੂਪ ਬਣਾ ਦੇਗਾ। ਭਗਤ ਕਬੀਰ ਕਹਿੰਦੇ ਨੇ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ। ਬੋਲਦਿਆਂ ਮਨੁੱਖ ਰਾਮ ਦਾ ਰੂਪ ਹੋ ਗਿਆ, ਬੋਲਦਿਆਂ ਮਨੁੱਖ ਨਿਰੰਕਾਰ ਹੋ ਗਿਆ, ਲੇਕਿਨ ਬੋਲਦਿਆਂ ਮਨੁੱਖ ਵਿਕਾਰ ਦਾ ਰੂਪ ਵੀ ਹੋ ਸਕਦਾ। ਇਸ ਵਾਸਤੇ ਬਾਣੀ ਕਹਿੰਦੀ ਹੈ, ਬੋਲਤ ਬੋਲਤ ਬੜੇ ਵਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਬੋਲ ਕੇ ਹੀ ਨਿਰੰਕਾਰ ਪ੍ਰਗਟ ਹੁੰਦਾ ਹੈ, ਬੋਲ ਕੇ ਹੀ ਵਿਕਾਰ ਪ੍ਰਗਟ ਹੁੰਦਾ ਹੈ। ਰਸਨਾ ਐਸਾ ਦੁਆਰ ਹੈ ਜਿਸ ਤੋਂ ਆਉਣਾ ਵੀ ਹੋ ਰਿਹਾ, ਜਾਵਣਾ ਵੀ ਹੋ ਰਿਹਾ। ਅਗਰ ਇਹ ਮਿੱਠੇ ਬੋਲ ਬੋਲੇ ਤਾਂ ਰਸਨਾ ਅੰਮ੍ਰਿਤਮਈ ਹੋ ਜਾਂਦੀ ਹੈ, ਕਿਉਂਕਿ ਰਸਨਾ ਤੇ ਪਰਮਾਤਮਾ ਆ ਜਾਂਦਾ ਹੈ। ਪ੍ਰਭ ਜੀ ਵਸੇ ਸਾਧਕੀ ਰਸਨਾ, ਜਿਹਦੀ ਜ਼ਬਾਨ ਤੇ ਪਰਮਾਤਮਾ ਬੈਠ ਗਿਆ ਉਹ ਬੋਲ ਪਰਮਾਤਮਾ ਮਈ ਹੈ। ਉਹ ਜਿਤਨਾ ਬੋਲਦੇ ਨੇ, ਜੇਤਾ ਬੋਲਣ ਤੇਤਾ ਗਿਆਨ, ਉਹ ਜਿਤਨਾ ਹੀ ਬੋਲਦੇ ਨੇ ਭਗਵਾਨ ਹੀ ਪ੍ਰਗਟ ਹੁੰਦਾ, ਪ੍ਰਭੂ ਪ੍ਰਗਟ ਹੁੰਦਾ। ਰਸਨਾ ਦੀ ਉਸ ਦਿਨ ਮਹਾਨਤਾ ਤੇ ਸਫਲਤਾ ਸਮਝ ਲਓ ਜਿਸ ਦਿਨ ਰਸਨਾ ਪਰਮਾਤਮਾ ਦਾ ਰੂਪ ਹੋ ਗਈ ਔਰ ਰਸਨਾ ਮਹਾਰਸ ਮਾਣਨ ਲੱਗ ਪਈ। ਇਹੀ ਰਸਨਾ ਦੀ ਪ੍ਰਾਪਤੀ ਦਾ ਮੁੱਦਾ ਹੈ, ਇਹੀ ਲਕਸ਼ ਹੈ। ਇਸਦੀ ਪ੍ਰਾਪਤੀ ਹੀ ਰਸਨਾ ਦੀ ਸਫਲਤਾ ਹੈ। ਸਤਿਗੁਰ ਸਾਰਿਆਂ ਦੀ ਝੋਲੀ 'ਚ ਇਹ ਸਫਲਤਾ ਪਾਵੇ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISP 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Saluk mahala tija, unav unav aya, avar karinda van, kya jana tis sahasyu, kevar asti rang, rang rahya tin kamni, jin man pahu pahu.

ਵਸਸੀ ਵਣ ਤ੍ਰਿਣ ਹਰਿਆ ਹੋਏ ਗੁਰ ਪ੍ਰਸਾਦੀ ਪਾਈਐ ਵਿਰਲਾ ਬੂਝੈ ਕੋਏ ਬਹਿੰਦਿਆਂ ਉੱਠਦਿਆਂ ਨਿਤ ਧਿਆਈਐ ਸਦਾ ਸਦਾ ਸੁਖ ਹੋਏ ਨਾਨਕ ਅੰਮ੍ਰਿਤ ਸਦੇ ਵਰਸਦਾ ਗੁਰਮੁਖ ਦੇਵੈ ਹਰ ਸੋਏ ਮਹੱਲਾ ਤੀਜਾ ਕਲਮਲ ਹੋਈ।

ਬਾਦੀਆ ਇਹੋ ਜਗਤ ਹੈ ਮਤ ਕੋ ਭਰਮ ਭਲਾਈ ਇਹੋ ਬਾਬੀਹਾ ਪਸ਼ੂ ਹੈ ਇਸ ਨੂੰ ਬੂਝਣ ਨਾਹੀ ਅੰਮ੍ਰਿਤ ਹਰ ਕਾ ਨਾਮ ਹੈ ਜਿਤ ਪੀਤਾ ਤਿਖ ਜਾਏ ਨਾਨਕ ਗੁਰਮੁਖ ਜਿਨ ਪੀਆ ਤਿਨ ਬਹੁੜ ਨਾ ਲਾਗੀ ਆਏ ਮਹੱਲਾ ਤੀਜਾ ਮਲਾਰ ਸੀਤਲ ਰਾਗ ਹੈ ਹਰ ਧਿਆਇਆ ਸ਼ਾਂਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ ਉੱਠੈ ਜੀਆਂ ਜੁਗਤ ਹੋਏ ਧਰਨੀ ਨੂੰ ਸ਼ਿੰਗਾਰ ਹੋਏ ਨਾਨਕ ਇਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ ਗੁਰ ਪ੍ਰਸਾਦੀ ਕੋ ਵਿਰਲਾ ਬੂਝੈ ਸੋ ਜਨ ਮੁਕਤ ਸਦਾ ਹੋਏ ਪੌੜੀ ਸੱਚਾਵੇ ਪ੍ਰਵਾਹੋ ਇੱਕੋ ਤੂੰ ਧਣੀ ਤੂੰ ਸਭ ਕਿਸੇ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਭ ਸੱਚੀ ਤੁਧ ਮਣੀ ਆਵਾ ਗੌਣ ਰਚਾਏ ਉਪਾਈ ਮੇਦਨੀ ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਉਮੈ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ ਮਨਮੁਖ ਮੋਹੇ ਗਵਾਰ ਜੋ ਭੁੱਲਾ ਮੰਝ ਮਣੀ ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ ਸਲੋਕ ਮਹੱਲਾ ਤੀਜਾ ਬਬੀਹਾ ਖਸਮੈ ਕਾ ਮਹਿਲ ਨਾ ਜਾਣਹੀ ਮਹਿਲ ਦੇਖ ਅਰਦਾਸ ਪਾਏ ਆਪਣੇ ਭਾਣੇ ਬਹੁਤਾ ਬੋਲੇ ਬੋਲਿਆ ਥਾਏ ਨਾ ਪਾਏ ਖਸਮ ਵੱਡਾ ਦਾ

ਸਤ ਨੀ ਰਹਿਣ ਬੋਲਿਆ ਸਹਿਜੇ ਸੱਚ ਸੁਭਾਈ ਇਹੋ ਜਲ ਮੇਰਾ ਜੀਉ ਹੈ ਜਲ ਬਿਨ ਰਹਿਣ ਨਾ ਜਾਈ ਗੁਰ ਸ਼ਬਦੀ ਜਲ ਪਾਈਐ ਵਿੱਚੋਂ ਆਪ ਗਵਾਈ ਨਾਨਕ ਜਿਸ ਬਿਨ ਚਸਾ ਨਾ ਜੀਵਦੀ ਸੋ ਸਤਿਗੁਰ ਦੀ ਮਲਾਈ ਪੌੜੀ ਖੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਵਿੰਦ ਤੁਧ ਸਿਰਜੀ ਤੁਧੈ ਗੋਈ ਲੱਖ ਚੌਰਾਸੀ ਮੇਦਨੀ ਤੁਝ ਹੀ ਤੇ ਹੋਈ ਇੱਕ ਰਾਜੇ ਖਾਨ ਮਲੂਕ ਕਹਿ ਕਹਾਵਹਿ ਕੋਈ ਇੱਕ ਸਾਹਾ ਸਦਾਵਹਿ ਸੰਚ ਧਨ ਦੂਜੈ ਪਤ ਖੋਈ ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ ਬਿਣ ਨਾਵੇ ਬਾਜਾਰੀਆ ਇਹ ਹਾਵਲ ਹੋਈ ਕੂੜਨ ਖੁੱਟੇ ਨਾਨਕਾ ਸੱਚ ਕਰੇ ਸੋ ਹੋਈ ਸਲੋਕ ਮਹਲਾ ਤੀਜਾ ਬਬੀਹਾ ਗੁਣਵੰਤੀ ਮਹਿਲ ਪਾਇਆ ਔਗਣਵੰਤੀ ਦੂਰ ਅੰਤਰ ਤੇਰਾ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨਾ ਹੋਵੇ ਨਗਰੀ ਨਗਰ ਨਿਹਾਲ ਨਾਨਕ ਨਾਮ ਰੱਤੇ ਸਹਿਜੇ ਮੇਲੇ ਸ਼ਬਦ ਗੁਰੂ ਕਹਿ ਕਾਲ ਮਹੱਲਾ ਤੀਜਾ ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ

ਸਤਿਕਾਰ ਸੱਚ ਸਮਾਇਆ। ਸਲੋਕ ਮਹੱਲਾ ਤੀਜਾ। ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ, ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ। ਮਹੱਲਾ ਤੀਜਾ। ਸਾਵਣ ਦੱਜੈ ਗੁਣ ਬਾਹਰੀ, ਜਿਸ ਦੂਜੈ ਭਾਏ ਪਿਆਰ, ਨਾਨਕ ਫਿਰ ਕੀ ਸਾਰ ਨਾ ਜਾਣੀ, ਸਭ ਸ਼ਿੰਗਾਰ ਖੁਆਰ। ਪੌੜੀ ਸੱਚਾ ਅਲਖ ਅਭੇਉ ਹੱਠ ਨਾ ਪਤੀਜਈ, ਇੱਕ ਗਾਵਹਿ ਰਾਗ ਪਰੀਆਂ ਰਾਗ ਨਾ ਭੀਜਈ, ਇੱਕ ਨੱਚ ਨੱਚ ਪੂਰਹਿ ਤਾਲ ਭਗਤ ਨਾ ਕੀਜਈ, ਇੱਕ ਅੰਨ ਨਾ ਖਾਹੇ ਮੂਰਖ ਤਿਨਾ ਕਿਆ ਕੀਜਈ, ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਭੀਜਈ, ਕਰਮ ਵਧੈ ਕਹਿ ਲੋ ਖਪ ਮਰੀ ਜਈ, ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਈ, ਹਰ ਭਗਤੀ ਅਸਨੇਹੇ ਗੁਰਮੁਖ ਕੀਜਈ। ਸਲੋਕ ਮਹੱਲਾ ਤੀਜਾ। ਗੁਰਮੁਖ ਮਲਾਰ ਰਾਗ ਜੋ ਕਰੈ, ਤਿਨ ਮਨ ਤਨ ਸੀਤਲ ਹੋਏ, ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਏ, ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ, ਅੰਦਰ ਸੱਚੀ ਭਗਤ ਹੈ ਸਹਿਜੇ ਹੀ ਪਤ ਹੋਏ, ਕਲਯੁਗ ਮਹਿ ਘੋਰ ਅੰਧਾਰ ਹੈ ਮਨਮੁਖ ਰਾਹ ਨਾ ਕੋਏ, ਸੇ ਵਡਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ। ਮਹੱਲਾ ਤੀਜਾ। ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਉ, ਜਿਸ ਕੈ ਹੁਕਮ ਇੰਦ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਉ, ਗੁਰਮੁਖ ਸ਼ਬਦ ਸੰਭਾਲੀਐ ਸੱਚੇ ਕੇ ਗੁਣ ਗਾਉ, ਨਾਨਕ ਨਾਮ ਰਤੇ ਜਨ ਨਿਰਮਲੇ ਸਹਿਜੇ ਸੱਚ ਸਮਾਉ। ਪੌੜੀ ਪੂਰਾ ਸਤਿਗੁਰ ਸੇਵ ਪੂਰਾ ਪਾਇਆ, ਪੂਰਾ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ, ਪੂਰਾ ਗਿਆਨ ਧਿਆਨ ਮੈਲ ਚੁਕਾਇਆ, ਹਰ ਸਰ ਤੀਰਥ ਜਾਣ ਮਨੁਆ ਨਹਾਇਆ, ਸ਼ਬਦ ਮਰੈ ਮਨ ਮਾਰ ਧਨ ਜਣੇ ਦੀ ਮਾਇਆ, ਦਰ ਸੱਚੈ ਸਚਿਆਰ ਸੱਚਾ ਆਇਆ, ਪੁੱਛ ਨਾ ਸਕੈ ਕੋਈ ਜਾਂ ਖਸਮੈ ਪਾਇਆ, ਨਾਨਕ ਸੱਚ ਸਲਾਹ।

0: आई। तू करता पुरख अगम है, रविया सब ठाई। जित तू लाए सचिया तित को लगे, नानक गुण गाई शुद्ध।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਓਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਾਂ ਤੁਛ ਪ੍ਰਭ ਬੁੱਧ ਹਮਾਰੀ ਵਰਨਨ ਸਕੈ ਮਹਿਮਾ ਜੋ ਤੁਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ

0: ਹਰਿ ਕਿਆ ਹਾਂ ਕਥੀ ਕਥੇ ਕਥ ਦੇਖ ਮੈਂ ਅਕਥ ਨ ਕਥ ਨਾ ਜਾਇ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇਰਾ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤ ਨਾ ਪਾਵਤ ਦੇਵ ਸਵੈ ਮੁਨਿ

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਯੋਗ ਗੁਰੂ ਜੀ ਕੀ ਸਾਜੀ ਨਵਾਜੀ ਗੁਰੂ ਸਰੂਪ ਸਾਧ ਸੰਗਤ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਸੋਦਰ ਸੰਧਿਆ ਜੀ ਕੇ ਨਿਤਨੇਮ ਸਤਿਗੁਰ ਪਾਤਸ਼ਾਹ ਜੀ ਅੱਗੇ ਅਰਦਾਸਾਂ ਬੇਨਤੀਆਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਪਵਿੱਤਰ ਹੁਕਮਨਾਮੇ ਬਖਸ਼ੇ ਹਨ। ਆਪ ਧੰਤਾ ਦੇ ਯੋਗ ਹੋ ਜੋ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਮੇਂ ਨੂੰ ਸਵਾਸਾਂ ਨੂੰ ਸਫਲਾ ਬਣਾ ਰਹੇ ਹੋ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸੇਵਾ ਸਿਮਰਨ ਦੇ ਨਾਲ ਗੁਰਬਾਣੀ ਦੇ ਵਿਚਾਰ ਵਿੱਚ ਜੋ ਉਪਦੇਸ਼ ਗਿਆਨ ਸਰੂਪ ਆਤਮਕ ਆਨੰਦ ਲੋਕ ਪ੍ਰਲੋਕ ਨੂੰ ਸਹਿਲਾ ਕਰਨ ਵਾਲੀ ਸਿੱਖਿਆ ਸਤਿਗੁਰ ਰਹਿਮਤ ਕਰਕੇ ਆਪਾਂ ਨੂੰ ਬਖਸ਼ ਰਹੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਵੇਦਾਂ ਦੇ ਅਵਤਾਰ ਭੱਟਾਂ ਦੇ ਸਰੂਪ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਸ੍ਰੀ ਰਾਮਸਰ ਸਾਹਿਬ ਜਿੱਥੇ ਪਹਿਲੀ ਬੀੜ ਸੰਪਾਦਨ ਹੋਈ ਹੈ ਮਹਿਮਾ ਕਰ ਰਹੇ ਨੇ। ਵਡਿਆਈਆਂ ਕਰਦੇ ਕਰਦੇ ਲੋਕ ਪ੍ਰਲੋਕ ਸੁਧਾਰਨ ਵਾਸਤੇ ਸਾਨੂੰ ਗੁਰੂ ਚਰਨਾਂ ਨਾਲ ਜੋੜ ਰਹੇ ਹਨ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਵੱਈਏ ਚੱਲ ਰਹੇ ਹਨ। ਆਓ ਜੋ ਉਪਦੇਸ਼ ਜੋ ਗਿਆਨ ਆਨੰਦਮਈ ਬਚਨ ਸਤਿਗੁਰਾਂ ਦੇ ਪ੍ਰਾਪਤ ਹੋ ਰਹੇ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ।
1: ਅੰਤ ਨਾ ਪਾਵਤ ਦੇਵ ਸਭੈ ਮੁਨ।
0: ਅੰਤ ਸ਼ਬਦ ਆਪਾਂ ਤਾਂ ਅਖੀਰ ਨੂੰ ਕਹਿੰਦੇ, ਅਖੀਰ ਅੰਤ ਆ ਗਿਆ ਸਮਾਪਤੀ। ਇਹ ਅੰਤ ਸ਼ਬਦ ਇਤੀ ਸ਼ਬਦ ਤੋਂ ਬਣਿਆ, ਇਤੀ ਜਿਹਨੂੰ ਤੁਸੀਂ ਦੀ ਐਂਡ ਕਹਿੰਦੇ, ਇਤੀ ਹਿੰਦੀ ਵਿੱਚ ਇਹਨੂੰ ਇਤੀ ਕਹਿੰਦੇ ਨੇ, ਅੰਗਰੇਜ਼ੀ ਵਿੱਚ ਇਹਨੂੰ ਦੀ ਐਂਡ ਕਹਿੰਦੇ, ਸਮਾਪਤੀ ਆਖੀਰ। ਅੰਤ ਦੇ ਅਰਥ ਗੁਰੂ ਨਾਨਕ ਪਾਤਸ਼ਾਹ ਜੀ ਜਪਜੀ ਸਾਹਿਬ ਵਿੱਚ ਕਰ ਰਹੇ ਨੇ, ਨਿਤ ਪੜ੍ਹਦੇ ਹੋ ਤੁਸੀਂ। ਅੰਤ ਹੁੰਦਾ ਕੀ ਹੈ? ਮਹਾਰਾਜ ਕਹਿੰਦੇ ਇਹੋ ਅੰਤ, ਅੰਤ ਭਾਈ ਇਹ ਹੁੰਦਾ ਨਾ ਜਾਣੇ ਕੋਈ ਜਿਹਨੂੰ ਕੋਈ ਜਾਣਦਾ ਨਾ ਹੋ। ਇਹ ਅੰਤ ਦੇ ਅਰਥ ਨੇ, ਤੁਸੀਂ ਨਿੱਤੇ ਪੜ੍ਹਦੇ ਹੋ ਜਪਜੀ ਸਾਹਿਬ। ਅੰਤ ਕੀ ਹੁੰਦਾ? ਇਹੋ ਅੰਤ ਨਾ ਜਾਣੇ ਕੋਈ। ਤੇ ਹੁਣ ਇੰਨੀ ਗੱਲ ਸਮਝ ਲਓ ਵੀ ਆਪਾਂ ਨੇ ਰੱਬ ਦਾ ਅੰਤ ਤਾਂ ਕੀ ਜਾਣਨਾ, ਆਪਾਂ ਨੂੰ ਤਾਂ ਆਪਣੇ ਅੰਤ ਦਾ ਪਤਾ ਨਹੀਂ। ਨਾ ਜਾਣਨ ਵਾਲੀ ਚੀਜ਼ ਦਾ ਨਾਮ ਅੰਤ ਹੈ। ਪਤਾ ਹੀ ਨਹੀਂ ਕਿਸੇ ਨੂੰ ਅੱਜ ਤੱਕ ਕਿਸੇ ਦਾ ਕਿਆ ਜਾਣਨਾ ਕਿ ਮਰੇਂਗੇ, ਕੈਸਾ ਮਰਨਾ ਹੋਵੇ, ਕਿਸੇ ਚੀਜ਼ ਦੇ ਵੀ ਅੰਤ ਦਾ ਤੁਹਾਨੂੰ ਪਤਾ ਨਹੀਂ ਵੀ ਕਦੋਂ ਹੋ ਜਾਣਾ। ਇਸ ਖਾਤਰ ਜਾਣਕਾਰੀ ਹੋਣੀ ਹੈ। ਸਾਇੰਸਦਾਨ ਵੀ ਨਹੀਂ ਲਾ ਸਕੇ ਗੁਰਸਿੱਖ ਪਿਆਰੇ, ਬੜੀ ਤਰੱਕੀ ਕੀਤੀ ਹੈ ਖੋਜੀਆਂ ਨੇ, ਪਿੱਛੋਂ ਹੀ ਪਤਾ ਲੱਗਦਾ ਵੀ ਪੁਲ ਗਿਰ ਗਿਆ, ਝੱਖੜ ਆ ਕੇ ਬਰਬਾਦੀ ਹੋ ਗਈ, ਤੂਫਾਨ ਆ ਕੇ ਬਰਬਾਦੀ ਹੋ ਗਈ। ਕੋਈ ਜਾਣੇ ਨਹੀਂ ਸਕਿਆ, ਨਾ ਆਉਣ ਵਾਲੇ ਸਮੇਂ ਵਿੱਚ ਜਾਣ ਸਕੇਗਾ। ਉਹ ਵਾਹਿਗੁਰੂ ਦਾ ਤਾਂ ਜਾਣਨਾ ਕੀ ਹੈ? ਇੱਥੇ ਪ੍ਰਕਿਰਤੀ ਉਹਦੀ ਬਣਾਈ ਹੋਈ ਚੀਜ਼ ਦਾ ਹੀ ਅੰਤ ਨਹੀਂ ਆ ਰਿਹਾ ਜੀ। ਥੱਕ ਗਏ ਤੁਹਾਡੇ ਸਾਇੰਸ ਵਾਲੇ, ਪਤਾ ਹੀ ਨਹੀਂ ਲੱਗੀਆਂ ਵੀ ਧਰਤੀਆਂ ਕਿੰਨੀਆਂ ਨੇ। ਥੱਕ ਗਏ ਤੁਹਾਡੇ ਡਾਕਟਰ, ਨਾਲੇ 5-6 ਫੁੱਟ ਦੀ ਉਹਦੇ ਹੀ ਹੁੰਦੀ ਹੈ ਸਾਰੀ, ਐਕਸਰੇ ਹੋ ਰਹੇ ਨੇ, ਸਕਰੀਨਿੰਗ ਸਭ ਕੁਝ ਹੋ ਰਿਹਾ, ਬੜੇ ਬੜੇ ਟੈਸਟ ਹੁਣ ਥਾਰ MRI ਦੇ ਚੱਲ ਗਏ, ਨਾੜੀਆਂ ਸਾਹਮਣੇ ਦਿਖ ਰਹੀਆਂ ਪਿਆਂ ਨੂੰ, ਪਰ ਪਤਾ ਹੀ ਨਹੀਂ ਲੱਗਿਆ ਇਸ ਸਰੀਰ ਵਿੱਚ ਕੀ ਕੁਝ ਪਿਆ, ਕੱਲ ਨੂੰ ਕੀ ਹੋ ਜਾਣਾ। ਅੰਤ ਨਾ ਪਾਵਤ ਦੇਵ ਸਰਬੈ, ਉਸ ਵਾਹਿਗੁਰੂ ਦਾ ਅੰਤ ਉਹਦੀ ਬਣੀ ਹੋਈ ਚੀਜ਼ ਦਾ ਹੀ, ਜਿਹਨੂੰ ਤੁਸੀਂ ਪੜ੍ਹਦੇ ਹੀ ਹੋ ਨਿਤ ਸੋਹਲੇ ਸਾਵੇ ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸ਼ੁਮਾਰ। ਜਿਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਦਾ ਹੀ ਦਾਨ ਦਾ ਹੀ ਅੰਤ ਨਹੀਂ, ਉਸ ਦਾਤੇ ਦਾ ਅੰਤ ਕਦੋਂ ਪਾ ਲਓਗੇ ਤੁਸੀਂ? ਤੇਰੇ ਦਾਨੇ ਜੋ ਕੁਝ ਉਹ ਦਾਤਾ ਦੇ ਰਹੇ ਆ ਸੰਸਾਰ ਨੂੰ, ਉਸੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਕਸੀਜਨ ਦੇ ਰਿਹਾ 24 ਘੰਟੇ ਸਵਾਸਾਂ ਖਾਤਰ, ਪਾਣੀ ਪੀਣ ਨੂੰ ਧਰਤੀ ਰਹਿਣ ਨੂੰ ਕੈਸੇ ਫਿਲਟਰ ਆਏ ਆ ਤੁਹਾਨੂੰ ਤਾਂ ਗੱਡੀ ਦੇ ਫਿਲਟਰ ਆਈ ਸਰਵਿਸ ਨੂੰ ਬਦਲਾਉਣੇ ਪੈਣੇ ਆ ਆਇਲ ਦਾ ਫਿਲਟਰ ਬਦਲੋ ਜੀ ਮੋਬਲ ਦਾ ਫਿਲਟਰ ਬਦਲੋ ਏਅਰ ਕਲੀਨਰ ਦਾ ਫਿਲਟਰ ਬਦਲੋ ਬਦਲਦੇ ਨਾ ਨਹੀਂ ਜਾਮ ਹੋ ਜਾਂਦੇ ਆ ਕਿਡਨੀਆਂ ਫਿਲਟਰ ਲਾਤੀਆਂ ਬਦਲਣੀਆਂ ਹੀ ਨਹੀਂ ਅੱਜ ਕੋ ਸਤਨਾਮ ਜਨਮ ਤੋਂ ਲੈ ਕੇ ਅਖੀਰ ਤੱਕ ਜਿਹੜੀ ਕਿਡਨੀ ਹੈ ਗੁਰਦੇ ਹੈ ਸਾਡੇ ਸਰੀਰ ਦਾ ਫਿਲਟਰ ਹੈ ਚੌਵੀ ਘੰਟੇ ਚੱਲਦੇ ਉਹਨੇ ਰੈਸਟ ਕੋਈ ਨਹੀਂ ਕਾਰਾਂ ਤਾਂ ਖੜ ਵੀ ਜਾਂਦੀਆਂ ਸੰਡੇ ਨੂੰ ਕਈ ਮਹੀਨਾ ਮਹੀਨਾ ਖੜ ਜਾਂਦੀਆਂ ਫਿਰ ਫਿਲਟਰ ਬਦਲਣੇ ਪੈਣੇ ਦੇਖੋ ਉਹਦੀ ਪ੍ਰਕਿਰਤੀ ਕੈਸੀ ਹੈ ਤੇਰਾ ਦਾਨੇ ਕੀਮਤ ਨਾ ਪਵੇ ਹੈਡਲਾਈਟਾਂ ਦੇ ਬਲਬ ਉਹ ਵੀ ਘੱਟ ਵੱਧ ਹੁੰਦੇ ਨੇ ਫਿਊਜ ਹੁੰਦੇ ਨੇ ਮਹਾਰਾਜ ਨੇ ਰੋਸ਼ਨੀ ਅੱਖਾਂ ਵਿੱਚ ਪਾਤੀ ਸੰਜਮ ਨਾਲ ਇਹਨਾਂ ਨੂੰ ਵਰਤੋ ਤਰੀਕੇ ਨਾਲ ਵਰਤੋ ਸੌ ਤੋਂ ਵੀ ਉੱਪਰ ਸਾਲ ਦੇ ਬੁੜੇ ਬਿਨਾਂ ਹੀ ਐਨਕਾਂ ਤੋਂ ਪੜ੍ਹਦੇ ਦੇਖੇ ਐਨਕਾਂ ਦੀ ਲੋੜ ਹੀ ਨਹੀਂ ਪਈ ਉਹ ਅੰਤ ਵਾਹਿਗੁਰੂ ਦਾ ਅੰਤ ਕੀ ਪਾਉਣਾ ਉਹਦੀਆਂ ਦਿੱਤੀਆਂ ਚੀਜ਼ਾਂ ਦਾ ਹੀ ਅੰਤ ਨਹੀਂ ਹੈ ਉਹਦੇ ਦਾਨ ਦਾ ਹੀ ਅੰਤ ਨਹੀਂ ਤੇਰਾ ਦਾਨੇ ਕੀਮਤ ਨਾ ਪਵੇ ਤਿਸ ਦਾਤੈ ਕਵਣ ਸ਼ੁਮਾਰ ਸ਼ੁਮਾਰ ਫਾਰਸੀ ਵਿੱਚ ਕਹਿੰਦੇ ਗਿਣਤੀ ਨੂੰ ਤੁਸੀਂ ਕਹਿੰਦੇ ਨੀ ਮਰਦਮ ਸ਼ੁਮਾਰੀ ਸ਼ੁਮਾਰ ਨਾਮ ਫਾਰਸੀ ਵਿੱਚ ਗਿਣਤੀ ਦਾ ਉਹਦੀਆਂ ਦਿੱਤੀਆਂ ਦਾਤਾਂ ਦਾ ਹੀ ਅੰਤ ਨਹੀਂ ਹੈ ਅੰਤ ਨਾ ਪਾਵਤ ਦੇਵ ਸਰਵੈ ਸਰਵੇ ਦਾ ਅਰਥ ਹੋ ਗਿਆ 33 ਕਰੋੜ ਦੇਵਤਾ ਜਿਤਨੇ ਵੀ ਦੇਵ ਲੋਕ ਵਿੱਚ ਵਸਦੇ ਨੇ ਤਿੰਨੇ ਲੋਕ ਨੇ ਮਾਤ ਲੋਕ ਵਿੱਚ ਆਪੇ ਭਾਈ ਸੁਰਗ ਲੋਕ ਵਿੱਚ ਦੇਵਤੇ ਨੇ ਅਸੁਰ ਰਾਕਸ ਲੋਕ ਵਿੱਚ ਰਾਕਸ ਵਸਦੇ ਨੇ ਤਿੰਨੇ ਲੋਕ ਨੇ ਦੇਵ ਸਭੈ ਭਾਵ ਦੇਵ ਲੋਕ ਸੁਰਗਾਂ ਵਿੱਚ ਵਸਣ ਵਾਲੇ ਜਿਤਨੇ ਵੀ ਦੇਵਤੇ ਹਨ ਨਹੀਂ ਪਾ ਸਕੇ ਤੇਰਾ ਅੰਤ
1: ਇੰਦਰ ਮਹਾਸ਼ਿਵ ਜੋਗ ਕਰੀ
0: ਫਿਰ ਹੁਣ ਮੁਨੀ ਨੌ ਮੁਨੀ ਗੁਰਸਿੱਖ ਪਿਆਰੇ ਐਡੇ ਵਿਦਵਾਨ ਜਿਹਨਾਂ ਨੇ ਸਿਮਰਤੀਆਂ ਪੁਰਾਣ ਲਿਖਤੇ ਉਹ ਪੜ੍ਹੇ ਹੋਏ ਲਿਖੇ ਹੋਏ ਜਿਨ੍ਹਾਂ ਦੀ ਚੀਜ਼ ਨਹੀਂ ਪੜ੍ਹ ਹੁੰਦੀ ਐਡੇ ਐਡੇ ਵਿਦਵਾਨ ਬੜੀਆਂ ਖੋਜਾਂ ਉਹਨਾਂ ਨੇ ਕੀਤੀਆਂ ਪਰ ਉਹ ਮੁਨੀ ਵੀ ਤੇਰਾ ਅੰਤ ਨਹੀਂ ਪਾ ਸਕਦੇ ਇੰਦਰ ਸਵਰਗ ਦਾ ਰਾਜਾ ਸਾਰੇ ਤਿੰਨਾਂ ਲੋਕਾਂ ਵਿੱਚੋਂ ਜੇ ਕੋਈ ਅਮੀਰ ਹੈ ਤਾਂ ਇੰਦਰ ਹੈ ਸਭ ਤੋਂ ਵੱਧ ਵਿਭੂਤੀ ਵਾਹਿਗੁਰੂ ਨੇ ਇੰਦਰ ਨੂੰ ਦਿੱਤੀ ਹੈ ਇੰਦਰਪੁਰੀ ਵਿੱਚ 250 ਕੋਹ ਆਪਣੇ ਪੰਜਾਬ ਇੰਡੀਆ ਵਾਲੇ 250 ਕੋਹ ਦੀ ਇੱਕ ਬਾਹੀ ਹੈ ਇੰਦਰਪੁਰੀ ਦੀ 250 ਕੋਹ ਨੂੰ ਚਾਰ ਚੁਫੇਰੇ ਨੂੰ ਖੇਤਰ ਫਲ ਹੈ ਉਹਦਾ ਚਾਰ ਬਾਹੀਆਂ 250 ਕੋਹ ਦੀਆਂ ਦੇਖ ਲਓ ਕਿੱਥੇ ਜਾਊਗਾ ਕੰਮ ਤੇ ਗੁਰਸਿੱਖ ਪਿਆਰਿਓ ਐਡੀ ਵੱਡੀ ਇੰਦਰਪੁਰੀ ਕਿਉਂ ਹੈ ਜਿੰਨੀ ਸੰਗਤ ਨੇ ਬੈਠਣਾ ਹੋਵੇ ਉਨੀ ਉਹ ਜਗ੍ਹਾ ਬਣਾਉਣੀ ਪੈਂਦੀ ਹੈ ਕਿਉਂਕਿ ਉਹਦੀ ਸਭਾ ਵਿੱਚ 33 ਕਰੋੜ ਦੇਵਤੇ ਨੇ ਬੈਠਣਾ ਤੇ ਉੱਡੀਓ ਇੰਦਰਪੁਰੀ ਤੇ ਜਿਹੜੇ ਰਤਨ ਨਿਕਲੇ ਸਮੁੰਦਰ ਵਿੱਚੋਂ ਸਭ ਤੋਂ ਵੱਧ ਉਹਨੂੰ ਮਿਲੇ ਉੱਚ ਸਰਵਾ ਘੋੜਾ ਪਾਰ ਜਾਤ ਰੁੱਖ ਕਾਮਧੇਨ ਗਊ ਰੰਭਾ ਲਕਸ਼ਮੀ ਐਸੀਆਂ ਚੀਜ਼ਾਂ ਗੁਰਸਿੱਖ ਪਿਆਰਿਓ ਸ੍ਰੀ ਮਨ ਰੰਭਾ ਬਾਰਨੀ ਇਹ ਸਭ ਤੋਂ ਉੱਤਮ ਚੀਜ਼ਾਂ ਉਹਨੂੰ ਮਿਲੀਆਂ ਉਹ ਵੀ ਅੰਤ ਨਹੀਂ ਪਾ ਸਕਿਆ ਇਹ ਨਹੀਂ ਕਿ ਇੰਨੀਆਂ ਇੱਕ ਚੀਜ਼ਾਂ ਸੀ ਉਹਦੇ ਵਿੱਚ ਮੈਨੂੰ ਮਿਲ ਗਈਆਂ ਨਹੀਂ ਅੰਤ ਨਾ ਪਾਵਤ ਦੇਵ ਸਭੈ ਮੋਨ ਹੁਣ ਇੱਥੋਂ ਮੋਨ ਤੋਂ ਸ਼ਬਦ ਆਰੰਭ ਕੀਤਾ ਅਸਲ ਪਹਿਲਾਂ ਤਾਂ ਬਹੁ ਵਚਨ ਹੈ ਨਾ ਸਾਰੇ ਹੀ ਦੇਵਤੇ ਆ ਗਏ ਉਹਨਾਂ ਦੇਵਤਿਆਂ ਵਿੱਚ ਰਿਸ਼ੀ ਵੀ ਆ ਜਾਣੇ ਜੋਗੀ ਵੀ ਆ ਜਾਣੇ ਮੁਨੀ ਵੀ ਆ ਜਾਣੇ ਸਿੱਧ ਵੀ ਆ ਜਾਣੇ ਮੁਨੀਆਂ ਵਿੱਚੋਂ ਮੁਨੀ ਵਰ ਮੰਨਿਆ ਗਿਆ ਗੁਰਸਿੱਖ ਪਿਆਰਿਓ ਨਾਰਦ ਜੀ ਨੂੰ ਇਹਦੇ ਵਿੱਚ ਦੋ ਗੁਣ ਨੇ ਇਹ ਮੁਨੀ ਤਾਂ ਹੈ ਹੀ ਪਰ ਬ੍ਰਹਮਾ ਦਾ ਵੱਡਾ ਪੁੱਤਰ ਵੀ ਇਹਨੇ ਕੀਰਤਨ ਭਗਤੀ ਕਰਕੇ ਜਸ ਕਰਕੇ ਵਾਹਿਗੁਰੂ ਨੂੰ ਬਸ ਵਿੱਚ ਕੀਤਾ ਹੋਇਆ ਬੜੀ ਉੱਚੀ ਪਦਵੀ ਇਹਦੀ ਮੁਨੀਆਂ ਵਿੱਚ ਨਾਰਦ ਮੁਨ ਕਿੱਥੇ ਇੱਕੋ ਸ਼ਬਦ ਦੇ ਤਾ ਪ੍ਰਹਿਲਤੂ ਜੀ ਨੂੰ ਗੁਰਸਿੱਖ ਪਿਆਰੇ ਉਹ ਕਿੱਥੇ ਪਦਵੀ ਤੇ ਪਹੁੰਚਾਤਾ ਨਾਰਦ ਮੁਨ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ ਐਸੀ ਪਦਵੀ ਇਹਦੀ ਬਹੁਤ ਉੱਚਾ ਮੁਨੀ ਪਰ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਿਆ ਇਹਨੂੰ ਥੋੜਾ ਜਿਹਾ ਮਾਣ ਹੋ ਗਿਆ ਕਿ ਵਾਹਿਗੁਰੂ ਹੁਣ ਮੇਰੇ ਬਸ ਵਿੱਚ ਹੈ ਜੋ ਮੈਂ ਕਹਿਣਾ ਉਹੀ ਮੰਨਦਾ ਜ਼ਿਆਦੇ ਤਾਂ ਇਹੀ ਗੱਲ ਹੁੰਦੀ ਹੈ ਜਿਹੜਾ ਆਦਮੀ ਤੁਹਾਡੇ ਬਸ ਵਿੱਚ ਹੋ ਜਾਵੇ ਉਹਦੀ ਕੀ ਨਿਸ਼ਾਨੀ ਹੈ ਕਹਿਣਾ ਜੋ ਬਚਨ ਕਰੋ ਉਹੀ ਮੰਨੂਗਾ ਤੇ ਜਿਹੜਾ ਬਸ ਵਿੱਚ ਨਹੀਂ ਉਹਨੇ ਕਹਿਣਾ ਮੋੜ ਦੇਣਾ ਬਸ ਦਾ ਵਸੀਕਰਨ ਦਾ ਇਹੀ ਹੁੰਦਾ ਜੋ ਬਚਨ ਕਰਤਾ ਉਹਨੂੰ ਪ੍ਰਵਾਨ ਹੈ, ਉਹ ਵਸੀਕਰਨ ਹੋ ਗਿਆ। ਤੇ ਗੁਰਸਿੱਖ ਪਿਆਰੇ ਨੂੰ ਮਾਣ ਹੋ ਗਿਆ ਕਿ ਹੁਣ ਇਹ ਮੇਰੇ ਕਹੇ ਤੇ ਚੱਲਦਾ, ਜੋ ਕੁਝ ਮੈਂ ਕਹਿਣਾ ਕਰਦਾ ਹੈ, ਤਾਂ ਮੇਰੇ ਤੇ ਇਹਦੇ ਵਿੱਚ ਫਰਕ ਕੀ ਹੈ? ਕੋਈ ਸਤ ਨਾ, ਬਸ ਆਪਾਂ ਨੂੰ ਵੀ ਹੋ ਜਾਂਦਾ, ਨੌਕਰ ਨੂੰ ਵੀ ਹੋ ਜਾਂਦਾ ਹੈ, ਜੇ ਮਾਲਕ ਹੈ ਉਹਦਾ ਕਹਿਣਾ ਮੰਨਣ ਲੱਗ ਜਾਵੇ, ਸਤਿਕਾਰ ਨੌਕਰ ਦਾ ਕਰਨ ਲੱਗ ਜਾਵੇ, ਉਸ ਮੰਨ ਜਾਂਦਾ ਵੀ ਬਸ ਮੈਂ ਹੀ ਹੈ ਹੁਣ ਸਭ ਕੁਝ, ਇਹਦਾ ਕਾਰੋਬਾਰ ਮੈਂ ਹੀ ਸੰਭਾਲਿਆ, ਨਹੀਂ ਕੌਣ ਸੰਭਾਲਣ ਵਾਲਾ? ਤਾਂ ਜੇ ਮੈਂ ਨਾ ਹੋਵਾਂ ਕੰਮੇ ਨਹੀਂ ਚੱਲਣਾ ਸੀ ਗੁਰਸਿੱਖ ਫਿਰ। ਇਹੀ ਨਾਰਦ ਮੁਨ, ਵੱਡਾ ਮੁਨ, ਜਿਹਦਾ ਮੁਨ ਸ਼ਬਦ ਤੋਂ ਇੱਥੇ ਦਾ ਪਦ ਆਰੰਭ ਹੁੰਦਾ, ਉਹਨੂੰ ਮਾਣ ਹੋ ਗਿਆ। ਬਥੇਰਾ ਦਿਖਾਉਂਦਾ ਕੌਤਕ ਆਪਾਂ ਨੂੰ ਵੀ ਗੁਰਮੁਖੋ, ਬਹੁਤ ਦਿਖਾ ਰਹੀ ਹੈ ਕੁਦਰਤ ਵੀ ਸਾਡਾ ਮਾਣ ਟੁੱਟੇ ਦੇਖ ਕੇ। ਕੁਦਰਤ ਦਿਸੈ ਕੁਦਰਤ ਸੁਣੀ ਹੈ, ਅੱਖਾਂ ਨਾਲ ਆਪਾਂ ਵਾਹਿਗੁਰੂ ਦੀ ਕੁਦਰਤ ਨਿੱਤ ਦੇਖ ਰਹੇ ਹਾਂ। ਐਸੀਆਂ ਅਸਚਰਜ ਹਾਦਸੇ ਬੀਤਦੇ ਨੇ ਸਾਡੇ ਸਾਹਮਣੇ, ਐਸੀਆਂ ਖੇਡਾਂ ਸਾਡੀਆਂ ਅੱਖਾਂ ਵੇਖ ਰਹੀਆਂ, ਅਚੰਭਾ ਰਹਿ ਜੀਦਾ। ਬਹੁਤ ਅਖਬਾਰ ਪੜ੍ਹਦੇ ਹੋ ਤੁਸੀਂ, ਐਕਸੀਡੈਂਟ ਹੋਣੇ, ਪਰਿਵਾਰ ਦਾ ਕੋਈ ਬਚਿਆ ਹੀ ਨਹੀਂ, ਦੇਖ ਰਹੀ ਹੈ ਕੁਦਰਤ। ਇੱਕ ਭੂਚਾਲ ਆਇਆ ਪਤਾ ਨਹੀਂ ਕਿੰਨੇ ਲੱਖਾਂ ਜੀਵ ਖਤਮ ਹੋ ਗਏ, ਇੱਕ ਹੜ੍ਹ ਆਇਆ ਪਤਾ ਨਹੀਂ ਕਿੰਨੇ ਲੱਖਾਂ ਜੀਵ ਬੇਘਰ ਹੋ ਗਏ, ਦੇਖ ਰਹੇ ਹਾਂ। ਪਰ ਅਸੀਂ ਉਹਨੂੰ ਦੇਖ ਕੇ ਸਮਝਿਆ ਨਹੀਂ, ਉਹ ਦੇਖ ਕੇ ਗਿਆਨ ਕੀ ਲੈਣਾ ਸੀ, ਉਹਨਾਂ ਦੀਆਂ ਗੱਲਾਂ ਨਾ ਕਰ। ਪਰ ਉਸੀ ਕਿ ਤੂੰ ਜੋ ਹੋਆ ਤੂੰ ਆਪਣੇ ਪੀ ਜਾ, ਜੋ ਗੁਆਂਢੀ ਨਾਲ ਹੋਇਆ ਇਹ ਕੱਲ ਨੂੰ ਤੇਰੇ ਨਾਲ ਵੀ ਹੋ ਸਕੇ, ਜੋ ਕੁਦਰਤ ਉਹਦੇ ਨਾਲ ਤੂੰ ਵੇਖੀ ਹੈ ਵਰਤਦੀ, ਉਹਦੇ ਤੇ ਨਾ ਛੱਡ, ਇਹਨੂੰ ਮੰਨ ਲੈ, ਇਹ ਮੇਰੇ ਨਾਲ ਵੀ ਹੋ ਸਕੇ। ਕੁਦਰਤ ਨੂੰ ਦੇਖ ਕੇ ਅਸੀਂ ਨਹੀਂ ਮੰਨੇ, ਪੱਥਰਾਂ ਦੀ ਕੀਮਤ ਪਵਾ ਦਿੱਤੀ, ਕਾਠ ਨੂੰ ਐਸੇ ਫਲ ਲਾਏ ਨੇ ਮੁੱਲ ਲਿਆ ਕੇ ਪੌਂਡਾਂ ਦੇ, ਤੁਸੀਂ ਲੱਕੜੀ ਨੂੰ ਫਲ ਲਾਏ ਹੋਏ ਨੇ ਦਰਖਤਾਂ ਨੂੰ, ਦਰਖਤ ਲੱਕੜੀ ਹੈ, ਦੇਖ ਲਓ ਕੈਸੇ ਫਲ ਲਾਏ, ਕਿਵੇਂ ਮਾਰਕੀਟ ਵਿੱਚ ਵਿਕਦੇ ਨੇ, ਜੂਸ ਨਿਕਲਦੇ ਨੇ, ਖੂਨ ਪੈਦਾ ਕਰਦੇ ਨੇ, ਲੱਕੜੀ ਨੂੰ ਕਾਠ ਨੂੰ ਫਲ ਲਾਦੇ ਨੇ, ਪੱਥਰ ਦੇ ਵਿੱਚ ਹੀਰੇ ਬਣਾਦੇ ਨੇ ਗੁਰਸਿੱਖ ਪਿਆਰੇ। ਤੇ ਤੁਹਾਡੇ ਸਾਹਮਣੇ ਦਿਖ ਰਹੀ ਹੈ ਕੁਦਰਤ, ਇਹ ਵੀ ਸਾਨੂੰ ਦਿਖ ਰਹੀ ਹੈ ਕਿ ਬਾਦਸ਼ਾਹ ਨੂੰ ਘਾਹੀ ਬਣਾ ਦਿੰਦਾ, ਘਾਈਆਂ ਨੂੰ ਬਾਦਸ਼ਾਹ ਬਣਾ ਦਿੰਦਾ, ਇਹ ਸਾਡੇ ਸਾਹਮਣੇ ਕੁਦਰਤ ਦਿਸ ਹੈ। ਫਿਰ ਜੋ ਪਿੱਛੇ ਘਟਣਾ ਵਾਪਰੀਆਂ ਨੇ ਕੁਦਰਤ ਦੀਆਂ, ਉਹ ਆਪਾਂ ਗ੍ਰੰਥਾਂ ਵਿੱਚੋਂ ਸੁਣ ਤੇ ਪੜ ਰਹੇ, ਕੋਈ ਥੋੜਾ ਸੁਣਨ ਨੂੰ ਹੈ ਸਾਡੇ ਕੋਲ, ਜੋ ਵਾਹਿਗੁਰੂ ਦੀ ਕੁਦਰਤ ਵਰਤੀ ਹੈ ਪਿਛਲੇ ਯੁੱਗਾਂ ਦੇ ਵਿੱਚ, 1 ਲੱਖ ਪੂਤ 1.25 ਲੱਖ ਨਾਤੀ, ਤੈ ਰਾਵਣ ਘਰ ਦੀਆ ਨ ਬਾਤੀ, ਲੰਕਾ ਗੜ੍ਹ ਸਿਉਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇਹ ਦੇਖਿਆ ਤਾਂ ਨਹੀਂ ਪਰ ਆਪਾਂ ਸੁਣਤਾ ਰਹੇ ਹਾਂ ਨਾ, ਇਤਿਹਾਸ ਦੱਸ ਰਿਹਾ ਤੁਹਾਨੂੰ ਉਹਦੀ ਕੁਦਰਤ ਇਹ ਵਰਤੀ। ਸਾਰੇ ਕੈਰਵ ਛਤਰਪਤੀ ਰਾਜੇ ਦੁਨੀਆਂ ਦੇ ਮਾਲਕ, ਤੇ ਗਿਰਜਾ ਨੇ ਜਿਹਦੀ ਦੇਹ ਖਾਧੀ ਸੰਸਕਾਰ ਵੀ ਨਹੀਂ ਹੋਏ। ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਪਿਓ ਦਰ ਬਾਂਧੇ ਸਾਥੀ, ਖਿਨ ਮੈਂ ਭਈ ਪਰਾਈ, ਦੁਰਭਾਸ਼ਾ ਸਿਉ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਸਾਡੇ ਸਾਹਮਣੇ ਅਸੀਂ ਸੁਣ ਰਹੇ ਹਾਂ ਨਾ ਘਾੜੀਆਂ, ਦੁਰਯੋਧਨ ਜਿਹੜਾ ਕਹਿੰਦਾ ਸੀ ਸੂਈ ਦੇ ਨੱਕੇ ਜਿੰਨੀ ਜ਼ਮੀਨ ਨਹੀਂ ਦਿੰਦਾ, ਦੇਹੀ ਗਿਰਜਨ ਖਾਈ, ਸੰਸਕਾਰ ਵੀ ਨਹੀਂ ਹੋਇਆ। ਇਹ ਸੁਣ ਰਹੇ ਹਾਂ, ਅੱਖਾਂ ਨਾਲ ਦੇਖ ਰਹੇ ਹਾਂ, ਪਰ ਦੁੱਖ ਦੀ ਗੱਲ ਹੈ ਆਪਾਂ ਨੇ ਮੰਨਿਆ ਨਹੀਂ ਹੈ। ਅੱਜ ਖੋਲਸਾ ਮਹਾਰਾਜ ਫਿਰ ਅੱਗੇ ਇੱਕ ਬਚਨ ਕਰਦੇ ਹੈ, ਕੁਦਰਤ ਭਾਉ ਸੁਖ ਸਾਰ। ਉਹਦੀ ਕੁਦਰਤ ਵਿੱਚ ਇਹਦੇ ਦੋ ਅਰਥ ਨੇ, ਡਰ ਵੀ ਬਹੁਤ ਹੈ, ਭਾਉ ਨਾਮ ਡਰ ਦਾ। ਕੁਦਰਤ ਨਾ ਕਰੋਪ ਹੋਵੇ, ਐਸੇ ਡਰ ਐਸੇ ਭਿਆਨਕ ਹਾਦਸੇ ਬੀਤਦੇ ਨੇ, ਤੇ ਉਹਦੇ ਕੁਦਰਤ ਵਿੱਚ ਹੀ ਸੁੱਖਾਂ ਦਾ ਸਮੁੰਦਰ ਵੀ ਹੈ, ਦਿਆ ਦ੍ਰਿਸ਼ਟੀ ਵਿੱਚ ਸੁੱਖਾਂ ਦਾ ਸਮੁੰਦਰ। ਪਰ ਅਸਲੇ ਦਾ ਭਾਵ ਕੀ ਹੈ, ਕੁਦਰਤ ਭਾਉ ਸੁਖ ਸਾਰ, ਉਸ ਵਾਹਿਗੁਰੂ ਤੋਂ ਡਰ ਕੇ ਰਹੋ, ਭਾਉ ਡਰ, ਉਹਦਾ ਡਰ ਹੀ ਸੁੱਖਾਂ ਦਾ ਸਮੁੰਦਰ ਹੈ। ਕੁਦਰਤ ਭਾਉ ਉਸ ਰੱਬ ਤੋਂ ਡਰ, ਭੈ ਵਿੱਚ ਰਹਿ ਬਸ ਸੁਖ ਸਾਰ, ਜੇ ਭੈ ਵਿੱਚ ਰਵੇਗਾ ਸਮਝੋ ਸੁੱਖਾਂ ਦਾ ਸਮੁੰਦਰ ਮਿਲ ਗਿਆ ਤੈਨੂੰ। ਸ੍ਰੇਸ਼ਟ ਸੁਖ ਤੈਨੂੰ ਮਿਲ ਜਾਣਗੇ। ਉਹ ਨਾਰਦ ਕਹਿੰਦਾ ਰੱਬੇ ਮੈਂ, ਪਰਮਾਤਮਾ ਕਹਿੰਦੇ ਕੋਈ ਨੀ, ਫਿਰ ਇਹਦਾ ਮਾਣ ਹੁਣ ਕਿਵੇਂ ਮੋਨ, ਐਡੇ ਵੱਡੇ ਅੰਤ ਨੀ ਪਾ ਸਕੇ। ਬੁਲਾ ਲਿਆ ਆਪਣੇ ਸੇਵਕ ਨੂੰ ਭੇਜ ਕੇ, ਭਗਵਾਨ ਕਹਿੰਦੇ ਨਾਰਦ ਮੁਨੀ ਜੀ ਨੂੰ ਬੁਲਾ ਕੇ ਲਿਆਓ। ਬੜਾ ਖੁਸ਼ ਹੋਇਆ, ਮੈਨੂੰ ਭਗਵਾਨ ਯਾਦ ਕਰਦਾ, ਕੋਈ ਕੰਮ ਖੜ ਗਿਆ ਹੋਣਾ ਮੈਨੂੰ ਤਾਂ ਬੁਲਾਉਂਦਾ। ਆਪਣੇ ਚ ਵੀ ਹੋ ਜਾਂਦਾ ਮਾਣ, ਕੋਈ ਜ਼ਰੂਰੀ ਕੰਮ ਹੋਣਾ ਜਿਹੜਾ ਮੇਰੇ ਬਿਨਾਂ ਹੁੰਦਾ ਨੀ ਤਾਂ ਬੁਲਾਉਂਦਾ ਮੈਨੂੰ। ਉਹ ਸਮਝਦੇ ਘਟਗਟ ਕੇ ਅੰਤਰ ਕੀ ਜਾਣ ਹਾਰ, ਚਲਿਆ ਗਿਆ। ਬੜਾ ਸਤਿਕਾਰ ਕੀਤਾ ਭਗਵਾਨ ਨੇ, ਕਹਿੰਦਾ ਤੁਹਾਡਾ ਹੁਕਮ ਗਿਆ ਜੀ, ਦੱਸੋ ਯਾਦ ਕੀਤਾ ਮੈਨੂੰ। ਕਹਿੰਦੇ ਭਾਈ ਤੂੰ ਬਹੁਤ ਵੱਡਾ ਕੰਮ ਹੈ, ਤੇਰੇ ਬਿਨਾਂ ਕੋਈ ਕਰ ਨਹੀਂ ਸੀ ਸਕਦਾ, ਤੈਨੂੰ ਤਾਂ ਬੁਲਾਇਆ। ਤਰੀਕਾ ਹੁੰਦਾ ਸਿਆਣਿਆਂ ਕੋਲ, ਕਰ ਨਹੀਂ ਸੀ ਸਕਦਾ। ਕਹਿੰਦਾ ਮਹਾਰਾਜ ਦੱਸੋ ਉਹਨੂੰ ਤੂੰ ਹੀ ਕਰ ਸਕਦੇ। ਕਹਿੰਦਾ ਹਾਂ, ਮੇਰੇ ਬਿਨਾਂ ਵੱਡੇ ਵੱਡੇ ਕੰਮ ਕੌਣ, ਮੈਂ ਮੁਨੀ ਹੈ, ਬ੍ਰਹਮਾ ਦਾ ਪੁੱਤਰ ਹੈ, ਜੋ ਕਹੋਗੇ ਉਹੀ ਕਰੂੰ। ਕੰਮ ਇਹ ਹੈ ਵੀ ਧਰਤੀ ਮਿਲਣੀ ਹੈ, ਸਾਰੀ ਧਰਤੀ ਕਿੰਨੀ ਹੈ, ਇਹ ਤੇਰੇ ਬਿਨਾਂ ਨਹੀਂ ਕੋਈ ਮਿਲ ਸਕਦਾ। ਤੂੰ ਮੁਨੀ ਹੈ, ਇੱਛਾ ਧਾਰੀ ਹੈ, ਬ੍ਰਹਮਾ ਦਾ ਸੁਪੁੱਤਰ ਹੈ। ਕਹਿੰਦਾ ਜੀ ਮਿਲ ਆਊਂਗਾ, ਕਿਹੜੀ ਗੱਲ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਧਰਤੀ ਦਾ ਖੇਤਰਫਲ ਇੰਗਲੈਂਡ ਦਾ ਖੇਤਰਫਲ ਇੰਗਲੈਂਡ ਦੇ ਨਕਸ਼ੇ ਚ ਲਿਖਿਆ ਹੋਇਆ, ਇੰਡੀਆ ਦਾ ਇੰਡੀਆ ਅਮਰੀਕਾ ਦੇ ਖੇਤਰਫਲ, ਹਦੂਦ ਅਰਬਾ ਜਿਹਨੂੰ ਕਹਿੰਦੇ ਫਾਰਸੀ ਵਿੱਚ, ਕਦੇ ਸਾਰੀ ਧਰਤੀ ਦਾ ਖੇਤਰਫਲ ਪੜ੍ਹਿਆ ਗੁਰੂ ਗ੍ਰੰਥ ਸਾਹਿਬ ਵਿੱਚੋਂ? ਦੁੱਖ ਤਾਂ ਇਹਨਾਂ ਹੀ ਗੱਲਾਂ ਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਖੋਜਿਆ ਹੀ ਨਹੀਂ, ਬਹੁਤ ਭੰਡਾਰਾ ਪਿਆ। ਸਾਰੀ ਸ੍ਰਿਸ਼ਟੀ ਦਾ ਖੇਤਰਫਲ ਲਿਖਿਆ ਵਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹੁਣ ਹੀ ਤੁਹਾਨੂੰ ਬਚਨ ਕਰਾਂਗੇ। ਜਾ ਮਿਣ ਕੇ ਆ, ਕਿੰਨੀ ਹੈ ਸਾਰੀ ਧਰਤੀ, ਤੂੰ ਬਹਾਦਰ ਹੈ, ਤੂੰ ਬਹੁਤ ਵੱਡਾ ਮੁਨੀ ਹੈ, ਇਹ ਕੰਮ ਕਰ ਸਕਦਾ। ਹੋਰ ਫੁੱਲ ਗਿਆ ਵੀ ਵਾਹਿਗੁਰੂ ਦਾ ਇਹ ਕੰਮ ਹੋਰ ਕਰਨ ਜੋਗਾ ਹੈ ਹੀ ਨਹੀਂ ਸੀ ਕੋਈ, ਤਾਂ ਮੈਨੂੰ ਬੁਲਾਇਆ। ਲੈ ਲੈ ਚੇਲੇ ਚਾਟੜੇ ਨਾਲ ਤੇ ਤੁਰ ਪਿਆ ਗੁਰਸਿੱਖ ਪਿਆਰੇ, ਉਹ ਮਿਣਦਾ ਮਿਣਦਾ। ਹੁਣ ਧਰਤੀ ਦੀ ਤਸਵੀਰ ਹੈ, ਕਿਤੇ ਪਾਣੀ, ਕਿਤੇ ਪਹਾੜ, ਕਿਤੇ ਜੰਗਲ, ਕਿਤੇ ਬੰਜਰੇ ਆ ਜਾਣੀ ਹੈ ਖੁਸ਼ਕ। ਆ ਤੁਸੀਂ ਬਾਇਆ ਪੱਛਮੀ ਅਰਬ ਕੰਟਰੀ ਨੂੰ ਕਦੇ ਜਾਓ, ਅਮਾਨ ਉਹਨਾਂ ਦੀ ਰਾਜਧਾਨੀ ਹੈ, ਜਿੱਥੇ ਤੁਹਾਡੀ ਰਾਇਲ ਜੱਚ ਜਾਂਦੀ ਹੈ ਗੁਰਸਿੱਖ ਪਿਆਰੇ, ਉੱਥੇ ਕਈ ਹਜ਼ਾਰ ਮੀਲ ਚ ਤੁਹਾਨੂੰ ਰੇਤਾ ਹੀ ਦਿਖੂਗਾ, ਦਰਖਤ ਦਿਖਣੇ ਹੀ ਨਹੀਂ। ਅਮਾਨ ਦਾ ਜਿਹੜਾ ਮੇਨ ਏਅਰਪੋਰਟ ਹੈ, ਤੁਸੀਂ ਗਏ ਹੋਣੇ ਹੈ, ਏਅਰਪੋਰਟ ਤੇ ਵੀ ਕੋਈ ਦਰਖਤ ਨਹੀਂ ਹੈ, ਖੱਬਲ ਵੀ ਨਹੀਂ ਹੈ ਉੱਥੇ। ਬਸ ਦੇਖੋ ਕੈਸੀ ਰਚਨੇ, ਇਹ ਕੈਸੀ ਧਰਤੀ ਹੈ ਕਸ਼ਮੀਰ, ਜਿੱਥੇ ਚੱਪਾ ਚੱਪਾ ਫਲਾਂ ਤੇ ਫੁੱਲਾਂ ਨਾਲ ਲੱਦੇ ਬਾਗ ਖੜੇ, ਤੁਹਾਨੂੰ ਖਾਲੀ ਜਗ੍ਹਾ ਦਿਖਣੀ ਹੋ ਨਹੀਂ ਕੋਈ। ਧਰਤੀ ਦੀ ਤਸਵੀਰ ਹੈ, ਕਿਤੇ ਪੱਥਰ ਹੈ, ਹਜ਼ੂਰ ਸਾਹਿਬ ਨੂੰ ਜਾਓ, ਮਹਾਰਾਸ਼ਟਰ ਦੀ ਧਰਤੀ ਪੱਥਰ ਹੈ, ਪੱਥਰੇ ਪੱਥਰ ਮਿਲਣਗੇ। ਉਹ ਤੋਂ ਮਹਾਰਾਸ਼ਟਰ ਦੇ ਨਾਲ ਨਦੇੜ ਦੇ ਨਾਲ ਕਰਨਾਟਕ ਲੱਗਦਾ, ਜਿੱਥੇ ਬਿਦਰ ਹੈ, ਗੁਰਸਾਹਿਬ ਨੇ ਚਸ਼ਮਾ ਕੱਢਿਆ ਪਾਣੀ ਦਾ, ਬਿਦਰ ਜਿੱਥੋਂ ਦਾ ਇੱਕ ਪਿਆਰਾ ਹੋਇਆ ਆਪਣਾ ਪੰਜਾਂ ਪਿਆਰਿਆਂ ਚੋਂ। ਉਹ ਧਰਤੀ ਐਸੀ ਗੂੜੀ ਹੈ ਨਾ, ਗੂੜਾ ਲਾਲ ਰੰਗ ਵੀ ਨਹੀਂ ਐਸਾ ਹੋ ਸਕਦਾ, ਇੰਨੀ ਧਰਤੀ ਲਾਲ ਹੈ, ਲਾਲ ਗੂੜੀ ਦਾ ਖੂਨ ਦਾ ਰੰਗ ਵੀ ਘੱਟ ਹੈ ਉਹ ਧਰਤੀ। ਉਹ ਕਰਨਾਟਕ ਵਿੱਚ ਬਿਦਰ ਦੀ ਐਸੀ ਗੂੜੀ ਲਾਲ ਹੈ। ਅਨੇਕ ਪ੍ਰਕਾਰ ਦੀ ਧਰਤੀ ਮਿਣੀ ਗਿਆ ਮਿਣੀ ਗਿਆ, ਪਹਾੜ ਮਿਲਣੇ, ਜੰਗਲ ਮਿਲਣੇ, ਗੁਰਸਿੱਖ ਪਿਆਰੇ ਉਹ ਪਥਰੀਲੀ ਰੇਗਿਸਤਾਨ ਮਿਲਦੇ ਮਿਲਦੇ ਨੂੰ ਬਹੁਤ ਸੁੰਦਰ ਧਰਤੀ, ਜਿਵੇਂ ਕਸ਼ਮੀਰ ਕਹਿ ਲਓ ਆਪਣੇ ਦੇਸ਼ ਵਿੱਚ, ਐਸੀ ਸੁੰਦਰ ਧਰਤੀ ਆ ਗਈ, ਫਲਾਂ ਨਾਲ ਲੱਦੇ ਦਰਖਤ, ਫੁੱਲੇ ਫੁੱਲ, ਪੰਛੀ ਚਹਿਚਹਾ ਰਹੇ ਨੇ, ਝਰਨੇ ਚੱਲਦੇ ਨੇ, ਸੁਰਗ ਵਰਗੀ ਧਰਤੀ। ਬਹੁ ਉੱਥੇ ਆ ਕੇ ਫਿਰ ਬਦਲ ਗਿਆ ਮਨ, ਕਿਉਂਕਿ ਮਾਣ ਸੀ ਨਾ। ਨਾਰਦ ਕਹਿੰਦਾ ਜਿਹੜਾ ਮੈਨੂੰ ਹੁਣ ਮਿਲਣ ਨੂੰ ਭੇਜਿਆ ਨਾ ਧਰਤੀ, ਇਹ ਰੱਬ ਨੇ ਧਰਤੀ ਵੰਡਣੀ ਹੋਣੀ ਹੈ। ਇਹ ਤਾਂ ਸਿੱਧੀ ਉਹ ਗੱਲ ਹੈ, ਤੁਹਾਡੇ ਵੀ ਖੇਤ ਖੂਤ ਪਏ ਹੈ ਜਲੰਧਰ ਕਪੂਰਥਲੇ, ਉਹ ਮਿਣੀ ਦੇ ਤਾਂ ਹੀ ਹੈ ਜਦੋਂ ਵੰਡਣੀ ਹੋਵੇ। ਜਦ ਤੱਕ ਸਾਂਝੀ ਪਈ ਹੈ ਪਈ ਰਵੇ, ਮਿਣ ਦੀ ਲੋੜ ਹੀ ਨਹੀਂ। ਜਦ ਤਕਸੀਮ ਕਰਨੀ ਹੈ, ਵੰਡ ਪਾਉਣੀ ਹੈ, ਤਾਂ ਮਿਣ ਹੋਊ ਵਾੜਾ, ਤਾਂ ਖੇਤ ਮਿਣ ਹੋਊ। ਇਹ ਹੁਣ ਰੱਬ ਨੇ ਲੋਕਾਂ ਨੂੰ ਵੰਡੀ ਹੋਣੀ ਹੈ, ਜਿਹੜਾ ਮੈਨੂੰ ਐਡਾ ਵੱਡਾ ਕੰਮ ਦਿੱਤਾ, ਵੰਡੂਗਾ ਜਿਹੜੀ ਮਣਾਈ ਹੈ ਧਰਤੀ। ਤੇ ਕਹਿੰਦਾ ਹੁਣ ਕਿਹੜਾ ਰੱਬ ਮੇਰੇ ਨਾਲ ਤੁਰਿਆ ਫਿਰਦਾ। ਉਹ ਕਿਤੇ ਦੇਖਦਾ ਵੀ ਕਿੱਥੇ ਕਿੱਥੇ ਮੰਨਦਾ ਫਿਰਦਾ ਮੈਂ। ਆਹ ਜਿਹੜੀ ਸਭ ਤੋਂ ਵਧੀਆ ਧਰਤੀ ਦਾ ਖੇਤ ਆਇਆ ਨਾ, ਇਹ ਰੱਬ ਨੂੰ ਦੱਸਣਾ ਹੀ ਨਹੀਂ, ਇੱਥੇ ਆਪਣੀ ਕੋਠੀ ਬਣਾਵਾਂਗੇ। ਨਾਮ ਇੱਥੇ ਮੁਨ ਸ਼ਬਦ ਹੈ, ਅੰਤ ਨਾ ਪਾਵਤ ਦੇਹ ਸਵੈ ਮੁਨ। ਇਹ ਆਪਣੇ ਜੇ ਮੈਂ ਦੱਸਤਾ ਪਤਾ ਨਹੀਂ ਆਪਣੇ ਕਿਹੜੇ ਚੇਲੇ ਨੂੰ ਦੇ ਦੂਗਾ। ਮੈਂ ਐਵੇਂ ਜੁੱਤੀਆਂ ਚੜਾਉਂਦਾ ਪੀ ਜਾਊ, ਫਿਰ ਨਹੀਂ ਮਿਲਣੀ ਹੈ। ਹੁਣ ਕਿਹੜਾ ਮੈਨੂੰ ਰੱਬ ਦੇਖਦਾ, ਉਹਦਾ ਪਤਾ ਹੀ ਨਹੀਂ, ਉਹਦਾ ਅੰਤ ਨਹੀਂ ਪਾਇਆ। ਵੀ ਭਲੇ ਮਾਨਸਾ ਤੂੰ ਤੁਰਿਆ ਹੀ ਤਾਂ ਫਿਰਦਾ ਜੇ ਤੇਰੇ ਨਾਲ ਹੈ, ਤੂੰ ਮਿਲਦਾ ਕਿੱਥੇ ਜੇ ਤੇਰੇ ਨਾਲ ਨਾ ਹੁੰਦਾ। ਫਿਰ ਤੇ ਚਾਰ ਭਾਈ ਚੱਕਣ ਗਈ ਤੈਨੂੰ, ਫਿਰ ਤੂੰ ਤੁਰੇਗਾ, ਫਿਰ ਤੂੰ ਮਿਣਤੀਆਂ ਕਰੇਗਾ। ਅੰਤ ਨ ਪਾਵਤ ਮੁਨੀ, ਐਡਾ ਵੱਡਾ ਭੁੱਲ ਗਿਆ ਵਾਹਿਗੁਰੂ ਦਾ ਅੰਤ ਕਿੱਥੇ, ਗੁਰਸਿੱਖ ਪਿਆ ਕਹਿੰਦਾ ਹੁਣ ਕਿਹੜਾ ਰੱਬ ਦੇਖਦਾ। ਉਹ ਆਪਾਂ ਨੂੰ ਵੀ ਭੁਲੇਖਾ ਹੋ ਜਾਂਦਾ। ਮੈਂ ਤਾਂ ਆਪਣੇ ਆਪ ਨੂੰ ਕਹਿੰਦਾ ਥੋੜੇ ਚੋਂ ਵੀ ਸ਼ਾਇਦ ਕੋਈ ਹੋਵੇ, ਵੀ ਸ਼ਰਾਬ ਪੀਂਦਿਆਂ ਨੂੰ ਕਿਹੜਾ ਰੱਬ ਦੇਖਦਾ, ਕੁੰਡਾ ਲੱਗਿਆ ਹੋਇਆ ਅੱਜ ਕਿਹਾ ਖੁਸ਼ ਹੈ ਤੇ ਨਾ। ਮੈਂ ਕਹਿੰਦੇ ਪੜਦਾ ਕਰ ਦੋ ਕਾਰਟਨ ਬਾਹਰੋਂ ਨਾ, ਕਹਿੰਦੇ ਕੋਈ ਦੇਖ ਲਵੇ। ਜਿਹੜਾ ਬਾਪੂ ਅੰਦਰੇ ਬੈਠਾ ਤੇਰੇ ਕੋਲ, ਉਹਨੂੰ ਕਿਹੜਾ ਪੜਦਾ ਕਰੇਗਾ। ਅਣਕ ਪੜਦੇ ਮੈਂ ਕਮਾਵੇ ਬੇਕਾਰ, ਕਿਨ ਮੈਂ ਪ੍ਰਗਟ ਹੋਏ ਸੰਸਾਰ। ਕੀਤੇ ਪੜਦਾ ਕਰੇਗਾ ਤੂੰ, ਭਾਵੇਂ ਕੋਈ ਮੈਂ ਧਰਤੀ ਵਿੱਚ ਕਮਾਈ। ਮਹਾਰਾਜ ਕਹਿੰਦੇ ਧਰਤੀ ਪੁੱਟ ਕੇ ਪਤਾਲ ਵਿੱਚ ਵੀ ਮਾੜਾ ਕੰਮ ਕਰ ਲਈ, ਉਹ ਵੀ ਪ੍ਰਗਟ ਹੋ ਜਾਂਦਾ। ਅੰਤਰ ਬਹਿ ਕੇ ਕਰਮ ਕਮਾਈਏ, ਸੋਚੋ ਕੁੰਡੀ ਜਾਣੀਏ। ਅੰਤਰ ਪੜਦੇ ਦੇ ਵਿੱਚ ਜਿੰਨੇ ਮਰਜ਼ੀ ਪੜਦੇ ਕਰਕੇ ਮਾੜਾ ਕੰਮ ਕਰ ਲਈ, ਚੌ ਕੁੰਟੀ ਜਾਣੀਏ। ਹੁਣ ਤੁਸੀਂ ਭੁਲੇਖਾ ਕਰੋਗੇ ਵੀ ਚਾਰ ਕੁੰਡਿਆਂ ਚ ਕਿਹੜਾ ਟੈਲੀਫੋਨ ਹੋ ਗਿਆ। ਚਲ ਪਿੰਡ ਦੇ ਜਾਲ ਲੈਣਗੇ, ਕਮਿੰਟਰੀ ਵਾਲੇ ਜਾਲ ਲੈਣਗੇ, ਇੰਗਲੈਂਡ ਵਾਲੇ, ਅਮਰੀਕਾ ਵਾਲੇ, ਵੀ ਚਾਰ ਕੁੰਟਾਂ ਚ ਕਿਵੇਂ ਪੁੱਜ ਜੂ। ਦੇਖੋ ਬਾਣੀ ਹੈ, ਚਾਰ ਕੁੰਟਾਂ ਚ ਤਾਂ ਪੁੱਜਣਾ ਉਹ ਜਿਹੜਾ ਤੇਰੇ ਮਾੜੇ ਕੰਮ ਨੂੰ ਵਾਹਿਗੁਰੂ ਦੇਖ ਰਿਹਾ, ਉਹ ਚਾਰੇ ਕੁੰਟਾਂ ਚ ਵਿਆਪਕ ਹੈ। ਅੱਜ ਖੇਹੋ ਸਤਨਾਮ, ਟੈਲੀਫੋਨ ਕਰਨ ਦੀ ਲੋੜ ਹੀ ਨਹੀਂ ਉਹਨੂੰ। ਚਿੱਠੀ ਦਾ ਤਾਂ ਪਾਵੇ ਜੇ ਉੱਥੇ ਨਾ ਹੋਵੇ, ਉਹ ਤਾਂ ਚਾਰੇ ਕੁੰਟਾਂ ਵਿੱਚ ਵਿਆਪਕ ਤੈਨੂੰ ਦੇਖ ਰਿਹਾ। ਜੋ ਇੱਥੇ ਦੇਖ ਰਿਹਾ ਇਸ ਟਾਈਮ ਆਪਾਂ ਨੂੰ, ਉਹੀ ਅਮਰੀਕਾ ਚ ਬੈਠਾ, ਉਹੀ ਕਨੇਡਾ, ਉਹੀ ਇੰਡੀਆ। ਜੇ ਦੋ ਹੋਣ ਤਾਂ ਦੱਸਣਾ ਪਵੇ ਨਾ, ਉੱਥੇ ਜਲ ਚਲ ਮਹੀਰ ਪੂਰਿਆ ਰਬਿਆ ਵਿੱਚ ਬਣਾ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਪਰਦਿਆਂ ਚ ਕਮਾਲੀ ਮਕਾਰ, ਉਹ ਨਹੀਂ। ਤੁਲਸੀ ਜੀ ਮਹਾਰਾਜ ਲੀਗੇ ਰਮਾਇਣ ਵਿੱਚ, ਉਗਰ ਨਾ ਕਾਹੂ ਅੰਤ ਨਿਬਾਹੂ, ਕਾਲ ਕੇਤ ਜਿਉ ਰਾਵਣ ਰਾਹੂ। ਪਰ ਕਾਹਨੂੰ ਤੂੰ ਡੇਢ ਪਾ ਚੂਨਾ ਖਾਣ ਵਾਲਾ ਮਾਣ ਕਰਦੇ, ਮਾੜਾ ਕੰਮ ਤਾਂ ਕਰਿਆ, ਰਾਵਣ ਤੋਂ ਵੀ ਨਹੀਂ ਛੁਪਿਆ। ਆਖੋ ਸਤਨਾਮ, ਉਹ ਵੀ ਦੇਖ ਲੋ ਕਿਆ ਹਾਲ ਹੋਇਆ। ਰਾਵਣ ਰਾਹੂ ਕਾਲ ਕੇ, ਰਾਹੂ ਨੇ ਚੁਗਲੀ ਕੀਤੀ ਸੀ, ਦੇਖ ਲੋ ਕੀ ਹਾਲ ਹੋਣੇ। ਚੰਦਰਮਾ ਦੇ ਕੋਲ ਫੜਦੇ ਨੇ ਆ ਕੇ, ਗ੍ਰਹਿਣ ਲੱਗਦਾ ਜਿਹਨੂੰ ਥੋੜੇ ਸੈਂਸ ਆਏ ਤਾਂ ਕਹਿੰਦੇ ਅਰਥ ਰੋਟੇਸ਼ਨ ਹੈ, ਚੱਕਰ ਹੈ, ਸੂਰਜ ਚੰਦਰ ਦਾ ਕੋਈ ਆ ਜਾਂਦਾ, ਹਿੱਸਾ ਮੂਹਰੇ ਉੱਥੇ ਗ੍ਰਹਿਣ ਲੱਗ ਜਾਂਦਾ, ਦੇਖਣ ਤੇ ਰਹਿ ਜਾਂਦਾ। ਇਹਨਾਂ ਨੂੰ ਐਂ ਪੁੱਛਿਓ ਸੈਂਸ ਵਾਲਿਆਂ ਨੂੰ ਵੀ ਸੂਰਜ ਚੰਦਰਮਾ ਨੂੰ ਲੱਗਦਾ, ਤਾਰਿਆਂ ਨੂੰ ਕਦੇ ਲੱਗਦਾ ਹੀ ਨਹੀਂ। ਦੇਖੇ ਉਹ ਜਿੰਨੇ ਵੀ ਤਾਰੇ ਹੈ ਉਹ ਕਦੇ ਆਉਂਦੇ ਹੀ ਨਹੀਂ ਧਰਤੀ ਦੇ ਸਾਹਮਣੇ, ਇਹ ਸੂਰਜ ਚੰਦਰਮਾ ਹੀ ਆਉਂਦੇ ਦੋਏ। ਅਤਰੂ ਨੂੰ ਨਹੀਂ ਕਦੇ ਲੱਗਿਆ, ਨਾਲ ਦੇ ਸਭ ਤਰੀਸੀ ਹੈ ਉਹਨਾਂ ਨੂੰ ਨਹੀਂ ਲੱਗਿਆ। ਸ਼ਾਮ ਸੁਬਹ ਜਿਹੜੇ ਤਾਰੇ ਚੜ੍ਹਦੇ, ਮੋਰਨਿੰਗ ਸਟਾਰ, ਈਵਨਿੰਗ ਸਟਾਰ, ਉਹਨਾਂ ਨੂੰ ਕਦੇ ਲੱਗਿਆ ਹੀ ਨਹੀਂ। ਇਹ ਕੁਦਰਤ ਸਮਝਦੇ ਹੈ। ਸ਼ਾਸਤਰ ਨੇ ਕਹਿ ਦਿੱਤਾ ਹੈ, ਬੜੇ ਦੁੱਖ ਹੈ ਬੜਨ ਕੋ। ਨੋਟ ਕਰ ਲਿਓ ਤੁਸੀਂ ਵੀ, ਜਿਹੜੇ ਬੜੇ ਹੈ ਦੁਨੀਆਂ ਵਿੱਚ, ਬੜੇ ਕੌਣ ਹੈ ਨਾ, ਉਹਨਾਂ ਨੂੰ ਦੁੱਖ ਵੀ ਬੜੇ। ਬੜੇ ਦੁੱਖ ਹੈ ਬੜਨ ਕੋ, ਛੋਟਨ ਤੇ ਦੁੱਖ ਦੂਰ, ਛੋਟਿਆਂ ਤੇ ਦੁੱਖ ਵੀ ਦੂਰੇ ਰਹੇ ਨੇ। ਵੇਖਿਆ ਪੰਜਾਬ ਵਿੱਚ ਤੁਸੀਂ ਜਿਹੜੇ ਭੱਠਿਆਂ ਦੇ ਕੰਮ ਕਰਦੇ ਨੇ ਮਜ਼ਦੂਰ, ਉਹਨਾਂ ਦੇ ਨਿਆਣੇ ਬੀਬੀਆਂ ਦੇ ਧਰਤੀ ਤੇ ਹੀ ਖਾਲਾਂ ਵਿੱਚ ਪਏ ਰਹੇ ਨੇ, ਤਾਪ ਚੜਦੇ ਹੀ ਨਹੀਂ, ਖੰਘ ਹੁੰਦੀ ਓ ਨੀ। ਇੱਥੇ ਕੋਠੀਆਂ ਚ ਰਹਿਣ ਵਾਲਿਆਂ ਨੂੰ ਹਸਪਤਾਲੇ ਚੱਕੀ ਫਿਰਦੇ ਆ, ਕੋਈ ਸਤਨਾਮ ਉਹਨਾਂ ਦਾ ਨਜ਼ਰ ਹਟੇ ਕਦੇ ਨੀ, ਉਹਨਾਂ ਦੀ ਅਪਾਇੰਟਮੈਂਟ ਹੀ ਬਣਾਉਂਦੇ ਫਿਰਦੇ। ਦੁਆ ਲੈ ਲੋ ਭਈਏ, ਤੁਹਾਡੇ ਵੀ ਪਿੰਡਾਂ ਚ ਹੋਣੇ, ਉੱਥੇ ਸਾਡੇ ਡੇਰੇ ਤਾਂ 15 20 ਰਹਨੇ ਆ ਖੇਤੀ ਕਰਕੇ ਪੱਕੇ ਹੀ ਰੱਖੇ ਵੇ ਮੋਟਰਾਂ ਭਰੇ ਰਹਨੇ ਆਪਣੇ ਮੱਛਰਦਾਨੀਆਂ ਲਾਓ ਜੀ ਸਪੇ ਲਾ ਗੁੱਡ ਨਾਈਟ ਰਾਤ ਨੂੰ ਤੂੰ ਆ ਜਾ ਤਖਾਓ ਤਾਂ ਕਿਤੇ ਮੱਛਰ ਸਾਨੂੰ ਰਾਤ ਕੱਟਣ ਦਿੰਦਾ ਉਹ ਮੋਟਰਾਂ ਤੇ ਨੰਗੇ ਹੀ ਪਏ ਉਹਨਾਂ ਦੇ ਲੜਦਾ ਹੀ ਨੀ ਕੋਈ ਸਤਨਾਮ ਨਾ ਮੱਛਰਦਾਨੀ ਹੈ ਨਾ ਤੇਲ ਹੈ ਜੀਰੀਆਂ ਦੇ ਵਿੱਚ ਪਏ ਆ ਮੱਛਰ ਦੇ ਘਰ ਮੋਟਰ ਦੇ ਉੱਤੇ ਨਾ ਪੱਖਾ ਦੇਖ ਲੋ ਇੱਕ ਬੜੇ ਦੁੱਖ ਹੈ ਬੜਨ ਕੋ ਜਿੰਨੇ ਬੜੇ ਉਨੇ ਦੁੱਖ ਵੀ ਬੜੇ ਛੋਟਣ ਤੇ ਦੁੱਖ ਦੂਰ ਚੋਰ ਵੀ ਉੱਥੇ ਜਾਂਦੇ ਜਿੱਥੇ ਮਾਲ ਪਿਆ ਹੁੰਦਾ ਜਿੱਥੇ ਕੁੱਲੀ ਹੈ ਚੋਰਾਂ ਨੇ ਕਰਨਾ ਕੀ ਚੂਹੇ ਵੀ ਉੱਥੇ ਹੁੰਦੇ ਜਿੱਥੇ ਕਣਕ ਹੁੰਦੀ ਹੈ ਅੱਜ ਕਹੇ ਅਖੋ ਸਤਨਾਮ ਖਾਲੀ ਘਰ ਵੀ ਚੂਹੇ ਵੀ ਨਹੀਂ ਵੜਦੇ ਇਹ ਬੜਿਆਂ ਦੇ ਕੋਲੇ ਬੜੇ ਦੁੱਖ ਆਉਂਦੇ ਜਿੰਨੇ ਛੋਟੇ ਪਰੇ ਦੁੱਖ ਉਹਨਾਂ ਤੋਂ ਲਓ ਹੁਣ ਪਰਮਾਲ ਲੈ ਲਿਓ ਸਿਆਣੇ ਬੈਠੇ ਬੜੇ ਦੁੱਖ ਹੈ ਬੜਨ ਕੋ ਛੋਟਣ ਤੇ ਦੁੱਖ ਦੂਰ ਤਾਰੇ ਨਿਆਰੇ ਰਹਿਤ ਹੈ ਗ੍ਰਸੇ ਚੰਦ ਅਰਸੂਰ ਜਦ ਵੀ ਗ੍ਰਹਿ ਲੱਗੂਗਾ ਸੂਰਜ ਤੇ ਚੰਦਰਮਾ ਨੂੰ ਲੱਗੂਗਾ ਤਾਰਿਆਂ ਨੂੰ ਲੱਗਦਾ ਹੀ ਨਹੀਂ ਉਹਨੇ ਅਸਮਾਨ ਵਿੱਚ ਛੋਟੇ ਕਹਾ ਲਿਆ ਅੱਜ ਕਹੇ ਆਖੋ ਸਤਨਾਮ ਸੂਰਜ ਚੰਦਰਮਾ ਨੇ ਬੜਾ ਕਹਾਇਆ ਤੇ ਫਸਦੇ ਆ 6 ਮਹੀਨੇ ਬਾਅਦ ਤਾਰੇ ਨਿਆਰੇ ਰਹਿਤ ਹੈ ਕੋਲੇ ਰਹਿ ਗਏ ਉਹਦਾ ਦੇ ਵੀ ਧਰਤੀ ਘੁੰਮ ਰਹੀ ਹੈ ਕਦੇ ਆਏ ਹੀ ਨਹੀਂ ਪਿੱਛੇ ਵਿਚਾਰੇ ਉੱਥੇ ਹੀ ਚਮਕਦੇ ਨੇ ਗ੍ਰਸੇ ਚੰਦਰ ਸੂਰ ਭਾਵ ਕੀ ਲੈਣਾ ਇਹਨਾਂ ਗ੍ਰਹਿਾਂ ਦੁੱਖਾਂ ਤੋਂ ਜੇ ਬਚਣਾ ਛੋਟੇ ਬਣ ਕੇ ਰਹੋ ਨੀਵੇਂ ਬਣ ਕੇ ਰਹੋ ਵੱਜੋਗੇ ਤਾਰਿਆਂ ਵਾਂਗ ਨਾਲੇ ਹੋਰ ਬੇਨਤੀ ਹੈ ਤੁਹਾਨੂੰ ਘਰ ਵਿੱਚ ਕਿਹੜਾ ਬੱਚਾ ਪਿਆਰਾ ਹੁੰਦਾ ਜਿਹੜਾ ਸਭ ਤੋਂ ਛੋਟਾ ਹੋਵੇ ਉਸੇ ਨੂੰ ਗਿਫਟ ਮਿਲੂ ਉਸੇ ਨੂੰ ਹਰੇਕ ਗੋਦੀ ਚੱਕਣਗੇ ਤੇ ਕਰਦੇ ਕਹਿਣਗੇ ਇਹਦਾ ਖਿਆਲ ਰੱਖਿਓ ਜਾਦੇ ਮਾਂ ਬਾਪ ਉਸੇ ਦਾ ਖਿਆਲ ਰੱਖਣਗੇ ਇੱਥੇ ਵੀ ਬਾਪੂ ਤੇ ਬੇਬੇ ਗੁਰੂ ਗ੍ਰੰਥ ਸਾਹਿਬ ਹੈ ਇੱਥੇ ਛੋਟੇ ਬਣ ਜਾਓ ਇਹ ਵੀ ਗੋਦੀ ਚੱਕੀ ਫਿਰੂਗਾ ਖੋਸਾ ਬੜੇ ਨਿਆਣੇ ਦਾ ਤਾਂ ਖਿਆਲ ਹੀ ਛੱਡ ਦਿੰਦੇ ਮਾਂ ਬਾਪ ਇਹ ਹੁਣ ਸੰਭਲਣ ਜੋਗਾ ਹੋ ਗਿਆ ਆਪੇ ਰੋਟੀ ਚੱਕ ਕੇ ਖਾ ਲੂ ਜੇ ਘਰ ਨਾ ਮਿਲੀ ਹੋਟਲ ਤੇ ਖਾਊ ਨਿਆਣਾ ਕਿੱਥੇ ਖਾਏ ਉਹਨੂੰ ਤਾਂ ਮਾਂ ਨੇ ਖਵਾਉਣੀ ਹੈ ਬਸ ਛੋਟੇ ਬਣ ਜਾਈਏ ਬਸ ਫਿਰ ਉੱਥੇ ਰੱਬ ਆਪੇ ਨਿਗਾਹ ਰੱਖਦਾ ਹੈ ਜਿੱਥੇ ਨੀਚ ਸੰਭਾਲਿਆ ਨਾ ਤਿੱਥੇ ਨਦਰ ਤੇਰੀ ਬਖਸ਼ੀਸ਼ ਜਿੱਥੇ ਆਪਣੇ ਆਪ ਨੂੰ ਕੋਈ ਛੋਟਾ ਸਮਝ ਲਵੇ ਉੱਥੇ ਵਾਹਿਗੁਰੂ ਦੀ ਨਦਰ ਹੋ ਜਾਂਦੀ ਹੈ ਤੇ ਗੁਰਸਿੱਖ ਪਿਆਰਿਓ ਨਾਰਦ ਜੀ ਕਹਿੰਦੇ ਹੁਣ ਮੈਨੂੰ ਕਿਤੇ ਦੇਖਦਾ ਕਹਿੰਦਾ ਆਹ ਜਿਹੜਾ ਖਿੱਤਾ ਹੁਣ ਮਿਲਿਆ ਹੈ ਨਾ ਜ਼ਮੀਨ ਦਾ ਮੁਨੀ ਇਹ ਨਹੀਂ ਕਹਿੰਦਾ ਰੱਬ ਨੂੰ ਦੱਸਣਾ ਨਾ ਦੇ ਚੇਲੇ ਚੜਦੇ ਨੂੰ ਕਹਿੰਦਾ ਤੁਹਾਨੂੰ ਵੀ ਪਲਾਟ ਦਊਂਗਾ ਵਿੱਚ ਤੇ ਦੱਸਿਓ ਨਾ ਤਹਿਸੀਲਦਾਰ ਕਿਤੇ ਕੱਲਾ ਥੋੜੋ ਰਿਸ਼ਵਤ ਲੈ ਸਕਦਾ ਪਟਵਾਰੀ ਦਾ ਵਿੱਚੇ ਹੁੰਦਾ ਅੱਜ ਖੇ ਹਕੂ ਸਤਨਾਮ ਕਾਨੂੰਗ ਉਹਦਾ ਵੀ ਵਿੱਚੇ ਹੁੰਦਾ ਤੇ ਗੁਰਸਿੱਖ ਪਿਆਰੇ ਉਹ ਸਾਰੀ ਧਰਤੀ ਮਿਣ ਕੇ ਨਾਰਦ ਮੁੰਜੀ ਚਲੇ ਗਏ ਬੜਾ ਚਾਉ ਚੜਿਆ ਵਾ ਇੱਕ ਤਾਂ ਰੱਬ ਦਾ ਕੰਮ ਕੀਤਾ ਮੇਰੇ ਬਿਨਾਂ ਕੋਈ ਕਰ ਨਹੀਂ ਸੀ ਸਕਦਾ ਇਹ ਜੇ ਮੈਂ ਨਾ ਕਰਦਾ ਰੱਬ ਤੇ ਮਿਲੇ ਨਹੀਂ ਸੀ ਹੋਣੀ ਤਰ ਦੂਜਾ ਨਾਲੇ ਰੱਬ ਦੇ ਦਰ ਤੇ ਮਾਣ ਵੜਿਆਈ ਨਾਲੇ ਐਸੀ ਧਰਤੀ ਮਿਲੀ ਕਿਸੇ ਦੇਵੀ ਦੇਵਤੇ ਦੀ ਪੂਰੀ ਐਸੀ ਹੈ ਨਹੀਂ ਉੱਥੇ ਬਣਾਊ ਨਾਰਦ ਪੂਰੀ ਆਪਣੀ ਜਾ ਰਿਹਾ ਭਗਵਾਨ ਕਹਿੰਦੇ ਮਿਣਿਆ ਵੀ ਧਰਤੀ ਕਹਿੰਦਾ ਜੀ ਮਿਣਿਆ ਸਾਰੀ ਮਿਲਣੀ ਕਹਿੰਦਾ ਸਾਰੀ ਕਿੰਨੀ ਹੋਈ ਹੈ ਨੋਟ ਕਰਿਓ ਧਰਤੀ ਕਿੰਨੀ ਹੈ ਸਾਰੀ 50 ਕਰੋੜ ਯੋਜਨ ਧਰਤੀ ਦਾ ਖੇਤਰਫਲ ਹੈ 4 ਕੋਹ ਦਾ ਇੱਕ ਯੋਜਨ ਹੁੰਦਾ ਨੋਟ ਕਰ ਲਿਓ ਗੁਰੂ ਗ੍ਰੰਥ ਸਾਹਿਬ ਦੀ ਮਿਣਤੀ ਹੈ ਕਿਸੇ ਪਟਵਾਰੀ ਦੀ ਨਹੀਂ 50 ਕੋਟ ਧਰਤੀ ਹੈ 4 ਕੋਹ ਦਾ ਇੱਕ ਯੋਜਨ 50 ਕਰੋੜ ਹੋਈ ਤੇ ਭਗਵਾਨ ਕਹਿੰਦੇ ਕਿੰਨੀ ਹੋਈ ਹੈ ਕਹਿੰਦਾ ਜੀ 49 ਹੋਈ ਹੈ ਉਹ ਜਿਹੜਾ 1 ਕੋਟ ਯੋਜਨ 50 ਸੀ ਨਾ ਉਹ ਸਾਰਾ ਹੀ ਲੁਕੋ ਲਿਆ ਕਹਿੰਦਾ ਹੁਣ ਛੋਟੀ ਮੋਤੀ ਚੀਜ਼ ਕਾਹਨੂੰ ਲੁਕਾਉਣੀ ਹੈ ਨਾਦਿਆਂ ਨੂੰ ਵੀ ਹਿੱਸਾ ਦੇਣਾ ਉਹ ਸਾਰਾ ਖਿੱਤਾ ਹੀ ਨਹੀਂ ਦੱਸਿਆ ਕਹਿੰਦਾ 49 ਹੋਈ ਹੈ ਹੋਈ ਸੀ 50 ਭਗਵਾਨ ਕਹਿੰਦੇ ਭਾਈ ਨਾਰਦ ਜੀ ਹੁਣ ਤਾਂ ਤੁਸੀਂ ਬਹੁਤ ਅਕਲ ਵਾਲੇ ਸਿਆਣੇ ਹੋ ਠੀਕ ਵੀ ਮਿਣੀ ਹੈ ਲਿਖਦਾ ਰਿਹਾ ਨਾਲ ਦੀ ਨਾਲ, ਕਹਿੰਦਾ ਮੈਂ ਨਾਰਦਾ, ਤੈਨੂੰ ਭਰੋਸਾ ਨੀ ਮੇਰੇ ਵੀ ਕਿਤੇ ਗਲਤੀ ਹੋ ਸਕਦੀ ਹੈ, ਮੈਂ ਏਡਾ ਵੱਡਾ ਮੁਨੀ ਬ੍ਰਹਮਾ ਦਾ ਪੁੱਤ ਮੈਂ ਭੁੱਲਣ ਵਾਲਾ, ਚਾਰ ਵੇਦ ਮੇਰੇ ਜ਼ਬਾਨੀ ਯਾਦ ਹੈ, ਧਰਤੀ ਦੀ ਕਿਹੜੀ ਗੱਲ ਹੈ। ਕਹਿੰਦਾ ਭਗਵਾਨ ਕਹਿੰਦੇ ਕੋਈ ਨੀ, ਭੁੱਲਣ ਵਿੱਚ ਤਾਂ ਸਾਰੇ ਆਉਂਦੇ, ਕਹਿੰਦੇ ਲੋਕ ਭੁੱਲਦੇ ਹੁੰਦੇ, ਮੈਂ ਕੋਈ ਲੋਕ ਹੈ, ਅੰਤ ਨਹੀਂ ਪਾਇਆ। ਭਗਵਾਨ ਕਹਿੰਦੇ ਜਾ ਓਏ ਨਾਰਦਾ, ਜਿਹੜੀ ਉਹ ਲੁਕੋ ਕੇ ਰੱਖੀ ਹੈ ਤੈਨੂੰ ਇਹ ਦਿੱਤੀ, ਜਾ ਬਣਾ ਲੈ ਆਪਣੀ ਪੂਰੀ। ਤੂੰ ਸਮਝਦਾ ਸੀ ਤੂੰ ਕੱਲਾ ਹੀ ਮਿਣਦਾ ਫਿਰਦਾ, ਇਹੀ ਭੁਲੇਖ ਹੈ ਆਪਾਂ ਨੂੰ ਕਿ ਅਸੀਂ ਕੱਲੇ ਹੀ ਕੰਮ ਕਰਦੇ ਫਿਰਦੇ ਹਾਂ। ਗੁਰਮੁਖੋ, ਜੇ ਨਾਲ ਵਾਹਿਗੁਰੂ ਹੈ ਤਾਂ ਹੀ ਤੁਰ ਕੇ ਗੁਰਦੁਆਰੇ ਆਏ ਹਾਂ, ਇਹ ਸ਼ੁਭ ਕਰਮ ਵੀ ਤਾਂ ਹੀ ਕਰ ਰਹੇ ਹੋ, ਨਾਲ ਹੈ ਅੱਗੋਂ ਦੇਖੇ ਪਿੱਛੋਂ ਦੇਖੇ ਤਿਸ ਤੇ ਕਹਾਂ ਛਪਾਵੇ। ਮੈਂ ਨਾਲੇ ਸੀ ਤੇਰੇ, ਤੈਨੂੰ ਭੁਲੇਖਾ ਸੀ ਕਿ ਮੈਂ ਕੱਲਾ ਹੀ ਮਿਣਦਾ ਫਿਰਦਾ। ਗੁਰਸਿੱਖ ਪਿਆਰਿਓ, ਜਾਂ ਤੈਨੂੰ ਇਹ ਦੱਸੀ ਤਾਂ ਬੜੀ ਮਿਹਨਤ ਕੀਤੀ ਹੈ, ਇਹ ਛੇਤੀ ਮਿਲਣੀ ਸੀ ਹੋਣੀ, ਬੜਾ ਖੁਸ਼ ਹੋ ਗਿਆ, ਖੁਸ਼ ਤਾਂ ਹੋਣਾ ਹੀ ਸੀ, ਨਾਲੇ ਚੋਰੀ ਵੀ ਫੜ ਲਈ, ਨਾਲੇ ਚੋਰੀ ਦਾ ਮਾਲ ਵੀ ਮਿਲ ਗਿਆ, ਇਹ ਤੋਂ ਵੱਡੀ ਖੁਸ਼ੀ ਕਿੱਥੇ ਹੋਣੀ ਸੀ। ਬੜੀਆਂ ਚਾਲਾਂ ਮਾਰੇ, ਕਹਿੰਦਾ ਭਗਵਾਨ ਤੂੰ ਬਹੁਤ ਦਿਆਲੂ ਹੈ, ਨਾਲੇ ਮੇਰੀ ਚੋਰੀ ਵੀ ਫੜ ਲਈ, ਨਾਲੇ ਮਾਲ ਵੀ ਮੈਨੂੰ ਇਹ ਦੇ ਤਾ। ਬਸ ਚੇਲੇ ਚਾਟਰਿਆਂ ਨੂੰ ਕਹਿੰਦਾ ਹੁਣ ਛੇਤੀ ਕਰੋ ਤਿਆਰੀ, ਇਹਨੇ ਹੋਰ ਵੀ ਵੰਡ ਦੇਣੀ ਹੈ, ਚੰਗੀ ਚੀਜ਼ ਦੇਖ ਕੇ ਕੋਈ ਵੱਟਾ ਆਪਣੇ ਕਨੀ ਨੂੰ ਨਾ ਪਾ ਲਵੇ, ਆਪਾਂ ਛੇਤੀ ਕਬਜ਼ਾ ਕਰੀਏ ਜਾ ਕੇ। ਗੁਰਸਿੱਖ ਪਿਆਰੇ, ਆਪਣੇ ਪਲਾਟ ਕਿਤੇ ਖਾਲੀ ਪਏ ਹੋਣ, ਰਾਗ ਦਾ ਕੋਠੀ ਬਣਾਉਣ ਲਵੇ, 2 ਫੁੱਟ ਤਾਂ ਉਹੀ ਨਹੀਂ, ਇੱਧਰ ਨੂੰ ਲੈ ਜਾਂਦਾ ਉਹ, ਵੀ ਇੱਥੇ ਕਿਹੜਾ ਹੈਗਾ ਮਾਲਕ, ਹੁਣ ਪਿੱਛੇ ਤੇ ਵੀ ਡਾਂਗਾ ਖੜਕਦੀਆਂ। ਇਹ ਕਹਿੰਦਾ ਆਪਾਂ ਆਪਣੀ ਬਾਉਂਡਰੀ ਖਾਲੀਏ ਛੇਤੀ ਜਾ ਕੇ, ਫਿਰ ਬਣਾਈ ਜਾਵਾਂਗੇ, ਉਹ ਚੰਗਾ ਕਿੱਤਾ ਦੇਖ ਕੇ ਹੋਰਾਂ ਨੇ ਬ੍ਰਹਮਾ ਵਿਸ਼ਨੂੰ ਆਦਿ ਕਨੌਧਰ ਨੂੰ ਆ ਜਾਣ, ਆਪਣਾ ਲਾਣਾ ਲੈ ਕੇ ਨਾਰਦ ਮੁਨੀ ਜੀ ਟੇਲੇ ਚੱਟੜਿਆਂ ਨੂੰ ਜਦ ਉੱਥੇ ਪੁੱਜੇ ਹਨ ਗੁਰਮੁਖੋ, ਜਿੱਥੇ ਫੁੱਲਾਂ ਫਲਾਂ ਨਾਲ ਲੱਦੇ ਹੋਏ ਬਾਗ, ਝਰਨੇ ਚੱਲਦੇ ਸੀ, ਪੰਛੀ ਗੀਤ ਗਾਉਂਦੇ ਸੀ, ਆਨੰਦ ਸੁਰਗ ਦੀ ਧਰਤੀ ਸੀ, ਜਦ ਮੁੜ ਕੇ ਉੱਥੇ ਗਿਆ ਸਾਰੀ ਉਹ ਪੱਥਰ ਦੀ ਬਣੀ ਹੋਈ, ਪੱਥਰ ਏ ਪੱਥਰ, ਪਾਣੀ ਤੇ ਦਰਖਤ ਆ, ਉੱਥੇ ਕੀ ਹੋਣਾ ਸੀ, ਉਹ ਸਾਰੀ ਧਰਤੀ ਤੇ ਮਿੱਟੀ ਵੀ ਨਾ ਕਿਤੇ, ਪੱਥਰ। ਇਹ ਜਿਹੜੇ ਬਚਨ ਤੁਹਾਡੇ ਚਰਨਾਂ ਵਿੱਚ ਦਾਸ ਕਰ ਰਹੇ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਕਰ ਰਹੇ। ਹੁਣੇ ਹੀ ਤੁਹਾਨੂੰ ਬਾਣੀ ਸੁਣਾ ਦੇਣੀ ਹੈ, ਕਥਾ ਕਿੱਥੇ ਲਿਖੀ ਹੈ, ਉਹ ਹੈ ਮੁਨ ਦਾ ਇੱਥੇ ਜ਼ਿਕਰ, ਨਾਰਦ ਮੁਨੀ ਉਹ ਨਹੀਂ ਅੰਤ ਪਾ ਸਕਿਆ, ਪੱਥਰ ਦੀ ਬਣ ਗਈ ਉਜਾੜ ਮਿੱਟੀ ਬਿਨਾਂ, ਪਾਣੀ ਤਾਂ ਹੋਣਾ ਹੀ ਕਿੱਥੇ ਸੀ। ਫਿਰ ਮਤ ਆਈ ਟਿਕਾਣੇ ਕਿ ਮੈਂ ਬੇਅੰਤ ਨੂੰ ਬੇਅੰਤ ਨਹੀਂ ਸਮਝਿਆ, ਆਪਣੀ ਬੁੱਧੀ ਨਾਲ ਤੋਲਦਾ ਰਿਹਾ ਮੈਂ ਉਹਦਾ ਅੰਤ ਪਾਉਂਦਾ। ਸਾਡੀ ਬੁੱਧੀ ਕੀ ਹੈ ਮੁਨੀਆਂ ਸ੍ਰਿਸ਼ਟੀਆਂ ਦੀ, ਸਿੱਧਾਂ ਦੀ, ਉਹ ਤਾਂ ਮਹਾਰਾਜ ਗੁਰੂ ਨਾਨਕ ਨੇ ਲਿਖਿਆ, ਧਰਤੀ ਪਾਣੀ ਪਰਬਤ ਭਾਰ, ਕਿਉਂ ਕੰਡੈ ਤੋਲੈ ਸੁਨਿਆਰ, ਤੋਲਾ ਮਾਸਾ ਰਤਕ ਪਾਏ, ਨਾਨਕ ਪੁੱਛਿਆ ਦੇਹ ਪੁਜਾਏ। ਇੱਥੇ ਸੁਨਿਆਰ ਵੀਰਾਂ ਦੀ ਗੋਲਡ ਸਮਿਤਿਆਂ ਦੁਕਾਨਾਂ ਨੇ ਨਾ, ਸੋਨੇ ਚਾਂਦੀ ਦੇ ਗਹਿਣੇ ਬਣਾਉਣ ਆਉਂਦੀ, ਸਰਾਫ ਜਿਹਨੂੰ ਕਹਿੰਦੇ, ਸਰਾਫ ਫਾਰਸੀ ਦਾ ਸ਼ਬਦ ਹੈ, ਗੋਲਡ ਸਮਿਤ ਤੁਸੀਂ ਕਹਿੰਦੇ ਸੁਨਿਆਰ ਵੀਰ ਨੂੰ, ਸੁਨਿਆਰ ਹਿੰਦੀ ਦਾ ਸ਼ਬਦ ਹੈ। ਤੇ ਗੁਰਸਿੱਖ ਪਿਆਰੇ, ਸਿਉਣੇ ਦਾ ਯਾਰ ਸੁਨਿਆਰ, ਤੇ ਗੁਰਮੁਖ ਪਿਆਰੇ ਲੋਹੇ ਦਾ ਯਾਰ, ਲੋਹੇ ਨਾਲ ਮਿੱਤਰਤਾ ਕਰਨ ਵਾਲਾ ਲੋਹਾਰ, ਤੇ ਗੁਰਸਿੱਖ ਪਿਆਰੇ ਉਹਨਾਂ ਦੀ ਦੁਕਾਨ ਤੇ ਜਾਇਓ, ਕੰਡੀਆਂ ਨੇ ਉਹਨਾਂ ਦੀਆਂ ਜਿਹੜੇ ਗਹਿਣੇ ਤੋਲਦੇ ਨੇ ਸਿਉਣਾ, ਤੇ ਕਿਤੇ ਜਾ ਕੇ ਸੁਨਿਆਰ ਵੀਰ ਨੂੰ ਕਹੋ ਵੀ ਆ ਇੰਗਲੈਂਡ ਦੇ ਕੋਲ ਜਿਹੜਾ ਸਮੁੰਦਰ ਚੱਲਦਾ ਇਹਨੂੰ ਕੰਡੀ ਚ ਤੋਲ, ਧਰਤੀ ਨੂੰ ਕੰਡੀ ਚ ਤੋਲ, ਧਰਤੀ ਪਾਣੀ ਪਰਬਤ, ਤੂੰ ਆਪਣੀ ਕੰਡੀ ਦੇ ਨਾਲ ਪਹਾੜ ਜੋਖ, ਹਿਮਾਲਾ ਪਰਬਤ ਨੂੰ ਜੋਖ, ਜੋਖ ਦੂ ਕੰਡੀ, ਉਹ ਜੋਖਣ ਕੀ ਕਰ ਸਕਦੀ ਹੈ, ਤੋਲਾ ਮਾਸਾ ਰਤਕ ਪਾਏ, ਉਹ ਸੁਨਿਆਰ ਦੀ ਕੰਡੀ ਤਾਂ ਤੋਲੇ ਮਾਸੇ ਰੱਤੀਆਂ ਜੋਖਦੀ ਹੁੰਦੀ ਹੈ, ਉਹਦੇ ਨਾਲ ਧਰਤੀ ਪਾਣੀ ਪਰਬਤ ਪਾਰ। ਇਹ ਜੋ ਸਾਡੀ ਆਪਣੀ ਬੁੱਧੀ ਰੂਪੀ ਕੰਡੀ ਹੈ ਨਾ, ਜਿਹਨੂੰ ਅਸੀਂ ਪਹਾੜ ਬਣਾਈ ਫਿਰਦੇ, ਮੇਰੇ ਵਰਗਾ ਅਕਲ ਵਾਲਾ ਨਹੀਂ ਕੋਈ, ਇਹ ਸਾਡੀਆਂ ਬੁੱਧੀਆਂ ਸੁਨਿਆਰ ਦੀਆਂ ਕੰਡੀਆਂ ਨੇ। ਵਾਹਿਗੁਰੂ ਪਹਾੜ ਤੇ ਧਰਤੀ ਸਮੁੰਦਰ ਹੈ, ਅਜਿਹੇ ਆਖੋ ਸਤਨਾਮ ਕਿੱਥੇ ਪਾਓਗੇ ਉਹਦਾ ਅੰਤ। ਸੁਨਿਆਰ ਦੀ ਕੰਡੀ ਸਮੁੰਦਰ ਦਾ ਅੰਤ ਪਾਵੇ, ਉਹ ਤਾਂ ਮੇਰੇ ਖਿਆਲ ਜੇ ਸਾਰਾ ਸਿਉਣਾ ਸੀ ਕਮੈਂਟਰੀ ਦਾ ਹੀ ਇੱਕ ਸੁਨਿਆਰ ਕੋਲ ਲੈ ਜਾਓ, ਵਿਚਾਰੀ ਉਸੇ ਚ ਟੁੱਟ ਜਾਵੇ। ਅਜਿਹੇ ਆਖੋ ਸਤਨਾਮ ਇੰਗਲੈਂਡ ਦਾ ਤਾਂ ਇੱਕ ਪਾਸੇ ਰਹਿ ਗਿਆ, ਉਹ ਵੀ ਕਿੱਲਾ ਹੋ ਜਾਣਗੀਆਂ ਉਹਦੀਆਂ, ਉਹ ਤਾਂ ਲਿਮਿਟਡ ਹੈ। ਸਾਡੀਆਂ ਬੁੱਧੀਆਂ ਰਿਸ਼ੀਆਂ ਮੁਨੀਆਂ ਮੁਨੀਆਂ ਦੀਆਂ ਆਪਣੀ ਤਾਂ ਗੱਲੇ ਕੀ ਹੈ, ਇਹ ਤਾਂ ਕੰਡੀਆਂ ਨੇ ਸੁਨਿਆਰ ਦੀਆਂ। ਵਾਹਿਗੁਰੂ ਤਾਂ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਉਹਦੇ ਭਾਰ ਨੂੰ ਕੰਡੀਆਂ ਜੋਖੜ। ਫਿਰ ਮਤ ਆਈ ਟਿਕਾਣੇ, ਮੈਂ ਤਾਂ ਐਵੇਂ ਉਹਦਾ ਅੰਤ ਪਾਉਂਦਾ ਫਿਰਦਾ ਸੀ, ਉਹ ਤਾਂ ਬੇਅੰਤ ਹੈ। ਨੱਠਿਆ ਫਿਰ ਉਥੋਂ ਮੋਨ, ਜਿਹਦਾ ਬਚਨ ਆਇਆ ਇੱਥੇ, ਬਾ ਚਰਨਾ ਤੇ ਢਹਿ ਪਿਆ, ਵਾਹਿਗੁਰੂ ਬਖਸ਼ ਦੇ ਮੈਥੋਂ ਗਲਤੀ ਹੋ ਗਈ, ਮੈਂ ਬੇਅੰਤ ਨੂੰ ਅੰਤ ਵਿੱਚ ਲਿਆਂਦਾ। ਤੁਹਾਡੇ ਵਿੱਚੋਂ ਕੋਈ ਸਮੁੰਦਰ ਨੂੰ ਚਮਚੇ ਚ ਪਾਉਣਾ ਚਾਹਵੇ, ਕਿੰਨੀ ਕੁ ਗਲਤੀ ਹੋਵੇ। ਇੱਕ ਬਹੁਤ ਵੱਡੇ ਮੁਸਲਮਾਨ ਫਕੀਰ ਹੋਏ ਨੇ, ਉਹਨੇ ਬੰਦਗੀ ਬਹੁਤ ਕੀਤੀ, ਬਹੁਤ ਉੱਚੀ। ਉਹ ਮੰਗਦਾ ਕੀ ਸੀ? ਕਹਿੰਦਾ ਅੱਲਾ ਖੁਦਾ ਮੈਂ ਨੀ ਤੈਨੂੰ ਦੇਖਣ ਜਾਣਾ, ਤੂੰ ਮੇਰੇ ਘਰ ਆ, ਮੈਨੂੰ ਆ ਕੇ ਮਿਲ। ਬਸ ਇਹੀ ਕਹੀ ਗਿਆ, ਮੈਨੂੰ ਆ ਕੇ ਮਿਲ, ਮੇਰੇ ਘਰ ਆ। ਤਾਂ ਗੁਰਸਿੱਖ ਪਿਆਰਿਓ ਕਰੀ ਗਿਆ, ਕਰੀ ਗਿਆ ਬਹੁਤ ਭਗਤੀ। ਇੱਕ ਦਿਨ ਬਾਹਰ ਸਮੁੰਦਰ ਦੇ ਕੰਢੇ ਤੁਰਿਆ ਜਾਂਦਾ ਸੀ, ਇੱਕ ਬੱਚਾ ਚੀਕਾਂ ਮਾਰੇ ਉਜਾੜ ਵਿੱਚ ਬੀਆਬਾਨ, ਉਹ ਬੱਚੇ ਦੀ ਰੋਣ ਦੀ ਆਵਾਜ਼ ਸੁਣ ਕੇ ਚੱਲਿਆ ਗਿਆ ਕੋਲ, ਕਿ ਬੱਚਾ ਇੱਥੇ ਉਜਾੜ ਵਿੱਚ ਕਿਉਂ ਰੋਂਦਾ, ਕਿਸੇ ਜਾਨਵਰ ਨੇ ਨਾ ਫੜ ਲਿਆ ਹੋਵੇ। ਜਾ ਕੇ ਕੀ ਵੇਖਿਆ, ਉਸ ਬੱਚੇ ਕੋਲ ਇੱਕ ਚਮਚਾ ਫੜਿਆ ਹੋਇਆ, ਇੱਕ ਕੁੱਜੀ। ਚੀਕਾਂ ਮਾਰੇ ਸਮੁੰਦਰ ਦੇ ਕੰਢੇ, ਉਹ ਫਕੀਰ ਕਹਿੰਦਾ ਕਾਕਾ ਕਿਉਂ ਰੋਂਦੇ, ਇੱਥੇ ਉਜਾੜ ਵਿੱਚ ਕਿਉਂ ਆਇਆ ਤੂੰ ਕੱਲਾ, ਚੱਲ ਤੈਨੂੰ ਘਰ ਛੱਡ ਕੇ ਆਵਾਂ। ਕਹਿੰਦਾ ਘਰ ਨਹੀਂ ਜਾਣਾ, ਮੈਂ ਜਾਣ ਕੇ ਹੀ ਆਇਆ। ਰੋਂਦਾ ਕਿਉਂ ਹੈ? ਕਹਿੰਦਾ ਇਹ ਤੈਨੂੰ ਦੱਸਣਾ ਨਹੀਂ, ਤੈਨੂੰ ਮੇਰੇ ਦੁੱਖ ਦਾ ਪਤਾ ਹੀ ਨਹੀਂ। ਉਹ ਫਕੀਰ ਹੈਰਾਨ, ਛੋਟਾ ਜਿਹਾ ਬੱਚਾ ਮੈਂ ਬੁੜਾ, ਇਹ ਕਹਿੰਦਾ ਤੈਨੂੰ ਪਤਾ ਨਹੀਂ? ਉਹ ਜਿੱਦ ਕੀਤੀ, ਕਹਿੰਦਾ ਤੂੰ ਦੱਸ ਦੇ ਮੈਂ ਤੇਰੇ ਦੁੱਖ ਦਾ ਇਲਾਜ ਕਰੂੰ। ਬੱਚਾ ਕਹਿੰਦਾ ਤੇਰੇ ਕੋਲ ਇਲਾਜ ਹੈ ਹੀ ਨਹੀਂ। ਫਿਰ ਕਿਹਾ ਕਿ ਦੱਸ ਦੇ। ਉਹ ਬੱਚਾ ਕਹਿੰਦਾ ਮੈਨੂੰ ਦੁੱਖ ਇਹ ਹੈ, ਮੈਂ ਚਮਚੇ ਨਾਲ ਚੱਕ ਕੇ ਸਮੁੰਦਰ ਨੂੰ ਕੁੱਜੀ ਵਿੱਚ ਪਾਉਣ ਆਇਆ ਤਾਂ ਇਹ ਪੈਂਦਾ ਨਹੀਂ, ਤੇ ਮੈਂ ਪਿੱਟਦਾ ਹੁਣ ਪਿਆ। ਮੈਂ ਕਹਿੰਦਾ ਘਰ ਤੋਂ ਆਇਆ ਨੱਠ ਕੇ, ਵੀ ਚਮਚੇ ਨਾਲ ਸਮੁੰਦਰ ਨੂੰ ਚੱਕ ਕੇ ਸਾਰੇ ਨੂੰ ਕੁੱਜੀ ਚ ਪਾ ਲੈਣਾ ਆਪਣੀ ਚ, ਤਾਂ ਰੋਣਾ। ਉਸ ਫਕੀਰ ਨੇ ਬੱਚੇ ਦੇ ਚਰਨ ਫੜ ਲਏ, ਬੁੱਬਾਂ ਨਿਕਲ ਗਈਆਂ। ਕਹਿੰਦਾ ਤੂੰ ਤਾਂ ਅਗਿਆਨੀ ਹੈ, ਮੈਂ ਮਹਾਂ ਅਗਿਆਨੀ ਹੈ। ਤੂੰ ਸਮੁੰਦਰ ਨੂੰ ਕੁੱਜੀ ਚ ਪਾਉਣਾ ਚਾਹੁੰਦਾ, ਸਮੁੰਦਰ ਮਿਲਿਆ ਹੋਇਆ, ਕੁੱਜੀ ਵੀ ਮਿਲੀ ਹੋਈ ਹੈ, ਉਹਦਾ ਡਾਇਮੀਟਰ ਹੈਗਾ ਸਮੁੰਦਰ ਦਾ ਵੀ। ਮਿਲੀ ਹੋਈ ਚੀਜ਼ ਇੱਕ ਦਿਨ ਮਿਲੀ ਹੋਈ ਚੀਜ਼ ਚ ਪੈ ਸਕਦੀ ਹੈ? ਮੈਂ ਇੰਨਾ ਮੂਰਖ, ਮੈਂ ਉਹਨੂੰ ਆਪਣੇ ਘਰ ਬੁਲਾਉਣਾ ਜਿਹਦੀ ਕੋਈ ਮਿਣਤੀ ਉਹ ਨੀ। ਅੱਜ ਕੋਈ ਸਤਨਾਮ ਚਰਨ ਪੜ ਲਏ, ਕਹਿੰਦਾ ਤੂੰ ਗੁਰੂ ਲੱਭ ਪਿਆ। ਇਹ ਸਮੁੰਦਰ ਤਾਂ ਤੋਲੀ ਮਿਲੀ ਚੀਜ਼ ਹੈ, ਹੋ ਸਕਦਾ ਕਿਸੇ ਦਿਨ ਕੁੱਜੀ ਚ ਪੈ ਜਾਵੇ, ਪਰ ਜਿਹੜਾ ਤੋਲੇ ਤੋਲਣ ਵਿੱਚ ਨਹੀਂ ਹੈ, ਜਿਹਦਾ ਅੰਤ ਕੋਈ ਨਹੀਂ, ਮੈਂ ਉਹਨੂੰ ਬੁਲਾਉਂਦਾ ਫਿਰਦਾ ਤੂੰ ਮੇਰੇ ਘਰ ਆ, ਮੈਂ ਤੈਨੂੰ ਦੇਖਣਾ ਚਾਹ। ਭੁੱਲ ਗਿਆ ਮੈਂ ਸਤਿਗੁਰ, ਤੂੰ ਬੇਅੰਤ, ਤੇਰਾ ਅੰਤ ਨਹੀਂ ਪਾਇਆ, ਮੈਨੂੰ ਨਹੀਂ ਉਸ ਧਰਤੀ ਦੀ ਲੋੜ। ਨਾਰਦ ਜੀ ਕਹਿੰਦੇ ਉਹਨੂੰ ਉਹੀ ਜਿਹੀ ਬਣਾ ਦੇ ਜਿਹਨੂੰ ਮਰਜ਼ੀ ਦੇ ਦੇ। ਭਗਵਾਨ ਕਹਿੰਦੇ ਹੁਣ ਨਹੀਂ ਬਦਲ ਹੁੰਦੀ, ਹੁਣ ਜਿਹੜਾ ਤੀਰ ਨਿਕਲ ਗਿਆ ਨਿਕਲ ਗਿਆ, ਹੁਣ ਰਹਿ ਜਾ ਕੇ ਉੱਥੇ। ਕਹਿੰਦਾ ਉੱਥੇ ਮਾਰਾ, ਉੱਥੇ ਤਾਂ ਪੰਛੀ ਵੀ ਨਹੀਂ ਰਹਿ ਸਕਦਾ, ਨਾ ਪਾਣੀ ਨਾ ਮਿੱਟੀ, ਦੋਵੇਂ ਚੀਜ਼ਾਂ ਨੇ, ਉਹ ਤਾਂ ਪੱਥਰ ਹੈ। ਬੁੱਬਾ ਮਾਰੇ ਨਾਰਦ, ਉਹਨੂੰ ਬਣਾ ਦੋ ਉਹੋ ਜੀ। ਭਗਵਾਨ ਕਹਿੰਦਾ ਬਾ ਜਿਹੜੀ ਬਣਨੀ ਸੀ ਬਣਨੀ, ਤੂੰ ਜਾ ਨਾ ਜਾ। ਕਹਿੰਦਾ ਭਗਵਾਨ ਸੋਚੋ ਕੁਛ, ਰਹਿਮ ਕਰੋ, ਫੁੱਲਾਂ ਨਾਲ ਫਲਾਂ ਨਾਲ ਲੱਦੇ ਬਾਗ, ਪੰਛੀ ਖੁਸ਼ ਹੋ ਰਹੇ ਸੀ, ਸੁਰਗ ਦਾ ਨਜ਼ਾਰਾ, ਹੁਣ ਉਹ ਕਿਸ ਕੰਮ ਆਊਗੀ ਪੱਥਰ ਦੀ ਧਰਤੀ? ਹੁਣ ਟੀਕਾ ਲੱਗਣਾ ਜਰਾ ਲਵਾ ਲਿਓ ਆਰਾਮ ਨਾਲ, ਉਹ ਕਿਸ ਕੰਮ ਆਊਗੀ? ਭਗਵਾਨ ਕਹਿੰਦੇ ਨਾਰਦਾ ਤੂੰ ਫੇਰ ਮੈਨੂੰ ਪੁੱਛਦਾ ਕਿਸ ਕੰਮ ਆਊਗੀ, ਮੈਨੂੰ ਅਣਜਾਣ ਸਮਝਦਾ, ਮੈਂ ਉਸ ਧਰਤੀ ਤੋਂ ਵੀ ਕੰਮ ਲੈਣਾ, ਉੱਥੇ ਵੀ ਭੇਜੂਗਾ। ਹੁਣ ਸੁਣੋ ਬਾਣੀ ਦੀ ਤੁਕ ਜਿੱਥੇ ਸਭ ਕੁਝ ਲਿਖਿਆ ਹੋਇਆ, ਥੋੜੀ ਤੁਸੀਂ ਬਹੁਤ ਵਾਰ ਆਉਣੀ ਹੈ। ਉੱਥੇ ਕਿਹਨੂੰ ਭੇਜੇਗਾ? ਉੱਥੇ ਤਾਂ ਮਿੱਟੀ ਵੀ ਨਹੀਂ ਹੈ, ਪਾਣੀ ਵੀ ਨਹੀਂ ਹੈ, ਕਿਹਨੂੰ ਭੇਜੇਗਾ? ਕੋਈ ਰਹਿ ਨਹੀਂ ਸਕਦਾ ਪੱਥਰ। ਮਹਾਰਾਜ ਕਹਿੰਦੇ ਆਗਨ ਬਿੰਬ ਪਵਨ ਕੀ ਬਾਣੀ, ਤੀਨ ਨਾਮ ਕੇ ਦਸ। ਇਹ ਤਿੰਨ ਚੀਜ਼ਾਂ ਮੇਨ ਨੇ ਆਪਣੇ ਸਰੀਰ ਵਿੱਚ, ਹਵਾ ਪਾਣੀ ਤੇ ਅਗਨੀ। ਇਹ ਤਿੰਨ ਚੀਜ਼ਾਂ ਜਿਹੜੇ ਤੱਤ ਨੇ, ਮੇਨ ਮਾਸਟਰ ਤੱਤ ਨੇ ਸਾਡੇ ਸਰੀਰ ਵਿੱਚ। ਗੁਰਸਿੱਖ ਪਿਆਰਿਓ ਗਾਹਾਂ ਲਈ ਤੋਂ ਕੌਣ ਸੁਣੋ, ਇਹ ਮਨੁੱਖ ਦੇਹੀ ਦੇਤੀ ਵਾਹਿਗੁਰੂ ਨੇ ਤੱਤ ਮਿਲਾ ਕੇ। ਪਰ ਤੇ ਤਸਕਰ ਜੋ ਨਾਮ ਨਾ ਲੇਵੇ ਵਾਸਤਾ ਕੋਟ ਪਚਾਸਾ। ਨੋਟ ਕਰਿਓ, ਪੰਜਾਹਵਾਂ ਕੋਟ ਪਚਾਸਾ ਜਿਹੜਾ ਤੂੰ ਲੁਕੋ ਕੇ ਰੱਖਿਆ ਨਾ, ਪੱਥਰ ਦਾ ਬਣਿਆ ਹੋਣਾ। ਜਿਹੜੇ ਮਨੁੱਖ ਜਨਮ ਨੂੰ ਪਾ ਕੇ ਨਾਮ ਨਹੀਂ ਜਪਣਗੇ ਉਹਨਾਂ ਨੂੰ ਉੱਥੇ ਭੇਜੂਗਾ। ਕੋ ਸਤਨਾ ਵੇ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਤੇ ਤਸਕਰ। ਤਸਕਰ ਦਾ ਕੀ ਅਰਥ ਹੈ? ਇੱਕ ਹੁੰਦਾ ਚੋਰ। ਚੋਰ ਕੌਣ ਹੁੰਦਾ? ਜਿਹੜਾ ਲੁਕ ਕੇ ਸੁੱਤੇ ਪਏ ਦੀ ਚੀਜ਼ ਚੱਕੇ, ਮਾਲਕ ਦੇਖਦਾ ਨਾ ਹੋਵੇ, ਉਹ ਜਦੋਂ ਚੀਜ਼ ਚੱਕ ਲੈ ਜਾਵੇ ਨਾ, ਉਹ ਹੁੰਦੀ ਹੈ ਚੋਰੀ। ਜਾਗਦੇ ਦੀ ਤਾਂ ਤੁਰਦੇ ਫਿਰਦੇ ਦਾ ਬਟੂਆ ਕੱਢੇ, ਦੇਖਦੇ ਦੀ ਗਹਿਣਾ ਤਾਰੇ, ਉਹ ਹੁੰਦਾ ਠੱਗ। ਉਹ ਠੱਗ ਕਦੇ ਵੀ ਸੁੱਤੇ ਪਏ ਨਾਲ ਠੱਗੀ ਨਹੀਂ ਕਰਦਾ ਹੁੰਦਾ। ਚੋਰ ਕਦੇ ਜਾਗਦੇ ਦੀ ਚੀਜ਼ ਨਹੀਂ ਚੱਕਦਾ ਹੁੰਦਾ। ਠੱਗ ਐਨ ਜਾਗਦਿਆਂ ਦੀ, ਦੇਖਦਿਆਂ ਦੀ, ਉਹ ਹੁੰਦਾ ਠੱਗ। ਸੌ ਚੋਰ ਇਕੱਠਾ ਹੋਵੇ ਉਹਦਾ ਬਣਦਾ ਇੱਕ ਠੱਗ, ਤੇ ਸੌ ਠੱਗ ਇਕੱਠਾ ਹੋਵੇ ਉਹਦਾ ਬਣਦਾ ਇੱਕ ਤਸਕਰ, ਜਿਹਦਾ ਇੱਥੇ ਨਾਂ ਹੈ ਤਸਕਰ। ਤੇ ਤਸਕਰ, ਤਸਕਰ ਕੌਣ ਹੁੰਦਾ? ਨਾ ਸੁੱਤੇ ਪਏ ਦੀ ਚੱਕਣੀ ਪਵੇ, ਨਾ ਜਾਗਦੇ ਦੀ ਜੇਬ ਕੱਟਣੀ ਪਵੇ। ਗੱਲੇ ਐਸੇ ਕਰੂਗਾ ਅਗਲਾ ਆਪੇ ਫੜਾ ਜਾਵੇ। ਅੱਜ ਕੇ ਅਕੂਲ ਸਤਨਾਮ, ਉਹ ਹੁੰਦਾ ਤਸਕਰ। ਤੈਨੂੰ ਚੋਰੀ ਕਰਨੀ ਉਹ ਨਾ ਪਵੇ, ਠੱਗੀ ਕਰਨੀ ਉਹ ਨਾ ਪਵੇ, ਗੱਲੇ ਐਸੇ ਕਰ ਦੇਵੇ ਆਪੇ ਫੜੂ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio broadcasting from Gurdwara Sahib, Western Singh Sabha at Williams Lake. Any comments and suggestions, please call 250-392-3874.
6: Pehle shaan, phir manga charan, te usse upran sabad sarvan karo ji.

ਕਿੰਨੀ ਸੇਵਾ ਪ੍ਰਵਾਨ ਕਰਨੀ ਜੀ, ਫੁੱਲਾਂ ਚੁੱਕਾਂ ਦੀ ਖਿਮਾ ਗੁਰੂ ਅਤੇ ਸਾਧ ਸੰਗਤ ਬਖਸ਼ਣ ਜੋਗੇ ਜੀ, ਬਖਸ਼ ਲੈਣਾ ਦੇਵਸ ਜੀ, ਸਾਰੇ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਹਜ਼ੂਰ ਕਹਿੰਦੇ ਨੇ ਇੰਨਾ ਸੌਖਾ ਕੰਮ ਨਹੀਂ ਹੈ, ਅਸੀਂ ਤੇ ਤਰਲਾ ਮਿਹਨਤ ਹੀ ਕਰ ਸਕਦੇ ਹਾਂ ਨਾ, ਪਰ ਸਾਨੂੰ ਹਜ਼ੂਰ ਨੇ ਇੱਕ ਤਰੀਕਾ ਜ਼ਰੂਰ ਦੱਸਿਆ। ਕਹਿੰਦੇ ਨੇ ਪਾਣੀ ਦੀਆਂ ਲਹਿਰਾਂ ਵਿੱਚ ਬੜੀ ਮਸਤੀ ਦੇ ਨਾਲ ਖੇਲ ਰਹੀ ਹੈ, ਕਲੋਲ ਕਰ ਰਹੀ ਹੈ ਮੱਛੀ। ਕਹਿੰਦੇ ਨੇ ਕਿਨਾਰੇ ਤੇ ਆਈ, ਕਿਸੇ ਨੇ ਪਕੜ ਕੇ ਰੇਤ ਤੇ ਰੱਖ ਦਿੱਤਾ। ਹਜ਼ੂਰ ਕਹਿੰਦੇ ਨੇ ਕੁਝ ਹੀ ਸਕਿੰਟਾਂ ਦੇ ਵਿੱਚ ਤੜਪ ਤੜਪ ਕੇ ਪ੍ਰਾਣ ਦੇਣ ਲੱਗੀ, ਉਹਨੇ ਫਿਰ ਪਾਣੀ 'ਚ ਚੁੱਕ ਕੇ ਰੱਖ ਦਿੱਤਾ। ਗੁਰੂਵਾਰੀ ਕਹਿੰਦੇ ਨੇ ਜਿੰਨੀ ਤੜਪ ਉਸ ਵੇਲੇ ਮੱਛੀ ਨੂੰ ਪਾਣੀ ਦੀ ਸੀ, ਜੇ ਇੰਨੀ ਤੜਪ ਸਾਡੇ ਵਿੱਚ ਹੋਵੇ ਤਾਂ ਡੈਫੀਨੇਟਲੀ ਪਰਮਾਤਮਾ ਮਿਲ ਜਾਂਦਾ। ਗੱਲ ਕਰਨਾ, ਜੋ ਤੜਪ ਉਸ ਵੇਲੇ ਮੱਛੀ 'ਚ ਸੀ ਪਾਣੀ ਵਾਸਤੇ, ਉਨੀ ਤੜਪ ਸਾਨੂੰ ਪਰਮਾਤਮਾ ਦੇ ਮਿਲਣ ਵਾਸਤੇ ਹੋਵੇ। ਅੱਜ ਜਿਨ੍ਹਾਂ ਨੂੰ ਅਸੀਂ ਮੱਥੇ ਟੇਕਨੇ ਆ, ਉਹਨਾਂ ਨੇ ਆਪਣੇ ਆਪ 'ਚੋਂ ਤੜਪ ਪੈਦਾ ਕੀਤੀ ਹੈ। ਐਵੇਂ ਨਹੀਂ ਅੱਜ ਭਗਤਾਂ ਨੂੰ ਗੁਰੂ ਸਾਹਿਬ ਨੂੰ ਮੱਥੇ ਟੇਕਦੇ ਅਸੀਂ, ਉਹਨਾਂ ਨੇ ਉਹ ਤੜਪ ਆਪਣੇ ਆਪ 'ਚ ਪੈਦਾ ਕਰਕੇ ਤੇ ਪ੍ਰਭੂ ਨੂੰ ਪਾਇਆ। ਕੋਸ਼ਿਸ਼ ਕਰਨ 'ਚ ਕੋਈ ਹਰਜ ਨਹੀਂ ਹੈ, ਆਓ ਸਾਰੇ ਰਲ ਕੇ ਤਰਲਾ ਕਰੀਏ, ਕੋਸ਼ਿਸ਼

ਥੋੜਾ ਜਿਹਾ ਡਬਲ ਮਾਈਂਡਡ ਹੋ ਗਏ। ਕਹਿੰਦੇ ਨੇ ਇੰਨੀ ਬਾਰਿਸ਼ ਚ ਜਾਣਾ ਤੇ ਮੇਰੀ ਕੰਬਲੀ ਭੇਜਿਆ ਨਹੀਂ ਹੈ, ਹੋ ਸਕਦਾ ਇੱਕੋ ਹੀ ਹੋਵੇ ਉਹਨਾਂ ਕੋਲ। ਫਿਰ ਕਹਿੰਦੇ ਨੇ ਮਨ ਨੇ ਫੈਸਲਾ ਕੀਤਾ ਨਾਲ ਪਿਆਰੇ ਨੇ ਹੋ ਕਿ ਜ਼ਿਆਦਾ ਤੋਂ ਜ਼ਿਆਦਾ ਮੇਰੀ ਕੰਬਲੀ ਭੇਜਾਏਗੀ ਨਾ ਧੁੱਪ ਤੋਂ ਹੋ ਕੇ, ਫਿਰ ਸੁਕਾ ਲਵਾਂਗਾ। ਅਗਲੀ ਪੰਕਤੀ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਿਲ ਕੀਤਾ ਪਾ ਗਿਆ ਆਪਣਾ ਸੱਚ।

Hey, hey, hey, hey.

बचा मेरा स्वामी, वो देश दहेज़ के बचा मेरा स्वामी।

I'm sorry.

ਹੈ ਵਾਹਿਗੁਰੂ ਕਾ ਬਚਨ ਸਦਾ ਅਬਨਾਸੀ ਗੋਰੇ ਕਾ ਬਚਨ ਸਦਾ ਔਲਾਸੀ ਗੋਰੇ ਕਾ ਬਚਨ ਸਦਾ ਅਬਨਾਸੀ ਗੋਰੇ ਕਾ ਬਚਨ ਸਦਾ ਔਲਾਸੀ ਭਾਈ ਗੋਰੇ ਕੇ ਬਚਨ ਕੱਤੀ ਜਮ ਖਾਸੀ ਗੋਰੇ ਕੇ ਬਚਨ ਕੱਤੀ ਜਮ ਬਚਨ ਕੱਤੀ ਜਮ ਪਾਸੀ ਗੋਰੇ ਕੇ ਬਚਨ ਗੋਰੇ ਕਾ ਬਚਨ ਜੀਤੇ ਸੰਗ ਗੋਰੇ ਕਾ ਬਚਨ ਜੀਤੇ ਸੰਗ ਗੋਰੇ ਕਾ ਬਚਨ ਜੀਤੇ ਸੰਗ ਗੋਰੇ ਕਾ ਬਚਨ ਬਚਨ ਨਿਸ਼ਚੈ ਰਾਮ ਕੇ ਰੰਗ ਗੋਰ ਕੇ ਬਚਨ ਨਿਸ਼ਚੈ ਰਾਮ ਕੇ ਰੰਗ ਗੋਰ ਕੇ ਬਚਨ ਨਿਸ਼ਚੈ ਰਾਮ ਕੇ ਰੰਗ

Hola।

राम राज अब विग्रह न होई।

الاربع شهور فيهم اطار شعر كثير

अंग तो हर नाम बन जाए।

Mr. Prophet.

प्रभु की जय कृपा निधान हम हर गुण गावेंगे।

ਕੀਤਾ ਤੂੰ ਆਪਣਾ ਆਪ ਹੀ ਲੇਖਾ ਸੰਡੀਐ ਜਾਣਾ ਜਗ ਤਾਂ ਕਾਇਤ ਗਰਭ ਹੰਡੀਐ ਮੰਦਾ

कर ला लो तुम

बस आरजू करद गुलाल अफसानी अब दस्ते मुबारक जमीनों आसमान।

रंग रोवा चुप्पी कर जा।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪੂਰਿਆ

खासरण सो आज हीरण की

मैं बिनती कोई

राम ने करुणा ले

ਹਾਥ ਨਾ ਕੀਤਾ, ਦਾਨ ਦਿਓ ਇਨਹੀਂ ਕੋ ਭਲੋ।

ਗਾਉਣਾ ਕਸਰਾਂ ਦਾ ਖਿਲਾੜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਮੁਖਵਾਸ ਪਾਤਸ਼ਾਹੀ ਦਸਵੀਂ ਦੁਨੀਆਂ ਦਾ ਕੋਈ ਸ਼ਸਤਰ ਲੈ ਕੇ ਆਓ ਮੈਂ ਉਹਨੂੰ ਚਲਾ ਕੇ ਦੱਸ ਦਿਆਂਗਾ ਧੰਨ ਗੁਰੂ

Shiva

Come on.

ਹੈ।

Thank you.

आई हर गुण का।

ভয় এলো

सरकार से

Good.

Yeah.

Yeah.

Mr. Bad Guy.

जोड़ में जोड़ चली चलो रावण कांत जा

ਲੋੜੀਆ ਜਿਨੀ ਨਾਮ ਫੇਹਾ ਹਾਇਆ ਇੱਕ ਮਨ ਇੱਕ ਚਿੱਤ ਜਿਨੀ ਨਾਮ ਫੇਹਾਇਆ ਇੱਕ ਮਨ ਇੱਕ ਚਿੱਤ ਸਥਿਰ ਅਸਥਿਰ ਜਗ ਰਹਿਆ ਅਸਥਿਰ ਜਗ ਰਹਿਆ ਉਸਕੇ ਮੋਹ

Krishna

ਸੱਚਾ ਗਾਵੀ ਨਾਨਕ ਸ਼ਰਨ ਦੁਆ ਨਾਨਕ ਸ਼ਰਨ ਜੇ ਤੁਧ ਪਾਵੇ ਜੇ ਤੁਧ ਪਾਵੇ ਜੇ ਤੁਧ ਜਾਂ ਕੀ ਪ੍ਰੀਤ ਗੋਬਿੰਦ ਸਿਉਂ ਲਾਗੀ ਦੁੱਖ ਦਰਦ ਭਰਮਤਾ ਕਾ ਭਾਗੀ ਜਾਂ ਕਾ ਮੀਤ ਸਾਜਨ ਹੈ ਸਮਿਆ ਜਿਸ ਜਨ ਕੋ ਕਹੋ ਕਾ ਕੀ ਕਮੀਆ ਜਾਂ ਕੋ ਰਸ ਹਰ ਰਸ ਹੈ ਆਇਆ ਨਹੀਂ ਲਪਟਾਇਆ ਜਾਂ ਕਾ ਕਹਿਆ ਦਰਗਹਿ ਚੱਲੈ ਜਾਂ ਕਾ ਕਹਿਆ ਦਰਗਹਿ ਚੱਲੈ ਸੋ ਕਿਸ ਕੋ ਨਦਰ ਆਵੇ ਲੈ ਕੱਲੈ ਜਾਂ ਕਾ ਸਭ ਕਿਛ ਤਾਂ ਕਾ ਹੋਏ ਨਾਨਕ ਤਾਂ ਤੋ ਸਦਾ ਸੁਖ ਹੋਏ ਜਾਂ ਕੀ ਪ੍ਰੀਤ ਗੋਬਿੰਦ ਸਿਉਂ ਲਾਗੀ ਦੁੱਖ ਦਰਦ ਭਰਮ ਤਾਂ ਕਾ ਭਾਗੀ ਜਿਨ ਅੰਤਰ ਪ੍ਰੀਤ ਹੈ ਤਿਨ ਹਰ ਰੱਖਣ ਆਇਆ।

ही

करनी फिर से ही

holy tini, holy tini, holy tini,

ਦੇਖੋ ਦੇਖਿਆ ਗੁਰਮੁਖ ਆਖ, ਹਰ ਜਲ ਦੇਖੋ ਸਤਿਗੁਰ ਲੈ, ਜੋ ਇੱਥੋਂ ਕੋਈ ਫਲ ਪਾਵੋ ਹਰ ਬੋਲੋ ਗੁਰਮੁਖ ਲੈ, ਆਪੇ

Hey!

está de

ਬੰਦਾ ਹੀ ਬੰਦਾ।

ਆਓ ਬਣਿਆ ਚੰਗਾ ਮਨ ਵਸਿਆ ਵੱਡੀ ਵੱਡਾ ਪਰ ਤੇਰਾ ਮਰਤਬਾ ਰੰਗ ਪਰੰਗ ਨੇਕਨ ਜਾਪਨ ਕਰਤਵਾ ਜੀਆਂ ਅੰਦਰ ਜੀਓ ਸਭ ਕੁਛ ਜਾਣਦਾ ਸਭ ਕੁਛ ਤੇਰਾ ਸਭ ਕੁਛ ਤੇਰੇ ਵਸ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਈ ਦੁੱਧ ਘਰ ਮਾਨ ਮਹੱਤਾ ਤੇਜ ਆਪਣਾ ਹਜ਼ਾਰ ਉਹ ਸਰਬ ਕਲਾ ਪਰ ਨੂਰ ਦਿੱਤੇ ਚਾਰ ਕਲਾ ਉਹ ਨਾਨਕ ਦਾਸ ਦਾ ਤੁਝੇ ਆਏ ਬਿਨ ਮਤਹਾਰ ਰਾਮ ਕਲੀ ਮਹਿਲਾ ਤੀਜਾ ਆਨੰਦ ਸਤਿਗੁਰ ਸਤਿਗੁਰ ਸਤਿਗੁਰ।

0: मेरे
1: सत्य का ख्याल ही करते

Yes.

ਕਮਲ ਰੁੱਖ ਸਰਾਏ ਰਾਤਾ ਤੇਰ ਸਤਮੁਚ ਫੁੱਲ ਬਕ ਬਕੇ ਕਮਲਾ ਪੱਤ

ਵਾਹਿਗੁਰੂ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ

वाहिगुरु महल में बैठ।

Thank you.

किस गोर का शब्द रत्न आचार, किस गोर का शब्द रत्न

محل میں بیٹھے

ਵਾਹਿਗੁਰੂ ਬੁਰਾ ਪਾਲਾ ਸੰਸਾਰ।

किसनों नजर करे करतार, किसनों

दर्शन ताई बिलप करे चात्र की न्याई त्रिखा न उतरे शांत न आवे बिन दर्शन संत प्यारे जियो सो कहो टल गुर सेवी है अहनस सहज सुपाय दर्शन परसे गुरू कै जन्म मरण दुख जाए हो गए शिव सुख संबंधी नूर अरसों कुरसों चटिया ਉਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਬੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਏ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਏ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਉ ਹਮ ਮੂਰਖ ਮੂਰਖ ਮਨ ਮਾਹੀ ਹਉ ਮੈਂ ਵਿੱਚ ਸਭ ਕਾਰ ਕਮਾਹੀ ਗੁਰ ਪ੍ਰਸਾਦੀ ਹਉ ਮੈਂ ਜਾਏ ਆਪੇ ਬਖਸ਼ੇ ਲਏ ਮਿਲਾਏ ਵਿਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੂਬੈ ਨਾ ਪਾਵੈ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤਿ ਸਾਲਾਹੀ ਸਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਅਵਰ ਨਾ ਕੋਈ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਾਪੂ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਪੁੱਛਿਆ ਪੁੱਕ ਨਾ ਉਤਰੀ ਜੇ ਬੰਨਾ ਪੰਨਿਆਂ ਪਾਰ ਸਹਿਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ
ਜਬ ਸਚਿਆਰਾ ਹੋਈਐ ਜਬ ਕੂੜੈ ਤੁਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨਹੀਂ ਚ ਹੁਕਮ, ਲਿਖ ਦੁੱਖ ਸੁੱਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹੇ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਕਮ ਵਿਚਾਰ। ਗਾਵੈ ਕੋ ਸਾਜ ਕਰੇ ਤਨਖੇ, ਗਾਵੈ ਕਉ ਜੀ ਲੈ ਫਿਰ ਦੇਹ। ਗਾਵੈ ਕਉ ਜਾਪੈ ਦਿਸੈ ਦੂਰ, ਗਾਵੈ ਕਉ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਗੋਟੀ ਗੋਟ ਕੋਟ। ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਕਾਹੀ ਕਾਹ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਸਾਚਾ ਸਾਹਿਬ ਸਾਚ ਨਾਏ, ਪਾਖਿਆ ਪਾਵ ਅਪਾਰ। ਆਖੇ ਮੰਗੈ ਦੇ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਮੂੰਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ ਨਗਰੀ ਮੋਖ ਦੁਆਰ। ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਈ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਦਾਨ। ਗਾਵੀਐ ਸੁਣੀਐ ਮਨ ਰੱਖੀਐ ਪਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸੁਮਾਈ। ਗੌਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ ਬਜਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਤਰ ਨਾ ਜਾਈ। ਤੀਰਥ ਨਾਵਾਂ ਜੇ ਤਸ ਭਾਵਾਂ, ਗਣ ਭਾਣੇ ਕੇ ਨਾਏ।

ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਦ ਬੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮਾ ਅੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਤਸੰਤੋਂ ਗਿਆਨ, ਸੁਣਿਆ ਅਠ ਅਠਕਾ ਇਸ਼ਨਾਨ, ਸੁਣਿਆ ਪੜ੍ਹ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਐਸਰਾ ਗੁਣਾਂ ਕੇ ਗਾਲ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥੋ ਪਇਆ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ, ਮੰਨੈ ਮੂੰਹ ਝੂਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਧਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਹੇਂ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੇ ਉਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਦਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸੁਹਾਲਿਓ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਇਹ ਕੋ ਕਵਾਓ, ਦਿਸਤੇ ਹੋਏ ਲਖ ਦਰਿਆਓ, ਕੁਦਰਤ ਗਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਸੰਗ ਭਾਉ, ਸੰਘ ਪੂਜਾ ਸੰਘ ਤਪਤਾਉ, ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਯੋਗ ਮੰਦ ਰਹੇ ਉਦਾਸ, ਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਸੰਘ ਦਾਤਾ।

ਅਸੰਖ ਨਾਵ ਸੰਖ ਸਾਭ ਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰਸਨ ਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਏ ਜੇ ਫੁਰਮਾਏ ਤਿਵ ਤਿਵ ਪਾਏ।

ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤਾ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਤੋਏ ਭਰੀਐ ਮਦਬਾ ਪੰਕੈ ਸੰਗ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵਹ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸੁਹਸ ਆਤ ਬਾਣੀ ਬਰਮਾਉ ਸਤ ਸੁਹਾਵਣ ਸਦਾ ਮਨ ਚਾਉ ਕਵਣ ਸੁਬੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰੁਤੀ ਮਹਾ ਕਵਣ ਜਿਤੋ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੈ ਰੁਤ ਮਹਾ ਨ ਕੋਈ ਜਾ ਕਰ ਦਸਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾ ਲਾਈ ਕਿਉਂ ਵਰਨੀ ਤੂੰ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪਾਂ ਜਾਣੇ ਅੱਗੇ ਗਿਆ ਨਾ ਸੋਵੇ ਪਾਤਾਲਾਂ ਪਾਤਾ।

ਵੱਡਾ ਆ ਕੀ ਹੈ ਆਪੇ ਜਾਣਾ ਹੈ ਆਪ ਸਾਲਾ ਹੀ ਸਾਲਾਹ ਇਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਹ ਪਵਹੇ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਫਤੀ ਕਰਨ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਹਵਾਰ ਅੰਤ ਕਾਰਣ ਕੇਤੇ ਬਿਲ ਲਾਹੇ ਦਾ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਕੇਵੜ ਉੱਚਾ ਹੋਵੈ ਕੋਏ ਤੇ ਸੂਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋਧ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਬਦ ਟੈਮ ਬੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੁਖ ਭੋਗ ਸਦ ਮਾਰ ਇਹ ਪੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇ ਤੀਆਂ ਮੋਂ ਖਾਏ

अमोल गुण मुल व्यापार मुल व्यापारी मुल भंडार अमोला वह मुल ल जाहि अमुल पाहि मुला समाहि अमुल धर्म मुल दीवान अमुल तुल मुल परवान अमोल बख्शीस अमुल निशान अमुल कर्म मुल फरमान अमुल मुल आख न जाई आख आख रहे बुलाई आख है वेद पाठ पुराण आख है पढ़े करे बखयाण आख है ब्रह्मे आख अंध आख है गोपी तय गोविंद आख है ईश्वर आख सिद्ध आख है कीते कीते बुद्ध आख है दान वे आख है देव आख है सुर नर मुंजन सेव कीते आख है आखण पाहे कीते कह कह उठ उठ जाहे ਇਤੇ ਕੀਤੇ ਹੋਰ ਕਰੇ ਦਾਖ ਨਾ ਸਕੈ ਕਈ ਕਈ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਗਾਵਾ ਰੰਗ ਅਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੰ ਕਹੀ ਅੰਨ ਕੀਤੇ ਗਾਵਣ ਹਾਰੇ ਗਾਵੈ ਤੁਹਨ ਪੌਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੀ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦਿਨ ਦਸਨ ਬੈਠੇ ਦੇਵ ਧਿਆਨ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣ ਯਾ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਨ ਗਾਵਹਿ ਜੋ ਤੁਧਨ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀਹੋ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਦ ਝੋਲੀ ਧਿਆਨ ਕੀ ਕਰੈ ਮੈਂ ਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਸ ਆਦੇਸ਼ ਆਦਿ ਅਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂਕੀਰ ਦਿਸ ਦੇਵਰਾ ਸਾਧ ਸੰਜੋਗ ਬਜੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਦਿਸ ਆਦੇਸ਼ ਆਦਿ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਛਪੈ ਛੰਦ ਤਖ ਪ੍ਰਸਾਦ ਚੱਕਰ ਚਿਹ ਨਰ ਬਰੰਜਾ ਤੇ ਅਰਬਾਤ ਨਹਿੰਜੇ ਰੂਪ ਰੰਗ ਹਰ ਰੇਖ ਭੇਖ ਕਹੁ ਕਹਿ ਨਾ ਸਕਤ ਕਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤ ਹੋਜ ਕਹੇ ਜੈ ਕੋਟ ਇੰਦਰ ਇੰਦਰਾਣ ਸਾਹ ਸਾਣ ਗਣੇ ਜੈ ਤਿਰ ਪਵਨ ਮਹੀਪ ਸੁਰ ਨਾਰਿਅ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਅਗੰਜੇ ਨਮਸਤੰਗ ਪੰਜੇ ਨਮਸਤੰਗ ਰਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਅਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੇ ਨਮਸਤੰਗ ਅਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਕੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਰਨਾਮੇ ਨਮਸਤੰਗ ਨਰਕਾਮੇ ਨਮਸਤੰਗ ਨਰਧਾਤੇ ਨਮਸਤੰਗ ਨਰਗਾਤੇ ਨਮਸਤੰਗ ਨਰਦੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਦਾਨੇ ਨਮਸਤੰਗ ਅਗਾਹੀ ਨਮਸਤੰਗ ਅਬਾਹੇ ਨਮਸਤੰਗ ਤ੍ਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗ ਗੰਮੇ ਨਮਸਤਾਸਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਬੇ ਨਮਸਤਾਸ ਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਾਸ ਦੇਵੈ ਨਮਸਤੰਗ ਅਪੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਾਸ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਧੰਦੇ ਨਮੋ ਅਸਤਾ ਬੰਦੇ ਨਮਸਤੰਗ ਨਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਾਸ ਦਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਭੋਗੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਜਾਚਰੀ ਛੰਦ ਦਉ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾਂ ਪੂਹਾਂ ਲੇਖਾਂ ਪੇਖਾਂ ਨਾਮ ਹੈ ਕਾਮ ਦੇ ਹੈ ਪੇਹਾਂ ਜੀਤਾਂ ਪੀਤਾ ਹੈ ਤਰਮਾਨ ਅਨਦਾਨ ਤ੍ਰਿਵਰਗਾਂ ਸਰਗਾਂ ਨੀਲ ਹੈ ਅਨਾਦ ਹੈ ਜੈ ਆਜਾਦ ਹੈ ਜਨਮ ਵਰਣਾ ਭੂਤਾਂ ਪਰਣੇ ਅਗੰਜ ਹੈ ਪੰਜ ਹੈ ਜੂਜ ਹੈ ਜੰਜ ਹੈ ਮੀਗਰ ਫੀਗਰ ਦੰਦ ਹੈ ਬੰਧ ਹੈ ਇੰਦਰ ਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀ ਕੈ ਨਿਰ ਸ੍ਰੀ ਕੈ ਨਿਰਲੰਬ ਹੈ ਸੰਭੈ ਅਗਮ ਹੈ ਜਮ ਹੈ ਭੂਤ ਹੈ ਸ਼ੂਤ ਹੈ ਅਲੋਕ ਹੈ ਸੋਕ ਹੈ ਅਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਬਹਿ ਗਾਏ ਮਾਨਨ ਦਾਨ ਨੀਕ ਹੈ ਪ੍ਰੇਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਾਜ ਦਿਨ ਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਬਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਬਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਬਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਪਰਭੰਗੀ ਪਰਮਾਥੇ ਸਮਾਧੀ ਬਭੂਤੇ ਕਲੰਕ ਮਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰਗ ਪਰਮ ਸਿਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਪ੍ਰਦੇ ਨਮੋ ਸਸਤ੍ਰ ਬਾਣੇ ਨਮੋ ਅਸਤ੍ਰ ਬਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਦੇਖੀਏ ਪਰਮੀ ਭੋਗੀ ਭੁਗਤੇ ਨਮੋ ਯੋਗ ਯੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪ ਨਮੋ ਸ਼ਾਸ਼ਾਂਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮੋ ਦੰਸ਼ਨਾਨੇ ਨਮੋ ਮੰਤ੍ਰ ਮੰਤਰੰਗ ਨਮੋ ਯੰਤ੍ਰ ਯੰਤਰੰਗ ਨਮੋ ਏਸ਼ੇ ਨਮੋ ਤੰਤ੍ਰ ਤੰਤਰੰਗ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਰੂਪੇ ਸਮਾਧ ਤੁਲਨੇ ਵਾਸੀ ਅਜੈ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਧੂਰ ਦਰਦੰਗ ਅਗੰਗ ਉਘਰਤਾ ਪਰੰਗ ਪਰਮ ਪਰਮੇਸ਼ਵਰੰਗ ਪਰੋਸ਼ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰਗ ਅਕਾਮੰ ਸਮਾਧ ਬਰਾਜੀ ਸਮਾਧ ਤਾ ਸਧਾਮੰ ਤੇਰਾ ਜੋਰ ਜਾ ਜਰੀ ਛੰਦ ਜਲੇ ਹੈ ਸਲੇ ਹੈ ਪੀਤਾ ਵੇ ਹੈ ਪ੍ਰਭੂ ਅਜੂਹਾ ਦੇ ਸਭੇ ਸਹਿ ਭੁਜੰਗ ਪ੍ਰਯਾਤ ਛੰਦ
आगाधे अबाधे आनंदी स्वरूपे नमो सर्वमान्य समाज दीन धारने नमा स्वंग नरनाथे नमा स्वंग परमाथे नमा स्वंग गंजे नमा स्वंग पंजे नमा स्वंग काले नमा स्वंग पाले नमो सर्वदेशे नमो सर्वपेशे नमो राज राजे नमो साज साजे नमो शाह शाहे नमो मा माहे नमो गीत गीते नमो प्रीत प्रीते नमो रोख रोखे नमो शोक शोके नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमदानं नमो सर्वमंत्रं नमो सर्वजंत्रं नमो सर्वदृशं नमो सर्वकरिष्ठं नमो सर्वरंगे दुर्भंगे अनंगे नमो जीव जीवं नमो बीज बीजे अखिजे बीजे समस्तं वर्षिजे गर्भालं स्वरूपे गोकर्मं प्रणासी सदा सर्वदा हरिदिशदिं निवासी जरपुरशांत प्रसाद अमृत करमे अमृत धर्मे अखल जोगे अजल भोगे अजल राजे अटल साजे अखल धर्मंग लाकर्मंग सर्वंग दाता सर्वंग ज्ञाता सर्वंग पाने सर्वंग माने सर्वंग प्राण सर्वंग त्राण।

ਕਿ ਜਹਰ ਜੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਾ ਸਲਾਮ ਹੈ ਸਮਾਸਲ ਗੁਲਾਮ ਹੈ ਕਿ ਸਭ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਦਹਿੰਦਾ ਹੈ ਕਿ ਰਾਜ ਕਰਹਿੰਦਾ ਹੈ ਕਰੀਮ ਅਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਨੀਮ ਅਲ ਖਰਾਜ ਹੈ ਗਰੀਬ ਅਲ ਨਿਵਾਜ ਹੈ ਹਰੀਫ ਅਲ ਸਿਕਨ ਹੈ ਹਿਰਾਸ ਅਲ ਪਕਨ ਹੈ ਕਲੰਕ ਅੰਗ ਪ੍ਰਣਾਸ ਹੈ ਸਮਾਸ ਤੁਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇ ਕਰੀਮ ਹੈ ਸਮਾਸ ਤੁਲ ਜਵਾਹ ਹੈ ਕਿ ਸਾਹਿਬ ਕਰਾਂ ਹੈ ਕਿ ਨਰਕ ਅੰਗ ਪ੍ਰਣਾਸ ਹੈ ਬੈਸ ਤੁਲ ਨਿਵਾਸ ਹੈ ਕਿ ਸਰਬ ਲਗਵਾਨਾ ਹੈ ਮੇਸ ਤੁਲ ਰਵਾਨਾ ਹੈ ਤਮਾਮ ਅਲ ਤਮੀਜ਼ ਹੈ ਸਮਾਸ ਤੁਲ ਅਜੀਜ਼ ਹੈ ਪਰੰਗ ਪਰਮੀਸ ਹੈ ਸਮਾਸ ਤੁਲ ਅਦੀਸ ਹੈ ਰੀਸ ਅਲ ਅਲੇਖ ਹੈ ਮੇਸ ਅਲ ਅਪੇਖ ਹੈ ਜ਼ਮੀਨ ਅਲ ਜਮਾਹ ਹੈ ਮੀਕ ਅਲ ਮਾਹ ਹੈ ਕਰੀਮ ਅਲ ਕਮਾਲ ਹੈ ਕਿ ਜਦੋਂ ਜਮਾਲ ਹੈ ਕਿ ਅਜਲ ਅੰਗ ਪ੍ਰਕਾਸ਼ ਹੈ ਕਿ ਮੈਂ ਤੋ ਸੁਭਾਸ ਹੈ ਕਿ ਅੱਜ ਬਸਰੂਪ ਹੈ ਕਿ ਮੈਂ ਤੋ ਬਭੂਤ ਹੈ ਕਿ ਮੈਂ ਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਜਲ ਅੰਗ ਨੰਗ ਹੈ ਕਿ ਮੈਂ ਤੋ ਭੰਗ ਹੈ ਮਦ ਪਾਰ ਛੰਦ ਦਾ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰਿਆ ਗੰਜ ਹਰ ਨਰ ਪਰ ਪੰਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਭਰ ਨਰਿਆ ਮੰਡ ਆਨ ਪਵਨਾਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮਦਾਮ ਅੰਸ਼ ਜੇ ਅੰਗ ਆਸਨ ਅਪੰਗ ਉਪਮਾ ਪਾਰ ਗਤ ਮਿਤਦਾਰ ਜਲ ਥਲ ਅਮੰਡ ਦਿਸ ਬਿਸ ਅਪੰਡ ਜਲ ਥਲ ਮਹੰਤ ਦਿਸ ਬਿਸ ਬੇਅੰਤ ਅਨ ਪਵਨਾਸ ਦ੍ਰਿਤ ਧਰ ਤਰਾਸ ਰਾਜਨ ਬਾਹ ਕੈ ਸਦਾਹ ਓਅੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਜਚਰਨ ਨਾਮ ਅੰਸ਼ ਜਿਆ ਅੰਗ ਆਸਨ ਅਪੰਗ ਉਪਮਾ ਪਾਰ ਗਤਮਿਤ ਉਧਾਰ ਜਲ ਥਲ ਅਮੰਡ ਦਿਸ ਬਿਸ ਅਭੰਡ ਜਲ ਥਲ ਮਹੰਤ ਦਿਸ ਬਿਸ ਬੇਅੰਤ ਅਨ ਪਵਨਾਸ ਦ੍ਰਿਤ ਧਰ ਤੁਰਾਸ ਆ ਜਾਨ ਵਾਹ ਕੈਸਦਾ ਓਅੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਜਚਰਨ ਨਾਮ ਅਨਸ਼ ਜਗਾਤ ਅਜ ਜਿਨਾ ਬਾਤ ਅਨਜਨ ਜਗਾਤ ਅਨਰੰਜ ਬਾਤ ਅਨਟੁੱਟ ਭੰਡਾਰ ਅਨਠ ਪਾਰ ਅਢੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦਉ ਪ੍ਰਸਾਦ ਕਰਣਾ ਲਿਆ ਹੈ ਅਰ ਗਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਤੇ ਸ਼ਿਵ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬਵਾਰਣ ਹੈ ਦ੍ਰਿਤ ਕੇ ਦਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰਗ ਪਰ ਹੈ ਸਰਬੰਕਰ ਹੈ ਸਰਬਾਸ ਹੈ ਸਰਬਨਾਸ਼ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡ ਹੈ ਖਲਖੰਡ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਥਪਾ ਥਪ ਹੈ ਕਰਦਾ ਕਰਦਾ ਅਮਰਦਾ ਅਮਰਦਾ ਅਮਰਦਾ ਅਮਰਦਾ ਕਰੁਣਾ ਕਰਦਾ ਕਰਦਾ ਕਰਦਾ ਸਰਣੀ ਕਰਦਾ ਅਮਰਦੇਸ਼ ਬਰਾਏ ਪਰਮੇਸ਼ਵਰ ਹੈ ਕਰਦਾ ਕਰਦਾ ਅਮਰਦਾ ਅਮਰਦਾ ਹੈ ਅਜਪਾ ਕਰਦਾ ਅਮਰਦਾ ਅਮਰਦਾ ਹੈ ਨਰ ਨਾਇਕ ਹੈ ਕਲਕਾਇਕ ਹੈ ਵਿਸ਼ਵੰਪਰ ਹੈ ਕਰੁਣਾਲਿਆ ਹੈ ਨਿਰਭਨਾਇਕ ਹੈ ਸਰਭਾਇਕ ਹੈ ਬਹੁ ਪੰਜਨ ਹੈ ਹਰਗੰਜਨ ਹੈ ਰਘੁਤਾਪਨ ਹੈ ਜਪ ਜਾਪਨ ਹੈ ਅਕਲੰ ਕਰਦਾ ਹੈ ਕਰਦਾ ਕਰ ਹੈ ਕਰਦਾ ਕਰ ਹੈ ਹਰਦਾ ਹਰ ਹੈ ਪਰਮਾਤਮਾ ਹੈ ਸਰਵਾਤਮ ਹੈ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਿ ਸੂਰਜ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬੀਜ ਬੀਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮੋ ਬ੍ਰਹਮ ਦਤੰਗ ਦਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦ ਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਕਾਸ਼ਰੀ ਸ਼ੰਭ ਅਜਾਇਆ ਲਾਇਆ ਭਇਆ ਬਇਆ ਪੂਆ ਜੂਆ ਨਾਸ ਕਾਸ ਗੰਜ ਪੰਜ ਲੱਖ ਭਖ ਕਾਲ ਦਿਆਲ ਲੇਖ ਭੇਗ ਨਾਮ ਕਮ ਗਾਟਾ ਨਾਥੇ ਪ੍ਰਮਾਤੇ ਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਦੇਖੇ ਅਕਰਮੰਗ ਪਰਮੰਗ ਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਾਸ ਤੁਲ ਪ੍ਰਣਾਮੇ ਸਮਾਸ ਤੁਲ ਪ੍ਰਣਾਸੇ ਅਗੰਜਲੋ ਨਾਮੇ ਸਮਾਸ ਤੁਲ ਨਵਾਸੇ ਨਿਰਗਾਮੰਗ ਬਭੂਤੇ ਸਮਾਸ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਗਰੀਮਲ ਕਨਿੰਦਾ ਸਮਾਧ ਤਲ ਨਿਵਾਸੀ ਅਜਾਇਬ ਬਭੂਤੇ ਅਜਾਇਬ ਗਨੇਮੈ ਹਰਿਅੰਗ ਹਰਿਅੰਗ ਗਰੀਮ ਰਹੇਮੈ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਬਭੂਤੇ
सतर जगर भरती चतर जगर भुगते स्वयंभ शुभंग सर्वदा सर्वजुगते जुगत कालंग प्रणासी दयालंग स्वरूपे सदांग संगे अपंगंग भुगते चतर जगर भारती चतर जगर भुगते स्वयंभ शुभंग

ਭਾਵ ਪ੍ਰਸਾਦ ਸਵਈਏ ਕੋਵੰਕਾਰ ਸਤਿਗੁਰ ਪ੍ਰਸਾਦ ਭਾਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀ ਸਰਾਭ ਸੁਧ ਸਮੂਹ ਸਦਾਨ ਕੇ ਦੇਖ ਵਿਰੁ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਗ੍ਰਤੀ ਬਿਨੇ ਗ੍ਰਤੀ ਕੇ ਮਾਤੇ ਮਦੰਗ ਜਰਿਆਰ ਸੰਗ ਅਨੂਪ ਦੰਗ ਸੁਰੰਗ ਸਵਾਰੀ ਕੋਟ ਦੁਰੰਗ ਕੁਰੰਗ ਸਿਗੂਦਤ ਪਵਨ ਕੇ ਗੌਨ ਕੋ ਜਾਤ ਨਿਵਾਰੀ ਪਾਰੀ ਬਜਾਨ ਕੇ ਬਹੁ ਪਲੀ ਵਦ ਨਿਆਬ ਸੀਸਣਾ ਜਾਤ ਵਿਚਾਰੀ ਏਤੇ ਭਾਏ ਤੋ ਕਾਹ ਭੈ ਭੂਬਤ ਅੰਤ ਕੋ ਨਾਂਗੀ ਪਾਏ ਪਦਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਅਜਰਾਜ ਹਜਾਰੀ ਭੂਤ ਭਵਿਖ ਭਗਵਾਨ ਕੇ ਭੂਬਤ ਕੌਣ ਕਰੇ ਨਹੀਂ ਜਾਤ ਵਿਚਾਰੀ ਸਰੀ ਪਤ ਸਰੀ ਭਗਵਾਨ ਭਜੇ ਬਨ ਅੰਤ ਕੋ ਅੰਤ ਕੇ ਦਾਨ ਸੁਧਾਰੀ ਤੀਰਥ ਨਾਨ ਦੈਦ ਮਦਾਨ ਸੁਸੰਜਮ ਨੇਮ ਨੇਕ ਵਸੇਖੈ ਵੇਦ ਕਰਾਨ ਵੇਦ ਪੁਰਾਣਕ ਦੇਵ ਕਰਾਨ ਜਿਵੇਂ ਜਵਾਨ ਸੁਧਾਨ ਕੇ ਵੇਖੈ ਪੌਣ ਆਹਾਰ ਜਦੀ ਅਵਤਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ ਸਰੀ ਭਗਵਾਨ ਕੋ ਭੇਦ ਨ ਪਾਇ ਸਰੀ ਭਗਵਾਨ ਭਜੇ ਬਨ ਭੁਪ ਦੇ ਕਰਤੀ ਬਨ ਏਕ ਨਾਲ ਲੇਖੈ ਸੁਧ ਸੁਭਾਦ ਰੰਤ ਦਵਾਸ ਸਾਸਨਾਦੁਰ ਜਾਨ ਦਲੈਂਗੇ ਭਾਰੀ ਕਮਾਨ ਪਰੇ ਮਨ ਮੈਂ ਕਰ ਪਰਬਤ ਪੰਥਾ ਲੈ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਿਮ ਡੰਗਰ ਮਾਨ ਮਲੈਂਗੇ ਸਰੀ ਪਾਤ ਸਰੀ ਭਗਵਾਨ ਕਿਰਪਾ ਦੇਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਪਰਿਆਰ ਵਿਚਾਰੇ ਸਾਰੇ ਵਿਚਾਰੇ ਸਾਰ ਕੀ ਧਾਰ ਬਛਈਆ ਤੋਰਤ ਦੇ ਸਮਲੈਂਦ ਮਵਾਸਨ ਮਾਤਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਭਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕਾ ਨੇਕ ਸੋ ਏਕ ਦਵਈਆ ਦਾਨਵ ਦੇਵ ਫਨੰਦਰ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਦਪੈਂਗੇ ਪੁਨ ਪ੍ਰਤਾਪਨ ਵਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈਬ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਾਥ ਦਬ ਜਵੰਤਰ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਕਰਿਆ ਦਿਖਦਾਨ ਅਨੇਕ ਸੰਬਰ ਸਾਜ ਕਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਚੀ ਪਦ ਅੰਤ ਫਲ ਜਮ ਪਾਸ ਭਰੈਂਗੇ ਜੇ ਨਾਰ ਸਰੀ ਪਦ ਕੇ ਬਰਸੈ ਪਗ ਤੇ ਨਰ ਫੇਰ ਨਾ ਦੇ ਕਰਾਂਗੇ ਕਹਾਂ ਪੈ ਜਦੋਂ ਲੋਚਨ ਮੂੰਦ ਕੈ ਬੈਠ ਰਹੇ ਹੋ ਧਿਆਨ ਲਗਾਇਓ ਨਾਥ ਬਰੇਲੀ ਸਾਸ ਮੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸਗੀ ਵਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਨ ਲਿਹੋ ਸਭੈ ਜਿਨ ਪ੍ਰੇਮ ਕੀ ਹੋ ਦਿਨ ਹੀ ਪ੍ਰਭ ਪਾਇਓ ਕਾਹੂੰ ਲੈ ਪਾਹਨ ਪੋਈ ਧਰਿਓ ਸਿਰ ਕਾਹੂੰ ਲੈ ਲਿੰਗ ਘਰੇ ਲਟਕਾਇਓ ਕਾਹੂੰ ਲਖੂ ਹਰ ਵਾਚੀ ਦਿਸਾ ਮੈਂ ਕਾਹੂ ਪਛਾ ਕੋਸੀ ਸੁਨਵਾਇਓ ਕੋ ਬਤਾਨ ਕੋ ਪੂਜਿਤ ਹੈ ਪਾਸ ਕੋ ਮਿਰਦਾਨ ਕੋ ਪੂਜਨ ਤਾਇਓ ਕੂਰ ਕਰਿਆ ਔਰ ਜੋ

ਹਮਾਰਾ। ਨਮਸਕਾਰ ਤੁਸੀਂ ਕੋ ਹਮਾਰੀ, ਸਗਲ ਸਗਲ ਪ੍ਰਜਾ ਜਨ ਆਪ ਸਵਾਰੀ। ਸਿਵਕਣ ਕੋ ਸਿਵਗੁਣ ਸੁਖ ਦੀਓ, ਸਧਰਨ ਕੋ ਬਲ ਮੋਹਬਦ ਕੀਓ। ਗੜ ਗੜ ਕੇ ਅੰਦਰ ਕੀ ਜਾਣਦ, ਭਲੇ ਬੁਰੇ ਕੀ ਪੀਰ ਪਛਾਣਤ। ਚਿੱਠੀ ਤੇ ਗੁੰਜਰਿਆ ਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਤੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਗੜ ਗੜ ਕੇ ਪਟ ਪਟ ਕੀ ਜਾਣੈ। ਜਬ ਬੁੱਧ ਕਰਖ ਕਰਾ ਕਰਤਾਰਾ, ਪ੍ਰਜਾ ਦਰਤਵ ਦੀ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਜੇਤੇ ਬਦਨ ਸ੍ਰੇਠ ਸਭ ਤਾਰੇ, ਆਪ ਆਪਣੀ ਬੂਝੋ ਜਾ।

ਨਾ ਹੀ ਕਰਦੇ ਰਹੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪਜਾਈਆਂ। ਸਦਾ ਗੁਰਬਾਣ ਕੀਤਾ ਗੁਰ ਬਿਟਾਓ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੋ ਦੀਨ ਕੋ, ਸੇ ਨਾਮ ਹਰ ਕਹਿ ਲਾਗੇ। ਕਹੇ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਨ ਮਾਣੀ, ਦੇਨ ਮਾਣੀ ਲਿਵੈ ਵਾਜੋ, ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨ ਵਾਰੀਆ। ਇਸ ਨਾ ਉਰਧਾ ਹੋਣਾ ਹੀ ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ। ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਲਿਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਨਕਾ ਮੋਹ ਟੁੱਟਾ, ਜਨਕਾ ਸਭ ਸੱਚਾ ਸਵਾਰਿਆ। ਕਹਿ ਨਾਨਕ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੁਜਨ ਦੇ ਜਸਨ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿਨ੍ਹਾਂ ਪਾਣਾ ਪਾਵੇ।

ਜਿਸਨੂੰ ਆਪ ਦੁਸ਼ਾ ਦੇ ਅੰਮ੍ਰਿਤ ਗੁਰ ਦੇ ਪਾਇਆ। ਭਗਤਾਂ ਕੀ ਜਾਲਨ ਰਾਲੀ ਭਗਤਾਂ ਗਹਿਰੀ ਬੇਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਖਨਿਓ ਤਿਥੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਨੀ ਆਪ ਦਜਿਆ ਹਰ ਵਾਸਨਾ ਸਮਾਣੀ। ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉ ਤੂੰ ਜਲਾਹੀ ਤਿਵ ਚੱਲਾਂ ਸੁਆਮੀ, ਹੋਰ ਕਹਿ ਜਾਣਾ ਗੁਣ ਤੇਰੇ। ਜਿਵ ਤੂੰ ਜਲਾਹੀ ਤਿਵੈ ਚੱਲਾਂ, ਜਿਨ੍ਹਾਂ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੀ, ਸੇ ਹਰ ਹਰ ਸਦਾ ਧਿਆਵੇ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ, ਜਾਂ ਪਾਵੇ ਤਿਵੈ ਚਲਾਵੇ। ਇਹ ਸੁਹੇਲਾ ਸ਼ਬਦ ਸੁਹਾਵ

ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕੈ ਮਨ ਵਸਿਆ, ਯੰਤਰੋਂ ਲਿਖਿਆ ਆਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਰੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਭਗਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਭਗਤ ਹੋਏ ਗੁਰਮੁਖ ਜਿਨੀ ਧਿਆਇਆ। ਭਗਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਭਗਤ ਸੰਗਤ ਸਬਾਈਆ। ਕਹਿੰਦੇ ਭਗਤ ਸੁਣਦੇ ਭਗਤ, ਸੇ ਭਗਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਣ ਸਹਿਜ, ਸਹਿਜ ਨ ਜਾਈ ਨਾ ਜਾਏ ਸਹਿ ਸਕਤ ਸੰਜ ਮਰਾਏ ਕਰਮ ਕਮਾਏ। ਸਹਿਸਾ ਜੀਵ ਮਲੀਣ ਹੈ ਕਿ ਸੰਜਮ ਦੁੱਧ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਰ ਹੋਂ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਸਹਿਸਾ ਬਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਤਿੰਨੀ ਜਨਮ ਜੂਏ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉਤਮ ਸੋ ਸੁਣਿਆ, ਨਾਹੀਂ ਫਿਰੇ ਜਿਉਂ ਬੇਤਾਲਿਆ। ਕਹੇ ਨਾਨਕ ਜਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤਿਗੁਰ ਦੀ ਕਰਨੀ ਕਮਾਣੀ, ਗੂੜਗੀ ਸੋਏ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਪਲੇ ਸੇ ਬਣਜਾਰੇ। ਕਹੇ ਨਾਨਕ ਜਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸੇ ਕੋਈ। ਜੀਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਈ। ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨ ਵਰਨ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸੈ ਕੋਈ। ਪੁੱਛੋ ਵੇ ਕਿਆ ਜਾਏ, ਅਨੇਕ ਜੂਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨ।

ਨਿਰਦਰਦ ਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁ ਨਾ ਜਾਣੀ ਚਿਤ ਜਨ ਕਹਿ ਹਿਰ ਲਾਇਆ ਮਾਇਆ ਪਏ ਹਿਰ ਲਾਇਆ ਮਾਇਆ ਬੋਲਣ ਪਏ ਰਬਾਣੀ ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੇ ਵਾਸਮਾਓ ਸ਼ਬਦ ਸੇ ਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਸਨਾਉਂਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਦਾ ਬਾਏ ਕਹਿ ਕਰਦਾ ਪੇ ਹੁਕਮ ਬਰਦਾਈ ਆਪ ਦੇਖੈ ਗੁਰਮੁਖ ਸਭ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨ ਆਪ ਕਰੇ ਸੋ ਹੋਵੇ ਏਕ ਸਿਉ ਨਿਭਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਈ ਸਿਮਰਤ ਸਾਸ ਤਿਰਪੁਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਬਿਆਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਿਬ ਲਾਗੇ ਜਾਗਤ ਰਹਿਣ ਬਿਆਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਹਿ ਮਨੋ ਵਸਾਰੀਏ ਬੜਦਾ ਤਾਜੀ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੇ ਪੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖਦਾ ਸੰਭਾਲੀਏ ਕਹਿ ਨਾਨਕ ਬੜਦਾਤਾ ਸੋ ਕਹਿ ਮਨੋ ਵਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗੰਧਵੇ ਕੋ ਜਿਹੀ ਕਰਦਾ ਕੇ ਨਰਜਾਇਆ ਜਾ ਤਿਸ ਬਾਣਾ ਤਾਂ ਜੰਮਿਆ

ਸਤਿਗੁਰੂ ਜੀ ਮਿਲਾਏ। ਜਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਅਜ ਨਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਸ ਜਾਣੀ। ਹਰ ਹਰ ਨਤ ਜਪ ਜੀਓ ਲਾ, ਘਟਿਓ ਦਿਹਾੜੀਏ ਤਨ ਤਿਨਾ ਮਿਲਿਆ ਜਨ ਹਰ ਆਪੇ ਪਾਰ।

ਇਹ ਰਸਨਾ ਤੂੰ ਅੰਦਰ ਰਸ ਰਾਜ ਨਹੀਂ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਿਆ ਜਜਰ ਹਰ ਰਸ ਬਲੈ ਨਾ ਪਾਏ ਹਰ ਰਸ ਪਾਏ ਬੱਲੇ ਪੀਏ ਹਰ ਰਸ ਬਹੁੜ ਨਾ ਲਾ ਦਰਿਆ ਲੱਗ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲਿਆ ਜਿਸ ਆਏ ਕਹੇ ਨਾਨਕੂਰ ਅੰਦਰ ਰਸਾ ਵਿਸਰੇ ਜਾਰ ਵਸੈ ਮਨ ਆਏ ਇਹ ਸ਼੍ਰੀ ਰਾਮ ਮੇਰੇ ਹਰ ਤੋਂ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ ਹਰ ਜੋਤ ਰੱਖੇ ਤੁਧ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਵਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਹ ਪਏ ਗੁਰ ਚਰਨ ਲਾ ਕੇ ਜਨ ਸਭਾ ਗਏ ਆਪਣਾ ਪ੍ਰਜਾ ਪਏ ਅਨ ਹੱਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਕਹਿ ਗਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀ ਦਾ ਦਾਦੂ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ।

ਗੁਰ ਪ੍ਰਸਾਦੀ ਹਰਮਨ ਵਸਿਆ ਭੂਲ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਜਿਤ ਲਾਇਆ। ਇਹ ਸਰੀਰਾ ਮੇਰੇ ਆਰ ਤੋਂ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਪੁੱਜਿਆ ਦਾ ਜਲਤ ਹੋਆ, ਜਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਦਾਤੂ ਜਗ ਮੈਂ ਆਇਆ, ਮਨ ਚਾਉ ਪਇਆ ਪ੍ਰਭਾਗ ਨੂੰ ਸੁਣਿਆ, ਹਰ ਗਾਉ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰਚਰਨ ਲਾਗੇ ਜਨ ਸੁਭਾਗੇ, ਆਪਣਾ ਬਿਰ ਜਾਪੇ, ਅਨਹਤ ਬਾਣੀ ਗੁਰਸਬ ਜਾਣੀ ਹਰਨਾ।

Thank you.

Thank you.

ਵਿਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੁੱਬੈ ਨ ਪਾਵੈ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾਲਾਹੀ ਸਜ ਸੋਈ ਆਪੇ ਸਾਜੇ ਕਰਤਾ ਸੋਏ ਇਸ ਬਿਨ ਦੂਜਾ ਵਰਨਾ ਕੋਏ ਜਿਸ ਸਚ ਲਾ

ਤਿਸ ਬਿਨ ਦੂਜਾ ਬਰਨਾ ਕੋਏ, ਜਿਸ ਸੱਚ ਲਾਏ ਸੋਈ ਲਾਗੈ। ਨਾਨਕ ਨਾਮ ਸਦਾ ਸੁਖ ਆਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਅੰਮ੍ਰਿਤਮਈ ਬਾਣੀ ਪੜ੍ਹਨ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਸੋ ਆਪ ਜੀ ਨੂੰ ਬੇਨਤੀ ਹੈ ਕਿ ਅੱਜ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਜਲੇਕ ਵਿਖੇ ਮੀਰੀ ਪੀਰੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਸੋ ਆਪ ਜੀ ਨੂੰ ਬੇਨਤੀ ਹੈ ਤਿੰਨੇ ਦਿਨ ਸੇਵਾਵਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਦੁਬਾਰਾ ਫਿਰ ਬੇਨਤੀ ਹੈ ਕਿ ਅੱਜ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਲੇਕ ਵਿਖੇ ਮੀਰੀ ਪੀਰੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਹਨ। ਐਤਵਾਰ ਨੂੰ ਭੋਗ ਪਾਏ ਜਾਣਗੇ। ਸੋ ਆਪ ਜੀ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਮਨ ਕਰਕੇ ਤਨ ਕਰਕੇ ਹਾਜ਼ਰੀਆਂ ਭਰਨੀਆਂ, ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜੋ ਮਰ ਜਮੇ ਸੋ ਕਚ ਨਿਕਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਮ, ਵੱਡੀ ਵਡਿਆਈ ਜਾ ਸੱਚ ਨਿਆਮ, ਵੱਡੀ ਵਡਿਆਈ ਜਾ ਨਿਤ ਜਾਣੇ ਅਲਾਵ
0: ਵੱਡੀ ਵਡਿਆਈ ਜਾ ਆਪਿਆ।

ਇੱਕਾਂ ਹੁਕਮ ਸਮਾਏ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ

ਖਾਉ ਨਾ ਪੈਣ ਕੂੜਿਆਰ ਮੁਕਾਲੇ ਕੁਛ ਚੱਲਿਆ ਮੇਰੇ ਨਾਏ ਰੱਤੇ ਤੇ ਜਿੰਦੇ ਹਾਰ ਗਏ ਤੇ ਠੱਕਣ ਵਾਲਿਆ ਇੱਕ ਨਾਵਾਂ ਧਰਮ ਹੱਲਿਆ ਇੱਕ ਨਾਵਾਂ ਧਰਮ ਹੱਲਿਆ।

ਵਿਸਮਾਦ ਪਾਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖਿੜ ਹੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲਗ ਹੈ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਖਤ, ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਹਾ, ਵਿਸਮਾਦ

قدرت نیکیاں قدرت بدیاں قدرت مان ابمان قدرت پاؤن پانی بہ سنتر

ਅੱਗੇ ਕਰਨੀ ਕੀ ਤੂੰ ਅੱਛੀ ਬਹਿ ਲੇਖਾ ਕਰ ਸਮਝਾਇਆ ਹਾਉ ਨਾ ਹੋਈ ਕੌਮ ਦੀ ਹੁਣ ਸੁਣਿਆ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ।

ਵਿੱਚ ਮਹਾਂਪੁਰਖਾਂ ਪਰ ਪ੍ਰਗਟ ਆਪ ਸੁਣਾਇਆ। ਪਤਗੁਰ ਮਿਲਿਆ ਸਦੰਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉਸ ਸਮੇਂ ਉਹ ਵਿਚਾਰ ਹੈ ਜਿਸ ਸੰਗੇ ਤੋਂ ਚੁਕਲਾਇਆ, ਜਲ ਜੀਵਨ ਦਾਤਾ ਪਾਇਆ ਜਲ।

ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਤਾਂ ਵਿੱਚ ਲਿਆ ਹੋਂ ਵਿੱਚ ਕੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਹਥਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ।

ਧਿਆਇਆ ਨਿੰਦਾ ਪੈਰਾਂ ਰੱਖਿਓ ਕਰ ਤੋਂ ਕਿ ਧਰਮ ਪਾਇਆ ਬੰਦੂਆ ਤੋੜੇ ਬੰਦਨਾਂ ਨੂੰ ਪਾਣੀ ਖੁੜਾ ਖਾਇਆ ਤੂੰ ਖੁਸ਼ੀ ਅਗਲਾ ਜਿਹੜਾ ਸਵਾਇਆ।

ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਜਲੇਕ ਵਿਖੇ ਮੀਰੀ ਪੀਰੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਲੱਗੇ ਹਨ। ਇੱਕ ਦੋ ਮਿੰਟਾਂ ਦੇ ਵਿੱਚ ਹੀ ਅਨੰਦ ਸਾਹਿਬ ਦਾ ਪਾਠ, ਅਰਦਾਸ ਦੇ ਉਪਰੰਤ ਗੁਰੂ ਜੀ ਦਾ ਹੁਕਮ, ਪਾਤਸ਼ਾਹ ਜੀ ਦਾ ਹੁਕਮ ਲੈ ਕੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਜਾਣਾ ਹੈ। ਆਪ ਜੀ ਨੂੰ ਬੇਨਤੀ ਹੈ ਕਿ ਤਿੰਨੇ ਦਿਨ ਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਪਹੁੰਚ ਕੇ ਸੇਵਾ ਕਰਨੀ, ਹਾਜ਼ਰੀਆਂ ਭਰਨੀਆਂ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਓ ਹਰੀ ਕੇਰਾ, ਮਨ ਜਿਨੇ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਤਾਂ ਮਨੋ ਵਿਸਾਰੀ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਉ, ਉਸੇ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤੈਂ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੂਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕਾਏ ਗੁਰੂ ਨਾਨਕ ਲੈਨ ਧਿਆਈ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਰਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਆ ਜਿਸ ਜੇਠਾਂ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਨਕ ਦਾਵੇ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾਸ ਦੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵੀ ਤਲਾਈ ਤੇਗ ਵਾਹੀ ਦੇਸ ਚੰਡ ਕੀਤਾ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਛੜੇ ਦਾ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਸਤ ਕਸਰ ਸੁੱਖੋ ਗਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਤੋਂ ਦੇਗ ਤੇਗ ਫਤਿਹ ਬਿਰਧ ਕੀ ਪੈ ਬੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਦਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਤ ਕਰ ਆਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਜੀਓ ਨਿਤਾਣਿਆਂ ਦੇ ਤਾਣ ਸਤਿਗੁਰੂ ਜੀਓ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ ਮੇਰੀ ਬਿਰੀ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਓ ਆਪ ਜੀ ਦਾ ਪਾਵਨ ਪਵਿੱਤਰ ਮੇਰੀ ਪੀਰੀ ਦਿਵਸ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਜੀਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਓ ਬਾਲਾ ਪ੍ਰੀਤਮ ਪਾਤਸ਼ਾਹ ਜੀ ਆਪ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਲੇਕ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਮੀਰੀ ਪੀਰੀ ਦਿਵਸ ਨੂੰ ਮਨਾਉਂਦਿਆਂ ਹੋਇਆਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਲੱਗੇ ਹਨ ਜੀ। ਆਪ ਜੀ ਦੀ ਮਿਹਰ ਸਦਕਾ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦੀ ਅਰਦਾਸ ਅਕਰਬਾ ਦਾ ਘਾਟਾ ਪੁੱਜ ਚੁੱਕ ਮਾਫ ਕਰਨਾ ਅੱਗੇ ਤੋਂ ਸਮਾਤ ਬਖਸ਼ਣੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸ਼ੁੱਧ ਭਾਲ ਲੈਣੀ ਪਾਤਸ਼ਾਹ ਜੀ ਆਪਣੀ ਸੇਵਾ ਤੋਂ ਲੈ ਲੈਣੀ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਦੀ ਬਾਣੀ ਪੜ੍ਹਨ ਦੀ ਆਪ ਜੀ ਦੇ ਪਾਵਨ ਦਰਬਾਰ ਦੀ ਆਪ ਜੀ ਦੇ ਲੰਗਰਾਂ ਵਿੱਚ ਸ਼ਰਧਾ ਦੇ ਨਾਲ ਸੇਵਾ ਕਰਨ ਦਾ ਬਲ ਉਦੋਂ ਬਖਸ਼ਿਸ਼ ਕਰਨਾ ਜੀਓ। ਇਸ ਵੇਲੇ ਸਤਿਗੁਰੂ ਪਾਤਸ਼ਾਹ ਜੀਓ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚ ਭਾਈ ਹਰਭਜਨ ਸਿੰਘ ਜੀ ਜੌਲ ਬੀਬੀ ਰਜਿੰਦਰ ਕੌਰ ਜੌਲ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦੀ ਦੇਵੀ ਸਜਾ ਕੇ ਹਾਜ਼ਰ ਕੀਤੀ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ ਹੁਕਮ ਦੀ ਦਾਤ ਬਖਸ਼ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ ਕਰਾਉਣੇ ਜਿਹਨਾਂ ਮਿਲਿਆ ਪਵਿੱਤਰ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਤੋਟ ਕਾਥ ਕਾਥ ਕਥੀ ਗੋਡੀ ਗੋਡ ਕੋਟ ਦਿੰਦਾ ਦੇ ਲੈਂਦੇ ਥਕ ਬਾਹੀ ਜੁਗਾਂ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਈ ਰਾਹ ਨਾਨਕ ਵਿਸੈ ਬੇ ਪਰਵਾਹ ਸਾਚਾ ਸਾਹਿਬ ਸਾਚ

ਮੋਹ ਕੇ ਬੋਲਣ ਬੋਲੀ ਹੈ ਜਸਨ ਧਰੇ ਪਿਆਰ। ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕ ਇਹ ਵੈ ਜਾਣੀਐ ਸਭ ਆਪੇ ਸੁਚਿਆਰ, ਖਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਪਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ, ਗੁਰ ਈਸ਼ਰ ਗੁਰ ਗੋਰਖ ਬਰਮ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਅੱਖਾਂ ਨਾਹੀਂ, ਕਹਿਣਾ ਕਥਨ ਨਾ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕੇ ਨਾਏ ਕਰੀ। ਜੇ ਤੀ ਸਿਰ ਠੋ ਪਾਈ ਵੇਖਾ, ਬਿਨ ਕਰਮਾਂ ਕੇ ਮਿਲੈ ਲਈ। ਮਾਤ ਵਿੱਚ ਰਤਨ ਜਵਾਹਰ ਮਾਣਿਕ, ਜੇ ਅੱਗ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਯਾਰ ਜਾਂ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ। ਚੰਗਾ ਨਾ ਉਹ ਰਖਾਈ ਕਹਿ ਜਸ ਕੀ ਰਜਗਲੇ,

ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਤਿਬੀਰ ਸੁਰਨਾਥ, ਸੁਣਿਆ ਧਰਤ ਤਬਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾ ਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤਸੰਤੋ ਗਿਆਨ, ਸੁਣਿਆ ਅੱਠ ਅਠਕਾ ਇਸ਼ਨਾਨ, ਸੁਣਿਆ ਪੜ ਪੜ ਪਾਵ ਹਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਏ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥੋ ਵੈ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਬਸਦਾਏ, ਕਾਗਦ ਕਲਮ ਨਾਲ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਸੁਰ ਤੋਂ ਵੈ ਮਨ ਬੁੱਧ, ਮੰਨੇ ਸਗਲ ਭਵਨ ਕੀ ਸ਼ੁੱਧ, ਮੰਨੇ ਮੋਹ ਝੂਟਾ ਨਾ ਖਾਈ, ਮੰਨੇ ਜਮਕਾ ਸਾਧ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਾਸੇ ਬੁਰ ਜਾਏ, ਮੰਨੇ ਮਗਨ ਜਲ

ਗੁਰੂ ਸਿੱਖ ਮੰਨੈ ਨਾਨਕ ਪਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਨਾ ਨਾਹੀ ਸੁਮਾਰ ਧੌਲ ਧਰਮ ਦਹਿ ਕਾ ਭੂਤ ਸੰਤੋਖ ਸਾਪ ਰੱਖਿਆ ਜਨ ਸੂਤ ਜੇ ਕੋ ਬੁਝੈ ਹੋ ਸਜਿਆਰ ਤਬਲੇ ਉਪਰ ਕੇਤਾ ਭਾਰ ਦਰਦੀ ਹੋਰ ਭਰੈ ਹੋਰ ਹੋਰ ਦਿਸਦੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਹਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਦਿਸਦੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਬਲੀਕਾਰ ਤੂੰ ਸਦਾ ਸਲਾਮ।

ਅਸੰਖ ਮੂਰਖ ਅੰਧ ਕੌਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜ ਫਿਰਾਹੇ ਅਸੰਖ ਮਲੇਸ਼ ਮਲ ਬਖਾਹੇ ਅਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਈ ਗਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਅਸੰਖ ਲੋਹ ਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਵਾਣ ਅਖਰਾ ਸਰਸਨ ਜੋਗ ਖਾਣ ਜਿਨੇ ਲਿਖੇ ਤੈਸ ਸਰ ਨਾਹੇ ਜੇ ਫੁਰਮਾਏ ਜਗਤ ਪਾਏ ਜੇਤਾ ਕੀਤਾ ਦੇਤਾ ਨਾਓ ਬਣਨਾ ਵੈ ਨਾਹੀ ਕੋ ਥਾਓ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾਈ ਗਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਤੋਤਾ ਤੁਰ ਸੁਖੇ ਮੂਤ ਬਲੀਤੀ ਕੱਪੜੋ ਇਹਦੇ ਸਾਬ ਮੋਲਿਆ ਧੋਏ ਭਰੀਆ ਮਤ ਬਾਬਾ ਕਾ ਸੰਗ ਤੋ ਪਹਿਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਨਿਕਲ ਜਾ ਆਪੇ ਬੀਜ ਆਪੇ ਹੀ ਗਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨ ਆਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਗਵਣ ਸੁਵੇਲਾ ਭਗਤ ਗਵਣ ਗਵਣ ਸਿਧ ਗਵਣ ਵਾਰ ਕਵਣ ਸਿਰ ਉੱਤੀ ਮਹਾਂ ਕਵਣ ਜਥੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਨਾ ਕੋਈ ਜਾ ਕਰਦਾ ਸ੍ਰਿਸ਼ੀ ਕੌਸਾ ਜੇ ਆਪੇ ਜਾਣੇ ਸੋਈ ਕਿਉਂ ਕਰ ਆਖਾ ਕਿਉਂ ਸਾ ਲਾਹੀ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ।

18 ਕਹਿਣ ਕਿਤੇਬਾਂ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹਾ ਖੇਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵਹੇ ਸਮੁੰਦਰ ਨਾ ਜਾਣੀਆਂ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੀ ਤੁਲਨਾ ਹੋਵਣੀ ਜੇ ਕਿਸ ਨੂੰ ਨਾ ਵੀ ਸਰਹਿ ਅੰਤ ਨਾ ਸਿਵਤੀ ਕਹਿਣ ਦਾ ਅੰਤ ਅੰਤ ਨਾ ਕਰਨ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਨ ਲਾਹੀ ਦਾ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤ

ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਾ ਜੂਦ ਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਕਬਦ ਟੈਮ ਬੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਹੀ ਖਾਹੀ ਕੇਤਿਆਂ ਦੁਖ ਭੂ ਸਦ ਮਾਰੇ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ।

ਦੇਵ ਧਿਆਨ ਧਰਨ ਹਾਲੇ ਗਾਵੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਦੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਧਾਨ ਹਾਲੇ ਗਾਵੈ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ

ਮੈਂ ਜੋ ਤੁਸੀਂ ਬਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇਵਾ ਜਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਈ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜੇ ਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਬ ਦਸਦੀ ਵਡਿਆਈ ਜੋ ਦਸ ਬਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਸ਼ਾਮ ਬਾਦ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸ਼ਰਮ ਬਦ ਝੋਲੀ ਧਿਆਨ ਕੀ ਕਰੈ ਬਿਭੂਤ ਸਿੰਥਾ ਕਾਲ ਕੁਆਰੀ ਕਾਇਆ ਜੁਗਤ ਉਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ਼ ਦਸ ਆਦੇਸ਼ ਆਦਿ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਦਸ ਆਦੇਸ਼ ਆਦਿ ਅਨੀਲ ਅਨਾਦ ਅਨਾਥ

ਸਾਲ ਜਿਸ ਵਿੱਚ ਧਰਤੀ ਸਭ ਰੱਖੀ ਧਰਮਸਾਲ ਜਿਸ ਵਿੱਚ ਜੀ ਜਗਤ ਕੇ ਰੰਗ ਦਿਨ ਕੇ ਨਾਮ ਨਿਗਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਥੇ ਸੋਹਣ ਪੰਜ ਪ੍ਰਵਾਣ ਨਦਰੀ ਕਰਮ ਪਵੇ ਨਿਸ਼ਾਨ ਸੱਚ ਬਗਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਗਾਇਓ ਧਰਮ ਗਿਆਨ ਖੰਡ ਗਾਖੋ ਕਰਮ ਕੀਤੀ ਪਵਨ ਪਾਣੀ ਮੈਂ ਸੰਤਰ ਕੀਤੇ ਕਾਨ ਮਹੇਸ਼ ਕੇਤੇ ਪਰਮੇ ਕਾੜਤ ਕੜੀ ਹੈ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਤਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਕਹਾਣੀ ਕੇਤੀਆਂ ਬਾਣੀ ਕੇਤੇ ਬਾਤ ਨਰਿੰਦ ਕੇਤੀਆਂ ਸੁਰਤੀ ਦੇਵ ਕੇਤੇ ਨਾਨਕ ਅੰਤਰ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੇ ਨਾਦ ਗੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੇ ਕਾੜਤ ਕੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹਿ ਪਿੱਛੇ ਪਛਦਾਏ ਜਿੱਥੇ ਕੜੀ ਹੈ ਸੁਰਤ ਮਤ ਮਨ ਬੁੱਧ ਜਿੱਥੇ ਕੜੀ ਹੈ ਸੁਰਸਦਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਂਬਲ ਸੂਰ ਜਿਨ ਮੈਂ ਰਾਮ ਰਹਿਆ ਭਰਪੂਰ ਕਿੱਥੇ ਸੀਤੋ ਸੀਤਾ ਮਹਿਮਾ ਮਾਹੀ ਦਾ ਕੇ ਰੂਪ ਨਾ ਕਥਨੇ ਜਾਹੀ ਨਾ ਉਹ ਮਰੇ ਨਾ ਠੱਗ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਕਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਜਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਕਿੱਥੇ ਖੰਡ ਮੰਡਲ ਬਰ ਪੰਡ ਜੇ ਕੋ ਕਥਾ ਦੰਦ

ਸੁਨਿਆਰ ਹਰਨ ਮਤ ਵੀ ਦਸਿਆਰ ਪਾਓ ਖਨਾਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਕਟਾਲ ਕੜੀਆ ਸਭ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਤ ਜਿਵ ਸਰਾਧ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਦਾਰ ਰਾਗ ਆਸਾ ਮਹੱਲਾ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਅਸੰਖਾ ਕੀਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਰਾਗ ਬਰੀ ਸੋ ਕਹੀਏ ਹੈ ਕੇਤੇ ਤੇਰੇ ਗਾਵਣਹਾਰੇ ਗਾਵੇ ਦੋਨੋ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ।

ਰਾਸਨ ਬੈਠੇ ਦੇਵ ਧਿਆਨ ਦਰ ਨਾਲੇ ਗਾਵਣ ਤੁਦਨੋ ਸਦ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਆਸਰ ਤੀਰਥ ਨਾਲੇ ਗਾਵਣ ਤੁਦਨੋ ਜੋਤ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੀ ਗਾਵਣ ਤੁਦਨੋ ਖੰਡ ਮੰਡਲ ਰਹਿ ਮੰਡਾ ਕਰ ਕਰ ਰੱਖੇ ਤੇਰੇ ਧਾਰੀ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਹਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦ ਤੁਦਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਚਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਜੇ ਨਾਹੀ ਹੈ ਵੀ ਹੋ ਸੀ ਜਾਏ ਨਾ ਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨ ਪਾਈ ਕਰ ਕਰ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਸ਼ਾਹ ਬਾਦ ਸਾਹਿਬੋ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾ ਉਹ ਸਭ ਸੁਰਤੀ ਮਲ ਸੁਰਤ ਕਮਾਈ ਸਭ ਕੀਮਤ ਮੈਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਣ ਸਿੱਧੀ ਕਿਨੈ ਨਾ ਪਾਈਆਂ ਕਰਮ ਮਿਲੈ ਨਾ ਹੀ ਠਾਕਰਾਈਆਂ।

Hey, Lord. ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣੇ ਔਖਾ ਸਾਚਾ ਨਾ ਹੋ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖ ਖਾਏ ਚਲੀ ਜਾਂ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਾਉ ਸਾਚੇ ਨਾਮ ਕੀ ਦਿਲ ਵਡਿਆਈ ਆਖ ਸਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਗੋਆ ਨਾ ਗੋਏ ਜਿਵੜੇ ਆਪ ਜਣ ਆਪ ਆਪ ਜਿਵੜੇ ਆਪ ਤਿਵੜ ਤੇਰੀ ਦਾਤ ਜਿਣ ਦਿਨ ਕਰਕੇ ਕੀਤੀ ਰਾਤ ਖਸਮ ਸਰਦੀ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰਬਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੌ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮ

ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਦ੍ਰਿਗ ਜੀਵੇ ਦ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਜਿਨ ਤੁਰਮਸਤਿਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ

ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਸਕੀ ਧਰਿਆ ਸਿਰ ਸਿਰ ਓਰਜ ਕਸਮਾਹੀ ਠਾਕੁਰ ਕਾਹੀ ਮਨ ਪੋ ਕਰਿਆ ਉਡੇ ਉਡਿਆਵੈ ਸਹਿ ਕੋਸਾਂ ਤਿਸ ਬਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਆਖ ਸੁਧਾਨ ਠਾਕੁਰ ਕਰ ਦਲ ਧਰਿਆ ਜਨ ਨਾਨਕ ਬਾਲ ਬਾਲ ਸਤਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗਮਾਗਮਾ ਪਾਰਾ ਸਭ ਦਿਆਵੈ ਤੁਧ ਜੀ ਹਰ ਸੱਚੇ ਸਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨੈ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਦੰਤ ਉੱਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਦਿਨ ਕਾ ਭਾਉ ਸਭ ਗਵਾਸੀ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਦਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ ਕਰੈ ਹਰ ਪੂਜਾ ਜੀ ਤਬ ਦਾ ਪੈ ਜਵੈ ਬੇਅੰਤਾ ਤੇਰੇ ਅਨੇਕ ਬੜੇ ਮੁਸਵਰ ਸਾਸ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਨ ਹੋਈ ਆਸਾ ਮਹੱਲਾ ਚੌਥਾ ਤੂੰ ਕਰ ਦਸ ਜਿਆਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਦੇਸੀ ਜੋ ਤੂੰ ਦੇ ਸੋਈ ਓ ਪਾਈ ਰਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਸੀਂ ਆਪ ਵਿਛੋੜਿਆ ਆਪ ਮਿਲਾਇਆ।

ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵਿਖੇ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਬ ਰੜੈ ਪਹਿਲੇ ਨਿਵਾਸਾ, ਪਾਣੀ ਪਾਵਕਤ ਨਹੀਂ ਕੀਆ, ਪੰਕਜ ਮੋਹ ਪਗ ਨਹੀਂ ਚੱਲ, ਹਮ ਦੇਖਾ ਤੈ ਡੁੱਬੀ ਅਲੇ। ਮਾਨ ਏਕ ਨਾ ਜੇਤ ਸੰਭੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ।

ਤੂੰ ਕਰਦਾ ਸਚਿਆਰ ਮੈਂ ਡਸਾਈ, ਜੋ ਤੂੰ ਪਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਮ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝੀ ਮਾਹੀ, ਤੁਝ ਬਿਨ ਦੂਜਾ ਕੋਈ ਨਾਹੀ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਉਸੇ ਜਿਹੀ ਹਰ ਨਾਮ ਸਮਾਇਆ, ਤੂੰ ਆਪੇ ਕਰਦਾ ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ, ਤੂੰ ਕਰ ਕਰ ਵੇਖੇ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਬ ਰੜੈ ਪਹਿਲੇ ਨਿਵਾਸਾ, ਬਾਣੀ ਭਾਗਤ ਨਹੀਂ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ, ਮਾਨੇਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਿਆ, ਪ੍ਰਣਵਤ ਨਾਨਕ ਤਨ ਕੀ ਸ਼ਰਣਾ, ਜੰਤੂ ਨਾ ਹੀ ਵਿਸਰਿਆ, ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੀ ਗੁਰਨਾਮ, ਸਰੰਜਾ ਮਿਲਾਗ ਭਵ ਜਲ ਤਰਨ ਕੈ, ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ,

ਜੈ ਕਰ ਕੀਰਤਾ ਖੀਐ ਕਰਤੇ ਕਾ ਹੋਈ ਵਿਚਾਰੋ ਤਿਤ ਕਰ ਗਾਵੋ ਸੁਹਿਲਾ ਸਿਮਰਿਓ ਸਿਰਜਣਹਾਰੋ ਤੁਮ ਗਾਵੋ ਮਿਰ ਨਿਰਭਉ ਕਾ ਸੁਹਿਲਾ ਹਮਾਰੀ ਜਿਤ ਸੁਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀ ਅੜੇ ਸੰਭਾਲੀਆ ਨਾ ਦੇਖਿਆ ਕਾ ਦੇਵਣਹਾਰ ਤਿਰ ਦਾਨੇ ਕੀਮਤ ਨਾ ਪਵੈ ਜਿਸ ਦਾਤੇ ਗਵਣ ਸਮਾਰ ਸੰਬਤ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸਜਣ ਸੀਸਣੀਆਂ ਜੋ ਵਸੈ ਸੁਮੇਲ ਕਰ ਕਰਿਓ ਬਹੁਚਾ ਸੁਦੜੀ ਨਿਤ ਭਵਾਨ ਸੁਦਨ ਹਾਰਾ ਸਿਮਰੀਆ ਨਾਨਕ ਸੇ ਦੇ ਵਾਨੂ ਰਾਗ ਆਸਾ ਮਹਲਾ ਪਹਿਲਾ ਛੇ ਕਾਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਕੋਵੇ ਸਨੇਕ ਬਾਬਾ ਜੈ ਕਰ ਕਰਦੇ ਕੀਰਤ ਹੋਏ ਸੋ ਕਰ ਰਾਖ ਵਢਾਈ ਤੋਏ

ਰਾਗ ਤਨਾ ਆਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮਨੋ ਜਨਕ ਮੋਤੀ ਦੂਪ ਮਾਲਿਆ ਨਲੋ ਪਵਨ ਚਬਰੋ ਕਰੇ ਸਗਲ ਬੰਦਰਾਏ ਬੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਬੇਰੀ ਰਹਾਉ ਸਹਿਸ ਤਮ ਨੈਣ ਨਨ ਨੈਣ ਦੋਏ ਗੋ ਸਹਿਸ ਮੂਰਤ ਨਾਇਕ ਦੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਵੈਨੋ ਸਹਿਸ ਤਬ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਵੇ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੇ ਸੁਆਰਤੀ ਹੋਏ ਹਾਰ ਚਰਨ ਕਮਲ ਮਕਰੰਦ ਲੋਭਤ ਮਨ ਵਣ ਜਨਮ ਹੋਇਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਹੋਏ ਜਾਤੇ ਤੇਰਾ ਨਾਇ ਵਾਸਾਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਾ ਭਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਈ ਕਰ ਸਾਧੂ ਅੰਜਲੀ ਪੁਨ ਵਡਾਹੀ ਕਰ ਡੰਡਾਉਤ ਪੁਨ ਵਡਾਹੀ ਰਾਉ ਸਾਗਤ ਹਰ ਸਾਧਨ ਜਾਣਿਆ ਦਰੰਤ ਰਾਉ ਮੈਂ ਕੰਡਾਹੀ ਜਿਉ ਜਿਉ ਚਲੈ ਚੁਬ ਦੁਖ ਪਾਵੇ ਜਮਕਾਲ ਸਹੇ ਸਿਰ ਡੰਡਾਈ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨ ਮਰਨ ਬਹੁ ਖੰਡਾਹੀ ਅਵਨਾਸੀ ਪੁਰਖ ਬਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵਡਾਹੇ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਸੁਖ ਮੰਡਾਏ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤਾਨ ਕੀ ਵੇਲਾ ਆਈਆਂ ਖਾੜ ਚਲੋ ਹਰ ਰਾਹਾ ਕਹਿ ਬਸਨ ਸੁਹੇਲਾ ਆਓਦ ਘਟੈ ਦਿਨ ਸ੍ਰਹਿਣਾਰੀ ਮਾਨ ਗੁਰਮਿਲ ਕਾਰ ਸੁਵਾਰੇ ਰਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਇ ਪਿਆ ਵੇ ਰਸ ਕਥ ਕਥਾ ਤਿੰਨ ਜਾਨੀ ਜਾਗੋ ਆਏ ਸੁਈ ਵਿਆਹ ਜੁਗਰ ਗੁਰਦੇ ਮਨੇ ਬਸੇਰਾ ਨਿਜ ਕਰ ਮਹਿਲ ਪਾਵ ਸੁਖ ਸਹਿਜੇ ਬੋਰ ਨਾਏ ਗੋ ਫੇਰਾ ਅੰਤਰਜਾਮੀ ਪੁਰਖ ਵਿਧਾਤੇ

ਬਾਗ ਮਹੱਲਾ ਪਹਿਲਾ ਕਰ ਪਹਿਲਾ ਮੋਤੀ ਦਾ ਮੰਦਰ ਉਸਰੈ ਰਤਨੀ ਦਾ ਹੋਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਰਨ ਦੀ ਪਾਵੈ ਚਾਓ ਮਤ ਦੇਖ ਫੂਲਾਂ ਬਿਸਰੈ ਤਿਰ ਜਤਨਾ ਬਹਿਨਾਓ ਹਾਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਵਰਨਾਈ ਥਾਓ ਰਹਾਓ ਧਰਤੀ ਦਾ ਹੀਰੇ ਲਾਲ ਜੜਦੀ ਪਲੰਗ ਲਾਲ ਜੜਾਓ ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਵਸਾਓ ਮਤ ਦੇਖ ਪੂਲਾ ਵਿਸਰੈ ਤੇਰਾ ਜਤਨਾ ਵੈ ਨਾਉ ਸਿੱਧ ਹੋਵਾ ਸਿੱਧ ਲਾਈ ਸਿੱਧ ਆਖਾਂ ਆਉ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਪਾਉ ਮਤ ਦੇਖ ਪੂਲਾ ਵਿਸਰੈ ਤੇਰਾ ਜਤਨਾ ਵੈ ਨਾਉ ਸੁਲਤਾਨ ਹੋਵਾ ਮਿਲ ਲਸ਼ਕਰ ਤਖ਼ਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਪੂਲਾ ਵਿਸਰੈ ਤੇਰਾ ਜਤਨਾ ਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਣ ਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨੇ ਸਾਉਣ ਨਾ ਖਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜੇ ਆਖਾ ਨਾਓ ਸਾਚਾ ਨਿਰਧਿਕਾਰ ਨੇ ਥਾਏ ਸੁਣ ਸੁਣ ਆਖਣ ਆਖਣਾ ਜੇ ਪਾਵੈ ਕਰੇ ਤਮਾਏ ਰਾਓ ਕੁਸਾਂ ਕੱਟੀਆਂ ਵਾਰ ਵਾਰ ਬੀਸਣ ਪੀਸਾ ਪਾਏ ਅੱਗੇ ਸੇਤੀ ਜਾਲੀ ਹੈ ਪਾਸਮ ਅੱਗੇ ਸੇਤੀ ਜਾਲੀਆਂ ਪਸਮ ਸੇਤੀ ਰਲ ਜਾਓ ਵੀ ਤੇਰੀ ਕੀਮਤ ਨਾ ਪਵੈ ਹੋ ਕੇਵੜੇ ਆਖਾ ਨਾਓ ਪੰਖੀ ਹੋਏ ਕਾ ਜੇ ਪਵਾ ਸਹਿ ਅਸਮਾਨੀ ਜਾਓ ਨਦਰੀ ਕਿਸੇ ਨਾ ਆਵਊ ਨਾ ਕਿਛ ਪੀਆ ਨਾ ਖਾਓ ਵੀ ਤੇਰੀ ਕੀਮਤ ਨਾ ਪਵੈ ਹੋ ਕੇਵੜੇ ਆਖਾ ਨਾਓ ਨਾਨਕ ਕਾਗਜ਼ ਲਖਮਣਾ ਬੜਬੜ ਕੀਚੈ ਪਾਓ ਮਸੂ ਟੋਟ ਨਾ ਆਵੇ ਲੇਖਣ ਪਾਉਣ ਚਲਾਓ ਵੀ ਤੇਰੀ ਕੀਮਤ ਨਾ ਪਵੈ ਹੋ ਕੇਵੜੇ ਆਖਾ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਲੇ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਬਾਟ ਚਲਾਈਆ ਲਿਖੈ ਸੁਣ ਵੇਖਾਓ ਲਿਖੈ ਸਾਲਵਾਈਐ ਪੜ੍ਹੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋਹ ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਜੀਵਨ ਮਰਨਾ ਜਾਏਗਾ ਇੱਥੇ ਖਾਜੈ ਕਾਲ ਜਿੱਥੇ ਮੈਂ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਨੇ ਪੰਡ ਪਰਾਲ ਸਭ ਕੋ ਆਖਿਆ ਬਹੁਤ ਬਹੁਤ ਘਟਨਾ ਆਖਿਆ ਕੋਈ ਕੀਮਤ ਕਿਨੇ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆਂ ਕੇ ਤਿਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੁਮਤ ਨੀਚ ਨਾਨਕ ਤਨਿਕਾ ਸੰਗ ਸਾਥ ਵੱਡਿਆ ਸਾ ਕਿਆ ਰੀਸ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਤੂੰ ਨੀਚੀ ਹੁਮਤ ਨੀਚ ਨਾਨਕ ਤਨਿਕਾ ਸੰਗ ਸਾਥ ਵੱਡਿਆ ਸਿਓ ਕਿਆ ਨੀਚ ਜਿੱਥੇ ਨੀਚ ਸੰਭਾਲੀ ਹਨ ਤਿੱਥੇ ਨਦਰ ਤੇਰੀ ਬਖਸ਼ੀਸ ਸ੍ਰੀ ਰਾਗ ਮਹੱਲਾ ਪਹਿਲਾ ਲਭ ਕੁੱਤਾ ਕੂੜ ਚੂੜਾ ਠੱਗ ਖਾਦ ਅਮਰਦਾਰ ਪਾਰ ਨਿੰਦਾ ਪਾਰ ਮਲ ਮੁਖ ਸੁਧੀ ਅਗਨ ਕਰੋ ਚੰਡਾਲ ਰਸ ਕਸ ਆਪ ਸਲਾਹਣਾ ਹੀ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਉਤਮ ਸੇ ਦਰ ਉਤਮ ਕਹੀਐ ਨੀਚ ਕਰਮ ਬੈ ਰੋਏ ਰਾਉ ਰਸ ਸੋਏ ਨਾ ਰਸ ਰੂਪਾ ਕਾਮਣ ਰਸ ਬਰਮਲ ਕੀ ਵਾਸ ਰਸ ਘੋੜੇ ਰਸੇ ਜਾ ਮੰਦਰ ਰਸ ਮਿੱਠਾ ਰਸ ਮਾਸ ਏਤੇ ਰਸ ਸਰੀਰ ਕਹਿ ਕਾਟ ਨਾਮ ਨਿਵਾਸ ਜਿਤ ਬੋਲਿਆ ਐਸ ਪਤ ਪਾਈਐ ਸੋ ਬੋਲਿਆ ਪ੍ਰਵਾਣ ਸਿੱਕਾ ਬੋਲ ਵੇ ਗੁਚਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਪਾਵੈ ਸੇ ਪਲੈ ਹੋਰ ਕੇ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਤਨ ਪੱਲੈ ਜਿਨ ਹਿਰਦੈ ਰਹਿ ਸਮਾਏ ਤਿੰਨ ਕਾ ਕਿਆ ਸਲਾਹਣਾ ਅਬਰ ਸਵਾਲਿਓ ਕਾਏ ਨਾਨਕ ਨਦਰੀ ਬਾਹਰੀ ਰਾਜੇ ਦਾਨ ਨ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇ ਬਣਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਾਂ ਸੋਫੀਆ ਰਾਖਣ ਕਉ ਦਰਬਾਰ ਨਾਨਕ ਸਾਚੇ ਕਉ ਸੱਚ ਜਾਣੋ ਜਿਤ ਸੇਵਿਆ ਸੁਖ ਪਾਈ ਹੈ ਤੇਰੀ ਦਰਗਾਹ ਚੱਲੈ ਮਾਣ ਰਹਾਓ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਓ ਸੁਣੇ ਵਿਖਾਣੇ ਬਿਜੇ ਤੜੇ ਹਾਉ ਤਿੰਨ ਬਲਹਾਰੈ ਜਾਉ ਤਾਂ ਮਨ ਖੀਵਾ ਜਾਣੀਐ ਜਾਂ ਪਹਿਲੀ ਪਾਏ ਥਾਉ ਨਾਉ ਨੀਰ ਚੰਗੇ ਆਈ ਆ ਸਤਵਰਮ

0: ਪ੍ਰਾਣ ਤਿਸ ਵਿਣ ਸਭ ਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੇ ਪ੍ਰਵਾਣ। ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਕਸਮਾ ਸਕਾਰ ਮਤ ਕਾਗਦ ਕਰ ਸਾਰ ਪਾਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨ ਪਰ ਅਵਰ। ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗਿਆ ਜਿੱਥੇ ਹੋਵੇ ਸੱਚਾ ਨਿਸ਼ਾਨ ਰਹਾਓ ਜਿੱਥੇ ਮਿਲਿਆ ਵਡਿਆਈਆਂ ਸਤਿਗੁਰਸੀਆਂ ਸੱਚਾਓ ਦਿਨ ਮੁੱਖ ਟਿਕੇ ਨਿਕਲੇ ਜਿਨ ਮਨ ਸੱਚਾ ਨਾਉ ਕਰਮ ਕਰੇ ਕਰ ਮਿਲੇ ਤਾਂ ਪਾਈਏ ਨਾਹੀ ਗੱਲੀ ਬਾਉ ਦਵਾਉ ਏਕਾ ਵੇਕ ਜਾਏ ਉੱਠ ਰੱਖੀਏ ਨਾ ਸਲਾਰ ਏਕੋ ਪਾਈ ਮੰਗ ਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਵਿਣ ਨਾ ਵੈ ਬੇਕਾਰ ਪੈ ਤੇਰਾ ਡਰ ਗਲਾ ਖਬ ਖਬ ਸਿਜਿਆ ਦੇ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਰਿੱਠੇ ਖੇ ਨਾਨ ਕੋਠੀ ਚੱਲਿਆ ਸਭ ਕੂੜਾ ਟੁੱਟਾ ਨਹੀਂ ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲ ਹੋਣੇ ਘੱਟ ਦਰਸੀ ਮੁਖ ਬੋਲਣਾ ਮਾਰਨ ਨਾਦ ਕੀ ਸਤੀ ਅੰਮ੍ਰਿਤ ਭਾਉ ਇੱਕ ਜਾਂ ਕੋ ਨਜ਼ਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਸਵਾਰ ਜਿਤ ਸੁਤੈ ਜਿਤ ਖਾਧੇ ਤਨ ਪੀੜੀਐ ਮਨ ਮੈਂ ਚਲੇ ਬੇਕਾਰ ਰਹਾਉ ਰਤਾ ਪਹਿਨਣ ਮਨ ਤਾਂ ਸਭੇਦੀ ਸਵਧਾਨ ਨੀਲਸ਼ਾਹੀ ਗਦਾ ਕਰਨੀ ਕਹਿਰਣ ਪਹਿਰਣ ਪੈਰ ਤਿਆਨ ਕਮਰਬੰਦ ਸੰਤੋਖਾ ਧਨ ਜੋਗਣ ਤੇਰਾ ਨਾਮ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜੀਐ ਮਨ ਮੈਂ ਚਲੇ ਬੇਕਾਰ ਰਹਾਉ ਘੋੜੇ ਪਾਖਰ ਸੋਏ ਨੇ ਸਾਖਤ ਬੁੱਝਣ ਤੇਰੀ ਬਾਟ ਤਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ ਬਾਜਾ ਨੇ ਜਾ ਬਚ ਸਿਉ ਹਰ ਸਿਉ ਬਾਜਾ ਨੇ ਜਾ ਬਚ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ। ਬਾਬਾ ਹੋਰ ਚੜ੍ਹਨਾ ਖੁਸ਼ੀ ਖਵਾਰ ਜੇ ਚੜ੍ਹਿਆ ਤਨ ਪੀੜੀਐ ਮਨ ਮੈਂ ਚਲੇ ਬੇਕਾਰ ਰਹਾਉ ਕਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਹੋ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖਵਾਰ ਜਿਤ ਸੁੱਤੈ ਤਨ ਪੀੜੀਐ ਮਨ ਮੈਂ ਚਲੇ ਬੇਕਾਰ ਰਹਾਉ। ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ ਅਸ਼ਟ ਤੀਰਥ ਕਮੁਖ ਟਿੱਕਾ ਤਿਤ ਘੱਟ ਮਤ ਵਿਗਾਸ ਓਤ ਮਤੀ ਸਲਾਇਣਾ ਸਚ ਨਾਮ ਗੁਣ ਦਾਸ। ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇਰ ਕਮਾਈਐ ਕੂੜਾ ਕੂੜਾ ਜੋਰ ਰਹਾਉ
1: ਕੂੜਾ ਜੋਰ ਰਹਾਉ ਪੂਜ ਲੱਗੇ ਪੀਰ ਆਖੀਐ ਸਭ ਮਿਲੈ ਸੰਸਾਰਾ ਨਾ ਸਦਾ ਆਪਣਾ ਹੋਵੇ ਸਿੱਧ ਸੁਮਾਰ ਜਾਂ ਪਤ ਲਿਖੇ ਤਾਂ ਪਵੈ ਨਾ ਪਵੈ ਸਭ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿੰਨ ਮੇਟ ਨਾ ਸੁੱਕੇ ਕੋਏ ਉਹਨਾਂ ਅੰਦਰ ਨਾ ਅਨੁਦਾਨ ਹੈ ਨਾਮੋਂ ਪ੍ਰਗਟ ਹੋਏ ਨਾ ਪੂਜੀਏ ਨਾ ਮੰਨਿਆ ਅਖੰਡ ਸਦਾ ਸੱਚ ਸੋਏ ਖੇਹੂ ਖੇ ਲੜਾਈਏ ਤਾਂ ਜੀਓ ਬਿਹਾ ਹੋਏ ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆਂ ਡਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੇ ਅਗੁਣਵੰਤੀ ਝੂਰ ਜੇ ਲੋੜੇ ਵਰ ਕਾਮਣੀ ਨਾ ਮਿਲੀਏ ਫਿਰ ਕੂਰ ਨਾ ਬੇੜੀ ਨਾ ਤੁਲੜਾ ਨਾ ਪਾਈਏ ਫਿਰ ਦੂਰ ਮੇਰੇ ਠਾਕਰ ਪੂਰੇ ਤਸ ਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸੱਚ ਤੋਲ ਰਹਾਓ ਰਾਵ ਹਰਿਮੰਦਰ ਸੋਹਣਾ ਚਸਮੈ ਮਾਣਕ ਮਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਵਿਸਾਲ ਬਿਨ ਪੌੜੀ ਹਰ ਕਿਉਂ ਚੜੂ ਗੁਰ ਹਰ ਚਾਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬਹੁਤ ਗੁਰ ਦੀਰ ਸੁਜਰਿਆਓ ਜੇ ਤਿਸ ਭਾਵੇ ਉਜਲੀ ਸਤ ਸਰ ਨਾਵਣ ਜਾਓ ਪੂਰੋ ਪੂਰੋ ਆਖੀਏ ਪੂਰੇ ਤਸ ਨਿਵਾਸ ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੀ ਮਿਲੇ ਕਿਉਂ ਘਾਟੇ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਬੂ ਪੈਣੇ ਗੱਲ ਮਿਲੇ ਅੰਕ ਸਹੇਲੜੀਆਂ ਮਿਲ ਕੇ ਕਰੈਂ ਕਹਾਣੀਆਂ ਕੰਤ ਸਵਰਥ ਕੰਤਕੀਆਂ ਸਾਚੇ ਸਾਹਿਬ ਸਭ ਗੁਣ ਔਗਣ ਅਸਾਂ ਕਰਤਾ ਸਭ ਕੋ ਤੇਰੇ ਜੋਰ ਇੱਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਹੋ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਗਿਨੀ ਗੁਣੀ ਸਹਿ ਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ ਫਿਰ ਰਸਾਲੂ ਤਾਂਬਲ ਜਾਂ ਗੁਰਕਾ ਸ਼ਬਦ ਸੁਣੀ ਕੇਤੀਆਂ ਤੇਰੀਆਂ ਕੁਦਰਤੀ ਕੇਵਟ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੇ ਜਨਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਜਾਤ

ਫੇ ਲੈ ਮਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਭਰੀ ਹਮੇ ਮੁਈ ਕੁਰਾ ਦੂਤ ਲਗੇ ਫਿਰ ਚੱਕਰੀ ਸਤਿਗੁਰ ਕਾ ਵੇਸਾ ਕਲਪ ਤਿਆ ਕੀ ਬਾਤ ਹੈ ਸੱਚਾ ਵੀ ਪਰਵਾ ਮਨ ਰੇ ਸੱਚ ਵੇਲੇ ਪੋ ਜਾਏ ਪੈ ਬਿਨ ਨਿਰਭਉ ਕਿਉ ਥੀਏ ਗੁਰਮੁਖ ਸ਼ਬਦ ਸਮਾਏ ਰਹਾਓ ਕੇਤਾ ਆਖਣ ਆਖਣੀਏ ਆਖੀਏ ਆਖਣ ਝੂਠ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਨੀ ਖਿਨਵੇ ਖੇਲ ਖਿਲਾਏ ਸੰਜੋਗੀ ਮਿਲੇ ਸੇਵੇ ਜੋਗੀ ਉੱਠ ਜਾਏ ਜੋ ਤਿਸ ਭਾਣਾ ਸੋ ਥੀਏ ਵਰਨ ਕਰ ਨਾ ਜਾਏ ਗੁਰਮੁਖ ਵਸ ਵਸਾਈਏ ਸੱਚ ਵਖਰ ਸੱਚ ਰਾਸ ਜਿੰਨੀ ਸੱਚ ਮਨੰਜਿਆ ਗੁਰਪੂਰੇ ਸਵਾਸ ਨਾਨਕ ਵਸ ਵਿਖਿਆਨ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਧਾਤ ਮਿਲੇ ਫੁੰਨ ਧਾਤ ਕੋ ਸਿਫਤੀ ਸਿਫਤ ਸਮਾਏ ਲਾਲ ਗਲਾਲ ਗਹਿਵਰਾ ਸੱਚਾ ਗਹਿਰਾ ਨਜਦਾਓ ਸੱਚ ਮਿਲੇ ਸੰਤੋਖੀਏ ਹਰ ਜਪੇ ਕੇ ਪਾਓ ਭਾਈ ਰੇ ਸੰਤ ਜਿਨਾ ਕੀ ਰੇਣ ਸੰਤ ਸਵਾ ਗੁਰ ਪਾਈਏ ਮੁਕਤ ਪਦਾਰਥ ਦੇਣ ਰਹਾਓ ਉੱਚੋ ਥਾਂ ਥਾਵਣਾ ਉੱਪਰ ਮਹਿਲੋ ਮੁਰਾਰ ਸੱਚ ਕਰਨੀ ਦੇ ਪਾਈਏ ਡਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਪਦ ਕਰਮ ਕਮਾਈਏ ਆ ਸੰਦੇਸਾ ਹੋਏ ਕਿਉਂ ਗੁਰਬਿੰਦ ਕੁਟੀ ਛੁਟ ਸੀ ਸਹਿਜ ਮਿਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਣੀਏ ਨਜ਼ਰ ਕਰੇ ਮਲ ਸੋਏ ਬਿਨ ਗੁਰ ਮਹਿਲ ਨਾ ਉਤਰੇ ਬਿਨ ਹਾਰ ਕਿਉਂ ਕਰ ਵਾਸ ਇੱਕੋ ਸ਼ਬਦ ਵਿਚਾਰੀਏ ਅਵਰ ਤਿਆਗੇ ਆਸ ਨਾਨਕ ਦੇਖ ਦਿਖਾਈਏ ਹੋ ਸਤਿ ਲਿਹਾਰੇ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਪਾਏ ਕੱਲੜ ਕੇਰੀ ਕੰਧ ਦਿਓ ਅਹਿਨਸ ਕਿਰ ਟਾਏ ਅਹਿਨਸ ਕਰ ਟੈ ਪਾਏ ਬਿਨ ਸ਼ਬਦੇ ਸੁਖ ਨਾ ਥੀਏ ਫਿਰ ਬਿਨ ਦੁੱਖ ਨਾ ਜਾਏ ਮੁੱਦੇ ਫਿਰ ਬਿਨ ਕਿਆ ਸ਼ਿੰਗਾਰ ਕਿਆ ਸ਼ਿੰਗਾਰ ਦਾਰ ਕਰ ਧੋਈ ਨਾਲ ਹੈ ਦਰਗਾਹ ਝੂਠ ਸਵਾਰ ਰਹਾਓ ਆਪ ਸਜਾਣ ਨਾ ਭੁੱਲੀ ਸੱਚਾ ਵਡ ਕਥਾਨ ਪਹਿਲਾਂ ਧਰਤੀ ਸਾਧ ਕੇ ਸੱਚ ਨਾਮ

0: हर नाम सुला ही सदा सदा बखर हर नाम आधार गुर पूरे हर नाम लड़ाया हर पाता तुत पदार पाई रे इस मन को समझाए ये मन आलस क्या करे गुरमुख नाम ते आए रहो हर भक्त हर का प्यार है जे गुरमुख परे विचार पखंड भक्त न होवी दुबदा बोल खुआर जो जान सो जान रलाया ना रलै जिस अंतर वेक विचार सो सेवक हर आखिए जो हर रखे उतार ता मन तन सौंपे आगे करे होमे विचू मार तन गुरमुख सो प्रवान है जे कदे न आवे हार कर मिले ता पाइए दिन करने पाया ना जाए लख चौरासी तस्वीर जिस मिले सो मिले हर आए नान गुरमुख हर पाया सदा हर नाम समाए श्री राग महला तीजा सुख सागर हर नाम है गुरमुख पाया जाए अन्न दिन नाम ते आइए सहजे नाम समाए अंदर रचे हर सच सिउ रसना हर गुण गाए पाई रे जग दुखिया दूजे पाए गुरसरनाई सुख लहै आन दिन नाम ते आए राव साचे मैल न लागी मन निर्मल हर त्याए गुरमुख शब्द पछाणिए हर अमृत नाम समाए गुर ज्ञान प्रचंड बलाया अज्ञान दे राजाए मन मुख मेले मल मैले मल परे होमे तृष्णा विकार बिन शब्दे मैल न उतरे मर जमने हुए खुआर तारातर बाजी पचर पल चल रहे ना और बार न पार गुरमुख जप तप संजमी हर के नाम त्यार गुरमुख सलाह ते आइए एक नाम करतार नानक नाम ते आइए सबना जिया का आधार से जाग महला तीजा मन मुख मोह व्याप्या बिराग उदासी ना होए शब्द न चीने सदा दुख हर दर गए पत खोए होमे गुरमुख खोइए नाम रते सुख होए मेरे मन ऐन सुख रही नित आशा सतगुर से मोह पर जले कर ही महे उदासा रहो गुरु कर्म कमावने बिसे हर बरदार राग आनंद ऐन स भगत करे दिन रात्री होमे मार चंद भले भाग सत्संगत पाई हर पाया सहज आनंद सो सावे वैरागी सोई हृदय नाम साए अंतर लग ना ताम संगुले बिचों आप गवाए नाम निदान सतगुरु दिखाया हर रस पिया गाए जिन किने पाया साध संगति पूरे भाग विराग मन मुख फिरे न जानी सतगुरु होमे अंदर गलाग नानक शब्द करते हर नाम बरंगाए बिन पै के ही राग श्री राग महला तीजा कर ही सौदा पाइए अंतर सावत होए किन किन नाम संभालिए गुरमुख पावे कोए नाम निदान सुख है प्रभाग प्राप्त होए मेरे मन तद निंदा होमे अकाहंकार हार जियो सदा त्याय तू गुरमुख संकार रहो गुरमुखा के मुख जिले गुरशाव जी विचार हलत पलत सुख पाइए जाप जापर दे मुरार कर ही विच मैल पाया गुरशाव जी विचार सतगुर ते दियो मुँह फेरे मथे तिनके काले आंजन दुख कमाम दे नित जूहे जम जाले सुपने सुख न देखनी बहुत चिंता पर जाले सबना का दाता एक है आपे बख्श करे कर कहना कछु ना जावी जिस पावे तिस दे नानक गुरमुख पाइए आपे जाने सोए सिद्ध महला तीजा सच्चा साहिब से ये सच बड़ियाई दे गुर प्रसाद जीवन बसे हमें दूर करे ए मन तावत तार है जहाँ आपे नजर करे पाई रे गुरमुखार नाम से आए नाम निदान सद मनो से मैल नहीं पावे था राव मनमुख मन तन अंध है तिस नौ ठोर ना थाओ बहुत जुनी पाँदा फिर ज्यों समझे करकाओ गुरमत्ती का चन शब्द मिले हर नाव त्रै गुण विखया अंध है माया मोह गवार लोभी अन्न अन को सेम दे पढ़ देदा करे पुकार दिख्या अंदर पच मुझे ना और वार ना पार माया मोह विसारिया जगत पिता परपाल वादी गुरु चेत है साबंदी गुंत कलाल नानक गोर मत उगरे सच्ची सच्चा नाम संभाल श्री राग महला तीजा ਵੈਗੁਣ ਮਾਇਆ ਮੂਹ ਹੈ, ਗੁਰੂ ਸੱਥਾ ਪਦ ਪਾਏ ਕਰ ਕਿਰਪਾ ਮਿਲਾ ਮੇਲੀਆਂ। ਹਰ ਨਾਮ ਸਿਆਮ ਨਿਆਏ, ਪੋਤੇ ਜਿਨ ਕੇ ਪੁੰਨ ਹੈ ਤਿੰਨ ਸੰਗਤ ਲਿਆਏ। ਭਾਈ ਰੇ ਗੁਰਮਤ ਸਾਚ ਰਹਾਓ, ਸਾਚੇ ਸਾਚ ਮਨਾਉਣਾ, ਸਾਚੇ ਸਬਦ ਸੁਣਾਓ ਨਿਹਾਓ। ਜਿੰਨੀ ਨਾਮ ਪਛਾਣਿਆ ਤਿੰਨ ਤੇਤੋਂ ਵੱਲ ਜਾਊਂ, ਆਪ ਛੋਟ ਚਰਨੀ ਲਗਾ ਚੱਲਾਂ ਤਿੰਨ ਕੇ ਪਾਏ। ਰਾਹਾ ਹਰ ਹਰ ਨਾਮ ਦੇ ਸਹਿਜੇ ਨਾਮ ਸਮਾਏ, ਬਿਨ ਗੁਰ ਮਹਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ। ਐਸਾ ਸਤਿਗੁਰ ਲੋੜ ਲੈ, ਜਿੰਦੂ ਪਾਈਏ ਸਤਿ ਸੋਏ, ਅਵਸਰ ਸੰਘਾਰੇ ਸੁਖ ਵਸੇ, ਜੋ ਤਿਸ ਭਾਵੇ ਸੋ ਹੋਏ। ਜਿਹਾ ਸਤਿਗੁਰ ਕਰ ਜਾਣਿਆ ਕਿਹੋ ਜਿਹਾ ਸੁਖ ਹੋਏ, ਇਹਾ ਸਹਿਸਾ ਮੂਲੇ ਨਾਹੀਂ ਭਾਉ ਲਾਏ ਜਨ ਕੋਏ। ਨਾਨਕ ਏਕ ਜੋਤ ਦੋਏ ਮੂਰਤੀ, ਸਭ ਮਿਲਾਵਾ ਹੋਏ ਸ੍ਰੀ ਰਾਗ ਮਹਲਾ ਤੀਜਾ। ਅੰਮ੍ਰਿਤ ਛੋਟ ਵਿਖਿਆ ਲਵਾਣੇ, ਸੇਵਾ ਕਰੇ ਵਡਾਣੀ, ਆਪਣਾ ਧਰਮ ਕਮਾ ਗਵਾਵੇ ਬੁੱਝੇ ਨਾਹੀਂ ਅੰਦਨ ਦੁੱਖ ਬਹਾਣੀ। ਮਨ ਮੁਖ ਆਂਦਣਾ ਚਿੱਤ ਹੀ, ਡੂਬ ਮੂਏ ਬਿਨ ਪਾਣੀ, ਮਨ ਰੇ ਸਭ ਬੁਝੋ ਸੁਰਨਾਈ, ਕਿਰਕਾ ਸ਼ਬਦ ਅੰਤ ਵਸੇ ਤਾਂ ਹਰ ਵਸੇਰ ਨਾ ਜਾਈ। ਰਹਾਉ ਇਹ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉਮੈ ਦੁਸ਼ੀ ਪਾਈ, ਆਵਣ ਜਾਣਾ ਜੰਮਣ ਮਰਨਾ, ਮੁਰਮੁਖ ਪਤ ਗਵਾਈ। ਗੁਰ ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਈ, ਸਤਿਗੁਰ ਕੀ ਸੇਵਾ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਜਟ ਸਤ ਤਪ ਪਵਿੱਤਰ ਸਰੀਰਾ, ਹਰ ਹਰ ਮਨ ਸਾਏ, ਸਦਾ ਆਨੰਦ ਰਹੇ ਦਿਨ ਰਾਤੀ, ਮਿਲ ਪ੍ਰੀਤ ਨੂੰ ਸੁਖ ਪਾਏ। ਜੋ ਸਤਿਗੁਰ ਕੀ ਸਰਨਾਗਤੀ, ਹੋ ਤਿਨਕੇ ਵੱਲ ਜਾਊਂ, ਦਰ ਸੱਚੇ ਸੱਚੀ ਵਡਿਆਈ, ਸਹਿਜੇ ਸੱਚ ਸੁਣਾਓ, ਨਾਨਕ ਨਜ਼ਰੀ ਪਾਈਏ, ਗੁਰਮੁਖੀ ਮਿਲਾਓ। ਸ੍ਰੀ ਰਾਗ ਮਹਲਾ ਤੀਜਾ, ਮਨ ਮੁਖ ਕਰਮ ਕਮਾਵਣੇ, ਜਿਉਂ ਦਹਾਗਣ ਤਿੰਨ ਸਿੰਘੀ, ਤਨ ਸ਼ਿੰਗਾਰ ਸੁਜੇ ਕੰਤਨ ਆਵੀ, ਨਿਤਮਿਤ ਹੋਏ ਸਵਾਰ, ਪਰਿਕਾਸ ਮਹਿਲ ਨਾ ਪਾਈ ਹੋਈ, ਨਾ ਦੀਸੇ ਕਰਵਾਰ। ਭਾਈ ਰੇ ਇੱਕ ਮਨ ਨਾਮ ਤੇ ਆਏ, ਸੰਤਾਂ ਸੰਗਤ ਮਿਲ ਰਹੇ, ਜਪ ਰਾਮ ਨਾਮ ਸੁਖ ਪਾਏ। ਚੜਾਓ ਗੁਰਮੁਖ ਸਦਾ ਸੁਹਾਗਣੀ, ਪਿਰ ਰੱਖਿਆ ਉਰ ਤਾਰ, ਮਿੱਠਾ ਬੋਲਣ ਨੀ ਜਲੀ, ਸਿਰਜੇ ਭਰੇ ਰਵੇ ਪਤਾਰ, ਸੁਭਾ ਬੰਤੀ ਸੁਹਾਗਣੀ, ਨਿਤਿਨ ਜਿਨ ਗੁਰ ਕਰ ਰਹੀ ਸਕਿਆ ਪਾਰ। ਪੂਰੇ ਪਾਲ ਸਤਿਗੁਰ ਮਿਲੇ, ਜਾਂ ਭਾਗੇ ਕਾ ਉਦੋਂ ਹੋਏ, ਅੰਤਰ ਦੁੱਖ ਭਰਮ ਕੱਟੀਏ, ਸੁੱਖ ਪ੍ਰਾਪਤ ਹੋਏ। ਗੁਰ ਕਹਿ ਭਾਣੇ ਜੋ ਚੱਲੇ, ਦੁੱਖ ਨਾ ਪਾਵੇ ਕੋਏ, ਗੁਰ ਕਹਿ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੇ ਕੋਏ, ਜਿੰਨਾ ਪ੍ਰਾਪਤ ਤਿੰਨ ਪੀਆ, ਹਉਮੈ ਵਿੱਚੋਂ ਖੋਏ, ਨਾਨਕ ਗੁਰਮੁਖ ਨਾਮ ਧਿਆਈਏ, ਸੱਚ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਜਾਂ ਫਿਰ ਜਾਣੇ ਆਪਣਾ ਤਨ ਮਨ ਅੱਗੇ ਕਰੇ, ਸੁਹਾਗਣੀ ਕਰਮ ਕਮਾਉਂਦੀਆਂ ਸੇਹੀ ਕਰਮ ਕਰੇ, ਸਹਿਜੇ ਸਾਥ ਮਿਲਾਵੜਾ ਸਾਚ ਵਡਾਈ ਦੇ। ਭਾਈ ਰੇ ਗੁਰਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਏ, ਜੇ ਲੋ ਚੇਤ ਸਲ ਕੋਏ। ਰਹਾਓ ਲੱਖ ਚੁਰਾਸੀ ਫੇਰ ਪਿਆ, ਕਾਮਣ ਦੂਜੇ ਭਾਏ, ਬਿਨ ਗੁਰ ਨੀ ਨਾ ਆਵੀ, ਦੁਖੀ ਰਹਿਣ ਵਹਾਏ, ਬਿਨ ਛਾਪਦੇ ਫਿਰ ਨਾ ਪਾਈਏ, ਵਿਰਸਾ ਜਨ ਗਵਾਏ, ਹੋਂ ਹੋਂ ਕਰਕੇ ਜਗ ਫਿਰੀ, ਨਾ ਧਨ ਸੰਤੇ ਨਾਲ, ਅੰਧੀ ਨਾਮ ਨਾ ਚੇਤੀ, ਸਭ ਬੰਦੀ ਜਮਕਾਲ, ਸਤਿਗੁਰ ਮਿਲਿਆ ਧਨ ਪਾਇਆ, ਹਰ ਨਾਮਾ ਹਰਿ ਜੇ ਸਮਾਲ, ਨਾਮ ਰਤੇ ਸਿਰ ਨਿਰਮਲੇ, ਗੁਰ ਕੇ ਸਹਿ ਸਵਾਏ, ਮਨ ਤਨ ਨਾਰਾ ਤਾਰੰਗ ਸਿਉ, ਰਸਨਾ ਰਸਨ ਵਸਾਏ, ਨਾਨਕ ਰੰਗ ਨਾ ਉਤਰੈ, ਜੋ ਹਰ ਗੁਰ ਧੁਰ ਸੁਧਿਆ ਲਾਏ। ਸੁਜਾਗ ਮਹਲਾ ਤੀਜਾ, ਗੁਰਮੁਖ ਫਿਰ ਕਿਰਪਾ ਕਰੇ ਭਗਤ ਕੀਜੇ, ਬਿਨ ਗੁਰ ਭਗਤ ਨਾ ਹੋਈ, ਆਪੇ ਆਪ ਮਿਲਾਵੇ ਦੂਜੇ, ਤਾਂ ਨਿਰਮਲ ਹੋਵੇ ਸੋਈ, ਹਰ ਜੀਓ ਸੱਚਾ ਸਾਚੀ, ਬਾਣੀ ਸ਼ਬਦ ਮਿਲਾਵਾ ਹੋਈ। ਭਾਈ ਰੇ ਭਗਤਹੀਨ ਕਾਹੇ ਜਗੇ ਆਇਆ, ਪੂਰੇ ਗੁਰ ਕੀ ਸੇਵ ਨ ਕੀਨੀ, ਲਿਖਾ ਜਨਮ ਗਵਾਇਆ। ਰਹੋ ਆਪੇ ਗਲਦੀ ਨੂੰ ਸੁਖ ਦਾਤਾ, ਆਪੇ ਬਖਸ ਮਿਲਾਏ, ਜੀ ਜੰਤ ਕੇ ਇਹ ਕਿਆ ਵਿਚਾਰੇ, ਕਿਆ ਕੋ ਆਸ ਸੁਣਾਏ, ਗੁਰਮੁਖ ਆਪੇ ਦੇ ਵਡਿਆ ਬੜਾਈ, ਆਪੇ ਸੇਵ ਕਰਾਏ, ਜੀ ਸਕਦੋਂ ਹੋਏ ਲਵਾਣਾ, ਚੱਲਦਿਆਂ ਨਾਲ ਨਾ ਜਾਏ, ਸਤਿ ਸ੍ਰੀ ਸੁਣੇ ਨਿਦਾਨ ਪਾਇਆ, ਤਿਸਤੀ ਕੀ ਨਾ ਪਾਈ, ਹਰ ਸੁਪਰਾਵ ਸਖਾ ਮੀਤ ਪ੍ਰਾਪ, ਮੇਰਾ ਅੰਤ ਹੋਏ ਸਖਾਈ, ਆਪਣੇ ਭਾਣੇ ਮਨ ਚਿਤ ਕਰੇ, ਕਹੇ ਕਹਾਏ, ਬਿਨ ਗੁਰ ਕਾਪ ਨਾ ਜਾਈ, ਹਰ ਜੀਓ ਦਾਤਾ ਭਗਤ ਵਸਲ ਹੈ, ਕਰ ਕਿਰਪਾ ਮਨ ਵਸਾਈ, ਨਾਨਕ ਸੋਭਾ ਸੁਰਤ ਦੇਹ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਧਨ ਗਣੀ ਗੰਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਦਰ ਸੇਵਨ ਅਸੰਤ ਜਨ ਖੜੇ ਪਾਇਆ ਗੁਣੀ ਨਿਦਾਨ ਮੇਰੇ ਮਨ ਗੁਰ ਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੇ ਮਨ ਤਨ ਨਿਰਮਲ ਹੋਏ ਰਹਾਓ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ ਗੁਰ ਪ੍ਰਸਾਦੀ ਸਹਿਲਾਈਏ ਰੰਗੇ ਸਹਿ ਸਵਾਏ ਸੱਚੇ ਸੱਚ ਸਮਾਇਆ ਮਿਲ ਰਹੇ ਨਾ ਵਿਸਰੇ ਜਾਏ ਜੋ ਕਿਛ ਕਰਨਾ ਸੋ ਕਰ ਰਿਹਾ ਔਰ ਨਾ ਕਰਨਾ ਜਾਏ ਸ੍ਰੀ ਵਿਸ਼ਨੇ ਮੇਲੀਆਂ ਸਤਿਗੁਰ ਪੰਨੇ ਪਾਏ ਆਪੇ ਕਾਰ ਕਰਾਏ ਸੀ ਔਰ ਨਾ ਕਰਨਾ ਜਾਏ ਮਨ ਤਨ ਰਤਾ ਰੰਗ ਸਿਉ ਹਉਮੈ ਤਜ ਵਿਕਾਰ ਐਨ ਸਿਰ ਰਿਹਾ ਨਿਰਭਣ ਨਿਕਾਰ ਨਾਨਕਿਆ ਗਾਇਨ ਪੂਰੇ ਸ਼ਬਦ ਆਪਾਰ ਸੁਜਾਗ ਮਹਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਵਧਨੀ ਨਾ ਪਾਈਏ ਹਉਮੈ ਵਿੱਚੋਂ ਜਾਏ ਸਤਿਗੁਰ ਮਿਲਿਆ ਸਤ ਪੈਰ ਤੇ ਆਪ ਵਸੇ ਮਨ ਆਏ ਪਾਈ ਰੇ ਗੁਰਮੁਖ ਬੁੱਝੇ ਕੋਏ ਬਿਨ ਬੁੱਝੇ ਕਰਮ ਕਮਾਉਣੇ ਜਨਮ ਪਦਾਰਥ ਕੋਏ ਰਹਾਓ ਜਿੰਨੀ ਚਾਖਿਆ ਤਿੰਨੀ ਪ੍ਰਸਾਦ ਪਾਇਆ ਬਿਨ ਚਾਖੇ ਪਰਮ ਪੜਾਏ ਅੰਮ੍ਰਿਤ ਸੱਚਾ ਨਾਮ ਹੈ ਕਹਿਣਾ ਕੁਛ ਨਾ ਜਾਏ ਪੀਵਤ ਹੂੰ ਪ੍ਰਵਾਨ ਹੈ ਪ੍ਰਵਾਨ ਪਿਆ ਪੂਰੇ ਸ਼ਬਦ ਸਮਾਏ ਆਪੇ ਦੇਹ ਦੇਹ ਨਾ ਪਾਈਏ ਹੋਰ ਕਰਨਾ ਕਿਛੂ ਨਾ ਜਾਏ ਦੇਵਣ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੋ ਤੀਨ ਤਿਹਾ ਹੋਇਆ ਜਿਹੇ ਕਰਮ ਕਮਾਏ ਜਤ ਸਤ ਸਿੰਘ ਨਾਮ ਹੈ ਬਿਨ ਨਾਮੇ ਨਿਰਨਾ ਹੋਏ ਪੂਰੇ ਪਾਗ ਨਾਮ ਮਨ ਵਸੇ ਸਾਧਨ ਲਾਵਾ ਹੋਏ ਨਾਨਕ ਸਹਿਜੇ ਹੀ ਅੰਗ ਵਰਤਦਾ ਹਰ ਗੁਣ ਪਾਏ ਸੋਏ ਸੁਜਾਗ ਮਹਲਾ ਤੀਜਾ ਕਾਇਆ ਸਾਡੇ ਔਰਗ ਉਰਗ ਤਪ ਕਰੇ ਵਿੱਚੋਂ ਹਮੇ ਜਾਏ ਨਾ ਜਾਏ ਅਜੇ ਆਤਮ ਕਰਮ ਜੇ ਕਰੇ ਨਾਮ ਨ ਕਵ ਹੀ ਪਾਏ ਗੁਰ ਕੇ ਸ਼ਬਦ ਜੀ ਤੁਮਰੇ ਹਰ ਨਾਮ ਵਸੇ ਮਨ ਆਏ ਸੁਣ ਮਨ ਮੇਰੇ ਭੱਜ ਸਤਿਗੁਰ ਸਰਨਾ ਗੁਰਪ੍ਰਸਾਦ ਜੀ ਛੁੱਟੀਏ ਦੇਖ ਭਵ ਗਲ ਸਭ ਗੁਰ ਕਰਨਾ ਰਹਾਉ ਤੈ ਗੁਣ ਸਭਾ ਤੰਤ ਹੈ ਦੂਜਾ ਭਾਉ ਬਕਾਰ ਪੰਡਿਤ ਬੜੇ ਬੰਧਨ ਬੋ ਬੰਧਾ ਮਨਾ ਬੂਝੇ ਲਿਖਿਆ ਪਿਆਰ ਸਤਿਗੁਰੂ ਮਿਲਿਆ ਤ੍ਰਿਪੁਟੀ ਛੁੱਟੇ ਸ਼ਰਥੇ ਭੱਜ ਮੁਕਤ ਪਿਆ ਦੁਆਰ ਗੁਰ ਕੈ ਮਾਰਗ ਪਾਈਏ ਚੁੱਕੇ ਮੋਕ ਵਾਰ ਛੱਡ ਮਰੇ ਤਾਂ ਉਭਰੇ ਪਾਏ ਮੁਖ ਦੁਆਰ ਗੁਰਪ੍ਰਸਾਦੀ ਮਿਲ ਰਹੇ ਸਾਚਨਾ ਮੁਖ ਤਾਰਾ ਇਹ ਮਨੂਆ ਤਾਤ ਸਬਲ ਸੋਲ ਹੈ ਛੱਡੇ ਨਾ ਕਿਤੇ ਉਪਾਏ ਦੂਜੇ ਪਾਏ ਦੁੱਖ ਲਾਲ ਲਾਏਂਦਾ ਮੋਤੀ ਵੇ ਸਜਾਏ ਨਾਨਕ ਨਾਮ ਸਲਗੇ ਸੇ ਬਰੇ ਹਮੇ ਸਭ ਗੁਆਏ ਸੇ ਆਗ ਮਹਲਾ ਤੀਜਾ ਕਿਰਪਾ ਕਰੇ ਗੁਰ ਪਾਈਏ ਹਰ ਨਾਮੋ ਦੇ ਲੜਾਏ ਦਿਨ ਗੁਰ ਕੇ ਨਾ ਪਾਇਓ ਵਿਥਾ ਜਨ ਗਵਾਏ ਮਾਨੂ ਕਰਮ ਗੁਣਾਉਂਦੇ ਦਰਗਾਹ ਮਿਲੇ ਸਜਾਏ ਮਨ ਰੇ ਦੂਜਾ ਭਾਉ ਟਿਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਓ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਕਰੇ ਪਿਆਰ ਹਰ ਕਾ ਨਾਮ ਮਨ ਵਸੇ ਹਉਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਤੇ ਆਈਏ ਤਾਂ ਪਾਈਏ ਮੋਖ ਦੁਆਰ ਹਉਮੈ ਵਿੱਚ ਜਗ ਬਿਨਸਦਾ ਮਰ ਜੰਮੇ ਆਵੇ ਜਾਏ ਮਨ ਮੁਖ ਸ਼ਬਦ ਨ ਜਾਣੀ ਜਾਂਚ ਜਾਸਨ ਪੱਤ ਗਵਾਏ ਗੁਰਸੇਵਾ ਨਾਉ ਪਾਈਏ ਸੱਚੇ ਰਹੇ ਸਮਾਏ ਸ਼ਬਦ ਮੰਨਿਆ ਗੁਰ ਪਾਈਏ ਵਿੱਚੋਂ ਆਪ ਗਵਾਏ ਆਨੰਦ ਭਗਤ ਕਰੇ ਸਦਾ ਸੱਚੇ ਕੀ ਬੁਲਾਏ ਨਾਮ ਪਦਾਰਥ ਮਨ ਸਿਆ ਨਾਨ ਸਹਿ ਸਮਾਏ ਸ੍ਰੀ ਆਗਮ ਹਲਾ ਤੀਜਾ ਜਿੰਨੀ ਪੁਰਖੀ ਸਤਿਗੁਰੂ ਨਾ ਸੇਵਿਓ ਸੇ ਦੁਖੀਏ ਜੁਗਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਐਬ ਅਵਮਾਨ ਮੁੱਠੇ ਅਹੰਕਾਰ ਸਤਿਗੁਰੂ ਕੀ ਆਸ ਕਿਆ ਫਿਟਕਿਆਂ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾਮ ਸੇਵਿਓ ਸਭ ਕਾਜ ਸੁਭਾਰਨ ਹਾਰ ਮਨ ਰੇ ਸਦਾ ਹਰ ਵੇਖ ਦੂਰ ਜਨਮ ਮਰਨ ਦੇਖੋ ਪਰ ਹਰੇ ਸ਼ਬਦ ਰਹਿਆ ਭਰਪੂਰ ਰਹੋ ਸੱਚ ਸਰਾਂ ਸੇ ਸੱਚੇ ਸੱਚਾ ਨਾਮ ਉਧਾਰ ਸੱਚੀ ਕਾਰ ਕਮਾਉਣੀ ਸੱਚੇ ਨਾਲ ਪਿਆਰ ਸੱਚਾ ਸਾਹ ਵਰਤਦਾ ਕੋਈ ਨਾ ਮਿਟਨਹਾਰ ਮਨੁੱਖ ਮਹਿਲ ਨਾ ਪਾਇਨੀ ਕੂੜ ਮੁਠੇ ਕੁੜਿਆਰ ਹਉਮੈ ਕਰਤਾ ਜਗਮੂਆ ਗੁਰ ਗਵਿੰਦ ਕੋਰੰਦਾਰ ਮਾਇਆ ਮੋਹ ਵਿਖਾਰਿਆ ਸੁਖਦਾ ਤਦ ਤਾਰ ਸਤਿਗੁਰ ਸੇਵ ਸੇਵੇ ਤਾਂ ਉਭਰੇ ਸੱਚ ਰਖੈ ਉਰਕਾਰ ਕਿਰਪਾ ਤੇ ਹਰ ਪਾਈਐ सच शब्द विचार सतु सिर मन निला होमे तद विकार आप छोड़ जीवत मरे जो कह शब्द विचार धंधा तावत रह गए लागा सच प्यार सच रे मुकुदले चित सचे दरबार गुण पुरख न मने शब्द न लगो प्यार स्नान दान जिता करे दूजे पाए हवार हर जीव अपनी कृपा करे तां लाए लग तां लागे नाम प्यार नानक नाम सुहाग सुनिंदर कहे अपार सुजाग महला तीजा किसो से भी क्या जाप करी सतगुर पूछो जाए सतगुर का पाना मन लई बिचों आप गवाए ये सेवा चाकरी नाम से मन आए नामे ही से सुख पाइए सच्चे शब्द खवाए मन रे अन दिन जाग हर चेत अपनी छेती रख लै कूंज पड़ेगी सेहत रहाओ मन किया इच्छा पूरिया शब्द रहा भरपूर पै पाए भगत करे दिन रहा सी हर जियो विच हसदा हजूर सच्चे शब्द सदा मन राता प्रम गया सोई दूर नर निर्मल पा साहिब पाया साचा गुणी लीर जो जागे से उबरे सूत जन गए मुहारे सच्चा शब्द पछाणे सुपना गया गवाए सुंजे करता पौन ज्यों आया त्यों जाए मनमुख जन्म बिथा गया क्या मुँह देश जाए सब किसे आपे आप है हमें बिच कौन कह ना जाए गुर कह शब्द सियानी दुख हमें बिचों गवाए सतगुर सेवन अपना हों तिनके लगू पाए नानक दास सच्चे सच्यार है हों तिनके लिहारे जाऊं श्री आग महला तीजा जे वेला वस विचारिये तक तबेला भगत होए आंगन गामे रतियाँ सचे सुखी होए एक तिल प्यारा विसरे भगत कह नहीं होए मन तन शीतल सत्यों सातां बिता कोए मेरे मन हर का नाम ते आए सच्ची भगत साखिए जहाँ हर वसे मन आए राव सजे खेती रहा हर आइए सच नाम भी जे पाए खेती जमी अगली मनुआ रजा रुस जाए सुहाए सहज सुहाए तुरका शब्द अमृत है जित बीते तिख जाए ये मन साचा साचा रता सचे रहा समाए आखण वेखण बोलना सजे रहा समाए बाणी वजो चौं जुगी सचो सच सुनाए हम मैं मेरा रह गया सच्चे लिहा सुन मलाए तिन को महल दूर है जो सच रहे लिवलाए नजरी नाम के आइए बिन कर्मा कर्मा पाया ना जाए पूरे पाव सत्संग चलहे जो सतगुर पेटे जिस आए अंज नामे रत्या दुख बिखिया बिचू जाए नानक साधन लावरा नामे नाम समाए श्री आगमन जाति जापना पाओ तिन पायन जिन गुर का शब्द विचार सत्संगत सदा मिल रहे सच्चे उनके अनुसार दुर्गा मैल चुकानी हर रख्या अवतार सच्ची वाणी सच मन सच्चे नाल प्यार मन मेरे हमे मैल पर नार हर निर्मल सदा सुहागनी शब्द सावनहार राव सच्चे सब मन मोहया प्राव आपे लै मिलाए अन्न नाम रखिया ज्योति ज्योत समाए ज्योति हूँ प्राव जापदा बिन सतगुरु बुझ न पाए जिनको पूर्व लिखिया सतगुरु पुछया तिन आए बिन नामे सब डूबनी दूजे पाए खवाए किस बिन करी जीवी दुखी रह बहाए भरम भुलाना पंदला सिर्फ रे आवे जाए नजर करे पवे अपनी आपे लाए मिलाए सब कृष्ण का वेखदा क्यों मुकर पाया पै आ जाए पापो पाप सुनाने पापे पचे पचाए सो प्राव नजर न आवी मनमुख भूख ना पाए जिस बेखाले सोई वेखे नानक गुरमुख पाए श्री राग महला तीजा बिन गुर रोग ना टुटी हमें पीक ना जाए गुर प्रसादी मन बसे नामे रहे समाए गुर शब्दी हर पाइए बिन शब्दे परम पुलाए मन रे का निज कर वासा होए राम राम नाम सुरा तुम फिर आवन जान ना होए राहो हर एको दाता वतला दूजा और न कोय शब्द सला भी मन वसे सजे ही सुख होए सब मिलनी अंदर वेखला जय भावै तैं दे हमें सवा संत है दंते नौ सुख नाहे दुख कई काल कमावनी दुख ही माहे समाए बिन नामे ठहर न पाइए जमपुर सुख सहाय जियो पिंड सब कुछ जसे दयागार गुरप्रसाद जी जी तह पाए मोख द्वार नानक नाम सुना तू अंतर न पारा बार राग मंगला तीजा जिना आनंद सदा सुख है जिना सच नाम अवतार गुर शब्द सच पाया दूख निवारण हार सदा सदा साचे गुण गावे साचे नाय प्यार कृपा करके अपनी जैतून जैतून प्रभात भंडार सदा मन रे सदा आनंद गुण गाए सच्ची बाणी हर पाइये हर सुन रहे समाये राव सच्ची भगत मन लाल थिया रता सह सवाए गुर शब्दी मन मोहया कहना कसी न जाए जेबा रती शब्द सच्चे अमृत पीवे रस गुण गाए गुरमुख ए रंग पाइए जिसनु कृपा करे रजाए सच्चा संसा ए संसार है सच्चा रंग गाए एक आप अपने पाने कढ लैन आपे लैन मलाए आपे ही आप मन बसया माया मोह चुकाए आप बढ़ाई जीते गुरमुख ले बजाए सबना का दाता एक है पुलिया लै समझाए एक आपे आप खुआए न दूजे छड़ियों लाए गुरमती हर पाइए ज्योति ज्योत मिलाए अन्न नामे रखिया नानक नाम माल कमाए श्री राग महला तीजा गुण बंती सच पाया कृष्णा का जीवतार गुर शब्दी मन रंगिया रसना प्रेम प्यार बिन सतगुर किन्ना पायो कर वेखो मन विचार मन मुख मैल न करे जिचर गुरग शब्द न करे विचार मन मेरे सतगुर के पाने चल निज कर वसे अमृत पीवे ता सुख लहे महला रहाओ औगन बंती गुण को नहीं बहन ना मिले हजूर औगन बंती को नहीं औगन बंती गुण को नहीं बहन ना मिले हजूर मन मुख शब्द न जानी अवगन सो भरपूर पागन सो प्रभ दूर जिन्नी सच पछाणिया सच रते भरपूर गुर शब्दी मन बिरदिया प्रभ मिलिया आप हजूर आपे रंगन रंगियोन शब्दे दिन मिलाए सच्चा रंग ना उतरे जो सच रते लाए चारे कुंडा व पव थके मन सबूत न पाए जिस सतगुरु मिले सो मिले सच्चे शब्द समाए पर मित्र कनेरे कर थकी मेरा दुख काटे कोए मिल प्रीतम दुख कटिया शब्द लावा होए सच खटना सच रास है सच्चे सच्ची सोए सच मिले से ना बिछड़े नानक गुरमुख को होए श्री राग महला तीजा आपे कारण करता करे सिस्त देखे आप पाए साव एको एक वत लखना लखिया जाए आपे प्रभ ध्याल है आपे देख जाए गुरमती साधर मन वसया सच रहे लगलाए मन रिधेरे गुर की मन लै रजाए मन तन शीतल सब थिए नाम से मन आए रहो जिन कर कारण धारिया सोई सार करे गुर कै शब्द पछाणिए जापे दर करे से जन शब्द सुहने चित सच्चे दरबार गुरम सच्चे शब्द अंते आप मिले करतार गुरमति सच सलाहना जिस दा अंत न पारावार कट कट आपे हुक्म बसै हुक्मे करे विचार गुर शब्दी सलाहिए हमें बिचों खोए जा सा तन नावे पहाड़ी अवगन बंती रोए सच सलाही सच लगा सच्चे नाए तृप्त होए गुण विचारी गुण संग्रहा अवगन कड्डा तोए आपे मेल मिलाएंदा फिर बिछोड़ा ना होए नानक गुरु सलाही अपना जिंदू पाया न प्रभ सोए श्री राग महला तीजा सुन सुन काम गहलिए क्या चले बहा लड़ाए अपना फिर ना पछाणी क्या मुँह देसो जाए जिन्नी संखी कंत पछाणिया हो तिनक लागू पाए तिन ही जैसी थी रहा सत्संगत मेल मलाए मुंदे कूड़ मुठी कुड़ियार प्रा प्रा फिर प्राव सच्चा सोना पाइए गुर विचार रहो मन मुकंत ना पछाणी चिन्ह क्यों रहन बहाए गर्व हट्टियां तृष्णा जले ਦੁੱਖ ਪਾਵੇ ਦੂਜੇ ਪਾਏ, ਸ਼ਬਦ ਵਿੱਚੀਆਂ ਸੁਹਾਗਣੀ, ਤਿੰਨ ਵਿੱਚੋਂ ਹੋਮੇ ਜਾਏ, ਸਦਾ ਤੇਰੇ ਗਾਵੇ ਆਪਣਾ, ਤਿੰਨਾਂ ਸੁੱਖੇ ਸੁੱਖ ਬਹਾਏ, ਗਿਆਨ ਮੋਹਣੀ ਫਿਰ ਮੁੱਕੀਆਂ ਤੇਰਮ ਨਾ ਪਾਇਆ ਜਾਏ, ਅਗਿਆਨ ਮਤੀ ਅੰਧੇਰ ਹੈ ਬਿਨ ਤੇਰੇ ਦੇਖੇ ਭੁੱਖ ਨਾ ਜਾਏ, ਆਵੋ ਮਿਲੋ ਸਹੇਲੀਓ ਮੈਂ ਫਿਰ ਜੇ ਮਿਲਾਏ, ਪੂਰੇ ਪਾਲ ਸਤਿਗੁਰ ਮਿਲੇ ਫਿਰ ਪਾਇਆ ਸਤ ਸਮਾਏ, ਛੇ ਸਈਆਂ ਸੁਹਾਗਣੀ ਜਿਨ ਕੋ ਨਜ਼ਰ ਕਰੇ ਸਸ ਨਿਸ਼ਾਨੀ ਆਪਣਾ, ਮਨ ਤਾਨੇ ਆਗੂ ਦੇ ਘਰ ਬਾਰ ਪਾਇਆ ਆਪਣਾ, ਹੋਮੇ ਦੂਰ ਕਰੇ ਨਾਨਕ ਸੋਭਾ ਬੰਤੀਆਂ, ਸੁਹਾਗਣੀ ਅੰਜਨ ਪਲਤ ਕਰੇ ਸਿਰ ਰਾਗ ਮਹੱਲਾ ਤੀਜਾ, ਇੱਕ ਪਿਰ ਰਾਵੇ ਆਪਣਾ, ਹੋਂ ਕੈਦਾਰ ਪੁੱਛੂ ਜਾਏ ਸਤਿਗੁਰ ਸੇਵੀ ਪਾਓ ਜੁਕਰ, ਫਿਰ ਮੈਂ ਫਿਰ ਦੇ ਮਿਲਾਏ ਸਭ ਉਪਾਏ ਆਪੇ, ਦੇਖੇ ਕਿਸ ਨੇੜੇ ਕਿਸ ਦੂਰ, ਜਿਨ ਫਿਰ ਸੰਗੈ ਜਾਣਿਆ ਫਿਰ ਰਾਵੇ ਸਦਾ ਹਦੂਰ, ਮੁੰਡ ਤੂੰ ਚੌਂ ਗੁਰ ਕੇ ਪਾਏ, ਮੁੰਡੇ ਤੂੰ ਚੱਲ ਗੁਰ ਕੇ ਪਾਏ, ਆਂਦਨ ਰਾਵੇ ਤੇ ਆਪਣਾ, ਸਹਿਜੇ ਸੱਚ ਸਮਾਏ ਰਹਾਓ, ਸ਼ਬਦ ਰਤੀ ਸੁਹਾਗਣੀ ਸੱਚੇ ਸਭ ਸ਼ਿੰਗਾਰ, ਹਰ ਵਾਰ ਪਾਇਨ ਕਰ ਆਪਣੇ, ਗੁਰ ਕਹਿ ਹੇ ਸਤਿਆਰ, ਫੇਰ ਸੁਹਾਵੀ ਹਰ ਰੰਗ ਰਵੇ, ਭਗਤ ਭਰੇ ਭੰਡਾਰ, ਸੋ ਪ੍ਰਾਪਤੀ ਚੁੰਮਨ ਵਸੇ, ਜੇ ਸਭ ਸੇ ਦੇ ਆਧਾਰ, ਫਿਰ ਸਲਾਹਣ ਆਪਣਾ, ਕਿਨ ਕਹਿ ਹੋ ਸਭ ਬਲਿਹਾਰੇ ਜਾਊਂ, ਮਨ ਤਨ ਆਰਤੀ ਸੱਚ ਤਹੀ, ਤਿਨਕੇ ਲਾਗਾਂ ਪਾਏ, ਜਿੰਨੀ ਇੱਕ ਪਛਾਣਿਆ ਦੂਜੇ ਪਾਉ ਚੁਕਾਏ, ਗੁਰਮੁਖ ਨਾਮ ਪਛਾਣੀਏ ਨਾਨਕ ਸੱਚ ਸਮਾਏ, ਸਿਰ ਰਾਗ ਮਹੱਲਾ ਤੀਜਾ, ਹਰ ਜੀ ਸੱਚਾ ਸੱਚ ਤੂੰ, ਸਭ ਕੁਛ ਤੇਰੇ ਜੀ ਚੀਰੇ, ਲੱਖ ਚੁਰਾਸੀ ਸੱਚ ਦੇ ਫਿਰ ਬਿਨ ਗੁਰ ਭੇਟੇ ਪੀਰੇ, ਹਰ ਜੀਉ ਵਸੇ ਵਸ ਲਏ, ਸੁਖ ਸੁਖ ਸਦਾ ਸੁਰੀਰੇ, ਗੁਰਪ੍ਰਸਾਦੀ ਸੇਵ ਕਰੀ ਸੱਚ ਸਿਆਰ ਗੰਭੀਰੇ, ਮਨ ਮੇਰੇ ਨਾਮ ਰੁਤੇ ਸੁਖ ਹੋਏ, ਗੁਰਮਤੀ ਨਾਮ ਸਲਾਈਏ ਦੂਜਾ ਅਵਰ ਨਾ ਕੋਈ ਰਹਾਓ, ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ, ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਤਾਸ, ਮਨ ਜਪੈ ਏਕ ਮੁਰਾਰ, ਤਿਨਕੀ ਸੇਵਾ ਜ ਧਰਮ ਰਾਏ ਕਰੇ, ਧਨ ਸੁਹਾਵਣਹਾਰ ਧਨ ਸੁਭਾਰਨਹਾਰ, ਮਨ ਕੇ ਵਿਕਾਰ ਮਨੇ ਸਜੇ, ਮਨ ਚੁੱਕੇ ਮੋਹ ਭਗਵਾਨ, ਆਤਮ ਰਾਮ ਪਛਾਣਿਆ ਸਜੇ ਨਾਮ ਸਮਾਨ, ਬਿਨ ਸਤਿਗੁਰ ਮੁਕਤ ਨਾ ਪਾਈਏ, ਮਨ ਮੁਖ ਫਿਲੇ ਦਵਾਨ, ਸ਼ਬਦ ਨ ਕੀਨੇ ਕਥਨੀ ਬਦਨੀ ਕਰੇ, ਵਿਖਿਆ ਮਾਹੇ ਸਮਾਨ, ਸਭ ਕੁਛ ਆਪੇ ਆਪ ਹੈ ਦੂਜਾ ਅਵਰ ਨਾ ਕੋਏ, ਜਿਉਂ ਬੁਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਏ, ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ, ਨਾਨਕ ਨਾਮ ਸੰਭਾਲ ਤੂੰ ਜਿਤ ਦੇ ਸਹਿਰਿਆਂ ਸੁਖ ਹੋਏ, ਸ੍ਰੀ ਰਾਗ ਮਹੱਲਾ ਤੀਜਾ, ਜਗ ਹੋਮੇ ਮੈਲ ਦੁੱਖ ਪਾਇਆ ਮਲ ਲਾਗੀ ਦੂਜੇ ਪਾਏ, ਮਲ ਹੋਮੇ ਧੋਤੀ ਕਿਉਂ ਨਾ ਉਤਰੇ, ਕਿਵੇਂ ਨਾ ਉਤਰੇ ਜੇ ਸੌ ਤੀਰਥ ਨਾਏ, ਬਹੁ ਬਿਰਧ ਕਰਮ ਕਮਾਉਂਦੇ ਦੂਣੀ ਮਲ ਲਾਗੀ ਆਏ, ਪਿਆੜ ਪੜਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ, ਮਨ ਮੇਰੇ ਗੁਰਸ਼ਰਨ ਆਵੇ ਤਾਂ ਨਿਰਮਲ ਹੋਏ, ਮਨ ਮੁਖ ਹਰ ਹਰ ਕਰ ਸਕੇ ਮੈਲ ਨਾ ਸਕੀ ਤੋਏ, ਰਹਾਓ ਮਨ ਮੈਲੇ ਭਗਤ ਨਾ ਹੋਵੀ ਨਾ ਉਹਨਾਂ ਪਾਇਆ ਜਾਏ, ਮਨ ਮੁਖ ਮੈਲੇ ਮੈਲੇ ਮੁਏ, ਜੈਸਨ ਭਗਤ ਗੁਆਏ, ਗੁਰਪ੍ਰਸਾਦੀ ਮਨ ਵਸੇ, ਮਲ ਹੋਮੇ ਜਾਏ ਸਮਾਏ, ਜਿਉਂ ਅੰਧੇਰੇ ਦੀਪ ਕਬਾਲੀਏ ਤਿਉਂ ਗੁਰ ਗਿਆਨ ਅਗਿਆਨ ਤਜਾਏ, ਹਮ ਕਰੇਂਗੇ ਹਮ ਮੂਰਖ ਵਿਵਹਾਰ, ਕਰਨ ਵਾਲਾ ਵਿਸਰਿਆ ਦੂਜੇ ਪਾਏ ਪਿਆਰ, ਮਾਇਆ ਜੀਵੜ ਦੁੱਖ ਨਾਹੀਂ ਸਭ ਭਾਵ ਛੱਕੇ ਸੰਸਾਰ, ਗੁਰਮਤੀ ਸੁਖ ਪਾਈਏ ਸਤਨਾਮ ਵਰਤਾਰ, ਜਿਸ ਨੂੰ ਮਿਲੇ ਸੋ ਮਿਲੇ ਹੋਂ ਤਿਸ ਬਲਿਹਾਰੇ ਜਾਊਂ, ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਥਾਓ, ਮਨ ਰਿਤੇ ਜੇ ਬਰਦੀ ਹਰ ਗੁਣ ਸੱਚੇ ਗਾਓ, ਨਾਨਕ ਨਾਮ ਨਾ ਵਿਸਰੇ ਸੱਚ ਮਾਏ ਸੁਣਾਓ, ਸ੍ਰੀ ਰਾਗ ਮਹੱਲਾ ਤੀਜਾ, ਕਰ ਪਹਿਲਾ ਮਨ ਤਨ ਮੈਂ ਮਨ ਤਨ ਵਿੱਚੋਂ ਅੰਤ ਅਤ ਅਗਲਾ, ਕਿਉਂ ਪ੍ਰੀਤਮ ਵਾਲੇ ਘਰ ਆਏ, ਜਾਂ ਦੇਖਾਂ ਪ੍ਰਵੇ ਆਪਣਾ, ਪ੍ਰਭ ਦੇਖਿਆ ਦੁੱਖ ਪਾ ਜਾਏ, ਜਾਏ ਪੁੱਛਾਂ ਤੈਨੂੰ ਸੱਜਣਾ ਪ੍ਰਭ ਕਿਤ ਬਿਦ ਮਿਲਾਏ, ਮੇਰੇ ਸਤਿਗੁਰਾ ਮੈਂ ਤੁਝ ਵੀ ਨਿਵਰਨਾ ਕੋਏ, ਹਮ ਮੂਰਖ ਮੁਗਧ ਸਨਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾਓ, ਸਤਿਗੁਰ ਦਾਤਾ ਹਰ ਨਾਮ ਹੈ ਕਾ ਪ੍ਰਭ ਆਪ ਲਾਵੇ ਸੋਏ, ਸਤਿਗੁਰ ਹਰ ਪ੍ਰਭ ਬੁੱਧਿਆ ਗੁਰ जीवड़े और न कोई हंस गुरस नाई कह पवां कर दया मिले प्रसोए मन हटक निना पायो पाया कर पाए सके सब कोए सहज सियाणब कर रहे मन कोरे रंग न होए कूड़ कपट कने ना पायो जो बीजे सुखावे सोए समय तेरी आस प्रभ सब जी तेरे तू रास प्रभ तू दो खाली को नहीं दर गुर मुखा नू सुवास दुख पौजल डुबदे कड लै जन नानक की अरदास सुजाग महला चौथा ना मिले मंत्र किए बिन नामे त्रिग दिवास कोई गुरु सज्जन जी मिले मैं जस प्रभु दास हों तुसले तो क्यों खनिए मैं नाम रुके करे प्रगास मेरे प्रीतमा हों जीवन नाम ते आए बिन नामे जीवन ना किए मेरे सत्व नाम गुर नाम दराए रहो नाम मूल का रतन है पूरे सतु पास सतु से लगियां कड रतन मिले प्रगास धन भागी बढ़ भागियां जो आए मिले गुर पास जिन्हें सतगुर पुछ न पेते हो से भाग हीन वसो नकाल ओए फिर जोन पवाएंगे बिच विस्तार कर बेतराल उन्हें पास दवास न पेतीए जिन्हें अंतर को चंडाल सतगुर पुरख अमृत कर बदभागी नावे आए उन जन्म मरण जन्म जन्म की मैल उतरे निर्मल नाम धराए जन नानक उत्तम पद पाया सतगुर की निबलाए श्री राग महला चौथा गुण गावा गुण विखरा गुण बोली मेरी माए गुरमुख सज्जन गुण करारिया मिल सज्जन हर गुण गाए हर हीरे हीर मिल बेदिया रंग चुले नाए मेरे गोविंदा गुण गावा तृप्त मन होए अंतर प्यासना हर नाम की गुरतास तुस मिलावे सोए रहाओ मन रंगो मटपा दियो गुर तिथा करे पसाओ गुर का गुर नाम बढ़ाए रंग हों सतगुर के बल जाओ बिन गुर सतगुर हर नाम ना लभी लख कोटि कर्म कमाए बिना बिन भागा सतगुरु ना मिले कर बैठे नित नित पास अंतर अज्ञान दुख परम है बिच पर्दा दूर प्रयास बिन सतगुर बेटे कंचनसी ना छिए मनमुख लो बुद्धा बेड़ी पास सतगुर बहुत हर नाम है कित विद चढ़िया जाए सतगुर के पाने जो चले बिच बोस बैठाया है धन धन बड़भागी नानका जिना सतगुर लय मिलाए श्री राग महला चौथा हो पंच साई नित खड़ी कोई प्राव दिस तिन जाऊं जिन्नी मेरा प्यारा रागया तिन पीछे राग फिराऊं कार मिन्नत कर जोड़ी मैं प्राव मिलने का चाहो मेरे भाई जना कोई मोह को हार प्राव मेल मिलाए हो सतगुर बेटो वारिया जिन हार प्राव दीजिए दिया दिखाए रहाओ होए निमाणी चैपमा पूरे सतगुर पास निमाणिया मान गुण निमाणिया गुर मान है गुर सतगुर करे सवास हों गुर सलाही नारजू मैं मेले हास सतगुर नू सब को लोचगा जेपता जागत सब कोए बिन
1: भागे जो हर प्रभु पाना सोचिया तुर लिखन मिटे कोए आपे सतगुर आप हर आपे मेल मिलाए आप दया कर मेल सी आप दया कर मेल सी गुर सतगुर की सिपाए सब जब जीवन जग आप है नानक जल जले समाए श्री राग महला चौथा रस अमृत नाम रस अतबला कित विज मिले रस खाए जाए पुछो सुहागनी तुसा क्यों कर मिलिया प्रभुआए ओए वे परवाह न बोलनी हो मल मल तोमा तिन पाए पाई रे मिल सज्जन हर गुणसार सज्जन सतगुर पुरख है दुख कड्डे हो मार रहाओ गुरमुखिया सुहागनी तिन दया पई मनाए सतगुर वचन रतन है जो मने सो हर रस खाए सेवड भागी वड जानिए जिन हर रस खादा गुर पाए इहो हर रस वण तिन सबत है पागिन नहीं खाए बिन सतगुरु पले ना पवे मनमुख रहे बिलाए ओए सतगुर आगे नानी उना अंतर क्रोध बलाए हर हर हर रस आप है आपे हर रस होए आप दया कर देव सी गुरमुख अमृत चोए ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਚੜੇ ਫਿਰ ਆਥਮੇ ਆਥਣੇ ਰਹਿਣ ਸੁਭਾਈ ਜਾਏ, ਆਵ ਕਟੇ ਨਰਨਾ ਬੁੱਝੇ, ਨਿਤੋਂ ਸਾਂ ਲਾਜ ਚੁਕਾਏ। ਗੁੜ ਮਿੱਠਾ ਮਾਇਆ ਪਸਰਿਆ, ਮਨੁੱਖ ਲੱਗ ਮਾਖੀ ਪਚੇ ਪਚਾਏ। ਭਾਈ ਰੇ ਮੈਂ ਮੀਤ ਸਗਾ ਪ੍ਰਭ ਸੋਏ, ਪੁੱਤ ਕੁਲਤ ਮੋ ਵੇਖੈ ਅੰਤ ਬੇਲੀ ਕੋਈ ਨ ਹੋਏ। ਰਹਾਉ ਗੁਰਮਤ ਹਰ ਲਿਵ ਉਭਰੇ, ਲਿਪਤ ਰਹੇ ਸਿਰਨਾਏ। ਉਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਗੁਰਮੁਖ ਦਰਗਾ ਮੰਨੀਏ, ਹਰ ਆਪ ਲੈ ਗਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨ ਕੋਈ ਪਾਏ। ਹਰ ਨਾਮ ਸਲਾਹੇ ਨਾਮ ਮਨ ਰਾਮ, ਰਹਿਣ ਲਿਵ ਲਾਏ। ਅਨਹਦ ਤੁਨੀ ਦਰ ਵੱਜਦੇ, ਦਰ ਸੱਚੇ ਸੋਭਾ ਪਾਏ। ਜਿਨੀ ਗੁਰਮੁਖ ਨਾਮ ਚਲਾਇਆ, ਤਿਨਾਂ ਸਭ ਕੋ ਕਹੇ ਸਬਾਸ। ਤਿਨਕੀ ਸੰਗਤ ਦੇ ਪ੍ਰਭ ਮੈਂ ਜਾ ਕੇ ਕੀ ਅਰਦਾਸ। ਨਾਨਕ ਭਾਗ ਵੱਡੇ ਚਨ ਗੁਰਮੁਖਾਂ, ਜਿਨ ਅੰਤਰ ਨਾ ਪ੍ਰਗਾਸ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪਹਿਲਾ। ਕਿਆ ਤੂੰ ਰਤਾ ਦੇ ਕੇ ਪੁੱਤਰ ਕਲਤਰ ਸਿਗਾਰ, ਰਾਸ ਭੋਗੇ ਖੁਸ਼ੀਆਂ ਕਰੇ, ਮਾਣੇ ਰੰਗ ਅਪਾਰ। ਬਹੁਤ ਕਰੇ ਫਰਮਾਇਸੀ, ਵਰਤੇ ਹੋਏ ਅਪਾਰ। ਕਰਤਾ ਚਿੱਤ ਨਵੀ ਮਨਮੁਖ ਅੰਧਗਵਾਰ, ਮੇਰੇ ਮਨ ਸੁਖਦਾਤਾ ਹਰ ਸੋਏ। ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ। ਰਹਾਓ ਕੱਪੜ ਭੋਗ ਲਪਟਾਇਆ, ਸੋਨਾ ਰੂਪਾ ਖਾਕ। ਹੈਮਰ ਗੈਮਰ ਬੋਰੰਗੇ ਕੀਏ ਰਥ ਖਾਤ, ਕਿਸੀ ਚੇਤਨ ਪਾਵੀ ਵਿਸਰਿਆ ਸਭ ਸਾਕ। ਸੱਜਣ ਹਰ ਭੁਲਾਇਆ, ਬਿਨ ਨਾਵੇਂ ਨ ਪਾਕ। ਲੈਂਦਾ ਬੱਧ ਦੁਆਏ ਤੂੰ ਮਾਇਆ ਕਰੇ ਇਕੱਤ, ਜਿਸਨੂੰ ਤੂੰ ਪਤਿਆਈਂਦਾ ਸੋ ਸੁਣ ਤੁਝੇ ਅਨਿਤ। ਹੰਕਾਰ ਕਰੇ ਹੰਕਾਰੀਆਂ, ਵਿਆਪਿਆ ਮਨ ਕੀ ਮਤ। ਤਿੰਨ ਪ੍ਰਭੂ ਆਪ ਲਾਇਆ, ਨਾ ਕਿਸ ਜਾਤ ਨ ਪਤ। ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ। ਹਰ ਜਨ ਕਾ ਰਖਾਏ ਕਹਿ ਕਿਆ ਮਾਨਸ ਹੋਮੇ ਰੋਏ। ਜੋ ਹਰ ਜਨ ਪਾਵੇ ਸੋ ਕਰੇ, ਫਿਰ ਡਰ ਫੇਰ ਨਾ ਪਾਵੇ ਕੋਏ। ਨਾਨਕ ਰਤਾ ਰੰਗ ਹਰ, ਸਭ ਜਗ ਮੇ ਚਾਨਣ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਕਣ, ਦ੍ਰਿਸ਼ਟ ਭੂਲ ਖੁਸ਼ੀਆਂ। ਛੱਤਰ ਧਾਰ ਬਾਦਸ਼ਾਹੀਆਂ, ਵਿਚਰ ਸਹਿਸੇ ਭਰੀਆਂ। ਭਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿੰਨ ਪੁਰਖ ਬਦਾਤੇ। ਦੁੱਖ ਸਹਿਸਾ ਮਿਟ ਗਿਆ, ਰਹਾਓ ਜੀਤੇ ਥਾਂ ਥਨੰਤਰਾਂ, ਤੇਤੇ ਪਵ ਆਇਆ। ਧਨ ਪਾਤੀ ਵਡਭੂਮੀਆਂ, ਮੇਰੀ ਕਰ ਪਰਿਆ। ਹੁਕਮ ਚਲਾਏ ਨ ਸੰਗ ਹੋਏ, ਵਰਤੇ ਅਫਰਿਆ। ਸਭ ਕੋ ਵਸਕਿਤ ਕਰ ਲਾਏ ਨ, ਬਿਨ ਨਾਵੇਂ ਖਾਕ ਰਲਿਆ। ਕੋਟ ਤਤੀਸ ਸੇਵਕਾਂ, ਸਿਰ ਸਾਧਕ ਦਰ ਖਰਿਆ। ਗਿਰੰਬਾਰੀ ਵਡ ਸਾਹਿਬੀ, ਸਭ ਨਾਨਕ ਸੁਫਨ ਥੀਆ। ਸ੍ਰੀ ਰਾਗ ਮਹੱਲਾ ਪੰਜਵਾਂ। ਭਲਕੇ ਉੱਠ ਪਪੋਲੀਏ, ਬਿਣ ਬੁੱਝੇ ਮੁਗਧ ਅਜਾਣ। ਸੋ ਪ੍ਰਭ ਚਿਤ ਨਾਇਓ, ਛੁਟੇਗੀ ਬੈਵਾਣ। ਸਤਿਗੁਰ ਸੇਤੀ ਚਿਤ ਲਾਇਆ, ਸਦਾ ਸਦਾ ਰੰਗਮਾਣ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ। ਸਭ ਮੁਖਦੀ ਚਲੀ ਰਹਿਣ, ਰਹਾਓ ਕੁਦਮ ਕਰੇ ਪੰਸ ਪੰਛੀਆਂ, ਦਿਸੇ ਨਹੀਂ ਕਾਲ। ਉੱਥੇ ਸਾਥ ਮਨੁੱਖ ਹੈ, ਫਾਦਾ ਮਾਇਆ ਜਾਲ। ਮੁਕਤੇ ਸੇਈ ਪਾਲੀਏ, ਜੇ ਸੱਚਾ ਨਾਮ ਸੰਭਾਲ। ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੀ। ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੀ। ਫਾਦੇ ਸੇਈ ਨਿਕਲੇ, ਜੇ ਗੁਰਕੀ ਪੈਰੀ ਪਾਹੇ। ਕੋਈ ਰੱਖ ਨਾ ਸਕੀ, ਦੂਜਾ ਕੋ ਨਾ ਦਿਖਾਏ। ਚਾਰੇ ਕੁੰਡਾ ਭਾਲ ਕੇ ਆਇਆ ਪਿਆ ਸਰਨਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ। ਸ੍ਰੀ ਰਾਗ ਮਹੱਲਾ ਪੰਜਵਾਂ। ਘੜੀ ਮਹੁਤ ਕਾ ਪਹੁਣਾ, ਕਾਜ ਸਵਾਰਨ ਹਾਰ। ਮਾਇਆ ਕਾਮ ਵਿਆਪਿਆ, ਸਮਝੇ ਨਹੀਂ ਗਵਾਰ। ਉੱਠ ਚੱਲਿਆ ਪਛਤਾਇਆ, ਪਰਿਆ ਵਸ ਜਿੰਦਾਰ। ਅੰਧੇ ਤੂੰ ਬੈਠਾ ਕੰਧੀ ਪਾਹੇ, ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ। ਰਹਾਉ ਹਰੀ ਨਾਹੀ ਨਾ ਡੁਡਰੀ, ਪੱਕੀ ਵੰਡਣ ਹਾਰ। ਲੈ ਦਾਤ ਪਹੁੰਚਿਆ, ਲਾਵੀ ਕਰ ਤਿਆਰ। ਜੋ ਹੋਆ ਹੁਕਮ ਕਿਰਸਾਨ ਦਾ, ਤਾਂ ਲੁਣ ਮਿਲਿਆ ਖੇਤਾਰ। ਪਹਿਲਾ ਪਹਿਰ ਧੰਦੇ ਗਿਆ, ਦੂਜੇ ਭਰ ਸੋਇਆ। ਤੀਜੇ ਲੱਖ ਚੁਕਾਇਆ, ਚੌਥੇ ਭੋਰ ਪਿਆ। ਕਦ ਹੀ ਚਿਤਨ ਆਇਓ, ਜਿੰਝੀਓ ਪਿੰਡ ਦੀ ਆ। साध संगत को वारिया जियो किया गुरबान, जिसके सो जीवन भी मिलिया पुरख से जान, नानक डिठा सदा नाल हर अंतर जामी जान। श्री राग महला पंजमा, सबे गल्ला विसरन इको विसरन जाऊं, तंदा सब जलाई के गुर नाम दिया सच सुआउ, आसा सबे लाके कहां सकमाओ, जिनी सतगुरु सेवया तिन अगे मिलिया थाओ, मन मेरे करते नु सलाहे, सबे छड सियाण पां गुर की पैरी पाए रहाओ, दुख भुख न व्यापी जे सुखदाता मन हुए, कित ही कम न छिजिए जा हृदय सचा सोए, जिस तू रखे हाथ दे तिस मार न सके कोए, सुखदाता गुर सेविए सब अवगण कड्ढे तोए, सेवा मंगे सेव को लाया अपनी सेव, साधु संग मस्ते तुठे पावा देव, सब कुछ वसगत साहिबे आपे करन करेव, सतगुरु के बलिहार ने मनसा सब प्रेव, इको दिशे सजनो इको पाई मीत, इक से दी सामग्री इक से दी है रीत, इक से सो मन मान्या ता हुआ नैचल चीत, सच खाना सच पहनना टेक नानक सच कीत, श्री राग महला पंजमा, सबे थोक प्राप्त जावे एक हाथ, जन पदार्थ सफल है जे सच्चा शब्द कथ, गुरते मैल प्राप्त जिस क्या होवे मथ, मेरे मन एक स्यों चितलाए, एक बिन सब तंद है सब मिथ्या मोह माए रहाओ, लख खुशियां पाशाइयां जे सतगुरु नजर करे, नमिक एक नाम दे मेरा मन तन शीतल होए, जिसको पूर्व लिखिया तिन सतगुरु चरण गहे, सफल मोट सफला कड़ी जिस सच्चे नाल प्यार, दुख संताप न लगी जिस हर का नाम आधार, मां पकड़ गुर काढ़िया सोई उतरिया पार, स्थान सोवा पवित्र है जिते संसवा, तोई तेसी नो मिले जिन पूरा गुरु लब्बा, नानक बद्दा कर तहां जिथे मृत न जन्म जरा, श्री राग महला पंजमा, सोई ते आइए जीड़े सिर शहां पाशा, तेसी की कार आसमन ते जिसका सब सहा, सब सियाण पर छड के गुर की चरणी पा, मन मेरे सुख सहज से तीन जपनाओ, आठ पैर प्रभु जाय तू गुण गोविंद गुण गोविंद नित गाओ, रहो तिसकी चरणी पर मना जिस जेवड़े वर न कोय, जिस तिमृ सुख होए कना दुख दर्द न मुले होए, सदा सदा कर चाकरी प्रभु साहिब सचा सोए, साध संगत होए निर्मला कटिए जम की फास, सुखदाता पर पंजनो तिस आगे कर अरदास, मेर करे जिस मिहरवान तां कारज आवे रास, बहुता बहुत बखाणिए उच्चो उच्चा थाओ, भरना चहना बारा कीमत कह न सकाऊं, नानक को प्रभु मया कर सच देव अपना नाओ, श्री राग महला पंजमा, नाम त्याए सो सुधी तिसम को जल होए, पूरे गुरते पाइए प्रगट सब नीलोए, सात संत के कर वसे को सचा सोए, मेरे मन हर हर नाम त्याए, नाम सहाई सदा संग आगे ले छाए रहाओ, दुनिया की वडियाइयां कवने आवे काम, माया का रंग सभी का जातो विंस निदान, जाके हृदय हर वसे सो पूरा प्रदान, साधु की हो रहन का अपना आप त्याग, उपाप स्याण सरु छड गुर की चरणी लाग, तिसे प्राप्त रतन होए जिस मस्त होए भाग, तिसे प्राप्त पाइयो जिस देवे प्रभु आप, सतगुर की सेवा सो करे जिस मिनसे हो मेहताप, नानक को गुर पेटिया बिनसे सग संताप, श्री राग महला पंजमा, एक पछाण जी का एको रखनहार, इसका मन आसरा एको प्रवेदार, तिसरना ही सदा सुख पार ब्रह्म करतार, मेरे मन मेरे सरलो पाव त्याग, गुरपुरा राध नित एक सुखी लवलाग, रहाओ एको पाई मित एक एको मात पिता, इसकी मन टेक है जिन जीव पिंड दिता, सो प्रभु मनो न विसरे जिन सब कुछ वस कीता, कार एको बहार एको थान तरंतर आप, जी जन सब जिन किए आठ पैर तिस जाप, एक से तीरत्या न होवी सुख संताप, पार ब्रह्म प्रभु एक है दूजा नाहीं कोई, जीव पिन सब तिस्ता का जो ਤਿਸਕਾ ਜੋ ਤਿਸ ਪਾਵੇ ਸੋ ਹੋਏ, ਗੁਰ ਪੂਰੇ ਪੂਰਾ ਪਿਆ, ਜਪ ਨਾਨਕ ਸੱਚਾ ਸੋਏ। ਸ੍ਰੀ ਰਾਗ ਮਹਲਾ ਪੰਜਵਾਂ, ਜਿਨ ਸਤਿਗੁਰੂ ਸੋ ਚਿਤ ਲਾਇਆ ਸੇ ਪੂਰੇ ਪ੍ਰਧਾਨ, ਜਿਨ ਕੋ ਆਪ ਦਿਆਲ ਹੋਏ ਤਿਨ ਉਪਜੇ ਮਨ ਗਿਆਨ, ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ, ਮਨ ਮੇਰੇ ਕੋ ਨਾਮ ਧਿਆਏ ਸਰਵ ਸੁਖਾਂ ਸੁਖ ਉਪਜੇ ਡਗੇ ਪੈਂਦਾ ਜਾਏ ਰਹਾਓ। ਜਨਮ ਮਨ ਕਾ ਭਾਉ ਗਿਆ ਭਾਉ ਭਗਤ ਗੋਪਾਲ, ਸਾਧੂ ਸੰਤ ਨਿਰਮਲ ਆਪ ਕਰੇ ਪ੍ਰਪਾਲ। ਜਨਮ ਮਨ ਕੀ ਮਲ ਕਟੀਏ ਗੁਰਦਰਸ਼ਨ ਦੇਖ ਨਿਹਾਲ, ਸੰਤ ਅਨੰਤ ਰਵਰਿਆ ਪਾਰ ਬ੍ਰਹਮ ਪ੍ਰਭੂ ਸੋਏ। ਸਭਨਾ ਦਾਤਾ ਇਕ ਹੈ ਦੂਜਾ ਨਾਹੀ ਕੋਏ, ਤੇ ਸਭਨਾ ਹੀ ਛੁੱਟੀਏ ਕੀਤਾ ਲੋੜੇ ਸੋ ਹੋਏ। ਜਿਨ ਮਨ ਵਸਿਆ ਪਰਮ ਸੇ ਪੂਰੇ ਪ੍ਰਧਾਨ, ਤਿਨਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ, ਤਿਨ ਮੇਰਾ ਪ੍ਰਭੂ ਧਿਆਇਆ ਨਾਨਕ ਤਿਨ ਕੁਰਬਾਨ। ਸ੍ਰੀ ਰਾਗ ਮਹੱਲਾ ਪੰਜਵਾਂ, ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨਾਏ, ਅੰਤਰ ਜੋਤ ਪ੍ਰਗਾਸੇ ਨਿਰਲਾਏ। ਮਿਲ ਸਾਧੂ ਮਖੁਜਲਾ ਪੂਰਵ ਲਿਖਿਆ ਪਾਏ, ਗੁਣ ਗੋਬਿੰਦ ਨਿਤ ਗਾਉਣੇ ਨਿਰਮਲ ਸਾਚੇ ਨਾਉ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ, ਗੁਰਪੂਰੇ ਕੀ ਚਾਕਰੀ ਵਿਰਥਾ ਜਾਏ ਨ ਕੋਈ ਰਾਉ। ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ, ਅੰਤਰ ਜਾਮੇ ਸਦਾ ਸੰਗ ਕਰਨੇ ਹਰ ਪਛਾਣ। ਗੁਰਪ੍ਰਸਾਦੀ ਮਖੁਜਲਾ ਜਪ ਨਾਮ ਦਾਨ ਇਸ਼ਨਾਨ, ਕਾਮ ਕ੍ਰੋਧ ਲੋਭਿੰਸਿਆ ਤਜਿਆ ਸਭ ਮਾਨ। ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ, ਪਰ ਕਿਰਪਾ ਪ੍ਰਭੂ ਮੇਲਿਆ ਦੀਆ ਆਪਣਾ ਨਾਮ। ਆਵਣ ਜਾਣਾ ਰਹਿ ਗਿਆ ਆਪ ਹੋਇਆ ਮਿਹਰਬਾਨ, ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ। ਭਗਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ, ਹਲਤ ਪਲਤ ਮਗੁਜਲੇ ਸੱਚ ਕੇ ਗੁਣਸਾਰ, ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ। ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਵਿਲਿਹਾਰ। ਸ੍ਰੀ ਰਾਗ ਮਹਲਾ ਪੰਜਵਾਂ, ਪੂਰਾ ਸਤਿਗੁਰੂ ਜੇ ਮਿਲੇ ਪਾਈਏ ਸ਼ਬਦ ਨਿਧਾਨ, ਕਰ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ। ਜਨਮ ਮਰਨ ਦੁੱਖ ਕਾਟੀਏ ਲਾਗੇ ਸਹਿ ਧਿਆਨ, ਮੇਰੇ ਮਨ ਪ੍ਰਭ ਸਰਨਾਈ ਪਾਏ, ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਪਿਆਏ ਰਹਾਓ। ਕੀਮਤ ਕਹਿ ਨਾ ਜਾਈਏ ਸਾਗਰ ਗੁਣੀ ਅਥਾ, ਬੜ ਭਾਗੀ ਮਿਲ ਸੰਗਤੀ ਸੱਚਾ ਸ਼ਬਦ ਸਾਹ, ਕਰ ਸੇਵਾ ਸੁਖ ਸਾਗਰੇ ਸਿਰ ਸਾਹਾਂ ਪਾਸ਼ਾ। ਚਰਨ ਕਮਲ ਕਾ ਆਸਰਾ ਦੂਜਾ ਨਾਹੀਂ ਠਾਓ, ਮੈਂ ਤਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਓ। ਨਿਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਓ, ਹਰ ਜਪੀਏ ਅਰਾਧੀਏ ਆਠ ਪੈਰ ਗੋਬਿੰਦ, ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ। ਨਾਨਕ ਸਗਲੇ ਦੋਖ ਉਤਾਰੀਅਨ ਪ੍ਰਭੂ ਪਾਰ ਬ੍ਰਹਮ ਬਖਸ਼ਿੰਦ। ਸ੍ਰੀ ਰਾਗ ਮਹਲਾ ਪੰਜਵਾਂ, ਪ੍ਰੀਤ ਲਗੀ ਤਿਸ ਸੱਚ ਸਿਉਂ ਪਰੇ ਮਰੇ ਨਾ ਆਵੇ ਜਾਏ, ਨਾ ਵਿਛੋੜਿਆਂ ਵਿਛੜੇ ਸਭ ਮੇਰਿਆ ਸਮਾਏ। ਦੀਨ ਦਰਦ ਕੁ ਭੰਜਨਾ ਸਿਵ ਕੀ ਸਤ ਪਾਏ, ਅਚਰਜ ਰੂਪ ਨਿਰੰਜਨੋ ਗੁਰੂ ਮਿਲਾਇਆ ਮਾਏ। ਭਾਈ ਰੇ ਮੀਤ ਕਰੋ ਪਰਸੋਏ, ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੀਸੇ ਕੋਏ ਰਾਓ। ਦਾਨਾ ਦਾਤਾ ਸਿਲਵੰਤ ਨਿਰਮਲ ਰੂਪ ਅਪਾਰ, ਸਖਾ ਸਹਾਈ ਅਤ ਵੱਡਾ ਚਾ ਵੱਡਾ ਅਪਾਰ। ਬਾਲਕ ਬਿਰਧ ਨ ਜਾਣੀਏ ਨਿਸਚਲ ਇਸ ਦਰਬਾਰ, ਜੋ ਮੰਗੀਏ ਸੋ ਪਾਈਏ ਨਿਤਾਰ ਆਧਾਰ। ਜਿਸ ਪੇਖ ਕਿਲਵਤ ਹਿਰੇ ਮਨ ਤਨ ਹੋਵੇ ਸ਼ਾਂਤ, ਇੱਕ ਮਨ ਏਕ ਧਿਆਈਏ ਮਨ ਕੀ ਲਾਏ ਪ੍ਰਾਂਤ। ਗੁਣ ਦਾਨ ਨਵਤਨ ਸਦਾ ਪੂਰਨ ਜਾ ਕੀ ਦਾਤ, ਸਦਾ ਸਦਾ ਅਰਾਧੀਏ ਦਿਨ ਵਿਸਰੋ ਨਹੀਂ ਰਾਤ। ਜਿਨ ਕੋ ਪੂਰਵ ਲਿਖਿਆ ਤਿਨ ਕਾ ਸਖਾ ਗੋਬਿੰਦ, ਤਨ ਮਨ ਧਨ ਅਤੀ ਸਭ ਸਗਲ ਵਾਰੀਏ ਇਹੋ ਜਿੰਦ। ਲਿਖੇ ਸੁਣੇ ਹਦੂਰ ਸਦ ਘੱਟ ਘੱਟ ਬ੍ਰਹਮ ਇਰਵੰਦ, ਅਕਿਰਤ ਕਣਾਂ ਨੂੰ ਪਾਲਦਾ ਪ੍ਰਭੂ ਨਾਨਕ ਸਦ ਬਖਸ਼ੰਦ। ਸ੍ਰੀ ਰਾਗ ਮਹਲਾ ਪੰਜਵਾਂ, ਮਨ ਤਨ ਧਨ ਚਿੰਨ ਪ੍ਰਭੁ ਦਿਆ ਰੱਖਿਆ ਸਹਿ ਸਵਾਰ, ਸਰਵ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ, ਸਦਾ ਸਦਾ ਪ੍ਰਭ ਸਿਮਰੀਏ ਅੰਤਰ ਅਕਰਤਾਰ। ਮੇਰੇ ਮਨ ਹਰ ਬਿਨ ਅਵਰਨ ਕੋਏ, ਪ੍ਰਭੂ ਸਰਣ ਆਈ ਸਦਾ ਰਹੋ, ਦੁਖ ਨਾ ਵਿਆਪੇ ਕੋਏ ਰਹੋ। ਰਤਨ ਪਦਾਰਥ ਮਾਨਕਾ ਸੋਨਾ ਰੂਪਾ ਖਾਕ, ਮਾਤ ਪਿਤਾ ਸੁੱਤ ਬੰਧ ਪਾਂ ਕੂੜੇ ਸਭੇ ਸਾਕ, ਜਿਨ ਕੀਤਾ ਤੁਸੀਂ ਨਾ ਜਾਣੀ ਮਨਮਗ ਪਸ ਨ ਪਾਕ। ਅੰਦਰ ਬਾਹਰ ਰਵ ਰਿਹਾ ਤਿਸ ਨੂੰ ਜਾਣੇ ਦੂਰ, ਤ੍ਰਿਸ਼ਨਾ ਲਾਗੀ ਰਜ ਰਿਹਾ ਅੰਤਰ ਹਮੇ ਕੂਰ। ਭਗਤੀ ਨਾ ਵਿਹੂਣਿਆ ਆਵੇ ਵੰਜੇ ਪੂਰ ਰਾਖ ਲਿਓ ਪ੍ਰਭ ਕਾਰਨ ਹਰ ਜੀ ਜੰਤ ਕਰ ਦਿਆ ਮੈਨੂੰ ਪ੍ਰਭ ਕੋਈ ਨ ਰੱਖਣ ਹਾਰ ਮਹਾਂ ਕਿਤੇ ਜੰਮ ਪਿਆ ਨਾਨਕ ਨਾਮ ਵਿਸਰੋ ਕਰ ਆਪਣੀ ਹਰ ਮਿਆ ਸ੍ਰੀ ਰਾਗ ਮਹਲਾ ਪੰਜਵਾਂ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁੱਤ ਦਾ ਰੱਬ ਨੇ ਤਾਂ ਨੇਕ ਬਹੁਤ ਰੰਗ ਅਰਵੇਸ ਹਰ ਨਾਮ ਹਿਰਦੇ ਨਵਸੀ ਕਾਰਜ ਕਿਤੇ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਦਕੀ ਗੁਰ ਚਰਨੀ ਚਿਤ ਲਾਏ ਰਹੋ ਨਾਮ ਦਾਨ ਧਿਆਈਏ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀਏ ਗੁਰ ਕੀ ਚਰਨੀ ਲਾਗ ਹਮੇ ਰੋਗ ਭਰਮ ਕਟੀਏ ਨਾ ਹੋਵੇ ਨਾ ਜਾਗ ਕਰ ਸੰਗਤ ਤੂੰ ਸਾਦਕੀ ਅਕਸਰ ਤੀਰਥ ਨਾਉ ਜੀਓ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਇਨ ਸੁਆਓ ਇੱਥੇ ਮਿਲੇ ਵਡਾਈਆਂ ਦਰਗ ਭਾਵੇ ਥਾਂ ਕਰੇ ਕਰਾਏ ਆਪ ਪ੍ਰਭੂ ਸਭ ਕੁਛ ਸੈਠੀ ਹਾਥ ਮਾਰ ਆਪੇ ਜਵਾਲ ਦਾ ਅੰਤਰਵਾਰ ਸਾਥ ਨਾਨਕ ਪ੍ਰਭ ਸਰਨਾਸ਼ੀ ਸਰਵ ਘਟਾਂਕੇ ਨਾਥ ਸ੍ਰੀ ਰਾਗ ਮਲ ਪੰਜਵਾਂ ਸਰਨ ਪਏ ਪ੍ਰਭੂ ਆਪਣੇ ਗੁਰੂ ਹੋਆ ਕਿਰਪਾਲ ਸਤੁਰ ਕੇ ਉਪਦੇਸ਼ੀਏ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅਮਰ।

ਆਵੇ ਦੈ ਦਿਸ ਜਾਏ ਲੋਭੀ ਜੰਤ ਨ ਜਾਣੀ ਪੱਖ ਪੱਖ ਸਭ ਖਾਏ ਕਾਮ ਕ੍ਰੋਧ ਮੱਧ ਵਿਆਪਿਆ ਫਿਰ ਫਿਰ ਜੋ ਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਵਾਸਿਆ ਨਿਤ ਨ ਪਾਏ ਮਾਏ ਜਨ ਕੀਤਾ ਤੁਸੀਂ ਨ ਜਾਣੀ ਫਿਰ ਆਵੇ ਜਾਏ ਅਨੇਕ ਪ੍ਰਕਾਰੀ ਮੋਇਆ ਬਹੁਵਿਧ ਇਹ ਸੰਸਾਰ ਕਿਸਨੂੰ ਰੱਖੇ ਸੋਹਰੇ ਸਮਰੱਤ ਪੁਰਖ ਪਾਰ ਹਰ ਜਨ ਹਰ ਲੇ ਬੁਧਰੇ ਨਾਨਕ ਸਤਿਬਲਿਹਾਰ ਸ੍ਰੀ ਰਾਗ ਮਹਲਾ ਪੰਜਵਾਂ ਕਾਰ ਦੂਜਾ ਗੋਇਲ ਆਇਆ ਗੋਲੀ ਕਿਆ ਤਿਸ ਦਾ ਪਸਾਰ ਮੋਹਰਤ ਪੁਨੀ ਚਲਣਾ ਤੂੰ ਸੰਭਲ ਘਰ ਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਠੋਥੜੀ ਬਾਤ ਗੁਮਾਨ ਰਾਓ ਜੈਸੇ ਰਹਿਣ ਪਰਾਉਣੇ ਉੱਠ ਚਲਸੇ ਪ੍ਰਭਾਤ ਕਿਆ ਤੁਰਤ ਅਗ੍ਰਸਤ ਕਿਉਂ ਸਭ ਭੁਲਾ ਕੀ ਸਭ ਫੁਲਾਂ ਕੀ ਬਗਾਤ ਮੇਰੀ ਮੇਰੀ ਕਿਆ ਕਰੇ ਜਾਂਦੀ ਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ ਭਰਮਤਿਆਂ ਦੁਲਭ ਜਨਮ ਪਾਇਓ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਸ੍ਰੀ ਰਾਗ ਮਹਲਾ ਪੰਜਵਾਂ ਟੀਚਰ ਵਸੇ ਸੋ ਹਿਲੜੀ ਜੇਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨ ਖਾਕ ਰਾਲ ਮਨ ਬਿਰਾਗ ਪਿਆ ਦਰਸ਼ਨ ਵੇਖਣ ਕਾ ਚਾਓ ਤਮਸੋ ਤੇਰਾ ਥਾਨ ਰਾਓ ਜੇਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਹਾਤ ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪੇੜੇ ਸੋ ਸਿਰ ਤੂੰ ਸੋਰੜੇ ਸੁਖ ਵਾਸ ਗੁਰਮਿਲ ਚੱਜ ਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਸਭਨਾ ਸਹੁਰੇ ਵੰਜਣਾ ਸਭ ਮੁਕਾਬਲਣਹਾਰ ਨਾਨਕ ਤਨ ਸੁਆਗਣੀ ਜਿਨਸ ਨਾਲ ਪਿਆਰ ਸ੍ਰੀ ਰਾਗ ਮਹਲ ਪੰਜਵਾਂ ਕਰ ਸੀਮਾ ਕਰਨ ਕਾਣ ਟੋਹੀ ਜਿਨ ਕੀ ਆਕਾਰ ਕਿਸੇ ਧਿਆਵੋ ਮਨ ਮੇਰੇ ਸਭ ਕੋ ਆਧਾਰ ਗੁਰ ਕੇ ਚਰਨ ਮਨ ਮੇ ਧਿਆਏ ਛੋਟ ਸਗਲ ਸਿਆਣਪਾਂ ਸਾਜ ਸ਼ਬਦ ਲਿਵ ਲਾਏ ਰਾਓ ਦੁੱਖ ਕਲੇਸ਼ ਨੋ ਪਾਉ ਵਿਆਪੇ ਗੁਰਮੰਤਰ ਹਿਰਦੇ ਹੋਏ ਕੋਟ ਜਤਨਾ ਕਰ ਰਹੇ ਗੁਰੂ ਬਿਨ ਚਰਿਆ ਨ ਕੋਏ ਦੇਖ ਦਰਸ਼ਨ ਮਨ ਸਧਾਰੇ ਪਾਪ ਸਗਲੇ ਜਾਏ ਹੁਣ ਤਨ ਮਲਹਾਣੀ ਜੇ ਗੁਰ ਕੀ ਪੈਰੀ ਪਾਏ ਸਾਧ ਸੰਗਤ ਮਨੋ ਸੇ ਸੱਚ ਹਰ ਕਾ ਨਾਉ ਸੇ ਗੁਡ ਭਾਗੀ ਨਾਨਕਾ ਜਿਨ੍ਹਾਂ ਮਨ ਮੇ ਪਾਓ ਸ੍ਰੀ ਰਾਮ ਮਹਿਲਾ ਪੰਜਵਾਂ ਸੰਚ ਹਰ ਧਨ ਪੂਜ ਸਤਿਗੁਰੂ ਛੋਟ ਸਗਲ ਵਿਕਾਰ ਜਿੰਤੂ ਸਾਜ ਸਵਾਰਿਆ ਹਰ ਸਿਮਰ ਹੋਏ ਆਧਾਰ ਜਪ ਮਨ ਨਾਵੇਂ ਇੱਕ ਪਾਰ ਪ੍ਰਾਣ ਮਨ ਤਨ ਜਿਨੇ ਦੀਆ ਹਿਰਦੇ ਕਾ ਆਧਾਰ ਆਓ ਕਾਮ ਕ੍ਰੋਧ ਹੰਕਾਰ ਮਤੇ ਵਿਆਪਿਆ ਸੰਸਾਰ ਓ ਸੰਤ ਸਰਣੀ ਲਾਗ ਚਰਨੀ ਮਿਟੇ ਦੁੱਖ ਆਧਾਰ ਸੰਤ ਸੰਤੋਗ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋਟ ਸਭ ਹੋਏ ਰਹਿਣਾ ਜਿਸੇ ਦੇ ਪ੍ਰਭ ਨਿਰੰਕਾਰ ਜੋ ਦਿਸੇ ਸੋ ਸਗਲ ਤੂੰ ਹੈ ਪਸਰਿਆ ਪਸਾਰ ਕੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਸਿਜਾਨ ਮਹਲ ਪੰਜਵਾਂ ਦੁਕ੍ਰਿਤ ਸੁਕ੍ਰਿਤ ਮੰਗੇ ਸੰਸਾਰ ਸਗਲਾਣਾ ਦੋਹੋਂ ਤੇ ਰਹਿਤ ਭਗਤ ਹੈ ਕੋਈ ਵੀ ਲਾ ਜਾਣਾ ਠਾਕੁਰ ਸਭ ਰਿਸਮਾਣਾ ਕਿਆ ਕਹੋ ਸੁਣਿਓ ਸੁਆਮੀ ਤੂੰ ਵੱਡ ਪੁਰਖ ਸੁਣਿਆਣਾ ਰਹੋ ਮਨ ਬਮਾਨ ਮੰਦੇ ਸੋ ਸੇਵਕ ਨਾਹੀਂ ਤਤ ਸਮੁੰਦਰ ਸੀ ਸੰਤੋ ਕੋਈ ਕੋਟ ਮੰਦਾਹੀ ਕਰਨ ਕਹਾਵਨੇ ਹੋ ਕੀਰਤ ਕਰਲਾ ਕਥਨ ਕਰਨ ਤੇ ਮੁਕਤਾ ਗੁਰਮ ਕੋਈ ਵਿਰਲਾ ਅਤ ਗਤ ਅਵਗਤ ਕੁਛ ਨਜ਼ਰ ਆਇਆ ਸੰਤਨ ਕੀ ਰੇਮ ਨਾਨਕ ਦਾਨ ਪਾਇਆ ਸ੍ਰੀ ਰਾਗ ਮਹਲਾ ਪੰਜਵਾਂ ਕਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਫੂਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਸੁਹਿਲਾ ਕਹਿਣ ਕਹਾਉਣ ਤੇਰਾ ਬਿਕਮ ਪਾਵਨ ਰਹਾਉ ਹੋ ਮਾਨ ਤਾਣ ਕਰੂੰ ਤੇਰਾ ਹੋ ਜਾਣੋ ਆਪਾ ਸਭੀ ਮਦ ਸਭੀ ਤੇ ਬਾਹਰ ਬੇਮਤਾਜ ਬਾਪਾ ਪਿਤਾ ਹੋ ਜਾਣੋ ਨਾਹੀ ਤੇਰੀ ਕਵਨ ਜੋਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ ਪੈ ਕਿਰਪਾਲ ਠਾਕਰ ਆਮਨ ਜਾਣਾ ਗੁਰੂ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਆਲ ਮਹਲਾ ਪੰਜਵਾਂ ਘਰ ਪਹਿਲਾ ਸੰਤ ਜਣਾ ਮਿਲ ਪਾਈਆਂ ਕਟੜਿਆ ਜਮਕਾਲ ਸੱਚਾ ਸਹਿ ਮਨ ਉਠਾ ਹੁਆ ਖਸਮ ਦਿਆਲ ਪੂਰਾ ਸਤਿਗੁਰੂ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਧ ਵਿਟੋ ਕਰਵਾਣ ਤੇਰੇ ਦਰਸ਼ਨ ਤੋਂ ਬਲਾ ਲੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ ਜਿੰਤੂ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ ਕਿੰਨਾ ਪਿੱਛੇ ਛੁੱਟੀਏ ਜਿਨ ਅੰਤਰ ਨਾਮ ਨਿਧਾਨ ਗੁਰਦੇਵ ਦਾਤਾ ਕੋ ਨੇ ਜਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਧੀਰਤੇ ਦਰਗੇ ਵੈ ਸਮਝਾਏ ਕਰਤੇ ਹੱਥ ਵਡਿਆਈਆਂ
ਪੂਰਵ ਲਿਖਿਆ ਪਾਏ ਸੱਚ।

0: ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਿਖਾਣੀਏ ਸੱਚੋ ਬੁੱਧ ਵਿਵੇਕ ਸਭ ਨਿਰੰਤਰ ਰਵ ਰਿਹਾ ਜਪ ਨਾਨਕ ਜੀ ਵੇਕ ਫਿਰ ਰਾਗ ਮਹਲਾ ਪੰਜਵਾਂ ਗੁਰ ਪਰਮੇਸ਼ਰ ਪੂਜੇ ਮੰਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭਸੇ ਦੇਦਾਰ ਸਤਿਗੁਰ ਬਚਨ ਕਮਾਵੇ ਸੱਚਾਈ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਵਿਚਾਰ ਮੇਰ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੇ ਪੁੰਨ ਹੋਏ ਕਾਲ ਰਹੋ ਗੁਰ ਸਿਮਰਤ ਅਪਾਰ ਗੁਰ ਵਡ ਭਾਗੀ ਦਰਸ਼ਨ ਹੋਏ ਗੁਰ ਗੋਚਰ ਨਿਬਲਾ ਗੁਰ ਜੇਵੜੇ ਵਰਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛੁ ਨਾਹੀ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਨਾਮ ਦੇ ਉਦਰੇ ਸਭ ਸੰਸਾਰ ਗੁਰ ਸਿਮਰਥ ਗੁਰ ਨਿਰੰਕਾਰ ਗੁਰ ਉੱਚਾ ਅੰਗਮ ਅਪਾਰ ਗੁਰ ਕੀ ਮਹਿਮਾ ਗਮੈ ਕਿਆ ਕਥੇ ਕਰਨ ਹਾਰ ਜਿਤੜੇ ਫਲ ਮਨ ਵਾਸੀਏ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਉਣੇ ਸਚ ਨਾਮ ਦੇ ਰਾਸ ਸਤਿਗੁਰ ਸਨੀ ਆਇਆ ਬਹੁ ਨਹੀਂ ਬਿਨਾਸ ਹਰ ਨਾਨਕ ਦੇ ਨ ਵਿਸਰੋ ਇਹੋ ਜੀਉ ਪਿੰਡ ਤੇਰਾ ਸਾਸ ਸ੍ਰੀ ਆਗ ਮਹਲਾ ਪੰਜਵਾਂ ਸੰਤ ਜਨੋ ਸੁਣੋ ਪਾਈਏ ਸੁਖਣ ਸਾਚੇ ਨਾਏ ਗੁਰ ਕੇ ਚਰਨ ਸ੍ਰੇਵਣੇ ਤੀਰਥ ਹਰ ਕਾ ਨਾਉ ਅੱਗੇ ਦਰਗਹਿ ਮੰਨੀਏ ਮਿਲੇ ਨਿਥਾਵੇਂ ਥਾਂ ਪਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਪਿੱਠੇ ਪਾਈਏ ਪੂਰਨ ਲਖ ਭੇਵ ਰਾਵ ਸਤਿਗੁਰ ਵਿੱਚੋਂ ਵਾਰ ਜਨ ਦਿੱਤਾ ਸਚ ਨਾਉ ਅੰਦਨ ਸੱਚ ਸਲਾਉਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਰਹਿਣਾ ਸੱਚੇ ਸੱਚਾ ਨਾਉ ਸਾਚ ਗਰਾਸਨ ਵਿਸਰੇ ਸਫਲ ਮੂਰਤ ਹਰ ਆਪ ਗੁਰੂ ਜੇ ਉਡੇ ਉਹਨਾਂ ਦਿਸਿਆ ਅੱਠ ਪੈ ਤਿਸ ਜਾਪ ਨਿਰਗ੍ਰੇਤਾ ਪਾਈਏ ਸੱਚ ਨਾਮ ਗੁਰ ਸਾਸ ਗੁਰ ਪਰਮੇਸ਼ਰੇ ਹੈ ਸਭ ਮੇਰੇ ਅਸਮਾਏ ਇਨਕੋ ਪੂਰਬ ਲਿਖਿਆ ਸਹੀ ਨਾਮ ਤੇ ਆਏ ਨਾਨਕ ਗੁਰ ਸਰਨਾਗਤੀ ਮਰੇ ਨਾ ਆਵੇ ਜਾਏ ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਸ ਆਸ ਮਨ ਭਾਵਨਾ ਜਿਉਂ ਜਿਉਂ ਜਾਪੇ ਵਾਏ ਜਿਸ ਨੂੰ ਵਾਏ ਸੁਣਾਏ ਸੋ ਕੇਵੜ ਕੀਤਾ ਥਾਏ ਆਖਣ ਵਾਲੇ ਜਿਤੜੇ ਸਭ ਆਖਰੇ ਲਵਲਾਏ ਬਾਬਾ ਅਲਾ ਗਮ ਪਾਰ ਪਾਕੀ ਨਹੀਂ ਪਾਕ ਥਾਏ ਸੱਚਾ ਪਰਵਤਗਾਰ ਹੋ ਤੇਰਾ ਹੁਕਮ ਨਾ ਜਾਪੀ ਕੇ ਜਰਾ ਲਿਖਣਾ ਜਾਣੇ ਕੋਏ ਜੇ ਸੋ ਸਾਇਰ ਮੇਲੀਏ ਤਿਲ ਨੂੰ ਪੁਜਾਵੇ ਰੋਏ ਕੀਮਤ ਕਿਨੇ ਨ ਪਾਈਏ ਸਭ ਸੰਗ ਸੁਣ ਆਖੇ ਸੋਏ ਪੀਰ ਪੈਗੰਬਰ ਵਿਸਾਲਕ ਸਦਕ ਸੌਂਦੇ ਔਰ ਸ਼ਹੀਦ ਸ਼ੇਖ ਮਸਾਈ ਕਾਜੀ ਮੁੱਲਾ ਦਾਦਰ ਵੇਜ ਰਸੀਦ ਬਰਕਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦ ਪੂਛ ਨਾ ਸਾਜੇ ਪੂਛ ਨਾ ਟਾਏ ਪੂਛ ਨਾ ਦੇ ਵੇਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭ ਨਾ ਵੇਖੇ ਨਜ਼ਰ ਕਰ ਜੇ ਪਾਵੇ ਤਾਂ ਦੇ ਥਾਵਾਂ ਨਾਮ ਨਾ ਜਾਣੀਏ ਨਾਵਾਂ ਕੇਵੜ ਨਾਉ ਜਿੱਥੇ ਵਸੇ ਮੇਰਾ ਪਾਸ਼ਾ ਸੋ ਕੇਵੜ ਹੈ ਥਾਉ ਅੰਬੜ ਕੋਈ ਨਾ ਸਕੀ ਹਾਂ ਕਿਸ ਨੂੰ ਪਛਾਣ ਜਾਣੂ ਵਰਨਾ ਭਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੇ ਪਾਵੇ ਤਾਂ ਜੇ ਪਾਵੇ ਤੇ ਦੇ ਹੁਕਮ ਸਵਾਰੇ ਆਪਣਾ ਚਸਨ ਢਿਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ ਕੇਵਲ ਦਾਤਾ ਕੇ ਦੇ ਕੇ ਰਿਹਾ ਸਮਾਰ ਨਾਨਕ ਤੋਟ ਨਾਮੀ ਤੇਰੇ ਜੁਗਾ ਜੁਗ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸੱਲੀਆਂ ਕਰੇ ਸ਼ਿੰਗਾਰ ਗੰਟ ਗਣਾਵੇ ਆਈਆਂ ਸੁਹਾਵੇ ਸਵੀਕਾਰ ਪਖੰਡ ਪ੍ਰੇਮ ਨਾ ਪਾਈਏ ਕੋਟਾ ਖਾਜ ਕੋਟਾ ਪਾਜ ਖੁਆਰ ਹਰ ਜੀਉ ਇਉਂ ਪਹਿਰਾਵੇ ਨਾਰ ਤੁਰ ਭਾਵਨ ਸੁਹਾਗਣੀ ਆਪਣੀ ਕਿਰਪਾ ਲਿਓ ਸਵਾਰ ਰਾਵ ਗੁਰਸਬ ਦੀ ਸ਼ਿੰਗਾਰੀਆਂ ਮੰਤਨ ਫਿਰਕੇ ਪਾਸ ਦੁਈ ਕਰ ਜੋੜ ਖੜੀ ਤੱਕੇ ਸੱਚੇ ਸੱਚ ਕਹੇ ਅਰਦਾਸ ਲਾਲ ਰਤੀ ਸਭ ਸੱਚ ਭੈ ਵਸੀ ਪਾਏ ਰਤੀ ਰੰਗ ਰਾਸ ਕ੍ਰਿਆ ਕੀ ਚੇਰੀ ਕਾਨੀਏ ਲੰਚ ਇਮਾਨੇ ਨਾਉ ਸੱਚੀ ਪ੍ਰੀਤ ਨ ਟੁੱਟੀ ਸੱਚੇ ਮੇਲ ਮਿਲਾਉ ਸ਼ਬਦ ਰਤੀ ਮਨ ਵਿਦਿਆ ਹੋ ਸਦ ਬਲਿਹਾਰੇ ਜਾਉ ਸਾ ਤਨ ਰੰਡ ਨ ਬੈਸੀ ਜੇ ਸਤਿਗੁਰੂ ਮਹਿ ਸਮਾਏ ਫਿਰ ਸ੍ਰੀ ਸਾਲੂ ਨੌ ਤਨੋ ਸੱਚੋ ਮਰੇ ਨ ਜਾਏ ਨਿਤ ਰਵੇ ਸੁਆਗਨੀ ਸਾਚੀ ਨਜ਼ਰ ਜਾਏ ਸਾਚ ਧੜੀ ਧਨ ਮੰਡੀਏ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਚੀਤ ਵਸਾਇਆ ਮੰਦਿਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰ ਸੁਹਾਵਣੀ ਸੱਚੇ ਪ੍ਰੇਮ ਅਪਾਰ ਬਿਨ ਫਿਰ ਪੁਰਖ ਨਾ ਜਾਣੀ ਜੇ ਜਾਣੀ ਸੱਚੇ ਗੁਰ ਕੇ ਹੇਤ ਪਿਆਰ ਨਿਸੰਧਿਆਰੀ ਸੁੱਤੀਏ ਕਿਉਂ ਫਿਰ ਬਿਨ ਰਹਿਣ ਵਿਹਾਏ ਅੰਕ ਜਲੋਂ ਤਨ ਜਾਲਿਓ ਮਨ ਤਨ ਜਲ ਵਲ ਜਾਏ ਜਾਂ ਤਨ ਕੰਤ ਨਰਾਵੇ ਤਾਂ ਬੇਟਾ ਜੋ ਬਨ ਜਾਏ ਸੇਜੇ ਕੰਤ ਮੇਰੀ ਸੁੱਤੀ ਬੁਝ ਨ ਪਾਏ, ਹੁਣ ਸੁੱਤੀ ਫਿਰ ਜਾਗਣਾ ਕਿਸਕੋ ਪੁੱਛੋਂ ਜਾਏ, ਸਤਿਗੁਰੂ ਮੇਲੇ ਪੈ ਵਸੀ ਨਾਨਕ ਪ੍ਰੇਮ ਸਿਖਾਏ, ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣੇ ਆਪੇ ਕਥੇ ਆਪੇ ਸੁਣ ਵਿਚਾਰ, ਆਪੇ ਰਤਨ ਪਰਖ ਤੂੰ ਆਪੇ ਮੋਲ ਪਾਰ, ਸਾਚੋ ਮਾਨ ਮਹੁਤੈ ਤੂੰ ਆਪੇ ਦੇਵਨ ਹਾਰ, ਹਰ ਜੀਉ ਤੂੰ ਕਰਤਾ ਕਰਤਾਰ, ਜਿਉਂ ਪਾਵੇ ਤੂੰ ਰਾਜ ਤੂੰ ਹਰ ਨਾਮ ਮਿਲੇ ਆਚਾਰੋ, ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ, ਆਪੇ ਮੋਤੀ ਉਜਲੋਂ ਆਪੇ ਭਗਤ ਬਸੀਠ, ਗੁਰ ਕੇ ਸ਼ਬਦ ਸਲਾਣਾ ਘੱਟ ਘੱਟ ਡੀਠ ਡੀਠ, ਆਪੇ ਸਾਗਰ ਬੋਹਿਤਾ ਆਪੇ ਭਾਰੋ ਪਾਰ, ਸਾਚੀ ਵਰਸ ਜਾਣ ਤੂੰ ਸ਼ਬਦ ਲੰਘਾਵਣ ਹਾਰ, ਡਰਿਆ ਡਰ ਜਾਣੀਏ ਬਾਜ ਗੁਰੂ ਗਵਾਰ, ਅਸਰ ਕਰਤਾ ਦੇਖੀਏ ਹੋਰ ਕੇਤੀ ਆਵੇ ਜਾਏ, ਆਪੇ ਨਿਰਮਲ ਏਕੂ ਹੋਰ ਬੰਦੀ ਧੰਦੇ ਪਾਏ, ਗੁਰ ਰਾਖੇ ਸਿਵਰੇ ਸੱਚੇ ਸਿਉਂ ਨਿਵਲਾਏ, ਹਰ ਜੀਉ ਸ਼ਬਦ ਪਛਾਣੀਏ ਸੱਚ ਰਤੇ ਗੁਰਵਾਗ, ਚਿੱਤ ਤਨ ਮੈਲ ਨ ਲੱਗੀ ਸੱਚ ਕਰ ਜਿਸ ਤਾਕ, ਨਦ ਕਰੇ ਸੱਚ ਪਾਈਏ ਬਿਨਾਵੇਂ ਕਿਆ ਸਾਕ, ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗਚਾਰ, ਹਮੇ ਤਿਸ਼ਨਾ ਮਾਰ ਕੇ ਸੱਚ ਰੱਖਿਆ ਉਧਾਰ, ਜਗ ਮੇ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ, ਸੱਚ ਵਖਰ ਲਾਦੀਏ ਲਾਭ ਸਦਾ ਸੱਚ ਰਾਸ, ਸੱਚੀ ਦਰਗਾਹ ਵੈਸੀ ਪਾਤਸ਼ ਸੱਚੀ ਅਰਦਾਸ, ਪਾਸੋਂ ਲੇਖਾ ਨਿਬੜੇ ਰਾਮ ਨਾ ਪ੍ਰਗਾਸ, ਉੱਚਾ ਉੱਚੋਂ ਆਖੇ ਕਿਹੋ ਨਾ ਦੇਖੇ ਦੇਖਿਆ ਜਾਏ, ਜਾਂ ਦੇਖਾਂ ਤਾਂ ਏਕ ਤੂੰ ਸਤਿਗੁਰੂ ਦੀਆ ਦਿਖਾਏ, ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸੁਭਾਏ, ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸੱਚ ਖਰਾ ਸਗਾ, ਅਤ ਸਿਆਣੀ ਸੋਹਣੀ ਕੀਤੋ ਕਿਉਂ ਕੀਤੋ ਵਿਸਾਹੋ, ਕੀਤੇ ਕਾਰਨ ਪਾਕੜੀ ਕਾਲ ਨ ਟਲੇ ਸਿਰਾ, ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ, ਰਹੋ ਸਭ ਜਗ ਬਦੋ ਬਾਧੋ ਕਾਲ ਕੋ ਬਿਨ ਗੁਰ ਕਾਲ ਫਾਰ, ਸੱਚ ਰਤੀ ਸਿਬਰੇ ਦੋ ਵਿਦਾ ਛੋਟ ਵਿਕਾਰ, ਹੋਂ ਤਿਨ ਕੇ ਬਲਾਨੇ ਦਰ ਸੱਚੇ ਸੁਚਿਆਰ, ਸੁਚਿਆਨੇ ਜਿਉਂ ਪੰਖੀਆਂ ਜਾਲੀ ਬਦ ਗਾਥ, ਗੁਰ ਰਾਖੇ ਸਿਬਰੇ ਹੋਰ ਫਾਂਦੇ ਚੋਗੇ ਸਾਥ, ਬਿਨ ਨਾਵੇਂ ਚੁਣ ਸੁਟੀਏ ਕੋਈ ਨਾ ਸੰਗੀ ਸਾਥ, ਸੱਚੋ ਸੱਚਾ ਚੀਜ ਸੱਚੇ ਸੱਚਾ ਥਾਨ, ਜਿਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ, ਮਨ ਮੁਖ ਸੁੱਚੇ ਜਾਣੀਏ ਗੁਰਮੁਖ ਜਿੰਨਾ ਗਿਆਨ, ਸਤਿਗੁਰੂ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ, ਸਾਜਨ ਮਿਲੀਏ ਸੁਖ ਪਾਇਆ ਜਮਦੂਤ ਮੇ ਬਿਖ ਖਾਏ, ਨਾਵੇਂ ਅੰਦਰ ਹੋਮਸਾਂ ਨਾਉਂ ਬਸੇ ਮਨਾਏ, ਬਾਜ ਗੁਰੂ ਗਵਾਰੈ ਬਿਨ ਸ਼ਬਦੇ ਬੂਝ ਨ ਪਾਏ, ਗੁਰਮਤਿ ਪ੍ਰਗਾਸ ਹੋਏ ਸੱਚ ਰਹਿ ਲਵਲਾਏ, ਤਿੱਥੇ ਕਾਲ ਨ ਸੰਚਰੇ ਜੋਤੀ ਜੋਤ ਮੈਂ ਸਮਾਏ, ਤੂੰ ਹੀ ਸਾਜਨ ਤੂੰ ਹੀ ਸਜਾਣ ਤੂੰ ਆਪੇ ਮੇਲਣ ਹਾਰ, ਗੁਰ ਸ਼ਬਦ ਦੀ ਸਲਾਹੀਏ ਅੰਤ ਨ ਪਾਰ ਅਵਾਰ, ਤਿੱਥੇ ਕਾਲ ਨ ਪੜੇ ਜਿੱਥੇ ਗੁਰ ਸ਼ਬਦ ਪਾਰ, ਹੁਕਮੀ ਸਭ ਉਪਜੇ ਹੁਕਮੀ ਘਰ ਕਮਾਏ, ਹੁਕਮੀ ਕਾਲੇ ਵਾਸੇ ਹੁਕਮੀ ਸੱਚ ਸਮਾਏ, ਨਾਨਕ ਜੋਤ ਸੁਭਾਵੇ ਸੋਚੀਏ ਇਹਨਾਂ ਜਨਤਾ ਵਸ ਕਿਸਨਾ ਹੀ, ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੈ, ਜੀਵਾ ਜੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ, ਬਿਨ ਅਬ ਸ਼ਬਦ ਨ ਮਾਂਜੀਏ ਸੱਚੇ ਤੂੰ ਸੱਚ ਹੋਏ, ਮੁੰਦੇ ਗੁਣਹੀਣੀ ਸੁਖ ਕੇ ਫਿਰ ਰਲੀਆਂ ਰਸ ਮਾਨਸੀ, ਸੱਚ ਸ਼ਬਦ ਸੁਖ ਨੇ ਰਹਾਓ ਫਿਰ ਪਰਦੇਸੀ ਜੇ ਥੀਏ ਤਨ ਵਾਂਡੀ ਚੂਰੇ, ਜਿਉਂ ਜਲ ਥੋੜੇ ਮਛਲੀ ਕਾਰਨ ਪਲਾਵ ਕਰੇ, ਫਿਰ ਪਾਵੇ ਸੁਖ ਪਾਏ ਜਾਂ ਆਪੇ ਨਗਰ ਕਰੇ, ਫਿਰ ਸਲਾਹੀ ਆਪਣਾ ਸੱਖੀ ਸਹੇਲੀ ਨਾਲ, ਤਿੰਨ ਸੋਹੇ ਮਨ ਮੋਹਿਆ ਤਿੰਨ ਸੋਹੇ ਮਨ ਮੋਹਿਆ, ਪ੍ਰਤੀ ਰੰਗ ਨਿਹਾਲ ਸ਼ਬਦ ਸੁਹਾਰੀ ਸੋਹਣੀ ਪੇਰਾਵੇ ਗੁਣ ਨਾਲ, ਕਾਮਣ ਕਾਮਨਾ ਵੀ ਕੋਟੀ ਅਵਗਣਹਾਰ, ਨਾਸਕ ਪਈਏ ਸਹੁਰੇ ਝੂਠ ਜਲੀ ਬੇਕਾਰ, ਆਵਣ ਵੰਜਨ ਦਾਖਣਾ ਛੋਡੀ ਕੰਤ ਵਿਸਾਰ, ਫਿਰਕੀ ਨਾਰ ਸੁਹਾਵਣੀ ਮਤੀ ਸੋ ਕਿਰਸਾਦ, ਫਿਰਕੇ ਕਾਮਨਾ ਵੀ ਬੋਲੇ ਫਾਜ਼ਲ ਬਾਦ, ਦਰ ਘੱਟ ਹੋਈ ਨਾਲੇ ਛੁੱਟੇ ਦੂਜੀ ਸਾਧ, ਪੰਡਿਤ ਵਾਚੇ ਪੋਥੀਆਂ ਨਾ ਬੁੱਝੇ ਵਿਚਾਰ, ਅਨਕੋ ਮਤੀ ਦੇ ਚੱਲੇ ਮਾਇਆ ਕਬ ਪਾਰ, ਕਥਨੀ ਝੂਠੀ ਜਗ ਪਵੇ ਰਹਿਣੀ ਸ਼ਬਦ ਸੋਸਾਰ, ਇਹ ਕੀਤੇ ਪੰਡਿਤ ਜੋਤ ਕੀ ਵੇਦਾਂ ਕਰੇ ਵਿਚਾਰ, ਵਾਦ ਵਿਰੋਧ ਸਲਾਣੇ ਵਾਦੇ ਆਵਣ ਜਾਣ, ਬਿਨ ਗੁਰ ਕਰਮ ਨਾ ਛੁੱਟੀ ਕਹਿ ਸੁਣ ਆਖਣ ਵਿਖਾਣ, ਸਭ ਗੁਣਵੰਤੀ ਆ ਕੇ ਮੈਂ ਗੁਣ ਨਾ ਹੀ ਕੋਏ, ਹਰ ਵਿਰ ਨਾਲ ਸੁਹਾਵਣੀ ਮੈਂ ਭਾਵੇ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾਮ ਛੋੜਾ ਹੋਏ ਸ਼੍ਰੀ ਰਾਗ ਮਹਲਾ ਪਹਿਲਾ ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ ਪੂੰਦਾਂ ਚ ਨਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤੇ ਹਲੂਣੇ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣਦਾਸੀ ਸੁਖੋਏ ਅਗੁਣ ਤਿਆਗ ਸਮਾਈਏ ਗੁਰਮਤਿ ਪੂਰਾ ਸੋਏ ਰਹਾਉ ਬਿਨ ਰਾਸੀ ਵਪਾਰੀਆਂ ਤੱਕੇ ਕੁੰਡਾਂ ਚਾਰ ਮੂਲਾਂ ਬੁੱਝੇ ਆਪਣਾ ਵਸਤਰ ਹੀ ਕਰਵਾਰ ਬਿਨ ਵੱਖਰ ਦੁੱਖ ਅਗਲਾ ਕੂੜ ਮੁਠੀ ਕੁੜਿਆਰ ਲਾ ਇਨਸ ਨੌਤਨਾ ਪਰਖੇ ਰਤਨ ਵਿਚਾਰ ਵਸਤਲੇ ਕਰੇ ਆਪਣੇ ਚੱਲੇ ਕਾਰਜ ਸਾਰ ਵੰਜਾਰਿਆਂ ਚੋਂ ਵੰਝ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਏ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਵਚਰੇ ਸੰਤਰ ਜੋਤ ਪਾਰ ਸੱਚੇ ਆਸਨ ਸਚਰੇ ਸੱਚੇ ਪ੍ਰੇਮ ਪਾਰ ਜਿਨੀ ਆਪ ਪਛਾਣਿਆ ਕਰਮ ਮੇ ਮਹਿਲ ਸੁਥਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਤਿਰੇ ਪਾਉਣ ਸੋ ਪ੍ਰਭ ਜਾਣੀਏ ਸੱਚੋ ਸਾਚੇ ਨਾਏ ਸਾ ਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬਲਾਈਏ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾ ਭਲੀ ਫਿਰ ਸੋ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾਂ ਥਲ ਚੜ ਤੂੰ ਗਿਰ ਜਾਉ ਬੰਨੇ ਭੂਲੀ ਜੇਫਰਾਂ ਬਿਨ ਗੁਰ ਬੋਝ ਨਾ ਪਾਓ ਨਾਵੋ ਭੂਲੀ ਜੇਫਰਾਂ ਫਿਰ ਆਓ ਜਾਓ ਪੁੱਛੋ ਜਾਏ ਪਦਾਉਂ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਦਰ ਕਰ ਠਾਕ ਨ ਹੋਏ ਨਾਨਕੇ ਕੋ ਰਵਰਿਆ ਦੂਜਾ ਵਰਨ ਕੋਏ ਸ੍ਰੀ ਰਾਗ ਮਹਲਾ ਪਹਿਲਾ ਗੁਰ ਤੇ ਨਿਰਮਲ ਜਾਣੀਏ ਨਿਰਮਲ ਦੇਵ ਸਰੀਰ ਨਿਰਮਲ ਸਾਚੋ ਮਨ ਵਸੇ ਸੋ ਜਾਣੇ ਅਬ ਹੀਰ ਸਹਿਜੇ ਤੇ ਸੁਖ ਅਗਲੋ ਨਾ ਲਾਗੇ ਜਮ ਤੀਰ ਪਾਏ ਰੇ ਮੈਂ ਨਾਹੀ ਨਿਰਮਲ ਜਲ ਨਾਏ ਨਿਰਮਲ ਸੱਚ ਆਏ ਤੂੰ ਹੋਰ ਮੈਲ ਭਰੀ ਸਭ ਜਾਏ ਰਹੋ ਹਰ ਕਾ ਮੰਦਰ ਸੋਨਾ ਕੀਆ ਕਰਨੇ ਹਾਰ ਰਵ ਸਸ ਦੀਪ ਨੁਪ ਜੋਤ ਤ੍ਰੈ ਪਵਨ ਜੋਤ ਪਾਰ ਹਾਠ ਪਟਨ ਗੜ ਕੋਠੜੀ ਸੱਚ ਸਭ ਦਾ ਵਪਾਰ ਗਿਆਨ ਅੰਜਨ ਪੈ ਭਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰੱਖੇ ਠਾਏ ਐਸਾ ਸਤਿਗੁਰੂ ਜੇ ਇਹ ਮਿਲੇ ਤਾਂ ਸਹਿਜੇ ਲੈ ਮਿਲਾਏ ਕਸਕਸ ਵੱਟੀ ਲਾਈਏ ਪਰਖੇ ਹੇਤ ਚਿਤ ਲਾਏ ਕੋਟੇ ਠੌਰ ਨਾ ਪਾਈ ਨੇ ਖਰੇ ਖਜਾਨੇ ਪਾਏ ਆਸਨ ਦੇਸਾ ਦੂਰ ਕਰ ਇਉਂ ਮਲ ਜਲ ਸਮਾਏ ਸੁਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ ਸੁਖੇ ਕੋ ਦੁਖ ਅਗਲਾ ਮਨਮੁਖ ਬੂਝ ਨਾ ਹੋਏ ਸੁਖ ਦੁੱਖ ਸਮਕਰ ਜਾਣੀਏ ਸ਼ਬਦ ਭੇਦ ਸੁਖ ਹੋਏ ਬੇਦ ਪੁਕਾਰੇ ਵਾਚੀਏ ਬਾਣੀ ਬ੍ਰਹਮ ਪਿਆਸ ਮੰਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸੱਚ ਤੇ ਸੇਜਣਗੇ ਹੋ ਸਦ ਬਲੇ ਹਾਰੇ ਜਾਸ ਚੌਂ ਜਗ ਮੇਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਉਣਿਆ ਮੂੰਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਵਗਣ ਮੁਠੀ ਖਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ ਆ ਪਛਾਣੇ ਕਰੋ ਸੇ ਹੋਵੇਂ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰਨਾਏ ਸ੍ਰੀ ਰਾਗ ਮਹਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਤਿਆਏ ਤੂੰ ਜਮ ਡਰਪੇ ਦੁੱਖ ਭਾਗ ਦੁੱਖ ਕਣੋ ਸੁਹਾਗਣੀ ਕਿਉਂ ਥਿਰ ਰਹੇ ਸੁਹਾਗ ਪਾਇ ਰੇ ਵਰਨਾਈ ਮੈਂ ਥਾਉ ਮੈਂ ਤਾਂ ਨਾਮ ਦਾਨੇ ਗੁਰ ਦੀਆ ਬਲ ਜਾਓ ਰਹਾਉ ਗੁਰਮਤਿ ਪਤ ਸਭ ਸ਼ਬਾਸ਼ ਤਿਸ ਕੇ ਸੰਗ ਮਿਲਾਉ ਤਿਸ ਬਿਨ ਘੜੀ ਨਾ ਜੀਉ ਬਿਨ ਨਾਵੇਂ ਮਰ ਜਾਉ ਮੈਂ ਅੰਦਲੇ ਨਾਮ ਨ ਵਿਸਰੇ ਟੇਕ ਟਿੱਕੀ ਕਰ ਜਾਉ ਗੁਰੂ ਜਿਨਾ ਕੰਦਲਾ ਚੇਲੇ ਨਾਹੀ ਠਾਉ ਬਿਨ ਸਤਿਗੁਰ ਨਾਮ ਨ ਪਾਈਏ ਬਿਨ ਨਾਵੇਂ ਕਿਆ ਸੁਆਉ ਆਏ ਗਿਆ ਪਛਤਾਵਣਾ ਜੋ ਸੁੰਝੇ ਕਰ ਕਾਉ ਬਿਨ ਨਾਵੇਂ ਦੁੱਖ ਦੇਰੀ ਜਿਉਂ ਕਲਰ ਕੀ ਭੀਤ ਤਬ ਲਗ ਮਹਿਲ ਨ ਪਾਈਏ ਜਬ ਲਗ ਸਾਚ ਨ ਚੀਤ ਸ਼ਬਦ ਰੁਪਏ ਕਰ ਪਾਈਏ ਨਿਰਵਾਣੀ ਪਦ ਨੀਤ ਹੋਂ ਗੁਰ ਪੁੱਛੋ ਆਪਣੇ ਗੁਰ ਪੁਛ ਕਰ ਕਮਾਓ ਸ਼ਬਦ ਸਾਈ ਮਨ ਵਸੇ ਹਮੇ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸੱਚ ਸਾਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕਰੋਰ ਅਹੰਕਾਰ ਨਾਮ ਸਲਾਨ ਸਦਾ ਸੁਦਾ ਹਰ ਰੱਖੇ ਔਰ ਤਾਰ ਸੋ ਕਿਉਂ ਮਨੋ ਵਿਚਾਰੀਏ ਸਭ ਜੀ ਕਾ ਆਧਾਰ ਸ਼ਬਦ ਮਰੇ ਸੋ ਮਰੇ ਫਿਰ ਮਰੇ ਨਾ ਦੂਜੀ ਵਾਰ ਸ਼ਬਦੇ ਹੀ ਤੇ ਪਾਈਏ ਹਰ ਨਾਮੇ ਲੱਗੇ ਪਿਆਰ ਬਿਨ ਸ਼ਬਦੇ ਜਗ ਭੁੱਲਾ ਫਰੇ मन मर जन्मे बारो बार सब सलाहे आप ओ वड्डा वडेरी होए गुरबिन आप नचिने कहे सुने क्या होए नानक शब्द पछाणिए होमे करे न कोए श्री राग महला पहला बिन फिर तन सिंगारिए जुवन बाद खुवार ना माने सुख से जुड़ी बिन फिर बाद श्रृंगार दुख कण सुधाग्नि ना कर सेज पतार मन रे राम जपो सुख होए बिन गुरु प्रेम न पाइए शब्द मिले रंग होए राव गुर सेवा सुख पाइए हर बर सह श्रृंगार सच माने पैसे जुड़ी गूढ़ा हेत प्यार गुरमुख जान सियाणिए गुर मिली गुणचार सच मिलो वर कामनी फिर मोही रंग लाए मन तन साच विकसिया किंत कह न जाए हर वर कर स्वागनी निर्मल साचे नाम मन में मनवा जेरते था फिर रावे नार इक तागे राल मिले गल मोतिया मोतियन का हार संत समा सुख उपजे गुरमुख नामदार बिन खिन में उपजे खिन कपे खिन आवे खिन जाए सत पछाने रवरे नाम तिस काल संताए साहब तोल न तोलिए कथन न पाया जाए व्यापारी वणजारिया आए वजो लिखाए कर कमावे सच का लाहा मिले रिजाए पूंजी साची गुर मिले ना तिस तिल न तमाए गुरमुख तोल तलाशी सच राजी तोल आसा मनसा मोहि गुर ठाकी सच बोल आप तलाए तोलसी पूरे पूरा तोल कथने कहन न छुटिए ना पढ़ पुस्तक पार काया सोच न पाए बिन हर भगत प्यार नानक नाम न विसरे मिले गुरतार गुर करतार श्री राग महला पहला सतगुरु पूरा जे मिले पाइए रतन विचार बिन दीजे गुर अपने पाइए सर्व प्यार मुक्त पदार्थ पाइए अवगण मेटन हार पाए रे गुरबिन ज्ञान न होए पूछो ब्रह्मे नादे वेद व्यासे कोए राव ज्ञान ध्यान तुन जानिए अकात कहावे सोए सफल्यो बिरख रियावला शाव कनेरी होए लाल जवेर मानगे गुर भंडारे सोए गुर भंडारे पाइए निर्मल नाम प्यार सच वस संचिए पूरे कर्म पार सुख दाता दुख मेटनो सतगुरु असुर श्रृंगार पगजल बेख मंडरावना ना कंदी ना पार ना बेड़ी ना तोलरा ना तिज तिज मंज मलार सतगुरु के सतगुरु पे का बोचा नदरी पार उतार एक तर प्यारा विसरे दुख लागे सुख जाए जीवा जलो जलावनी नाम नंजा पे रिसाए कट विनसे दुगलो जम पकड़े फसताए मेरी मेरी कर गे तन तन कल तन साथ बिनावे तन बागे फूलो मार्ग हाथ फूलो मार्गाथ सांचो साहिब सेवे गुरमुख कथो काथ अवे जय पवाइए पाइए कृत कमाए पूर्व लिखिया क्यों मिटिए लिखिया लेकर जाए बिन हर राम न छुटिए गुरु ते मिले मिलाए जिस बिन मेरा कोने जिसका जीव प्राण होमे ममता जल बलो लोभ जलो अभिमान नानक शब्द विचारिये पाइए गुणी निदान श्री राग महला पहला रे मन ऐसी हर सो प्रीत कर जैसी जल कमले लहरी नाल पछाणिए पी विशेष ने जल में जीव पाए गए बिन जल मरतने मंदे क्यों छूटे बिन प्यार गुरमुख अंतर रवरिया बख्शे पर पंडार रे मन ऐसी हरसों प्रीत कर जैसी मछली नीर ज्यो अदक्यों तिस सुपन मन तन शांत शरीर बिन जल कड़ी ना जीवी प्रभु जाने अपीर रे मन ऐसी हरसों प्रीत कर जैसी चतुर्क में सर पर थल हरियावले के मूंद न पवि के कर्म मिले सो पाइए कृत पाया सिर दे रे मन ऐसी हर्षो प्रीत कर जैसी जल दुध होए अब अवटन आपे खवे दुध को खप न दे आपे मेल विशुनिया सच बढ़ियाई दे रे मन ऐसी हर्षो प्रीत कर जैसी चकवे सूर खिन पल नींद न सोवी जाने दूर दूर मनमुख सोजी न पवे गुरमुख सदा हजूर मनमुख गणत गणावनी करता करे सो होए ता कि चिंत ना पवे जे लोचे सब कोए गुरमत होए ता पाइए सच मिले सुख होए सच्चा नेव न टुटे जे सतगुरु भेटे सोए ज्ञान पदार्थ पाइए तरह पवन सोजी होए निर्मल नाम न विसरे जे गुण का गाक होए खेल गए से पंखनू जो चुगदे सरताल कड़ी की मोहत के चलना खेलण अज के काल जिस तू मिले सो मिले सो जाए सचा पेड़ माल बिन गुर प्रीत नवजे हमे मेल न जाए सोहने आप पछाणिए शब्द भेत बतियाए गुरमुख आप पछाणिए और के करे कराए मिलिया का क्या मिलिए शब्द मिले पत्याए मनमत सो जी ना पवे विछड़ा विछड़ चोटा खाए नानक दर कर एक है और न दूजी जाए श्री राग महला पहला मनमुख पुले पुलाइए पुली ठो न काए गुर बिन को न दिखावी अंधी आवे जाए ज्ञान पदार्थ खोया ठगया मुठा जाए बाबा माया परम पुलाए परम पुली डागुनी ना फिर अंक समाए रहाओ पुली फिरे दसंतरी पुली ग्रह जाए पुली डूंगर थल चढ़े परमे मन डोलाए तुरो विछुनी जमले गर्मुटी बिलाए विछड़िया गुर मेल सी हर रस नाम प्यार सच सच शोभा कणी हर गुण नाम आधार ज्यो पावे तू रखू मैं तुझ बिन कवर नपतार अखर पढ़ पढ़ पुलिये पेखी बहुत अभिमान तीर्थ नाता क्या करे मन में मैल गुमान गौरबिन किन समझाइए मन राजा सुल्तान प्रेम पदार्थ पाइए गुरमुख तत् विचार सातन आप गवाया गुर के शब्द सिंगार कर ही सो फिर पाया गुर के हित पार गुर की सेवा चाकरी मन निर्मल सुख होए गुर का शब्द मन वसिया हमें भी चुख होए ना पदार्थ पाया लाभ सदा मन होए कर्म मिले ता पाइए आप न लिया जाए गुर की चरणी लग रो विचों आप गवाए सच्चे से तीरत्या सचो पले पाए पूलन अंदर सबको पल गुर करतार गुरमत मन समझाया लागत से प्यार नानक साच न बिसरे मिले शब्द पार श्री राग महला पहला कृष्णा माया मोनी सुत बंधव कर नार तन जोवन जग ठगिया लाभ लोभ हंकार मूठ गौली ओम सांवरते संसार मेरे प्रीतमा मैं तुझ बिरे अवन न कोए मैं तुझ बिने अवन न पावी तू पावे सुख होए रहाओ नाम सलाई रंग सिंह गुर के शब्द संतोख ज्योति से सो चलसी कूड़ा मो नवेक वाट बटाऊ आया नित चलदा साथ देख आखने आखे केतड़े गुरबिन बूझ न होए नाम वडाणी जे मिले सच रपे पट होए जो तुर पावी से भले खोटा खरा न कोए गुरसर नाई चुटिए मन में खोटी रास अष्ट तात पाशा की कड़िए शब्द विगास आपे परखे पारखू पवेख याने रास तेरी कीमत ना पवे सब डिठी ठोक विजाए कहने हाथ न लभी सच टिके पत पाए गुरमत तू सलाना होर कीमत कह न जाए जित तन नाम न पावी तित तन होमे बाद गुरविन ज्ञान न पाइए विख्या दूजा साध बिन गुण कामना भी माया फीका साध आसा अंदर जमया आसा रस कस खाए आसा बन चलाइए मुँह मुँह चोटा खाए अवगण बद्दा मारिए छुटे गुरमत नाए सर्वे थाएं एक ज्यों पावे त्यों राख गुरमत साचा मन से नाम फलो पत साख होमे रोग गवाइए शब्द सचे सच पास अकाशी पताल तू त्रै पवन रिया समाए आपे भगती पाओ तू आपे मिले मिलाए नानक नाम नवसरे ज्यों पावे तेर जाए श्री राग महला पहला राम नाम मन बेदया अवरत करी विचार शब्द सुत सुख बजे प्रभु रातो सुखार ज्यों पावे तू राग तू मेरे हर नाम आधार मन रे साची खसम रिजाए जिन तन मन सा श्रृंगारिया तिसे पील बुलाए राहो तैं तन बसंतर होमी इक रती टोल कटाए तन मन समदा जे करी अंधा अगन जलाए हर नामे तुलना बुझी जे लख कोटी कर्म कमाए अर्ध शरीर कटाइए सिर कर उतराए तन अहम चल गालिए भी मन के रोग न जाए हर नामे तुल न बुझी सब डिठी ठोक बजाए कंचन के कोट दत करी बो हैवर गैवर दान ओम दान गऊ कणी की अंतर गर्व गमान राम नामन वेद्या गुरदिया सच दान मन हठ बुद्धि केतिया केते वेद विचार केते वंदन जी के गुरमुख मुख द्वार सचा उरे सबको ऊपर सच चार सबको उचा किए नीच न दिसे कोए इक ने भांडे साजिए इक चानन से लोए करम मिले सच पाइए तुर बचना में ते कोए साधु मिले साधु जने संतोख वसे गुर पाए कथ कथा विचारिये सतगुरु में समाए पी अमृत संतोखिया दरगा पैंदा जाए कट कट वाजे किंगरी अंदन शब्द सुभाए विरले को सोजी पई गुरमुख मन समझाए नानक नाम न विसरे छूटे शब्द कमाए श्री आग महला पहला चित दिसे तौलर बगे बंक द्वार कर मन खुशी सारिया दूजे हित प्यार अंदर खाली प्रेम बिन टै तेरी तनसार पाई रे तन तन साथ न होए राम नाम तन निर्मलो गुरदात करे रसोए राव राम नाम तन निर्मलो जे देवे देवन हार आगे पूछन जिस बेली गुर करतार आप छाए छुटिए आपे बख्शन हार मनमुख जाने अपने तिया पुत संजोग नारी देख विगसिया नाले हरक सोजो सोग गुरमुख शब्द रंगावले एनस हर रस भोग चित चले वित जावनो साकत डोल डोलाए बार टूंड विदुचिए करमे वस्तु सधाए मनमुख में करम सी गुरमुख पले पाए सस निर्गुण है अपना मूल पछाण रक्त बिन कायु तनु अग्नि पास विराण पवने के वस देवरी मस्तक सच निशान बहुता जीवन मंगे मुँह न लोड़े कोए सुख जीवन तिस आके जिस गुरमुख वस्या सोए नाम भी होने त्यागनी जिस हर गुरदर्श न होए ज्यों सुपने निस भूलिए जब लग निंद्रा होए यों सरपन के वस जीदा अंतर हमें हो दोए गुरमत होए विचारिए सुपनाए जग लोए अगन मरे जल पाइए ज्यों बारक दूजे माए बिन जल कमल सोना थिए बिन जल मीन मराए नानक गुरमुख हर रस मिले जीवा हर गुण गाए श्री राग महला पहला डूंगर देख डरावन पेड़े दरियास उच्चों पर्वत गाखड़ो न पौड़ी तिस पास गुरमुख अंदर जानिया गुरमेली तरियास पाई रे पवजल बिखम डराव पूरा सतगुर रस मिले गुर तारे हर नाम राव चला चला जे करी जाना चलन हार जो आया सो चल सी अमसो गुर करतार पीस सचा सोना सच्चे थान प्यार दर कर मेला सोने पक्के कोट हजार हस्ती कोड़े पाखरे लश्कर लक पार कैसी नाल ना चलिया खप खप मुयसार सोना रूपा संचिए माल जाल जंजाल सब जग में इन दोही फेरिए बिन नावे सिरकाल पिंड पड़े ज्यों खेल सी बज फेरी क्या हाल पूत देख बिगसिए नारी सेज पतार चुआ चंदन लाइए कपड़े रूप श्रृंगार
1: खेर लाइए छोड़ चले कार बार महर मलूक कहाइए राजा राव के खान चौधरी राव सदाइए जल बलिए अभिमान मनमुख नाम विसारिया ज्यो दव दधा कान हम मैं कर कर जाए सी जो आया जग माहे सब जग काजल कोठड़ी तन मन देह सुहाहे गुर राखे से निर्मले सब निवारी पाहे नानक तरिए सच नाम सिर साहा पातशाह मैं हर नाम ना विसरै हर नाम रतन बेसाहो मनमुख पौ जल पच मुए गुरमुख तरे अथा हो श्री राग महला पहला घर दूजा मुकाम कर घर बैसना नित चलना की धोख मुकाम ता पर जानिया जा रह नह चल लोक दुनिया कैस मुकामे कर सिद्क करनी खर्च बाधो लाग रहो नामे रहाओ जोगी ता आसन कर बह मुल्ला बह मुकाम पंडित बखाने पोतिया सिद्ध दहे देव स्थान सुर सिद्ध गण गंधर्व मुन जन चेख पीर सलार दर कूच कूचा कर गए अवरे पी चलन हार सुल्तान ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮਹੱਤ ਕੇ ਚੱਲਣਾ ਦਿਲ ਸਮਝੋ ਤੂੰ ਧੀ ਪਹੂਚ ਸਬਦਾ ਮਾਹੇ ਵਖਾਣੀਐ ਬਿਰਲਾ ਤਾਂ ਦੂਜੈ ਕੋਏ ਨਾਨਕ ਵਖਾਣੈ ਬੇਨਤੀ ਜਲ ਥਲ ਮਹੀ ਅਲ ਸੋਏ ਅੱਲਾਹ ਅਲਖ ਅਗਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆ ਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ ਦਿਨ ਰਵ ਚੱਲੈ ਨਿਸ ਸਸ ਚੱਲੈ ਤਾਰਿਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ ਮਹੱਲੇ ਪਹਿਲੇ ਸਤਾਰ ਹੈ ਅਸ਼ਟਪਦੀਆ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਏ ਦੂਜੈ ਤਾਂ ਨਿਰਮਲ ਹੋਵੇ ਕੋਏ ਹਰ ਜੀਉ ਸੱਚਾ ਸੱਚੀ ਬਾਣੀ ਸਬਦ ਮਿਲਾਵਾ ਹੋਏ ਭਾਈ ਰੇ ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਖਾ ਜਨਮ ਗਵਾਇਆ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਸ ਮਿਲਾਏ ਜੀ ਜੰਤ ਏ ਕਿਆ ਵਿਚਾਰੇ ਕਿਆ ਕੋ ਆਪ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹੇ ਲੋਭਾਣਾ ਚੱਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ ਪਈੜੈ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੈ ਅੰਧੇ ਠਉਰ ਨਾ ਕਾਈ ਹਰ ਸੁਖਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛੁਕਾਈ ਪਈੜੈ ਜਗ ਜੀਵਨ ਦਾਤਾ ਗੁਰਮੁਖ ਮਨ ਵਸਾਇਆ ਅੰਤਿਮ ਭਗਤ ਕਰੇ ਦਿਨ ਰਾਤੀ ਹਉ ਮੈਂ ਮੋਹ ਚੁਕਾਇਆ ਜਿਸ ਸਿਉ ਰਾਤਾ ਤੈਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰ ਸਭੀ ਵਿਚਾਰ ਸਤਿਗੁਰ ਸੇਵੀਐ ਸਹਿਜ ਉਪਜੈ ਹਉ ਮੈਂ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰੱਖਿਆ ਉਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹਉ ਮੈਂ ਦੁੱਖ ਸਭ ਜਾਏ ਸਤਿਗੁਰ ਸਬਦ ਸੁਣਾਇਆ ਹਉ ਸਦ ਬਲਿਹਾਰੈ ਜਾਓ ਆਪਣੇ ਮਨ ਚਿਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਭਗਤ ਵਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹਉ ਮੈਂ ਕਰਮ ਕਮਾਵ ਦੇ ਜਮ ਨੰਡ ਲੱਗੈ ਤਨੇ ਆਏ ਜੇ ਸਤਿਗੁਰ ਸੇਵਨ ਸੇ ਉਬਰੇ ਹਰ ਸੇਤੀ ਲਿਵ ਲਾਏ ਮਨ ਰੇ ਗੁਰਮੁਖ ਨਾਮ ਧਿਆਏ ਧੁਰ ਪੂਰਬ ਕਰਤੈ ਲਿਖਿਆ ਤਿੰਨਾ ਗੁਰਮਤਿ ਨਾਮ ਸਮਾਏ ਰਹਾਉ ਵਿਣ ਸਤਿਗੁਰ ਪ੍ਰਤੀਤ ਨਾ ਆਵਈ ਨਾਮ ਨਾ ਲਾਗੋ ਭਾਓ ਸੁਪਨੇ ਸੁਖ ਨਾ ਪਾਵਈ ਦੁਖ ਮਹਿ ਸਵੈ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਐ ਕਿਰਤਨਾ ਮੇਟਿਆ ਜਾਏ ਹਰ ਤਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਸਾਏ ਗੁਰ ਸ਼ਬਦ ਦਿੜਾ ਵੈ ਰੰਗ ਸਿਓ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਐ ਧੀ ਬਿਖ ਫਲ ਲਾਗੈ ਧਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆ ਸਤਿਗੁਰ ਕਾ ਭਾਣਾ ਕਮਾਵਦੇ ਬਿਖ ਹਉ ਮੈਂ ਤਜ ਵਿਕਾਰ ਮਨਮੁਖ ਕਿਤੈ ਉਪਾਇ ਨਾ ਛੂਟੀਐ ਸਿਮ੍ਰਿਤ ਸ਼ਾਸਤਰ ਸੋਧੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਹਰ ਅੰਤ ਨਾ ਪਾਰਾਵਾਰ ਗੁਰਮੁਖ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਭਾਏ ਹਰ ਰਸ ਪੀਵੈ ਸਹਿਜ ਰਹਿ ਉੱਡੈ ਨਾ ਆਵੈ ਜਾਏ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੈ ਜੇ ਚੱਲੇ ਤਾਂ ਆਂਦੇ ਨ ਰਚਹੇ ਹਰ ਨਾਏ ਰਹਾਓ ਪੰਖੀ ਬਿਰਖ ਸੁਹਾਵੜੇ ਊਢੇ ਚਹੁ ਦਿਸ ਜਾਹੇ ਜੇਤਾ ਊਢੇ ਦੁਖ ਕਣੇ ਨਿਤ ਦਾਝੇ ਤੈ ਬਿਲ ਲਾਹੇ ਬਿਨ ਗੁਰ ਮਹਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰਿਆਵਲਾ ਸਾਚੈ ਸਹਿਜ ਸੁਭਾਏ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵ ਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖ ਵਾਏ ਮਨਮੁਖ ਉਭੇ ਸੁਖ ਗਏ ਨਾ ਫਲ ਤਿੰਨਾ ਛਾਓ ਤਿੰਨਾ ਪਾਸ ਨਾ ਬੈਸੀਐ ਉਹਨਾਂ ਘਰ ਨਾ ਗਿਰਾਓ ਕੱਟੀਏ ਤੈ ਨਿਤ ਜਾਲੀਏ ਉਹਨਾਂ ਸ਼ਬਦ ਨਾ ਨਾਓ हुक्मे कर्म कमावने पहिए कित फिराओ हुक्मे दर्शन देखना जह भेजे तह जाओ हुक्मे हर हर मन वसे हुक्मे सच समाओ हुक्म ना जाने बपुरे भूले फिरे गवार मन हठ कर्म कमाव दे नित नित होए खुआर अंतर सांत ना आवई ना सच लगे प्यार गुरमुखिया मुह सोहने गुर कै हेत प्यार सच्ची भक्ति सच रते दर सच्चे सच्यार आए से परवान है सब कुल का करे उधार सब नदरी कर्म कमाव दे नदरी बाहर न कोए जैसी नदर करे देखे सच्चा तैसा ही को होए नानक नाम बड़ा नानक नाम बढ़ाइया कर्म प्राप्त होए श्री राग महला तीजा गुरमुख नाम से आइए मनमुख बूझ ना पाए गुरमुख सदा सुमुख उजले हर वस्या मन आए सहजे ही सुख पाइए सहजे रह समाए पाई रे दासन दासा होए गुर की सेवा गुर भक्त है बिरला पाए कोई रहाओ सदा सुहाग सुहागनी जे चले सतपुर पाए सदा पिर ने चल पाइए ना ओह मरे ना जाए शब्द मिली ना विछुड़े फिर कै अंक समाए हर निर्मल अत उजला बिन गुर पाया ना जाए पाठ पढ़े ना बूझई भेखी भरम भुलाए गुरमति हर सदा पाया रसना हर रस समाए माया मोह चुकाया गुरमति सहज सुभाए बिन शब्द जग दुखिया फिरे मन मुखा नो गई खाए सब दे नाम ते आइए सब दे सच समाए माया भूले सिद्ध फिरे समाध ना लगे सुभाए तीने लो व्यापत है अधिक रही लपटाए बिन गुरमुख ना पाइए ना दुबिदा माया जाए माया किसनो आखिए क्या माया कर्म कमाए दुख सुख एहो जियो बुद्ध बद है हो मैं कर्म कमाए बिन शब्द भरम ना चूकई ना विचो हो मैं जाए बिन प्रीति भगत ना हो वई बिन शब्द थाए ना पाए शब्द हो मैं मारिए माया का भ्रम जाए नाम पदार्थ पाइए गुरमुख सह सुभाए बिन गुर गुण ना जापनी बिन गुण भगत ना होए भगत वछल हर मन वस्या सहज मिलिया प्रभ सोए नानक शब्द हर साला ही है कर्म प्राप्त होए श्री राग महला तीजा माया मोह मेरे प्रभ की नापे भरम फुलाए मनमुख कर्म करे नहें मनमुख कर्म करे नहीं बूझे व्यथा जन्म गवाए गुरबाणी इस जग में चानन कर्म बसै माने आए मान रे नाम जपो सुख होए गुर पूरा साला ही है सहज मिले प्रभ सोए रहाओ परम गया पौ भाग्या हर चरणी चित लाए गुरमुख शब्द कमाइए हर वसै मन आए घर महल सच समाइए जम काल ना सकै खाए नामा चीबा कबीर जो लाहा पूरे गुरते गत पाई ब्रह्म के बेटे शब्द पछाणे होमै जात गवाई सुर नर तिन की बाणी गावे कोई न मेटे भाई दैत पुत कर्म धर्म किछ संजम ना पड़े दूजा भाव न जाने सतगुर भेटिया निर्मल हुआ अंधन नाम बखाने एको पड़े एको नाओ बूझे दूजा अवर ना जाने खट दर्शन जोगी सन्यासी बिन गुर भरम भुलाए सतगुर सेवे ता गत मित पावे हर जियो मन वसाए सच्ची बाणी स्यो चित लागे आवन जान रहाए पंडित पढ़ पढ़ वाद बखाने बिन गुर भरम भुलाए लख चौरासी फेर पया बिन शब्द मुक्त ना पाए जा नाओ चेतै ता गत पाए जा सतगुर मेल मिलाए सत संगत मह नाम हर उपजै जा सतगुर मिले सुभाए मान तन अर्पी आप गवाई चला सतगुर पाए सत बलिहारी गुरु अपने विटो जे हर सेती चित लाए सो ब्राह्मण ब्रह्म जो बिंदे हर सेती रंग राता प्रभ नित वसै सब ना कट अंतर गुरमुख विर लै जाता नानक नाम मिले वडियाई गुर कै शब्द पछाता श्री राग महला तीजा सहजे नो सब लोचदी बिन गुर पाया ना जाए पढ़ पढ़ पंडित ज्योति थके भेखी भरम भुलाए गुर भेटे सहज पाया अपनी कृपा करे रजाए पाई रे गुर बिन सहज ना होए शब्द ही ते सहज उपजै हर पाया सच सोए रहाओ सहजे गाव्या थाए पवै बिन सहजे कथनी बाद सहजे ही भगत उपजै सहज प्यार बैराग सहज ही ते सुख सात होए बिन सहज जीवन बाद सहज साला ही सदा सदा सहज समाद लगाए सहज ही गुण उचरै गत सहजे ही गुण उचरै भगत करे लिवलाए सबदे ही हर मन वसै रसना हर रस खाए सहजे काल विडारिया सच सरनाई पाए सहजे हर नाम मन वसया सच्ची कार कमाए सेवड भागी जिनी पाया सहजे रहे समाए माया विच सहज न उपजै माया दूजै पाए मानुख कर्म कमावणे हों मैं जलै जलाए जमण मरण ना चुकई फिर फिर आवै जाए त्रिह गुणा विच सहज ना पाई ऐ त्रै गुण भरम भुलाए पढ़िए गुणिया क्या कचिए जा मुंडो पुथा जाए हमें पदमें सहज है गुरमुख पल्लै पाए निर्गुण नाम निधान है सहजे सोची होए गुणवंती सालाहिया सच्चे सची सोए भुलिया सहज मिलाए सी शब्द मिलावा हुए बिन सहज सब अंध है माया मोह गुबार सहजे ही सोझी पई सच्चे शब्द पार आपे बख्त मिलायन पूरे गुर करतार सहजे अदिष्ट पछाणिया निरभौ ज्योत निरंकार सबना दिया कायक दाता ज्योति ज्योत मिलावन हार पूरा शब्द सलाही है जिसका अंत ना पारावार ज्ञानिया का धन नाम तै सहज करे व्यापार अंदिन लाहा हर नाम लैन अखुट भरे भंडार नानक तोट न आवई दिए देवन हार श्री राग महला तीजा सतगुर मिलिए फेर न पवै जन्म मरण दुख जाए पूरे शब्द सब सोची होई हर नामै रहै समाए मन मेरे सतगुर स्यो चित लाए निर्मल नाम सद नवतनो आप वसै मन आए रहाओ हर जियो राखो अपनी सरनाई ज्यो राखे ए त्यो रहना गुर कै शब्द जीवत मरै गुरमुख भव जल तरना बड़ै भाग नाओ पाईए गुरमत शब्द सुहाई आपे मन वसया प्रभ करता सहजे रहे असमाई एक ना मनमुख शब्द ना भावै बंधन बंध पवाया लक्ष्य राशि फिर फिर आवै बैठा जन्म गवाया भगता मन आनंद है सच्चे शब्द रंग रासे आंदिन गुण गावे सद निर्मल सहजे नाम समाते गुरमुख अमृत बाणी बोले सब आत्म राम पछाणी एको सेवन एक आराधे गुरमुख अकथ कहानी सदा सच्चा साहिब सेविए गुरमुख वसै मन आए सदा रंग राते सच थियो अपनी कृपा करे मिलाए आपे करे कराए आपे इक ना सुत्या दे जगाए आपे मेल मिलाए दा नानक शब्द समाए श्री राग महला तीजा सतगुर सेविए मन निर्मला भय पवित्र शरीर मन आनंद सदा सुख पाया भेटिया गहर गंभीर सच्ची संगत बैसना सच नाम मन धीर मन रे सतगुर सेव ने संग सतगुर सेविए हर मन वसै लगै ना मैल पतंग रहाओ सच्चा शब्द पत उपजै सच्चे सच्चा सोए जिनी हों मैं मार पछाणिया हो तिन बले हारै जाओ मन मुख सच ना जाननी तिन ठौर ना कतहू थाओ सच खाना सच पहनना सच्चे ही विचवास सदा सच्चा सालाहना सच्चे शब्द निवास सब आत्म राम पछाणिया गुरमति निज घर वास सच अवेखण सच बोलना तन मन सच्चा होए सच्ची साखी उपदेश सच सच्चे सच्ची सोए जिनी सच विसारिया से दुखिए चले रोए सतगुर जिनी ना सेवियो से कित आए संसार जम दर वदे मारिए कूक ना सुने पुकार देखा जन्म गवाया मर जमे वारो वार एह जगत जलन एह जग जलता देख कै भज पए सतगुर सरना सतगुर सच दिडाया सदा सच संजम रहना सतगुर सच्चा है बोहे था सबदे पव जल तरना लख चौरासी फिरदे रहे बिन सतगुर मुक्त न होई पढ़ पढ़ पंडित मोनी थके दूजे पाए पत खोई सतगुर शब्द सुनाया बिन सच्चे अवर न कोई जो सच्चे लाए से सच लगे नित सच्ची कार करन तेना निज घर वासा पाया ਸੱਚੇ ਮਹਿਲ ਰਹਾਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾਕੋ ਮੁਸਕਲ ਅਤ ਬਣੈ ਢੋਈ ਕੋਇ ਨਾ ਦੇ ਲਾਗੂ ਹੋਏ ਦੁਸਮਨਾ ਸਾਖੀ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੈ ਉਸ ਪਾਰ ਭ੍ਰਮ ਲੱਗੈ ਨਾ ਤੱਤੀ ਵਾਓ ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਫਿਰ ਸਦਾ ਗੁਰ ਸਭ ਦੀ ਸੱਚ ਜਾਣ ਰਹਾਓ ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ

ਤੇਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੈ ਕਵਨ ਬਾਤਾ ਮਨ ਖੋਜ ਮਾਰਗ ਰਹਾਓ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕਿਰਪਾ ਪ੍ਰਭ ਕਿਨ ਹੀ ਜਾਤਾ ਭਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਤੀ ਤਪਹੇ ਰਾਤਾ ਮੋਨ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੈ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗਿਰਸਤੀ ਗਿਰਸਤ ਧਰਮਾਤਾ ਇੱਕ ਸਬਦੀ ਬਹੁਰੂਪ ਅਵਧੂਤਾ ਕਾਪੜੀ ਕਉਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਆਪਰਸਾ ਇੱਕ ਲੂਕ ਨਾ ਦੇਵੇ ਦਰਸਾ ਇੱਕ ਮਨ ਹੀ ਗਿਆਤਾ ਘਾਟ ਨਾ ਕਿਨ ਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨਾ ਪਾਇਆ।

ਵਿਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾਰੈ ਜਾਪਦਾਨ ਸਭ ਨਾਵੈ ਨੋ ਪ੍ਰਤਾਪ ਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਬਲ ਜਾਈਐ ਜਿਤ ਮਿਲੀਐ ਪਰਮ ਗਤ ਪਾਈਐ ਸੁਰ ਨਰ ਮੁੰਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸਤਸੰਗਤ ਕੈਸੀ ਜਾਣੀਐ ਐ ਜਿੱਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਇਹੋ ਜੋ ਜਗਤ ਭਰਮ ਭੁਲਾਇਆ ਆਪੋ ਤੁਧੋ ਖੁਆਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਿਨ੍ਹਾਂ ਕੇ ਨਾਹੇ ਜੀਓ ਦੁਹਾਗਣੀ ਕਿਆ ਨੀ ਸਾਣੀਆਂ ਖਸ ਮੋਹੋਂ ਕੁੱਠੀਆ ਫਿਰੇ ਨਿਮਾਣੀਆਂ ਮੈਲੇ ਵੇਸ ਤਿਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕਹਿ ਆਪਣੀ ਆਪੇ ਲਏ ਮਿਲਾਏ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ ਸਹੀਆ ਸੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਓ ਜਿਨ੍ਹਾਂ ਭਾਣੇ ਕਾਰ ਸੇ ਆਇਆ ਤਿਨ ਵਿੱਚ ਉਹ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਓ ਸਤਿਗੁਰ ਮਿਲੀਐ ਫਲ ਪਾਇਆ ਜਿਨ ਵਿੱਚੋਂ ਹੈ ਕਰਨ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠਾ ਮਸਤਕ ਆਏ ਜੀਓ ਅੰਮ੍ਰਿਤ ਤੇਰੀ ਬਾਣੀਆਂ ਤੇਰਿਆ ਭਗਤਾ ਹਿਰਦੈ ਸਮਾਣੀਆਂ ਸੁਖ ਸੇਵਾ ਅੰਦਰ ਰੱਖੀਐ ਆਪਣੀ ਨਦਰ ਕਰੇ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਐ ਜਿਤ ਮਿਲਿਐ ਨਾਮ ਵਖਾਣੀਐ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਹਉ ਸਤਿਗੁਰ ਵਿਟ ਹੋ ਘੁਮਾਇਆ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਓ ਤੂੰ ਸਭਨਾ ਮਾਹੇ ਸਮਾਇਆ ਤਿਨ ਕਰਤੇ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਧਰੀ ਕਰਤਾਰ ਜੀਓ ਆਪੇ ਖਸਮ ਨਿਵਾਜਿਆ ਜੀਓ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਤੈਜ ਰੱਖੀਆ ਦੋਇ ਕਰ ਮਸਤਕ ਧਾਰ ਜੀਓ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਓ ਮੇਰੇ ਗੁਣ ਅਵਗਨ ਨਾ ਵਿਚਾਰਿਆ ਪ੍ਰਭ ਆਪਣਾ ਬਿਰਧ ਸਮਾਰਿਆ ਕੰਠ ਲਾਏ ਕਹਿ ਰੱਖਿਓਨ ਲੱਗੈ ਨ ਸਤੀ ਵਾਉ ਜੀਓ ਮੈਂ ਮਨ ਤਨ ਪ੍ਰਭੂ ਧਿਆਇਆ ਜੀਓ ਇਛੜਿਆ ਫਲ ਪਾਇਆ

ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜਿਉ ਜਿਨ ਸਤਿਗੁਰ ਸਿਉ ਚਿਤ ਲਾਇਆ ਤਿੰਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿੰਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜਿਉ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦਿਹੈ ਵਡਿਆਈਆਂ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜਿਉ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਏ ਜਿਉ ਸਤਿਗੁਰ ਪੁਰਖ।

ਭੈਣ ਭਾਈ ਸਭ ਸਜਣਾ ਤੁਧ ਜਿਹਾ ਨਾਹੀ ਕੋਈ ਜੀਉ। ਤੇਰੇ ਹੁਕਮ ਸਾਵਣ ਆਇਆ, ਤੇਰੇ ਹੁਕਮੇ ਸਾਵਣ ਆਇਆ, ਮੈਂ ਸੱਤ ਕਾ ਹਲ ਜੋ ਆਇਆ, ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ ਜਮਾਏ ਜੀਉ। ਹਉ ਗੁਰ ਇੱਕ ਹਉ ਗੁਰ ਮਿਲ ਇੱਕ ਪਛਾਣਦਾ, ਦੁਆ ਕਾਗਲ ਚਿੱਤ ਨਾ ਜਾਣਦਾ, ਹਰ ਇੱਕ ਤੈ ਕਾਰੈ ਲਾਇਓ ਨੂੰ ਜਿਉ ਭਾਵੈ ਤਿਵੈ ਨਿਭਾਹੇ ਜੀਉ। ਤੁਸੀਂ ਹੀ ਭੋਗਿਓ ਪੁੰਚ ਹੋ ਭਾਈ ਹੋ, ਗੁਰ ਦੀ ਬਾਣ ਕਵਾਏ ਪੈਨ ਆਈਓ। ਹਉ ਹੋਆ ਮਾਹਰ ਪਿੰਡ ਦਾ ਬਨ ਆਦੇ।

ਹੰਗਈ ਨਾਨਕ ਬੁੱਠਾ ਘੁੱਗ ਗਿਰਾਉ ਜਿਉ ਹਉ ਵਾਰੀ ਘੁੰਮਾ ਜਾਵਦਾ ਇੱਕ ਸਾਹਾ ਤੁਧ ਧਿਆਏ ਦਾ ਉਜੜ ਥਿਹ ਵਸਾਇਓ ਹਉ ਤੁਧ ਵਿਟੋ ਕੁਰਬਾਨ ਜਿਉ ਹਰ ਇੱਥੇ ਨਿਤ ਧਿਆਏ ਦਾ ਮਨ ਚਿੰਦੀ ਸੋ ਫਲ ਪਾਏ ਦਾ ਸਭੇ ਕਾਰ ਸਵਾਰੀਆਂ ਲਾਹਿਆਂ ਮਨ ਕੀ ਭੁੱਖ ਜਿਉ ਮੈਂ ਛੱਡਿਆ ਸਭੋ ਧੰਦੜਾ ਗੋਸਾਈ ਸੇਵੀ ਸੱਚੜਾ ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜਿਉ ਮੈਂ ਸੁਖੀ ਹੂੰ ਸੁਖ ਪਾਇਆ ਗੁਰੇ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਉ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਮੁਖ ਲਹਿਦਾ ਭਾਲ ਕੈ ਪੈਰ ਧੋਵਾ ਪੱਖਾ ਫੇਰਦਾ ਤਿਸ ਨਵ ਨਿਧ ਲੱਗਾ ਪਾਏ ਜਿਉ ਸੁਣ ਗੱਲਾਂ ਗੁਰ ਪਹਿ ਆਇਆ ਨਾਮਦਾਨ ਇਸਨਾਨ ਦੇੜਾਇਆ ਸਭ ਮੁਕਤ ਹੋਆ ਸਹਿ ਸਾਰਣਾ ਨਾਨਕ ਸੱਚੀ ਬੇੜੀ ਚਾੜ ਜਿਉ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ ਦੇ ਕੰਨ ਸੁਣੋ ਅਰਦਾਸ ਜਿਉ ਠੋਕ ਵਜਾਏ ਸਭ ਡਿੱਠੀਆ ਤੁਸੀਂ

ਜਰ ਜਾਹਰਾ ਸੁਣ ਸੁਣ ਤੁਝੇ ਧਿਆਏ ਦੇ ਤੇਰੇ ਭਗਤ ਰਤੇ ਗੁਣ ਤਾਸ ਜਿਉ ਮੈਂ ਜੁਗ ਜੁਗ ਦਇਆ ਸੇਵੜੀ ਗੁਰ ਕੱਟੀ ਮਿਹੜੀ ਜੇਵੜੀ ਹਾਂ ਬਾਹੁੜ ਛਿੰਝ ਨਾ ਨਚਊ ਨਾਨਕ ਅਵਸਰ ਲੱਧਾ ਭਾਲ ਜਿਉ ਇਸ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਹੁਕਮ ਪਇਆ ਗਰਭਾਸ ਉਰਧ ਤਪ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੈ ਉਰਧ ਧਿਆਨ ਲਿਵ ਲਾਗਾ ਨਾ ਮਰ ਜਾ ਰਿਹਾ ਆ ਕਲ ਭੀਤਰ ਬਾਹੁੜ ਜਾਸੀ ਨਾਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਇਆ ਗਰਭਾਸ ਦੂਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਐ ਵਣ ਜਾ ਰਿਹਾ ਮਿੱਤਰਾ ਜਿਉ ਜਸੁਦਾ ਘਰ ਕਾਨ ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹਿ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛੂ ਤੇਰਾ ਜਿਨ ਰਚ ਰਚ

ਆਵੇ। ਸ੍ਰੀ ਰਾਗ ਮਹੱਲਾ ਚੌਥਾ। ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਹਰ ਪਾਇਆ ਉਧਰ ਮੰਝਾਰ। ਹਰ ਧਿਆਵੇ ਹਰ ਉਚਰੇ ਵਣ ਜਾ ਰਿਹਾ ਮਿੱਤਰਾ ਹਰ ਹਰ ਨਾਮ ਸਮਾਰ। ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ। ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਸੀਵਿਆ। ਜਿਸ ਕੀ ਬਸ

ਰਸਨ ਪਿੱਖੇ ਹਰ ਹਰ ਆਪਣੀ ਕਿਰਪਾ ਕਰੇ। ਗੁਰਮੁਖ ਸਾਹੁਰੜੈ ਕੰਮ ਸਿੱਖੈ, ਸਾਹੁਰੜੈ ਕੰਮ ਸਿੱਖੈ, ਗੁਰਮੁਖ ਹਰ ਹਰ ਸਦਾ ਧਿਆਏ। ਸਹੀਆ ਵਿੱਚ ਫਿਰੈ ਸੁਹੇਲੀ, ਹਰ ਦਰਗਹਿ ਬਹਾਲ ਉਡਾਏ। ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਿਰਖੈ। ਮੁੰਦ ਇਆਣੀ ਪਈੜੈ, ਗੁਰਮੁਖ ਹਰ ਦਰਸਨ ਦੇਖੈ। ਵਿਆਹੋ ਹੋਆ ਮੇਰੇ ਬਾਬੂਲਾ, ਗੁਰਮੁਖੇ ਹਰ ਪਾਇਆ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੈ ਗੁਰਮਤ ਸਾਧਾ। ਅਕਾਲ ਮੂਰਤ ਵਰ ਪਾਇਆ, ਬਿਨਾਸੀ ਨਾ ਕਦੇ ਮਰੈ ਨਾ ਜਾਇਆ। ਵਿਆਹ ਹੋਆ ਮੇਰੇ ਬਾਬੂਲਾ, ਗੁਰਮੁਖੇ ਹਰ ਪਾਇਆ। ਹਰ ਸਤ ਸਤੇ ਦੇ ਮੇਰੇ ਬਾਬੂਲਾ, ਹਰ ਜਨ ਮਿਲ ਜੰਜ ਸੁਹੰਦੀ। ਪੇਵਕੜੈ ਹਰ ਜਪ ਸੁਹੇਲੀ, ਵਿੱਚ ਸਾਹੁਰੜੈ ਖਰੀ ਸੁਹੰਦੀ। ਸਾਹੁਰੜੈ ਵਿੱਚ ਖਰੀ ਸੁਹੰਦੀ, ਜਿਨ ਪੇਵਕੜੈ ਨਾਮ ਸੰਭਾਲਿਆ। ਸਭ ਸਫਲਿਓ ਜਨਮ ਤਿੰਨਾਂ ਦਾ, ਗੁਰਮੁਖ ਜਿਨ੍ਹਾਂ ਮਨ ਜਿਨ ਪਾਸਾ ਢਾਲਿਆ। ਹਰ ਸੰਤ ਜਨਾ ਮਿਲ ਕਾਰਜ ਸੋਹਿਆ, ਵਰ ਪਾਇਆ ਪੁਰਖ ਆਨੰਦੀ। ਹਰ ਸਤ ਸਤ ਮੇਰੇ ਬਾਬੋਲਾ, ਹਰ ਜਨ ਮਿਲ ਜੰਜ ਸੁਹੰਦੀ। ਹਰ ਪ੍ਰਭ ਮੇਰੇ ਬਾਬੂਲਾ, ਹਰ ਦੇਵੋ ਦਾਨ ਮੈਂ ਦਾਜੋ। ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ। ਖੰਡ ਵਰ ਭੰਡ ਹਰ ਸੋਭਾ ਹੋਈ, ਇਹੋ ਦਾਨ ਨਾ ਰਲ

ਨਹੀਂ ਮਾਣੀਆਂ ਹਾਂ ਨਾਨਕ ਜਨਮ ਸਕਾਰ ਥਾ ਜੇ ਤਿੰਨ ਕਹਿ ਸੰਗ ਮਿਲਾ ਹਾਂ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਇਦਾ ਆਪੇ ਵਿੱਚ ਸੇ ਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਇਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੁਧੋ ਬਾਹਰ ਕਿਛ ਨਹੀਂ ਗੁਰ ਸਭ ਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਧਨ ਖਸਮੈ ਚੱਲੈ ਰਜਾਈ ਦਰ ਘਰ ਸੋਭਾ ਮਹਲ ਬੁਲਾਈ ਨਾਨਕ ਕਰਮੀ ਇਹ ਮਨ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਮ ਵੀ ਹੋਣੇ ਆ ਰੰਗ ਕਸੁੰਭਾ ਦੇਖ ਨਾ ਭੁੱਲ ਇਸ ਦਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ ਦੂਜੇ ਲੱਗੇ ਪਛਮੂਏ ਮੂਰਖ ਅੰਧ ਗਵਾਰ ਬਿਸਟਾ ਅੰਦਰ ਕੀਟ ਸੇ ਪਏ ਪਚਹੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕਹਿ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹਿ ਸਮਾਏ ਪੌੜੀ ਸਿਸ਼ਟਿ ਉਪਾਈ ਸਭ ਤੋਂ ਜੇ ਆਪੇ ਰਿਜਕ ਸੰਭਾਹਿਆ ਇੱਕ ਵੱਲ ਛਲ ਕਰ ਕੈ ਖਾਵਦੇ ਮੂਹੋ ਕੂੜ ਕੁਸਤ ਤਿੰਨੀ ਢਾਹਿਆ ਤੁਧ ਆਪੇ ਭਾਵੈ ਸੋ ਕਰੇ ਤੁਧੇ ਉਤੈ ਕੰਮ ਓਏ ਲਾਇਆ ਇੱਕ ਨਾ ਸੱਚ ਬੁਝਾਇਓ ਨ ਤਿੰਨਾ ਅਤੁੱਟ ਭੰਡਾਰ ਦੇਵਾਇਆ ਹਰ ਚੇਤ ਖਾਏ ਤਿੰਨਾ ਸਫਲ ਹੈ ਅਚੇਤਾ ਹੱਥ ਕਢਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵੇਦ ਵਖਾਣੇ ਮਾਇਆ ਮੋਹ ਸੁਆਦ ਮਾਇਆ ਮੋਹ ਸੁਆਏ ਦੂਜੇ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਜਿਉ ਪਿੰਡ ਦਿੱਤਾ ਤਿਸ ਕਭੂ ਨਾ ਚੇਤੈ ਜੋ ਦੇਂਦਾ ਰਿਜਕ ਸੰਭਾਹੇ ਜਮ ਕਾ ਫਾਹਾ ਗਲਹੋ ਨਾ ਕੱਟੀਐ ਫਿਰ ਫਿਰ ਆਵੈ ਜਾਏ ਮਨਮੁਖ ਕਿਛੂ ਨਾ ਸੂਝੈ ਅੰਧਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੈ ਮਨ ਆਏ ਸੁਖ ਮਾਣੇ ਸੁਖ ਪੈਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਓ ਮਨਹੋਨਾ ਵਿਸਾਰੀਐ ਜਿਤ ਦਰ ਸੱਚੈ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣ ਤਾਸ ਗੁਰਮਤੀਆ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਓ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ ਸੱਚੈ ਸਬਦ ਸਾਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੈ ਮਾਹੇ ਬਿਨ ਨਾਵੈ ਧ੍ਰਿਗ ਜੀਵਾਸ ਗੁਰਮਤੀ ਨਾ ਉਪਾਈਐ ਮਨਮੁਖ ਮੋਹਿ ਵਿਨਾਸ ਜਿਉ ਭਾਵੈ ਤਿਉ ਰਾਸ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬਦਾ ਤੂੰ ਸਭਨਾ ਰਾਸ ਸਭ ਸੁਧੈ ਪਾਸੋ ਮੰਗਦੇ ਨਿਤ ਕਰੇ ਅਰਦਾਸ ਜਿਸੂ ਦੇ ਤਿਸ ਸਭ ਕਿਛ ਮਿਲੈ ਇੱਕ ਨਾ ਦੂਰ ਹੈ ਪਾਸ ਤੁਧ ਬਾਝੋ ਥਾਓ ਕੋ ਨਾਹੀ ਜਿਸ ਪਾਸੋ ਮੰਗੀਐ ਮਨ ਵੇਖੋ ਕੋ ਨਿਰਜਾਸ ਸਭ ਤੁਧੈ ਨੋ ਸਲਾਹੇ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਸੂਪ ਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਕੀ ਨਹੀਂ

ਨਾਮੇ ਖਨ ਮਰ ਜਾਇਆ ਪੌੜੀ ਜੂ ਮਿਲਿਆ ਹਰ ਦੀਵਾਨ ਸਿਉਂ ਸਭਨੀ ਦੀਵਾਨੀ ਮਿਲਿਆ ਜਿੱਥੇ ਵੇ ਜਾਏ ਤਿੱਥੇ ਉਹ ਸੁਰਖ ਰੂਹ ਉਸ ਕੇ ਮੋਹ ਦਿੱਖੇ ਪਾਪੀ ਤਰਿਆ ਉਹ ਸੰਤਰ ਨਾਮ ਨਿਦਾਨ ਹੈ ਨਾਮ ਪਰਵਰਿਆ ਨਾਉ ਪੂਜੇ ਨਾਉ ਮੰਨੀਏ ਨਾਏ ਗਿਲਵਿਕ ਸਭ ਹੀਰਿਆ ਜਿੰਨੀ ਨਾਮ ਤੇ ਆਇਆ ਇੱਕ ਮਨ ਹੈ ਇੱਕ ਚੇਤ ਸੀ ਅਸਰ ਜਗ ਰਿਹਾ ਚਲੋ ਕਿ ਮਹਿਲਾ ਤੀਜਾ ਆਪ

भाई गरवन गर मैन सहज न आदि लो मिले मैल ना मिचों जाए खन पल हर ना मन वसे सब अक्षर तीर्थ नाए सच्चे मैल न लगी मन लागे दूजे पाए तोती तोती मूल न उतरे जे अक्षर तीर्थ नाए मनमुख कर्म करे हंकारी सब दुखों दुख कमाए नानक मेला उजल ता ਧੀਏ ਜਾਂ ਸਤਿਗੁਰ ਮਾਏ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਰਲੇ ਪਿਆ ਕਿਰਤ ਫਰਾਏ ਲਿਵ ਧਾਤ ਦੇ ਰਾਹ ਹੈ ਹੁਕਮੀ ਕਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦੀ ਕਸਰਤ ਧੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਝ ਸਮਾਏ ਸਮਾਏ ਮਨ ਜੋ ਇਸੇ ਸੂ ਲਹੇ ਸੱਚੇ ਸਬਦ ਸਪਾਏ ਅੰਮ੍ਰਿਤ ਨਾਮ ਸਦ ਪੁੰਚੀਏ ਗੁਰਮੁਖ ਕਰ ਕਮਾਏ ਵਹਿਣਾ ਮੰਨੇ ਜਾ ਜੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਮਠਾਰਿਆ ਕੂੜ ਕੁਸਤ ਕਮਾਏ ਗੁਰ ਪ੍ਰਸਾਦੀ ਮਨ ਜਿਨੇ ਹਰ ਜੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤਰ ਪਾਗ ਹੋਵੇ ਮਨੋ ਮੁਖ ਮਸਤਕ ਪੌੜੀ ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤਰ ਪਾਗ ਲਿਖ ਹੋਵੇ ਮੁਖ ਮਸਤਕ ਤਿੰਨ ਜਨ ਲਹਿਰ ਦੇ ਰਾਖੀ ਹਰਿ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰ ਬਚਨੀ ਸਹਿਜੇ ਚਾਖੀ ਤਾਂ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸੂਰਜ ਰਹਿਣੇ ਕੀ ਰਾਖੀ ਅੜਸਦ ਗੋਚਰ ਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੂ ਸਿਰ ਲੇਖੀ ਲਾਏ ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵ ਲਾਏ ਸਤਿਗੁਰ ਜਿੰਨੀ ਨਾ ਸੇਵਿਓ ਤਿੰਨਾ ਬਿਰਥਾ ਜਨਮ ਗਵਾਏ ਨਾਨਕ ਜੋਤਿਸ ਭਾਵੇ ਸੋ ਕਰੇ ਕਹਿਣਾ ਕਿਸੀ ਨ ਜਾਏ ਮਹੱਲਾ ਤੀਜਾ ਮਨ ਵਿਕਾਰੀ ਵਿਹੜਿਆ ਵਿਕਾਰਾ ਕਰਮ ਕਮਾਏ ਦੂਜੇ ਪਾਏ ਗਿਆਨੀ ਪੂਜਦੇ ਦਰਗਾਹ ਮਿਲੇ ਸਜਾਏ ਆਤਮ ਦਿਓ ਪੂਜੀਏ ਬਨ ਸਤਿਗੁਰ ਬੂਜਨ ਪਾਏ ਜਪ ਤਰ ਸੰਜੁ ਪਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੇ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦੈ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲਖ ਪਾਪੀ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜੈਤ ਦਾਲ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਚਿੱਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ

ਕਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਦਾਨ ਹੈ ਕਰਮ ਪ੍ਰਾਪਤ ਹੋਏ ਸੱਚ ਰੱਖੇ ਗੁਰ ਸ਼ਬਦ ਸਿਉਂ ਤਿੰਨ ਸੱਚੀ ਸਦਾ ਲਿਵਲੈ ਹੋਏ ਨਾਨਕ ਜਿਸਨੂੰ ਮੇਲੇ ਤਾਂ ਵਿਛੜੇ ਸਹਿ ਸਮਾਵੇ ਸੋਏ ਮਹੱਲਾ ਤੀਜਾ ਸੋ ਭਗਵਤੀ ਸੋ ਭਗਵੰਤੇ ਜਾਣੇ ਗੁਰ ਜੋ ਭਗਵੰਤੇ ਜਾਣੇ ਗੁਰ ਪ੍ਰਸਾਦੀ ਆਪ ਜਾਣੇ ਧਾਵਤ ਰੱਖੇ ਇੱਕ ਘਰ ਜਾਣੇ ਆਣੇ ਜੀਵਤ ਮਰੇ ਹਰ ਨਾਮ ਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾ ਹਵੇ ਸੋਏ ਮਹਿਲਾ ਤੀਜਾ ਅੰਤਰ ਕਪਟ ਭਗਵਤੀ ਕਹਾਏ ਪਖੰਡ ਪਾਰਬਣ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਲਿਆਏ ਸਤਸੰਗਤ ਸਿਉਂ ਬਾਦ ਰਚਾਏ ਅੰਧਨ ਦੁਖੀਆ ਦੂਜੇ ਪਾਏ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੁਖ ਨ ਪਾਏ ਪੌੜੀ ਸਤਿਗੁਰ ਜਿਨੀ ਪਿਆਇਆ ਸੇ ਕੜਾ ਨ ਸਵਾਈ ਸਤਿਗੁਰ ਜਿਨੀ ਪਿਆਇਆ ਸੇ ਤ੍ਰਿਪਤ ਕਾਈ ਸਤਿਗੁਰ ਜਿਨੀ ਪਿਆਇਆ ਤਿਨ ਜਮ ਡਰ ਨਾਹੀ ਜਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਏ ਇੰਨੇ ਤਨ ਇੱਥੇ ਉੱਥੇ ਮੁਕੁਜਲੇ ਹਰ ਦਰਗਾਹ ਪੈਂਦਾ ਜਾਏ ਸਲੋਕ ਮੁਹੱਲਾ ਤੀ ਦੂਜਾ ਜੋ ਸਿਰ ਸਾਈ ਨਨਵੇਂ ਸੋ ਸਿਰ ਦੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਿਆ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ

ਮੰਤਨ ਸੋਪੇ ਕੰਤ ਕੋ ਸ਼ਬਦੇ ਤਰੇ ਪਿਆਰ ਬਹਿਨਾ ਵੇ ਕਿਨ ਨ ਪਾਇਆ ਦੇਖੋ ਹਿਰਦੇ ਵਿਚਾਰ ਨਾਨਕ ਸਸ ਵਾਲਿਓ ਸੁਲੱਖਣੀ ਜੈ ਰਾਵੀ ਸਿਰਜਣਹਾਰ ਮਹੱਲਾ ਤੀਜਾ ਮਾਇਆ ਮੋਹ ਗਵਾਰ ਹੈ ਤਿਸਦਾ ਨਾਲ ਦਿਸੇ ਔਰ ਵਾਰ ਨ ਪਾਰ ਮਨਮੁਖ ਗਿਆਨੀ ਮਹਾਂ ਦੁੱਖ ਪਾਏਂਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਅਠ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਸਤਿਗੁਰ ਸੇਵੇ ਆਪਣਾ ਭੋਜਨ ਉਤਲੇ ਭੋਜਨ ਉਤਰੇ ਪਾਰ ਨਾਨਕ ਗੁਰਮੁਖ ਸਚ ਸਮਾਵੇ ਸਚਨਾਮ ਰਤਾਰ ਪੌੜੀ ਹਰ ਜਲ ਥਲ ਮਈਲ ਭਰਪੂਰ ਦੂਜਾ ਨਾਹੀ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਮਾਰ ਕੰਡੋ ਕੜੋਏ ਸਤਿਆਰਾ ਦੇਵ ਡਿਆਈ ਹਰ ਧਰਮ ਨਿਆਉ ਕੀ ਹੋਏ ਸਾ ਸਭ ਹਰ ਕੀ ਕਰੋ ਸਤ ਜਨ ਗਰੀਬ ਨਾਥ ਰਾਖ ਲਿਓ ਜੈਕਾਰ ਕੀਓ।

ਪਰ ਛੋੜਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ ਸਿਰਜ ਨਾ ਕਦੇ ਨਾ ਚੁੱਕੀ ਜਲਦੀ ਕਰੇ ਪੁਕਾਰ ਨਾਨਕ ਮੈਂ ਨਾਨੇ ਕਾ ਰੂਪ ਕੁਸੋਨੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰਤੀ ਸੁਹਾਗਨੀ ਸਤਿਗੁਰ ਕੇ ਪਾਏ ਪਿਆਰ ਸਦਾ ਰਵੇ ਪਰ ਆਪਣਾ ਸੱਚੇ ਪ੍ਰੇਮ ਪਿਆਰ ਅਤ ਸੁਹਲ ਸੁੰਦਰੀ ਸੁਭਾਵੰਤੀ ਨਾਰ ਨਾਨਕ ਨਾਮ ਸੁਹਾਗਨੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਾਭ ਕਰੂੰ ਉਸਤ ਜਿਨ ਫਾਤੇ ਕਾਢਿਆ ਹਰ ਤੁਧਨੋ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨੇ ਮਾਣਿਆ ਤੂੰ ਮਾਨ ਹਰ ਢਾਡੀ ਹੂੰ ਢਾਡਿਆ ਢਾਡਿਆ ਹਰ ਹੰਕਾਰੀਆ ਮਾਰਨ ਵਾਰੇ ਮਨ ਮੁਖ ਮੂੜਿਆ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਨਾਥਿਆ ਸਲੋਕ ਮਹਿਲਾ ਤੀਜਾ ਸਤਿਗੁਰ ਕੇ ਪਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੇ ਕੋਈ ਕਿਰਪਾ ਕਰੇ ਜਿਸ ਆਪਣੀ ਤਿਸ ਕਰਨ ਪ੍ਰਾਪਤ ਹੋਏ ਨਾਨਕ ਨਾ ਨਾਨਕ ਕਰਨ ਕਰਤੇ ਵਸੇ ਗੁਰਮੁਖ ਬੂਝੇ ਕੋਏ ਮਹਿਲਾ ਤੀਜਾ ਨਾਨਕ ਹਰ ਨਾਮ ਹਰ ਨਾਮ ਜਿਨੀ ਰਾਧਿਆ ਅੰਦਨ ਹਰ ਲਵ ਲਾਏ ਤਾਰ ਲਵ ਤਾਰ ਮਾਇਆ ਬੰਦੀ ਖਸਮ ਕੀਰਤਨ ਅੱਗੇ ਕਮਾਏ ਕਮਾਕਾਰ ਪੂਰੇ ਪੂਰਾ ਕਰ ਛੋੜਿਆ ਹੁਕਮ ਸਵਾਲ ਹਾਰ ਗੁਰ ਪ੍ਰਸਾਦੀ ਜਿਨੀ ਬੁੱਝਿਆ ਤਿਨ ਪਾਇਆ ਮੁਖ ਦੁਆਰ ਮਨ ਮੁੱਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜਨਾਰ ਗੁਰਮੁਖ ਜਿਨੀ ਰਾਧਿਆ ਤਿਨੀ ਕਰਿਆ ਭੋਜ ਸੰਸਾਰ ਸਭ ਗੁਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਨਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹੈ ਹਰ ਸਭ ਕਿਸ ਜਾਣਦਾ ਹਰ ਜੇਵੜ ਨਾਹੀ।

ਹਾਰਦਾ ਸਲਾਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹਲਾ ਤੀਜਾ ਆਪਣੇ ਪ੍ਰੀਤ ਮਿਲ ਰਹਾ ਅੰਤਰ ਕਰ ਤਾਰ ਸਲਾਹੀ ਸੋ ਪੁਰਸ ਸਦਾ ਸਦਾ ਗੁਰ ਕੇ ਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ ਸਾਈ ਸੁਲ ਸੁਹਾਗਣ ਨਾਰ ਮਹਲਾ ਤੀਜਾ ਗੁਰ ਸੇਵਾ

ਨਹੀਂ ਫਿਰ ਰਹਿਣ ਚੁਣ ਕਰ ਨਰਕ ਘੋਰ ਚਾ ਲੈਣ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ ਸਲੋਕ ਮਹਿਲਾ ਪਹਿਲਾ ਕੋ ਬੁੱਧ ਡੂਮਣੀ ਕੋ ਬੁੱਧ ਡੂਮਣੀ।

ਕਾਰਜ ਦੇ ਸਵਾ ਸਤਿਗੁਰ ਸਚ ਸਾਖੀਏ ਸੰਤਾਂ ਸੰਗਨ ਦਾਨੇ ਅੰਮ੍ਰਿਤ ਚਾਖੀਏ ਪੈ ਪੰਜ ਨਿਰਵਾਣ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਲਖ ਪ੍ਰਭ ਲਾਖੀਏ ਮਹੱਲਾ ਤੀਜਾ ਜਿਉ

ਉਹਨਾਂ ਕੇ ਮਕਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲੀਏ ਉਲਟੀ ਪਈ ਨਵਨਿਧ ਖਰਚਿਓ ਖਾਓ ਅਠਾਰੈ ਸਿੱਧੀ ਪਿੱਛੇ ਲੱਗੀਆਂ ਫਿਰ ਨਿੱਜ ਕਰ ਵਸੇ ਨਿੱਜ ਥਾਈ ਆਨੰਦ ਤੁਣੀ ਸਦੇ ਵੱਜਦੇ ਉਣ ਮਨ ਹਰ ਲੈ ਲਾਏ ਨਾਨਕ ਹਰ ਭਗਤ ਤਿੰਨਾ ਕੈ ਮਨ ਵਸੇ ਜਨਮਸਤਕ।

ਨਿਤ ਦੇਵ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੀ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਸੁਧ ਇੱਕ ਓਂਕਾਰ ਸਤਿਗੁਰ ਪ੍ਰਸਾਦ

ਆਓ ਭਰਮ ਭੁਲਾਵਾਂ ਵਿੱਚੋਂ ਜਾਏ ਉਪਜੇ ਸਹਿ ਸੁੰਗਿਆਨ ਮਤ ਜਾਗੇ ਵਰ ਪ੍ਰਸਾਦ ਅੰਤਰ ਲਿਵ ਲਾਗੇ ਸੰਗਤ ਨਾਹੀ ਮਰਨਾ ਹੁਕਮ ਉਪਜੇ ਸਹਿਜ ਗਿਆਨ ਮਤ ਜਾਗੇ ਗੁਰ ਪ੍ਰਸਾਦੀ ਅੰਤਰ ਲਿਵ ਲਾਗੇ ਸੰਗਤ ਨਾਹੀ ਮਰਨਾ ਹੁਕਮ ਪਛਾਣ ਤਾਂ ਖਸਮੇ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤਰੋਚਨ ਕਾ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਰਾ ਮਰਨ ਭੋ ਵਿਸਰ ਗਿਆ ਕੁਟੰਬ ਦੇਖ ਬਿਕਸੇ ਕਮਲਾ ਜਿਉਂ ਪਾਰ ਕਰ ਜੂਹੀ ਕਪਟ ਨਰਾ ਦੂੜਾਇਓ ਜੇ ਜੰਮੇ ਤਨਾ ਤਨ ਆਗ ਲੜੇ ਮੈਂ ਰਹਿ ਨ ਜਾਏ ਕੋਈ ਸਾਜਨ ਆਏ ਕਹੇ ਮਿਲ ਮੇਰੇ ਬਿਠਾ ਲਹਿ ਬਹਾੜੀ ਲਵਲਾਏ ਮਿਲ ਮੇਰੇ ਰਮੀਆਂ ਮੈਲੇ ਛਡਾਏ ਰਹਾਉ ਅਨੇਕ ਅਨੇਕ ਭੋਗ ਰਾਜ ਵਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਆ ਜਨਮ ਗਵਾਇਓ ਆਲਸੀਆ ਬਿਕਮ ਘੋਰ ਪੰਚਾਲਨਾ ਪ੍ਰਾਣੀ ਰਵਲ ਸਸ ਪੈ ਨਾ ਪਰਵੇਸ਼ ਮਾਇਆ ਮੋਹ ਤਾਂ ਵਿਸਰ ਗਿਆ ਤਾਂ ਤਜੀਅਲੇ ਸੰਸਾਰ ਆਜ ਮੇਰੇ ਮਨ ਪ੍ਰਗਟ ਪਿਆ ਪੇਖੀਅਲੇ ਧਰਮ ਰਾਓ ਤਾਂ ਕਰ ਦਲ ਕਰਨ ਮਹਾਂਬਲੀ ਤਿੰਨ ਆਗ ਲੜੇ ਮੈਂ ਰਹਿ ਨ ਜਾਏ ਜੇ ਕਹੁ ਮੂੰ ਉਪਦੇਸ਼ ਕਰਤ ਹੈ ਤਾਂ ਬੰਤ ਰਹਿਣਾ ਰਤੜਾ ਨਰਹਿਣਾ ਜੇ ਐ ਜੀ ਤੂੰ ਆਪੇ ਸਭ ਕੁਛ ਜਾਣਦਾ ਬਦ ਤਰਲੋਚਨ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀ ਕੋ ਕਾ ਚਰਜੇ ਕਿਸਨੂ ਰੇ ਪਖੰਡੀਆ ਅਬ ਕੁਛ ਕਹਿਣ

ਤਾਵੇਗ ਮੁੜਿਆ ਤੂੰ ਕਮਣ ਕੁਮਤ ਭਰਮ ਲਾਗਾ ਚੇਤ ਰਾਮ ਨਾਹੀ ਜਾ ਪਰ ਜਾਗਿਆ ਜਨ ਵਿਚਰੇ ਅਨਰਾਧਾ ਰਹਾਉ ਬਾਲ ਬਨੋਦ ਚੰਦ ਰਸ ਲਾਗਾ ਖਨ ਖਨ ਗੋ ਮੋਹੇ ਵਿਆਪੇ ਰਸ ਨਿਤ ਸਿਮੇਦ ਅੰਮ੍ਰਿਤ ਬਖ ਚਾਖੀ ਤੋ ਪੰਚ ਪ੍ਰਗਟ ਸੰਤਾਪੇ ਜਪ ਤ ਸੰਜਮ ਛੂੜ ਸੁਖਿਰਤ ਮਤ ਰਾਮ ਨਾਮ ਨਾਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਣ ਸਖਤ ਗਲ ਬੰਧਿਆ ਤਰਨ ਤਰਨ ਤੇਜ ਪਰ ਕਰਿਆ ਮੁਖ ਜੋਈ ਸਰ ਅਪਸਰ ਅਵਸਰ ਪਛਾਣਿਆ ਅਣਮਤ ਕਾਮਾ ਬਹਿ ਭੂਲੇ ਪਾਪ ਨ ਪਛਾਣਿਆ ਸਤ ਸੰਬਤ ਦੇਖੇ ਮਨ ਗਰ ਗਰਬਿਆ ਰਾਮੇ ਹਿਰਦੇ ਤੇ ਖੋਇਆ ਅਵਰ ਮਰਤ ਮਾਇਆ ਮਨ ਤੋ ਲੇ ਤੋ ਭਾਗ ਮੁਖ ਜਨਮ ਵਗੋਇਆ ਉਂਡਰ ਕੇਸ ਕੁਸਮ ਤੇ ਤੁਲੇ ਸਪਤ ਪਤਾਲ ਕੀ ਬਾਣੀ ਲੋਚਨ ਸਮਰੈ ਬਦਲ ਬੱਲਾ ਨਾਠੀ ਤਾਂ ਕਾਮ ਪਵਸ ਮਦਾਣੀ ਤਾਂ ਤੇ ਬਿਖੇ ਗਈ ਮਤ ਪਾਸ ਕਾਇਆ ਕਮਲ ਕਲਾਂ ਕਮਲਾਮ ਕਮਲਾਨਾ ਅਵਗਤ ਬਾਣ ਛੋੜ ਮਿਰਤ ਮੰਡਲ ਤੋਂ ਪਾਸੇ ਪਛਤਾਣਾ ਨਿਕਟ ਦੇਖ ਤੁਨ ਉਪਜੇ ਮਾਨ ਕਰਤ ਨਹੀਂ ਬੁਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੇ ਥਾਕਾ ਤੇਜ ਉੱਡਿਆ ਮਨ ਪੰਖੀ ਕਰ ਅੰਗਨਾ ਸੁਖਾਈ ਬੇਣੀ ਬੇਣੀ ਕਹਿ ਸੁਨੂਰੇ ਭਗਤ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੂੰ ਹੀ ਮੋਹੀ ਤੂੰ ਹੀ ਅੰਤਰ ਕੈਸਾ ਨਾਨਕਟ ਜਲ ਤਰੰਗ ਜੈਸਾ ਜਿਉਂ ਤੇ ਹਮ ਨਾ ਪਾਪ ਕਰੰਤਾ ਹੈ ਅਨੰਤਾ ਪਤਤ ਪਾਵਨ ਨਾਮ ਕੈਸੇ ਹੰਤਾ ਰਹਾਉ ਤੁਮ ਜੋ ਨਾਇਕ ਆਛੋ।

ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰ ਨਾਮ ਤੇ ਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੇ ਜੀਓ ਮੈਂ ਹਰ ਹਰ ਕਰਤ ਲਿਆ ਬਨ ਪੱਲੇ ਮੇਰਾ ਪ੍ਰਾਣ ਸਿਖਾਈ ਸਦਾ

ਬਕਾਣੇ। ਮੈਂ ਔਖਦ ਮੰਤਰ ਦੀ ਜੇਗਰ ਪੂਰੇ, ਮੈਂ ਹਰ ਹਰ ਨਾਮ ਉਦਰੀਏ ਜੀਉ, ਹਰ ਚਾਤਰ ਕੀ ਦੀਨ ਸਤਗੁਰ ਸ਼ਰਨਾਈ, ਹਰ ਹਰ ਨਾਮ ਬੂੰਦ ਮੁਖ ਪਾਈ, ਹਰ ਹਰ ਜਲ ਨਿਧਾਮ ਜਲ ਕੇ ਮੀਨੇ, ਜਲ ਨਾਨਕ ਜਲ ਬਨ ਮਰੀਏ ਜੀਉ, ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਪਾਈ, ਮੇਰਾ ਹਰ ਪ੍ਰਭ ਦੱਸੋ ਮੇਰੇ ਭੁੱਖ ਲੈ ਮੈਂ ਭੁੱਖ ਲਗਾਈ, ਮੇਰੀ ਸ਼ਰਧਾ ਪੂਰਜਕ ਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਭੀਜੇ ਜੀਓ, ਮਿਲ ਸਤ ਸੰਗਤ

ਝੂਟਾ ਖਾਵੇ ਮੈਨੂੰ ਭਾਗਾਂ ਸਤਿਗੁਰ ਨਾ ਲੱਭੇ ਮੈਨੂੰ ਸੰਗਤ ਮੈਲ ਕਰੀ ਜੇ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਪੀਜੇ ਜੀਓ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸਨ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪਾਉਂਦਾ ਜੀਓ ਆਵੋ ਸੰਤ ਮੈਂ ਗਲ ਮੇ ਗਲ ਮਿਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਹੁੰਦਾ ਜੀਓ ਵਣ ਭਾਗੀ ਹਰ ਸੰਤ ਮਿਲਾਇਆ ਗੁਰਪੂਰੇ ਹਰ ਸਮੁਖ ਪਾਇਆ ਭਾਗੀ ਜਾਂ ਸਤਿਗੁਰ ਨਹੀਂ ਪਾਇਆ ਮਨ ਮੁਖ ਗਰਭ ਜੋਨੀ ਨਿਤ ਪਾਉਂਦਾ ਜੀਓ ਆਪ ਦਿਆਲ ਦੇ ਪ੍ਰਵਤਾਰੀ ਮਲ ਆਮੇ ਦਿਖਿਆ ਸਭ ਨਿਵਾਰੀ ਨਾਨਕ ਹਟ ਪਟਨ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਂਦਾ ਜੀਓ ਮਾਜ ਮਹੱਲਾ ਚੌਥਾ ਹਾਂ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਆਗਮ ਗੋਚਰ ਸੁਨਾਮੀ ਮਿਲ ਸਤਿਗੁਰ ਹਰ ਰਸ ਪੀਤੇ ਜੀਓ ਤਨ ਤਨ ਤਨ ਹਰ ਜਨ ਜਨ ਹਰ ਪ੍ਰਭ ਜਾਤਾ ਜਾਏ ਕੁਛ ਪੁੱਛਾ ਜਨ ਹਰ ਕੀ ਬਾਤਾਂ ਪਾ ਮਲੋਵਾ ਮਲ ਮਲ ਤੋਵਾਂ ਮਿਲ ਹਰ ਜਨ ਹਰ ਰਸ ਪੀਚੇ ਜੀਓ ਸਤਿਗੁਰ ਦਾਤੇ ਨਾਮ ਦਰਲਾਇਆ ਵਡਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਅੰਮ੍ਰਿਤ ਬੋ ਸਚ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੇਚੇ ਜੀਓ ਹਰ ਸਤਸੰਗਤ ਸਤਪੁਰਖ ਮਿਲਾਈਏ ਮਿਲ ਸਤਸੰਗਤ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪਰੀਚੇ ਜੀਓ ਮਾਜ ਮਹਿਲਾ ਚੌਥਾ ਆਵੋ ਭੈਣੇ ਸਤਿਗੁਰੂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦਸੇ ਤਿਸਤੇ ਹਾਂ ਵਾਰੀਆ ਮਿਲ ਸਤਸੰਗ ਤੁਲਦਾ ਹਰ ਸੱਜਣ ਹਾਂ ਸਤਿਗੁਰ ਵਿੱਚੋਂ ਘੁਮਾਈਏ ਜੀ ਘੁਮਾਈਆ ਜੀਓ ਜਾਂ ਜਾਂ ਦੇਖਾਂ ਤਾਂ ਤਾਂ ਸੁਆਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰਪੁਗਰੀ ਹਰ ਨਾਲ ਦਿਖਾ ਲਿਆ ਹਾਂ ਸਤਿਗੁਰ ਵਿੱਚੋਂ ਸਦ ਵਾਰਿਆ ਜੀਓ ਇੱਕੋ ਪਵਨ ਮਾਟੀ ਸਵੇਕਾ ਸਵੇਕਾ ਜੋਤ ਸਵਾਈਆ ਸਭ ਇੱਕੋ ਇਹ ਸਭ ਇੱਕਾ ਜੋਤ ਵਰਤੇ ਭਿੰਨ ਭਿੰਨ ਨਾ ਰਲੀ ਕਿਸੇ ਦੀ ਉਗਲਾਈਆ ਗੁਰਪ੍ਰਸਾਦ ਦੀ ਇੱਕ ਨਦਰੀ ਆਇਆ ਹੁਣ ਸਤਿਗੁਰ ਵਿੱਚੋਂ ਬਤਾਇਆ ਜੀਓ ਜਾਂ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਪਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਉਪਕਾਰੀ ਆ ਜੀਓ ਸਤਿ ਚੌਦੇ ਮਹਿਲੇ ਚੌਥੇ ਕੇ ਮਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ

ਹੁਣ ਕਦ ਮਿਲੀਏ ਪ੍ਰਤ ਭਗਵੰਤਾ, ਮੋਹੇ ਰਹਿਣ ਵਾਲੇ ਨੀ ਦਿਨ ਆਵੇ, ਬਨ ਦੇਖੇ ਬਲ ਦਰਬਾਰੇ ਜੀਓ, ਕੋਲੀ ਜੀਓ ਕੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ, ਰਾਉ ਭਾਗਵਾ ਗੁਰ ਸੰਤ ਮਿਲਾਇਆ, ਪਰ ਅਵਨਾਸੀ ਕਰਮੇ ਪਾਇਆ, ਸੇਵ ਕਰੀ ਪਲ ਪਲ ਚਿਸਣ ਵਿਛੜਾ, ਜਨ ਨਾਨਕ ਦਾਸ ਮਾਰੇ ਜੀਓ, ਹਾਂ ਕੋਲੀ ਜੀਓ ਕੋਲ ਕਮਾਈ।

ਜੋਰ ਸੋਰੀ ਦਾ ਸਹੇਲਾ ਜੇ ਧਰੀ ਦੇ ਤੂੰ ਬੁੱਠਾ ਸਭਨਾ ਕਹਿਦ ਤਾਰਾ ਜੀਓ ਤੂੰ ਸਾਂਝਾ ਸਹਿਪਾ ਬਾਪ ਹਮਾਰਾ ਨੌਨੇ ਦ ਤੇਰੇ ਅਖਟ ਭੰਡਾਰਾ ਜਿਸ ਤੂੰ ਦੇ ਤੂੰ ਤ੍ਰਿਪਤ ਕਾਵੇ ਸੋਈ ਭਗਤ ਤੁਮਾਰਾ ਜੀਓ ਸਭ ਕੋ ਆਸੇ ਤੇਰੀ ਬੈਠਾ ਘੜਘੜ ਅੰਤਰ ਤੂੰ ਬੂਠਾ ਸਾ ਸਾਂਝੀ ਵਸਦਾ ਹੈ ਤੂੰ ਕਿਸੇ ਨਾ ਦਿਸੇ ਬਾਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਪਵਾਇਆ ਪਵਾਏ ਨਾਨਕ ਦਾਸ ਤੇਰੇ ਬਲਹਾਰੇ ਸੀਰਾ ਖੇਲ ਦਸਹਾਰਾ ਜੀਓ ਮਾਜ ਮਹਿਲਾ ਪੰਜਵਾਂ ਅਨਹੰਦ ਵਾਜੇ ਸਹਿਜ ਸਹਿਲਾ ਸ਼ਬਦ ਅਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਅਸਨ ਵਿੱਚ ਸਵਾਰਿਆ ਜੀਓ ਫਿਰ ਕਰ ਆਪਣੇ ਗਏ ਮੈਂ ਆਇਆ ਜੋਲ ਜੋਲ ਲੀਂਦਾ ਸੋਈ ਪਾਇਆ ਤ੍ਰਿਪਤ ਕਾਏ ਰਿਹਾ ਹੈ ਸੰਤੋ ਗੁਰ ਅਨਪਾ ਪੁਰਖ ਦਿਖਾਰਿਆ ਜੀਓ ਆਪੇ ਰਾਜਨ ਆਪੇ ਲੋਗਾਂ ਆਪੇ ਨਿਰਬਾਣੀ ਆਪੇ ਭੋਗਾਂ ਆਪੇ

ਜੋਤੀ ਜੋਤ ਮਿਲੀ ਸੁਖ ਪਾਇਆ, ਜੈ ਨਾਨਕ ਪਸਾਰਿਆ ਜੀਓ, ਮਾਜ ਮਹਿਲਾ ਪੰਜਵਾਂ, ਜਿਤ ਕਰ ਪੈਰ ਸੁਹਾਗ ਮਨਾਇਆ, ਤਿਤ ਕਰ ਸਿਖੀਏ ਮੰਗਲ ਗਾਇਆ, ਅੰਤ ਬਿਨੋਤ ਤੇ ਕਰ ਸੋਏ ਜੋ ਧਨ ਕੰਤ ਸ਼ਿੰਗਾਰੀ ਜੀਓ, ਸਾਗਣ ਵੰਤੀ ਸਾਬੜ ਪਾਗਣ, ਪੁੱਤਰਵੰਤੀ ਥੀਲਵੰਤ ਸੁਹਾਗਣ, ਰੂਪਵੰਤ ਸੱਸ ਗੁਰ ਬਚਖਣ, ਸੂਤਨ ਕੰਤ ਪਿਆਰੀ ਜੀਓ, ਚਾਰ ਮੰਤ ਸਾਈ ਪ੍ਰਧਾਨੇ, ਸਭ ਸ਼ਿੰਗਾਰ ਬਣੇ ਪਿਛੀ ਗਿਆਨੇ, ਸਾਕਲਵੰਤੀ ਸਾਕਲਵੰਤੀ ਸੱਸ ਬਰਾਈ, ਜੋ ਪੈਰ ਕਹਿ ਰੰਗ ਸਵਾਰੀ ਜੀਓ, ਮਹਿਲਾ ਮਹਿਮਾ ਤਿੱਤੀ ਕਹਿ ਨਾ ਜਾਏ, ਜੋ ਕਰ ਮੇਲੇ ਅੰਗ ਅੰਗ ਲਾਏ, ਫਿਰ ਸੁਹਾਗ ਵਰ ਅਗਮ ਗੋਚਰ, ਜਨ ਨਾਨਕ ਪ੍ਰੇਮ ਸੁਧਾਰ ਸੁਧਾਰੀ ਜੀਓ, ਮਾਜ ਮਹਿਲਾ ਪੰਜਵਾਂ, ਖੋਜਤ ਖੋਜ ਦਰਸਨ ਚਾਏ, ਭਾਂਤ ਭਾਂਤ ਬਣ ਬਣ ਵਗਾਏ, ਨਿਰਗੁਣ ਸਰਗਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਲਾਵੇ ਜੀਓ, ਖੜ ਸ਼ਸਤਰ ਖਾਟ ਸ਼ਾਸਤ ਦੀ ਚਰਤ ਗਿਆਨਾ, ਪੂਜਾ ਤਿਲਕ ਤੀਰਥ ਸੁਨਾਨਾ, ਨਿਵਲੀ ਕਰਮਾ ਸੰਚੋਰੇਸੀ ਚੌਰਾਸੀ, ਇਨ ਮੈਂ ਸਾਧਨਾ ਵੇ ਜੀਓ, ਅਨਕ ਬਰਖ ਕੀਏ ਜਬ ਤਾਪਾ, ਅਗਵਨ ਕੀਆ ਧਾਤੀ ਪਰਮਾਤਾ, ਅਖਨ ਇੱਕ ਖੰਡ ਹੈ ਵੇ ਸਾਧਨਾ ਵੇ, ਜੋਗੀ ਬੋੜ ਬੋੜ ਉਠਤਾਵੇ ਜੀਓ, ਕਰ ਕਿਰਪਾ ਮੁਇ ਸਾਜ ਮਿਲਾਇਆ, ਮੰਤਨ ਤੀਤਲ ਤੀਰ ਜਪਾਇਆ, ਪ੍ਰਭ ਅਵਨਾਸੀ ਬਸਿਆ ਘਟਿਆ ਪੀਤਰ, ਹਰ ਮੰਗਣ ਨਾਨੇ ਗਾਵੇ ਜੀਓ, ਮਾਜ ਮਹੱਲਾ ਪੰਜਵਾਂ, ਪਾਰ ਬ੍ਰਹਮ ਅਪਰੰਪਰ ਦੇਵਾ, ਅਗਮ ਗੋਚਰ ਰੇਵਾ, ਦੀਨ ਦਿਆਲ ਗੋਪਾਲ ਗੋਵਿੰਦਾ, ਹਰ ਧਿਆਵ ਗੁਰਮੁਖ ਗਾਤੀ ਜੀਓ, ਗੁਰਮੁਖ ਮਧਸੂਦਨ ਸਤਾਰੇ, ਗੁਰਮ ਸੰਗੀ ਕ੍ਰਿਸ਼ਨ ਮਰਾਰੇ, ਦਿਆਲ ਦਮੋਦਰ ਗੁਰਮੁਖ ਪਾਈਏ, ਹੋਰ ਕਿਤੇ ਨਾ ਭਾਂਤੀ ਜੀਓ, ਨਿਰਹਾਰੀ ਕੇਸ ਕਨਰ ਵੈਰਾ, ਕੋਟ ਜਨਾ ਕਹਿ ਪੂਜੇ ਪੈਰਾ, ਗੁਰਮੁਖ ਹਿਰਦੇ ਜਾ ਕੇ ਹਰ ਹਰ, ਸੂਈ ਭਗਤ ਕ੍ਰਾਂਤੀ ਜੀਓ, ਮੋਗ ਦਰਸ਼ਨ ਬਿਆੰਤ ਅਪਾਰਾ, ਵੱਡ ਸਮਰੱਥ ਸਦਾ ਦੇ ਤਾਰਾ, ਗੁਰਮੁਖ ਨਾਮ ਜਪੀਏ ਤਤ ਤਰੀਏ, ਗਤ ਨਾਨਕ ਘਰ ਲੈ ਜਾਤੀ ਜੀਓ, ਮਹੱਲਾ ਮਾਜ ਮਹੱਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਨਾ ਤੇਰਾ ਮਾਂ

ਤਾਂ ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਖਾਕ ਸੰਤਨ ਕੀ ਦੇ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ। ਦਰਸ਼ਨ ਤੇਰ ਸਮਾਨਾ ਕਾਵੇ, ਨਾਨਕ ਮਿਲ ਸਵਾਈ ਜੀਓ। ਮਾਜ ਮਹੱਲਾ ਪੰਜਵਾਂ, ਦੁਖਤ ਦੇ ਤਾਂ ਦੁਖਤ ਦੇ ਜਾਂ ਵਿਸਰ ਜਾਵੇ। ਭੁੱਖ ਵਿਆਪੇ ਬੋਬਿਦ ਤਪਤਾਵੇ।

ਸਤਿਸੰਗ ਗੁਰਮੁਖ ਗਵਾਹ ਭਾਣੇ ਪਰਮ ਪਰੇ ਬੋਜੋ ਭੋਜੋ ਨੀ ਸਭ ਕਿਸ ਫੇਰ ਜਾਏ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਾਤੇ ਸਭ ਤੇਰਾ ਪਾਣਾ।

ਸਿਮਰਤ ਠੰਡਾ ਜੀਵਨ ਜੀਵਾਂ ਜੀਓ ਸਦਾ ਸੰਗੀ ਹੈ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸੈਨ ਮੰਤ੍ਰਿਪਤ ਤ੍ਰਿਪਤਾਇਨ ਗੁਰਮੁਖ ਅੰਬਤ ਪੀਵਾਂ ਜੀਓ ਦੁੱਖ ਸੁੱਖ ਪਿਆਰੇ ਤੁਧ ਧਿਆਈ ਏਕ ਏ ਸੁਮਤ ਗੁਰ ਤੇ ਪਾਈ ਗੁਰੂ ਤੇ ਪਾਈ ਨਾਨਕ ਕੀ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰੀਵਾਂ ਜੀਓ ਮਾਜ ਮਹੱਲਾ ਪੰਜਵਾਂ ਧੰਨ ਸੋ ਵੇਲਾ ਜਿਤਨਾ ਸਤਿਗੁਰ ਮਿਲਿਆ ਸਭ ਦਰਸ਼ਨ ਨੇਤਰ ਪੇਖਤ ਤਰਿਆ ਧਨ ਮੂਰਤੇ ਚੱਸੇ ਪਲ ਕਣੀਆਂ ਧਨ ਸੋ ਵੇ ਸੰਯੋਗਾ ਜੀਓ ਉਦਮ ਕਰਤ ਮਨ ਨਿਰਮਲ ਹੁਆ ਹਰ ਮਾਰਗ ਚਲਤ ਧਰਮ ਸਿਰ ਹੁਆ ਨਾਮ ਨਿਦਾਨ ਸਤਿਗੁਰ ਸੁਨਾਇਆ ਮਿਟ ਗਏ ਸਗਲੇ ਦੂਰ ਰੋਗਾ ਜੀਓ ਅੰਤਰ ਬਾ ਤੇਰੀ ਬਾਣੀ ਤਦੇ ਆਪ ਕਥੇ ਤੈ ਆਪ ਵਖਾਣੀ ਗੁਰ ਕੈ ਆਸਾ ਵੀ ਕੋਇ ਕਵਰ ਨ ਕੋਇ ਹੋਏ ਗਜੀਓ ਅੰਬਤ ਰਸਰਗ ਤੇ ਪੀਆ ਹਰ ਪੈਨ ਨਾ ਭੋਜਨ ਦੀਆ ਨਾਮ ਰੰਗ ਰਾਮ ਚੋਈ ਤਮਾਸੇ ਨਾ ਉਹਨਾਂ ਨੇ ਕਿਨੇ ਭੋਗਾ ਜੀਓ ਮਾਜ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਿਕ ਮੰਗੋ ਕਰੋ ਬਿਨੰਤੀ ਮਾਨਤੀ ਅਗੋ ਵਾਰ ਵਾਰ ਜਾਈ ਲਖਵਰੀਆ ਦੇ ਸੰਤਨ ਕੀ ਤੂਰਾ ਜੀਓ ਸਮਦਾਤੇ ਤੁਮ ਪੁਰਖ ਬਤਾਤੇ ਤੁਮ ਸਮਰੱਥ ਸਦਾ ਸਤਦਾਤੇ ਸਭ ਕੋ ਤੁਮ ਹੀ ਤੇ ਤਰਸਾ ਵਰਸਾਵੇ ਓਸਰ ਕਰ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਭਵਨ ਪਨੀਤਾ ਆਤਮ ਗੁੜ ਬਿਖਣ ਦਿਨਾ ਹੀ ਜੀਤਾ ਸਮਦਾਤੇ ਤੁਮ ਪੁਰਖ ਬਤਾਤੇ ਤੁਧ ਜੇਵੜ ਅਵਰਨਾ ਸੂਰਾ ਜੀਓ ਦੇਨ ਸੰਤਨ ਕੀ ਮੇਰੇ ਮਨ ਲਾਗੀ ਦਰਮਕ ਬੈਂਸੀ ਕੁਵਡ ਭਾਗੀ ਸਚ ਕਰ ਬੈਸ ਰਹੇ ਗੁਣ ਗਾਏ ਨਾਨਕ ਬੈਂਸੇ ਪੂਰਾ ਜੀਓ ਮਾਜ ਮਹੱਲਾ ਪੰਜਵਾਂ ਵਿਸਰ ਨਾਈ ਏ ਵੜਦਾਤੇ ਕਰ ਕਿਰਪਾ ਭਗਤੀ ਸੰਗਰਾਤੇ ਦੰਸ ਰਹਿਣ ਜੀਓ ਸਤਿਆਈ ਇਹ ਦਾਨ ਮੋਹ ਕਰਨਾ ਜੀਓ ਮਾਟੀ ਅੰਧੀ ਸੁਰਤ ਸਮਾਈ ਸਭ ਕੁਛ ਦੀਆ ਭਲਿਆ ਜਾ ਭਲੀਆਂ ਜਾਈ ਆਨੰਦ ਮਨੋਦ ਚੋਇ ਤਮਾਸੇ ਤੁਧ ਭਾਵੇ ਸੋ ਹੋਣਾ ਜੀਓ ਜਿਸਦਾ ਦਿੱਤਾ ਕੁਛ ਵੀ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇਸ ਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਨਾ ਜੀਓ ਸਾਬਤ ਬੀਜੇ ਜਿਤ ਜਿਸਰ ਜਾਈ ਸਾਮਤ ਬੀਜੇ ਜਿਤ ਸਦ ਧਿਆਈ ਸਾਸ ਸਾ ਚਰ ਗੁਣ ਗਾਵਾਂ ਓਟ ਨਾਨਕ ਗੁਰ ਚਰਨੀ ਜੀ ਚਰਨਾ ਜੀਓ ਮਾਜ ਮਹੱਲਾ ਪੰਜਵਾਂ ਸਿਰਤ ਸਲਾਨ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤਦ ਪਾਈ ਜੋਈ ਸੋਈ ਜਪਸ ਜੋ ਪ੍ਰਭ ਜੀਓ ਭਾਵੇ ਭਾਣੇ ਪੂਰ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੂਈ ਗਾਵੇ ਸੋ ਸਹਿਬ ਤੇਰੇ ਮਨ ਪਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਹਿ ਮਨ ਮਾਨਾ ਜੀਓ ਤੂੰ ਸੰਤਨ ਕੀ ਕਰ ਪ੍ਰਤਪਾਲਾ ਸੰਤ ਖੇਲੇ ਤੁਮ ਸੰਗ ਗੋਪਾਲਾ ਆਪਣੇ ਸੰਤ ਤਦ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਣਾ ਜੀਓ ਹੁਣ ਸੰਤਨ ਕੇ ਮੇਰਾ ਮਨ ਕੁਰਬਾਨੀ ਕਰਵਾਨੇ ਜਨ ਤੂੰ ਜਾਤਾ ਜੋ ਤੁਧ ਮਨ ਭਾਣੇ ਤਨ ਕੇ ਸੰਗ ਸਦਾ ਸੁਭ ਪਾਇਆ ਹਰ ਸਨਾਨਕ ਤ੍ਰਿਪਤ ਕਾਨਾ ਜੀਓ ਮਾਜ ਮਹੱਲਾ ਪੰਜਵਾਂ ਤੂੰ ਜਲਣ ਤੂੰ ਜਲ ਨਧਾਮੀ ਤੁਮਾਰੇ ਤੇਰਾ ਨਾਮ ਬੂੰਦ ਬੂੰਦ ਹਮ ਚਾਤਰ ਤਿਖਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮੀ ਸੰਗ ਮਨ ਲੈਣਾ ਜੀਓ ਜਿਉਂ ਬਾਲਕ ਪੀ ਖੀਰ ਰਕਾਵੇ ਜਿਉਂ ਨਿਰਤਨ ਤਨ ਦੇਖ ਸੁਖ ਪਾਵੇ ਤ੍ਰਿਖਾ ਵੰਡ ਜਲ ਪੀਵਤ ਠੰਡਾ ਤਿਉਂ ਹਰ ਸੰਗੇ ਮਨ ਪੀਨਾ ਜੀਓ ਜਿਉਂ ਜਿਉਂ ਦਿਆਰੇ ਦੀ ਪ੍ਰਗਾਸਾ ਪਰਤਾ ਚਿਤ੍ਰਿਤ ਪੂਰਨ ਆਸਾ ਮਿਲਤ ਪ੍ਰੀਤ ਮੰਜਿਆ ਹੋ ਤਨੰਦਾ ਤਿਉਂ ਹਰ ਰੰਗ ਮਨ ਰੰਗੀਨਾ ਜੀਓ ਸੰਤਨ ਕੇ ਸੰਤਨ ਮੋਹ ਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਜ ਦੀਨਾ ਜੀਓ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਨਾ ਸਦਾ ਨਿਰਮਲੀਆ ਸੁਖਦਾਈ ਦੁਖ ਬਿਡਾਰਨ ਹਰੀਆ ਅਵਰ ਸਾਧ ਚਬ ਚ ਸਗਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜੀਓ ਜੋ ਜੋ ਪੀਵੇ ਸੋ ਤ੍ਰਿਪਤਾਵੇ ਅਮਰ ਹੋਵੇ ਸੋ ਨਾਮ ਰਸ ਪਾਵੇ ਨਾਮ ਨਿਦਾਨ ਕਿਸੇ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੂਠਾ ਜੀਓ ਜਨ ਹਰ ਰਸ ਪਾਇਆ ਸੋ ਤ੍ਰਿਪਤਾ ਕਾਨਾ ਜਨ ਹਰ ਸਾਧ ਪਾਇਆ ਸੋ ਨਾਹੀਂ ਡਲਾਨਾ ਕਿਸੇ ਪ੍ਰਾਪਤ ਹਰ ਨਾਮਾ ਜਿਸ ਮਸਤਕ ਭਾਗ ਭਾਗ ਡੀਠਾ ਜੀਓ ਹਰ ਇੱਕ ਹੱਥ ਇੱਕ
ਹਰ ਇੱਕ ਹੱਥ ਹਾਇਆ ਵਰਸਾਨੇ ਬਹੁਤੇਰੇ ਤਿਸ ਲਗ ਮੁਕਤ ਭਏ ਅਖਨੇਰੇ ਨਾਮ ਨਿਦਾਨ ਗੁਰਮੁਖ ਪਾਈਏ ਕੌ ਨਾਨਕ ਵਿਰਲੀ ਡੀਠਾ ਜੀਓ ਮਾਜ ਮਹੱਲਾ ਪੰਜਵਾਂ ਮੈਦ ਸਿਦ ਰਿਦ ਹਰ ਹਰ ਮੇਰੇ ਹਰ ਹਰ ਮੇਰੇ ਜਨ ਪਦਾਰਥ ਗਹਿਰ ਗੰਭੀਰੇ ਲੱਖ ਕੋਟ ਖੁਸ਼ੀਆਂ ਰੰਗਰਾਲੇ ਜੋਗਰ ਲਾਗਾ ਪਾਈ ਜੀਓ ਦਰਸ਼ਨ ਟੇਕਤ ਪਏ ਪਨੀਤਾ ਸਗਲੋ ਦਾਰ ਪਾਈ ਮੀਤਾ ਅਗਮ ਗੋਚਰ ਸਵਾਮੀ ਆਪਣਾ ਅੰਗਰ ਕਰ ਪਾਤੇ ਸੱਚ ਤਿਹਾਈ ਜੀਓ ਜਾ ਕੋ ਖੋਜੇ ਸਰਬ ਪਾਏ ਵਡਭਾਗੀ ਦਰਸ਼ਨ ਕੋ ਵਿਰਲਾ ਪਾਏ ਊਚ ਪਾਰ ਅਗੋਚਰ ਸਾਨਾ ਉਹ ਮਹਿਰ ਗੁਰੂ ਦਿਖਾਈ ਜੀਓ ਗਹਿਰ ਗੰਭੀਰ ਅਮਰਤ ਨਾਮ ਤੇਰਾ ਮੁਕਤ ਪਿਆ ਜਿਸ ਦੇਵ ਸੇਰਾ ਗੁਰਬੰਧਨ ਤਨ ਕੇ ਸਗਲੇ ਕਾਂਟੇ ਜਨਮ ਨਾਨਕ ਸਹਿ ਸਮਾਈ ਜੀਓ ਮਾਜ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭੂ ਤਿਆ ਤੇ ਮੰਗਲ ਗਾਵੋ ਉਠਤ ਬੈਠਤ ਸੋਬਤ ਜਾਗਤ ਹਰ ਧਿਆਏ ਸਗਲ ਅਵਰਦਾ ਜੀਓ ਨਾਮ ਔਖ ਔਖਦ ਮੋਕੋ ਸਾਧੂ ਦੀਆ ਗਿਲਵੇ ਕਾਟੇ ਨਿਰਮਲ ਧੀਆ ਆਨੰਦ ਭਇਆ ਨਿਕਸੀ ਸਰਤੀਆ ਸਗਲਾ ਅੰਬਨਾ ਸੇ ਗਰਦਾ ਜੀਓ ਵਿਸਤਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤਿ ਕਰੇ ਜਨ ਗੁਰੂ ਪੂਤ ਛਾਤਾ ਸੋ ਕਾਹੇ ਕਹੋਂ ਡਰਦਾ ਜੀਓ ਜਤੇ ਸਾਧੂ ਸੰਗਤ ਪਾਏ ਗੁਰ ਭੇਟਤ ਹੋ ਗਈ ਬੁਲਾਏ ਸਾਂਸ ਸਾਂਸ ਹਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ ਮਾਜ ਮਹੱਲਾ ਪੰਜਵਾਂ ਓਤ ਪੋਤ ਸੇਵਕ ਸੰਗਰਾਤਾ ਪ੍ਰਭ ਪ੍ਰਤਪਾਲੇ ਸੇਵਕ ਸੋ ਸੁਖਦਾਤਾ ਪ੍ਰਾਣੀ ਪੱਖਾ ਪੀਸੋ ਸੇਵਕ ਕਹਿ ਠਾਕੁਰ ਹਈ ਕਾ ਹਾਰ ਜੀਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਹਿਬ ਕਾ ਸੇਵਕ ਮਨ ਭਇਆ ਪਾਇਆ ਸੂਈ ਕਮਾਵੇ ਜੋ ਸਹਿਬ ਪਾਵੇ ਸੇਵਕ ਅੰਤਰ ਬਾਰ ਮਾਰ ਜੀਓ ਤੂੰ ਦਾਨਾ ਠਾਕੁਰ ਸਭ ਬਦ ਜਾਣੈ ਠਾਕ ਕੇ ਸੇਵਕ ਹਰ ਰੰਗ ਮਾਨੇ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕਰ ਹੀ ਸੰਗ ਜਾਹੋ ਜਾਹਰ ਜੀਓ ਆਪਣੇ ਠਾਕੁਰ ਸੋ ਪਹਿਰਾਇਆ ਬੋਰ ਨਾ ਲੇਖਾ ਪੁੱਛ ਬੁਲਾਇਆ ਤਿਸ ਸੇਵਕੇ ਨਾਨਕ ਕੁਰਬਾਨੀ ਸੋ ਗੈਰ ਗਮੀਰਾ ਗੌਰ ਜੀਓ ਮਾਜ ਮਹੱਲਾ ਪੰਜਵਾਂ ਸਭ ਤਿਸ ਕਰਮੈ ਬਾਰ ਨਾਹੀ ਬਾਰ ਟੋਲੇ ਸੋ ਭਰਮ ਭਲਾਈ

ਵਿਚਾਰਾ ਅੰਧ ਬਨੋਦ ਗਣੇ ਕਰੇ ਨਾ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧਨ ਸਰ ਕਿਰਪਾ ਤੇ ਸੁੱਕਾ ਹਰਿਆ ਸੰਮਤ ਪਸਮਤ ਪਾਏ ਨਾਨ ਤੇ ਆਏ ਗਰਮ ਖੋਏ ਮੇਲਾ ਜੀਓ ਜਲ ਤਰੰਗ ਜਿਉਂ ਜਲੇ ਸਮਾਇਆ ਤਿਉਂ ਜੋਤੀ ਜਾ ਸੰਗ ਜੋਤ ਮਲਾਇਆ ਕੌਣ ਨਾਨਕ ਪਰਮ ਕਾਟੇ ਇੱਕ ਵਾੜਾ ਬੋੜ ਨਾ ਹੋਈਏ ਜੋਲਾ ਜੀਓ ਮਹਜ ਮਹੱਲਾ ਪੰਜਵਾਂ ਤਿਸ ਗੁਰਬਾਣੀ ਜਿਨ ਤੂੰ ਸੁਣਿਆ ਤਿਸ ਬਹਾਰੀ ਜਿਨ ਰਸਨ ਰਸਨਾ ਪਣਿਆ ਵਾਰ ਵਾਰ ਜਾਈ ਤਿਸ ਵੇਟੋਂ ਜੋ ਮਨ ਤਨ ਤੁਧ ਅਰਾਦੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈਨ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇਵਾ ਤਿਸ ਮਨ ਦੇਵਾ ਤਿਸ ਆਪਣੇ ਸਾਜਨ ਜਨ ਕਰ ਮਿਲ ਸੋ ਪ੍ਰਭਲਾ ਦੇ ਜੀਓ ਤੇ ਵਡ ਭਾਗੀ ਜਿਨ ਤੁਮ ਜਾਣੇ ਸਭ ਕੇ ਮਦੇ ਲਪ ਨਰਬਾਣੇ ਸਾਲ ਕੈ ਸੰਗੁਣ ਭੋਜਲ ਤਰਿਆ ਸਗ

ਵਧਿਆ ਲਾ ਸਗਲੇ ਤਰਫ ਤਕ ਕਾਏ ਜੀਓ ਮਨ ਤਰਨ ਤਰੈ ਪੰਕੀ ਤੋਂ ਕਹਿਤੀ ਊਣ ਹਰਿਆ ਕਰਨਣ ਹਾਰ ਖਨ ਪੀਤਰ ਕਰਿਆ ਗੁਰਮੁਖ ਨਾਮ ਤਿਸੇ ਰਾਧੇ ਮਨ ਕੀ ਆਸ ਪਜਾਏ ਜੀਓ ਮਾਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਮ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਮੀ ਥਾਈ ਤਾਂ ਕੋ ਕਿਹੜਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਦ ਪਛਾਣਾ ਤੂੰ ਮੇਰੀ ਓਟ ਹੈ ਤੂੰ ਹੈ ਮੇਰਾ ਮਾਣਾ ਤੁਦ ਬਿਨ ਦੂਜਾ ਅਵਰ ਨਾ ਕੋਈ ਸਭ ਕੁਛ ਤੇ ਕੀਤਾ ਤੇਰਾ ਹੋਵੇ ਨਾਹੀਂ ਕਿਸ ਸਾੜਾ ਜੀ ਸਾੜਾ ਜੀਓ ਨਾਮ ਧਿਆਏ ਮੁਖ ਸੁਖ ਪਾਇਆ ਤਿਤ ਹਰ ਗੁਣ ਗਾਏ ਮੇਰਾ ਮਨ ਸੀਤਾਲਾ ਸੀਤਲਾਇਆ ਗੁਰਪੂਰੇ ਵਜੀ ਵਧਾਈ ਨਾਨਕ ਜਿੱਤਾ ਬਖਾੜਾ ਜੀਓ ਮਾਜ ਮਹੱਲਾ ਪੰਜਵਾਂ ਜੀ ਪ੍ਰਾਣ ਪ੍ਰਮਣੇ ਅਧਾਰਾ ਭਗਤ ਜੀਵੇ ਗੁਣ ਗਾਏ ਅਪਾਰਾ ਗੁਣ ਨਿਦਾਨ ਅੰਬਰਤ ਹਰਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਤਾਰ ਜੋ ਕਰਤੇ ਆਵੇ ਸਾ ਸੰਗ ਜਨ ਮਰਨ ਮੈਨੂੰ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੇਟ ਗੁਰਦਰ ਸਾਇਆ ਜੀਓ ਅਗਮ ਗੋਚਰ ਕਿਸਮਤ ਨਹੀਂ ਜਾਣੀ ਸਾਧਕ ਸਿੱਧ ਧਿਆਵੇ ਗਿਆਨੀ ਖੁਦੀ ਮਿੱਟੀ ਖੁਦੀ ਮਿੱਟੀ ਚੁੱਕਾ ਭਲਾਵਾਂ ਗੁਰਮਨ ਹੀ ਮਨ ਪ੍ਰਗਟਾਇਆ ਜੀਓ ਪ੍ਰਗਟਾਇਆ ਜੀਓ ਅੰਡ ਮੰਗਲ ਕਲਿਆਣ ਨਿਧਾਨਾ ਸੂਖ ਸਹਿਜ ਰਨਾ ਮਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਕਰਮੈ ਆਇਆ ਜੀਓ ਮਾਜ ਮਹੱਲਾ ਪੰਜਵਾਂ ਸੁਣ ਸੁਣ ਜੀਵਾਂ ਸੋਏ ਤੁਮਾਰੀ ਤੂੰ ਪ੍ਰਿਤਮ ਠਾਕੁਰ ਵੱਤ ਭਾਰੀ ਤੁਮਰੀ ਗਾ ਕਰਤਵ ਤੁਮੀ ਹੀ ਜਾਣੋ ਤੁਮਰੀ ਓਟ ਗਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੀ ਖੂਵੇ ਭੇਟ ਸੰਗ ਸਾਧ ਸੰਤਨ ਕੈ ਸਦਾ ਜਪੋ ਦਿਆਲਾ ਜੀਓ ਪਰ ਆਪਣਾ ਸਾਸ ਮਰਾਓ ਇਹ ਮਤ ਗੁਰ ਪ੍ਰਸਾਦੀ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਮਯਾ ਪ੍ਰਤਪਾਲਾ ਜੀਓ ਸਤ ਸਤ ਸਤ ਸਤ ਪਰਵ ਸੋਏ ਸਦਾ ਸਦਾ ਸਦਾ ਸਦਾ ਸਦ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਪਏ ਨਿਹਾਲਾ ਜੀਓ ਮਾਜ ਮਹੱਲਾ ਪੰਜਵਾਂ ਹੁਕਮੀ ਵਰਸਣ ਲਾਗੇ ਮੀਹਾ ਸਾਜਨ ਸੰਤ ਮਿਲੇ ਹਰ ਨਾਮ ਜਪਿਹਾ ਸੀਤਲ ਸ਼ਾਂਤ ਸਹਿ ਸੁਭ ਪਾਇਆ ਠੰਡ ਪਾਈ ਪ੍ਰਭ ਆਪੇ ਜੀਓ ਸਭ ਕੁਛ ਬਹੁਤ ਬਹੁਤ ਚ ਉਪਾਇਆ ਕਰ ਕਿਰਪਾ ਪ੍ਰਸਵ ਰਜਾਇਆ ਦਾਂਤ ਕਰਮ ਮਿਲੇ ਦਤਾਰਾ ਜੀ ਜੰਤ ਸਭ ਤਰਾ ਤੇ ਜੀਓ ਸੱਚਾ ਸਹਿ ਸੱਚੀ ਨਾਈ ਗੁਰ ਪ੍ਰਸਾਦੀ ਕਿਸਦਾ ਧਿਆਈ ਜਨਮ ਮਰਨ ਕੇ ਕਟੇ ਮੁਹਾ ਮਿਨ ਫੇ ਰੋਗ ਸੰਧਾ ਪੇ ਜੀਓ ਸਾਸ ਸਾਸ ਨਾਨਕ ਸਲਾਏ ਸੇ ਸਿਮਰਤ ਨਾਮ ਕਾਟੇ ਸਫਾਏ ਪੂਰਨਾਸ ਕਰੀ ਖਨ ਪੀਤਰ ਹਰ ਹਰ ਹਰ ਗੁਣ ਜਾਤੇ ਜੀਓ ਮਾਜ ਮਹੱਲਾ ਪੰਜਵਾਂ ਆਉਸਨ ਜਨ ਸੰਤ ਪੀ ਮੀਤ ਪਿਆਰੇ ਮਿਲ ਗਾਵੋ ਗੁਣ ਅਗਮ ਪਾਰੇ ਗਾਵਤ ਸੰਤ ਸਦੇ ਹੈ ਮੁਗਤੇ ਸੋ ਧਿਆਈਏ ਜਿਨ ਹਮ ਕੀਏ ਜੀਓ ਜਨਮ ਜਨਮ ਕੈ ਕਲਵਖ ਜਾਵੇ ਮਨ ਚਿੰਦੇ ਸੇ ਫਲ ਪਾਵੇ ਸਿਮਰ ਸਹਿਬ ਸੋ ਸਚ ਸੁਆਮੀ ਰਿਜਕ ਸਭ ਕੋ ਦੀਏ ਜੀਓ ਨਾਮ ਜਪਤ ਸਰਬ ਸੁਖ ਪਾਈਏ ਸਭ ਕੋ ਬਿਨਸੇ ਹਰ ਹਰ ਧਿਆਈਏ ਜਿਨ ਸੇਵਿਆ ਸੋ ਪਰ ਗ੍ਰਾਮੀ ਕਾਰਜ ਸਗਲੇ ਥੀਏ ਜੀਓ ਆਏ ਪਿਆ ਤੇਰੀ ਸਰਨਾਈ ਜੋ ਭਾਵੇ ਤੋਂ ਲੇ ਮਲਾਈ ਕਰ ਕਿਰਪਾ ਪ੍ਰਭ ਭਗਤੀ ਲਾਵੋ ਸਚ ਨਾਮ ਬਰਤ ਧੀਏ ਜੀਓ ਮਾਜ ਮਹੱਲਾ ਪੰਜਵਾਂ ਭਏ ਕਿਰਪਾਲ

ਹਰ ਰੁੱਖੀ ਰੋਟੀ ਖਾਏ ਸਮਾਲੇ, ਹਰ ਅੰਤ ਬਾਹਰ ਨਜ਼ਰ ਨਿਹਾਲੇ, ਖਾਏ ਖਾਏ ਕਰੇ ਬਦਫੇਲੀ, ਜਾਣ ਵਿਸੂ ਕੀ ਵਾਰੀ ਜੀਓ, ਸੰਤਾਂ ਛੇਤੀ ਰੰਗਣਾ ਅਲਾਏ, ਸਾਖਤ ਸੰਗ ਵਿਕਰਮ ਕਮਾਏ, ਦਲਾਬ ਦੇ ਕੋਈ ਅਗਿਆਨੀ, ਜੜ ਆਪਣੀ ਆਪ ਪਾੜੀ ਜੀਓ, ਤੇਰੀ ਸਨ ਮੇਰੇ ਦੀਨ ਦਿਆਲਾ, ਸੁਖ ਸਾਗਨ ਮੇਰੇ ਗੁਰ ਗਿਪਾਲਾ, ਕਰ ਕਿਰਪਾ ਨਾਂਗਣ ਗਾਵੇ, ਰਾਖੋ ਸ਼ਰਮ ਸਾੜੀ ਜੀਓ, ਮਾਜ ਮਹੱਲਾ ਪੰਜਵਾਂ, ਚੰਨ ਠੌਰ ਕੇ ਹਿਰਦੇ ਸਮਾਨੇ, ਕਾਲ ਕਲੇਸ਼ ਸਭ ਦੁਖ ਕਾਲ ਕਲੇਸ਼ ਸਭ ਦੂਰ ਪਿਆਨੇ, ਸ਼ਾਂਤ ਸੂਖ ਸੈਤਨ ਉਪਜੀ, ਸਾਧੂ ਸੰਗ ਨਵਾਸਾ ਜੀਓ, ਲਾਗੀ ਪ੍ਰੀਤ ਨ ਟੂਟੇ ਮੂਲੇ, ਹਰ ਅੰਤਰ ਬਾਹਰ ਰਿਹਾ ਭਰਪੂਰੇ, ਸਿਮਰ ਸਿਮਰ ਸਿਮਰ ਸਿਮ ਗਾਵਾਂ, ਗੁਣ ਗਾਵਾਂ ਕਾਟੀ ਜਮਕੀ ਫਸ ਜੀਓ, ਨੰਬਤ ਵਰ ਕੇ ਅਣਹਦ ਬਾਣੀ, ਮੰਤਨ ਅੰਤਰ ਸ਼ਾਂਤ ਸਮਾਨੀ, ਤ੍ਰਿਪਤ ਕਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ, ਜਿਸਕਾ ਸਾਥ ਇਸਤੇ ਫਲ ਪਾਇਆ, ਕਿਰ ਕਿਰਪਾ ਪ੍ਰਸੰਗ ਮਿਲਾਇਆ, ਆਵਣ ਜਾਣ ਰਹੇ ਵਡਭਾਗੀ, ਨਾਨਕਪੁਰ ਨਾਸਾ ਜੀਓ, ਮਾਜ ਮਹੱਲਾ ਪੰਜਵਾਂ, ਨੀ ਪਿਆ ਪਰਮੇਸ਼ਰ ਪਾਇਆ, ਜੀ ਜੰਸ ਸੁਖੀ ਵਸਾਇਆ, ਗਿਆ ਕਲੇਸ਼ ਭਇਆ ਸੁਰ ਸਾਚਾ, ਹਰ ਨਾਮ ਸੰਭਾਲੀ ਜੀਓ, ਜਿਸਕੇ ਸੇ ਤਨ ਹੀ ਪ੍ਰਤ ਪਾਰੇ, ਪਾਰ ਬਨੋ ਪ੍ਰਭ ਪਏ ਰਖਵਾਰੇ, ਸੁਣੀ ਬਿਨਤੀ ਠਾਕਰ ਮੇਰੇ, ਪੂਰਨ ਹੋਏ ਅਕਾਲੀ ਜੀਓ, ਸਰਵ ਜੀਆਂ ਕੋ ਦੇਵ ਨਿਹਾਰਾ, ਗੁਰ ਪ੍ਰਸਾਦੀ ਨਦਰ ਨਿਹਾਰਾ, ਜਲ ਥਲ ਮਈਅਰ ਸਰ ਤਰਪਤਾ ਨੇ, ਸਾਧੂ ਚਰਨ ਪਖਾਲੀ ਜੀਓ, ਮਨ ਕੀ ਨਿਸ਼ਚਿ ਪਜਾਮ ਨਿਹਾਰਾ, ਸਦਾ ਸਦਾ ਜਾਈ ਬਲਹਾਰਾ, ਨਾਨਕ ਦਾਨ ਦਿਖੀਆ ਦੁਖ ਭੰਜਣ, ਰਤੇ ਰੰਗ ਰਸਾਲੀ ਜੀਓ, ਮਾਜ ਮਹੱਲਾ ਪੰਜਵਾਂ, ਮਨ ਤਨ ਤੇਰਾ ਸਾਗੀ ਤੇਰਾ, ਤੂੰ ਠਾਕਰ ਸਾਮੀ ਪਰ ਮੇਰਾ, ਜੀਓ ਪਿੰਡ ਸਾਰਾ ਤੁਮਾਰੀ, ਤੇਰਾ ਜੋਰ ਗਪਾਲਾ ਜੀਓ, ਸਦਾ ਸਦਾ ਤੂੰ ਹੈ ਸੁਖ ਹਾਲ ਲੈਂਦਾਈ, ਨਿਵਨ ਲਾਗਾਂ ਤੇਰੀ ਪਾਈ, ਕਾਰ ਕਮਾਵੇ ਜੋ ਦੁਦ ਪਾਵਾਂ, ਜੋ ਤੂੰ ਦੇਸ ਦਿਆਲਾ ਜੀਓ, ਪ੍ਰਭ ਤੂੰ ਤੇ ਲੈਣਾ ਤੂੰ ਮੇਰਾ, ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ, ਜਿੱਥੇ ਰੱਖੇ ਬਹਿ ਕੁਛ ਥਾਈ, ਤੂੰ ਸਭਨਾ ਕਾ ਪ੍ਰਤਪਾਲਾ ਜੀਓ, ਸਿਮਰ ਸਿਮਰ ਨਾਨਕ ਸੁਖ ਪਾਇਆ।

ਸੁੱਚਾ ਸੋਈ ਨਾਨਕ ਸੱਚ ਧਿਆਈ ਸਾਦੀ ਸ਼ਾਂਤਰ ਜਾਨੀ ਜਾਣੀ ਜੀਓ ਮਾਜ ਮਹਾਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਹੇਲਾ ਦਿਨ ਸੁਹੇਲਾ ਜਨਮ ਬਸਨਾ ਸੰਤ ਸੰਗ ਮੇਲਾ ਕੜੀ ਮੂਰਤ ਸਿਮਤ ਭਲਵਨੀ ਮਮ ਮਹੀ ਮੰਜੋ ਜੀਵਨ ਸਫਲ ਥਹਾ ਥਿਹਾ ਤਿਹਾ ਹੀ ਜੀਓ ਸਿਮਰਤ ਨਾਮ ਦੁੱਖ ਸਭ ਲਾਥੇ ਅੰਤਰ ਬਾਰ ਪ੍ਰਭ ਪ੍ਰਭ ਹਰ ਪ੍ਰਸਾਥੇ ਭੈ ਭਉ ਭਰਮ ਖੋਇਆ ਗੁਰਪੂਰੇ ਦੇਖਾਂ ਸਭਨੀ ਜਾਈ ਜਾਈ ਜੀਓ ਪ੍ਰਭ ਸਮਰਥ ਵਡਪਾ ਪ੍ਰਭ ਸਮਰਥ ਵਡ ਉੱਚ ਪਾ ਉੱਚ ਪਾਰਾ ਨੁਨਦਨਾ ਭਰੇ ਭੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੇ ਨ ਲਾਈ ਜੀਓ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਜਾਚਕ ਜਾਚੇ ਸਾਦਰ ਵਾਲਾ ਦੇਂਦਾ ਨਾਨਕ ਜਨਮਾਂਗੇ ਸਦਾ ਸਦਾ ਹਰ ਸਿਆਈ ਜੀਓ ਮਾਜ ਮਹੱਲਾ ਪੰਜਵਾਂ ਇੱਥੇ ਉੱਥੇ ਆਗੇ ਆਪੇ ਜੀ ਜਨਸਾ ਤੇਰੇ ਥਾਪੇ ਤੁਜ ਬਿਨ ਅਵਰ ਨ ਕੋਈ ਕਰਤੇ ਮੈਂ ਤਰ ਉਠ ਤੁਮਾਰੀ ਜੀ।

0: ब्रह्मजो सदी सेवे सोगर मेल निश्चल कहना जियो प्रेम भगत जिसके मन लागी गुण गावे अंदर नत जागी भां पकड़ के स्वामी मेले जिसके मस्तक लैना चरण कमल भगता मन बूठे मन परमेश्वर सगले बूठे संत जना की तुरनत बसे नाम से का गहना उठत बैठत हर हर गाइये जस निमत वार नह चल पाइये नानक प्रभु दयाला तेरा कीता सेना राग माजस्त पदियां महला पहला कर पहला इक मुंका सतगर प्रसाद शब्द रंगाए हुक्म सबाए सच्ची दरगाह मैल बलाए सच्चे दीन दयाल मेरे सहबा सच्चे मन पति आया वा पतिया मनया रहा वारी जियो वारी शब्द सुहा मनया अमृत नाम सदा सुखदाता गुरमुक्ति मन वसावनिया हा रहा ना को मेरा हों किसते तेरा हुक्म बचाने सु हर गुण वखा पर मेरा हमें कर कर जाए कनेरी कर
1: हुक्म बचाने सु हर गुण वखाने गुर के शब्द राम निशाने सबना खबर लिखा सच्चे तुति सुनाम सावनिया मन भूला ठो न पाए जामदार बदा चोटा खाए मेरे नाम को संग ना साथी मुक्त नाम ध्यान सकत गुर सच न पावे दुर्दा दुहाता आवे जावे लिखा लिखना मिटे कोई गुरमुख मुक्त करावणिया पेई रे पे जतो जत नाही झूठ सुनी रोए ताही अवगुण मुठी मैल न पाए अवगुण गुण बखावणिया पेई रे जिन जाता प्यारा गुण बुझ तत् प्यारा आवण ठाकर हाए साचे नाम समावण गुरु बुज कथक कहावे सचे ठाकुर सच पावे नानक सच कहवे नंती सच मेरे गुरु गावने महाज मिला चीचा कर सला कारम हो सतगुरु मिलाए सेवा सुलाए हमें मास दस कपाया माया मोह चुकावने वारी वारी सतगुरु जग लिहारण्या गुरमती प्रगास हुआ है जी आनन हर गुण गावने रहाओ तन मन खोजाए गुरगी बाणी अंदर गावे सजे भक्त करावणिया इसका अंदर वास्ता संखा गुरु सच मिले तां देखा नौ दरवाजे दसवें मुक्ता आंदन सदावणिया सच्चा सह सची नाई गुरप्रसादी मन वसाई आंदन सदा रहे रंगाता हजार सच्चे सुदा सोझी पावणिया पाप उनकी सर जाने जानी दूजे लागी पर पुराणी अग्ञानी आंदा आग मंग ना जाने फिर फिरवन जावने आंको सेवत सदा सुपाया हमें मेरा ठाकर आया गुर साखी मिटया अंधेरा वच बजर कपाट तुम खुलावने हमें मार मन बसाया गुर चानी सच तलाया गुर पते मन तन निर्मल निर्मल नाम से आवने जीवन मरना सब तुझे ताही जिस पासे तिस दे उड़े आई नानक नाम से आवने नानक नाम ते आए सदा जो सदा तू जमण मरन सवार माल मिला तीजा मेरा प्राव निर्मल का कम अपारा दिन तकड़ी तो ले संसारा गुरु सोए सो जी सोई बुझे गुण कह है गुणी सुनावणिया हों बारी जियो बारी हार का नाम मन वसावणिया जो सच लगे से अंगन जागे दस च सुबह पावणिया राव आप सुने ता आपे वेखे जिसु मर करे सोई जन लिखे आपे लाए लै सो लागे गुरु सच कमावणिया जिस आप लाए सो कथे हथ का पाए किथे हथ पाए पूरो लिखिया सो मिटना ना जाए जिन सतगुरु मिलिया सिबट भागी पूरे कर मिलावणिया पेड़ धन आंदन सुची कंत सारी अगुणमुक्ति आंदन सदा सरे लड़ादी बिन पेर नी बनाया पावणिया पेई दे सुखदाता जता हमें मार गुरु शब्द रचाता जिस हवि सदा फिर रावे सच निहार बना बनया लख चौरासी जीव पाए जिसनु नर करे तिस गुरु मिलाए किल कार सदा जन निर्मल दस तिस नाम सुहावणिया लेखा मंगता करे किन जिये सुख नहीं पूर्ण तू किए आपे बख्स लै प्रभ सचा आपे बख्स मिला बनया आप करे कहे आप कराए पूरे गुरु कहे शब्द मिलाए नानक नाम मिले वड्याई आपे मेल मिला बनया माज मिला तीजा इको आप फिर प्रसन्ना गुरमुख वेखा ता ए मन भन्ना कृष्णा तज सह सुत पाया ਇੱਕੋ ਮਨ ਮਸਾਵਨੇ ਆ ਹੋ ਵਾਰੀ ਜੀ ਵਾਰੀ ਇੱਕ ਸਿੰਚ ਚਲਾਉਂਦੇ ਹਾਂ ਗੁਰਮਤੀ ਮਨ ਤਤ ਘਰ ਆਇਆ ਸੱਚੇ ਰੰਗ ਰਾਵਣਿਆ ਰਹਾਉ ਇਹ ਜਗ ਪੂਰਾ ਤੈਂ ਆਪ ਭੁਲਾਇਆ ਇੱਕ ਵਿਖਰ ਦਿਲਵਾਇਆ ਅੰਨ ਸਦਾ ਫਿਰ ਬ੍ਰਹਮ ਭੁੱਲੀ ਨਿੰਨਾ ਮੈਂ ਦੁਖਵਾ ਬਣਿਆ ਜੋ ਰੰਗ ਰਾਤੇ ਕਰਮ ਦਾਤੇ ਗੁਰਸੇਵਾ ਤੇ ਜਗ ਜੁਗ ਜਾਤ ਚਾਰੇ ਜਾਤੇ ਜਿਸ ਨੂੰ ਆਪ ਦੇ ਵਡਿਆਈ ਹਰ ਕਹਿ ਨਾਮ ਸਮਾ ਬਣਿਆ ਮਾਇਆ ਮੋਹ ਹਰ ਚੇਤੇ ਨਾਹੀ ਜਾਂ ਪੁਰਬਦਾ ਦੁੱਖ ਸਹਾਹੀ ਅੰਨਾ ਬੋਲਾ ਕਿਛ ਚੰਨ ਆਵੇ ਮਾਨੂ ਕੇ ਪਾਪ ਜਾ ਬਣਿਆ ਇੱਕ ਰੰਗ ਜਾ ਰਾਤੇ ਜੋ ਤੁਧ ਆਪ ਲੈ ਲਾਏ ਪਾਏ ਭਗਤ ਤੇਰੇ ਮਨ ਪਾਏ ਸਦਾ ਸੇਵਨ ਸਦਾ ਸਦਾਤਾ ਇਸਾ ਇੱਛਾ ਆਪ ਜਾ ਬਣਿਆ ਫਾਰ ਜੀਓ ਤੇਰੀ ਸਦਾ ਸਰਨਾਈ ਆਪੇ ਬਖਸ਼ੇ ਦੇ ਵਡਿਆਈ ਜਮ ਕਾਲ ਇਸ ਨਿਰਣੈ ਆਵੇ ਜੋ ਹਰ ਹਰ ਨਾਮ ਤੇ ਆਵਣਿਆ ਅੰਧ ਰਾਤੇ ਸੋ ਜੋ ਹਰ ਪਾਏ ਮੇਰੇ ਪ੍ਰਭ ਮੇਲੇ ਮੇਲ ਮਰਾਏ ਸਦਾ ਸਦਾ ਸੱਚ ਤੇਰੀ ਸਰਨਾਈ ਤੂੰ ਆਪੇ ਉਹ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸੁਣਾਣੇ ਹਰ ਗੁਣ ਗਾਵੇ ਸੱਚ ਸੁਣ ਮਖਾਣੇ ਨਾਨਕ ਨਾਮ ਪਰ ਰਾਗੀ ਨਿਜਕਾ ਤਾੜੀ ਦਾ ਬਣਿਆ ਮਾਝਾ ਚੀਜਾ ਸਾਧੂ ਰਹਿ ਸੋ ਬੂਆ ਜਾਪੇ ਕਾਲਨ ਜਾਪੇ ਦੁੱਖ ਨਾ ਸੰਤਾਪੇ ਜੋਤੀ ਵਿੱਚ ਜੋਤ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਨਮਨ ਸੱਚ ਸਮਾ ਬਣਿਆ ਹਾਂ ਵਾਰੀ ਜੀ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਹੱਥ ਸੇ ਸੱਚ ਸਿਤਲਾਇਆ ਗੁਰਮਤੀ ਸਹਿ ਸਮਾ ਬਣਿਆ ਰਹਾਓ ਕਾਇਆ ਕੱਚੀ ਕੱਚਾ ਤਿਰ ਚੀਰ ਹੰਡਾਏ ਦੂਜੇ ਲਾਗੀ ਮਹਿਲ ਨਾ ਪਾਏ ਆਨ ਦਿਨ ਜਲਦੀ ਫਿਰ ਦਿਨ ਰਾਤੀ ਬਿਨੋ ਫਿਰ ਬਹੁਤ ਦੁੱਖ ਬਹੁਤ ਦੁੱਖ ਪਾਵਣੇ ਹਾਂ ਦੇਹੀ ਜਾਤ ਨਾ ਅੱਗੇ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਤਿੱਥੇ ਸੱਚ ਕਮਾਏ ਸੱਤ ਸੇਵਨ ਸੇ ਤਨਵੰਤੇ ਇੱਥੇ ਉੱਥੇ ਨਾ ਸਮਾਂ ਬਣਿਆ ਭੈ ਭਾਏ ਸ਼ਿੰਗਾਰ ਬਣਾਏ ਗੁਰਪ੍ਰਸ਼ਾਦੀ ਮਹਿਲ ਕਰ ਪਾਏ ਆਨ ਦਿਨ ਸਦਾ ਰਹੇ ਦਿਨ ਰਾਤੀ ਮੈਂ ਜੀਠੇ ਰੰਗ ਬਣਾ ਬਣਿਆ ਸਾਨਾ ਫਿਰ ਵਸੇ ਸਦਾ ਨਾਲੇ ਗੁਰਪ੍ਰਸਾਦੀ ਚਕੋਰ ਨਿਹਾਲੇ ਮੇਰਾ ਪ੍ਰਭ ਅਤ ਉੱਚੋ ਉੱਚਾ ਕਰਕੇ ਭਾਇਆ ਮਿਲਾ ਬਣਿਆ ਮਾਇਆ ਮੋਹ ਇਹ ਜਗ ਸੁੱਤਾ ਨਾਮ ਸਾਰ ਅੰਤ ਸੁੱਤਾ ਨਿਸ਼ਠੇ ਸੁੱਤਾ ਸੋ ਜਗਾਏ ਤੁਨੂ ਦੀਪਾ ਬਣਿਆ ਆਪਿਓ ਪੀਓ ਸੋ ਭਰਮ ਗਵਾਏ ਗੁਰ ਪ੍ਰਸਾਦ ਭਗਤ ਰਤ ਪਾਏ ਭਗਤੀ ਰਤਾ ਸਾ ਬਿਰਾਗੀ ਆਪ ਬਾਰ ਮਿਲਾ ਬਣਿਆ ਆਪੋ ਪਾਏ ਸੰਦੇ ਲਾਏ ਲੱਖ ਚਰਾ ਸੀ ਆਪ ਅਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੇ ਸੋ ਕਰ ਕਵਰਾਉਣਿਆ ਮਾਝ ਮਹਿਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਵਖਾਣੇ ਸੱਚ ਕੁ ਸੱਟੀ ਲਾਉਣਿਆ ਹੋ ਵਾਰੀ ਜੀ ਹੋ ਵਾਰੀ ਗੁਰ ਹੀ ਮਾਣੀ ਮਨ ਬਸਾ ਬਣਿਆ ਅੰਜਨ ਮਾਏ ਨਿਰੰਜਨ ਪਾਇਆ ਜੋਤੀ ਜੋਤ ਬੁਲਾਉਣਿਆ ਹਰਾਓ ਇਸ ਗਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨਾਤ ਅਗਮ ਅਪਾਰਾ ਗੁਰਮ ਹੋਵੇ ਸੋਈ ਪਾਏ ਆਪੇ ਬਲਸ ਮਿਲਾ ਬਣਿਆ ਮੇਰਾ ਠਾਕੁਰ ਸੱਚ ਲਾਏ ਗੁਰਪ੍ਰਸਾਦੀ ਸੱਚ ਸੱਚ ਲਾਏ ਸੱਚੋ ਸੱਚ ਵਾਤੇ ਸਭ ਥਾਂ ਹਮੀ ਥਾਈ ਸੱਚੇ ਸੱਚ ਸਮਾ ਬਣਿਆ ਬੇਪਰਵਾਹ ਸੱਚ ਲੇਰਾ ਪਿਆਰਾ ਕਿਲ ਖਿਆਵਨ ਕੱਟਣ ਹਾਰਾ ਪ੍ਰੇਮ ਵੀ ਸਦਾ ਤੇ ਪੈ ਪਾਏ ਭਗਤ ਜਿਹੜਾ ਬਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੇ ਨਾ ਪੁੱਛੋ ਜਾਵੇ ਸਭ ਨਾ ਜੀਆਂ ਕਾਏ ਕੋ ਦਾਤਾ ਸਭ ਸਿੱਧੇ ਮਾਰ ਜਵਾਬਨ ਜੇ ਬਾਵਣਿਆ ਹਾਰ ਤੁਧ ਵਾਜੋ ਮੈਂ ਕੋਈ ਨਾਹੀਂ ਹਰ ਤੁਧੇ ਸੇਵੀ ਤੈਂ ਤੁਧ ਸਲਾਹੀ ਆਪੇ ਮਿਲ ਲੈ ਪ੍ਰਭ ਸੱਚੇ ਪੂਰੇ ਕਰਨ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧੇ ਦੇਹਾ ਤੇਰੀ ਨਜ਼ਰੀ ਹੀ ਜਿਸ ਦੇਹਾ ਅੰਧ ਸਾਰ ਸੰਭਾਲ ਹਾਰ ਰਾਖੇ ਗੁਰਮ ਸਹਿ ਸਮਾਵਣਿਆ ਤੁਧ ਜਿਵੜ ਮੈਂ ਹੋਰ ਨਾ ਕੋਈ ਤੁਧੇ ਆਪੇ ਸਿਰਜੀ ਆਪੇ ਕੋਈ ਤੂੰ ਆਪੇ ਹੀ ਘੜ ਭੰਨ ਸਵਾਰ ਨਾਨਕ ਨਾਮ ਸਹਾਵਣਿਆ ਮਾਝ ਮਹਿਲਾ ਤੀਜਾ ਸਾਹ ਕਾਟੇ ਆਪੇ ਭੋਗਣ ਹਾਰਾ ਅਲੱਖ ਵਰਤੇ ਅਗਮ ਅਪਾਰਾ ਗੁਰ ਕੈ ਸ਼ਬਦ ਮੇਰਾ ਹਾਰ ਪ੍ਰਭ ਧਿਆਈਏ ਸਹਿਜ ਸੱਚ ਸਮਾਵਣਿਆ ਹੋ ਵਾਰੀ ਜੀ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੁਜੇਤਾ ਮਨ ਸਿਉ ਲੁਜੇ ਮਾਨਸਾ ਮਾ ਸਮਾਵਣਿਆ ਰਹਾਓ ਪੰਜ ਦੂਤ ਮੋਹੇ ਸੰਸਾਰਾ ਮਨ ਮੁਖੇ ਅੰਦਰ ਸੱਜਣਾ ਸਾਰਾ ਗੁਰਮ ਹੋਏ ਸੋ ਆਪਣਾ ਘਰ ਰੱਖੇ ਪੰਜ ਦੂਤ ਸ਼ਬਦ ਸੱਚਾ ਬਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅੰਧ ਨਵਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੁਭਾ ਪਾਵਣਿਆ ਏਕਮ ਏਕ ਆਪ ਪਾਇਆ ਦੁਬਦਾ ਦੂਜਾ ਤ੍ਰਿਪਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਸਮਾ ਬਣਿਆ ਸਭ ਹੈ ਸੱਚਾ ਜੇ ਸੱਚੇ ਪਾਵੇ ਜਿਹਨੂੰ ਸੱਚ ਜਾਤਾ ਸੋ ਸਹਿ ਸਮਾਵੇ ਗੁਰਮੁਖ ਕਰਨੀ ਸੱਚੇ ਸੇਵੇ ਸੱਚੇ ਜਾਏ ਸਮਾਵਣਿਆ ਸੱਚੇ ਵਜੋਂ ਕੋ ਅਵਰ ਨਾ ਦੂਆ ਦੂਜੇ ਲਾਗ ਜਗ ਖੱਪ ਖੱਪ ਮੂਆ ਗੁਰਮੁਖ ਹੋਵੇ ਸੋ ਇੱਕੋ ਜਾਣੇ ਇੱਕੋ ਸੇਵ ਸੁਖ ਪਾਵਣਿਆ ਜੀ ਸਿਰ ਸੰਤ ਮਾਰੀ ਆਪੇ ਤਾਰ ਦੇਖੇ ਕਰ ਕੱਚੀ ਪੱਕੀ ਸਾਰੀ ਆਂਧਣੇ ਆਪੇ ਕਰ ਕਰਾਏ ਆਪੇ ਮੇਲ ਮਿਲਾਵਣੇ ਆ ਤੂੰ ਆਪੇ ਮਿਲੇ ਦੇਖੇ ਹਦੂਰ ਸਭ ਮੈਂ ਆਪ ਰਿਹਾ ਭਰਪੂਰ ਨਾਨਕ ਆਪੇ ਆਪ ਵਰਤੇ ਗੁਰਮੁਖ ਬੁੱਛੋ ਜੀ ਪਾਵਣਿਆ ਮਨ ਮਿਲਾਤੀ ਜੀ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲੇ ਕਿਨੇ ਕੀ ਚੱਖ ਦਿੱਠੀ ਅੰਤਰ ਪ੍ਰਗਾਸ ਮਹਾਰਥ ਜੀ ਵੇ ਦਰਸ ਚੇ ਸਭ ਵਜਾਵਣਿਆ ਹੋ ਵਾਰੀ ਜੀ ਵਾਰੀ ਗੁਰ ਚਾਨੀ ਚਿੱਤ ਲਾਵਣਿਆ ਸਤੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਮ ਹੈ ਮਹਿਲ ਚੁਕਾਵਣਿਆ ਰਹੋ ਤੇਰਾ ਸੱਚੇ ਕਿਨੇ ਅੰਤ ਨ ਪਾਇਆ ਗੁਰਪ੍ਰਸਾਦ ਕਿਨੇ ਵਿਰਲੇ ਚਿੱਤ ਲਾਇਆ ਤੁਧ ਸਲਾਹੇ ਤਰ ਜਾਂ ਕਬਹੂੰ ਸੱਚੇ ਨਾਮੇ ਕੀ ਭੁੱਖ ਲਾਉਣਿਆ ਏਕੋ ਵੇਖਾ ਔਰ ਨਾ ਬੀਆ ਗੁਰਪ੍ਰਸਾਦੀ ਅਮਰ ਬੀਆ ਗੁਰ ਕਹਿ ਸ਼ਬਦ ਤੇਖਾ ਨਿਵਾਰੀ ਸਹਿਜ ਸੂਖ ਸਮਾਵਣਿਆ ਰਤਨ ਪਦਾਰਥ ਪੱਲ ਤਿਆਗੇ ਮਨਮੁਖ ਦਾ ਦੂਜੇ ਪਾਏ ਲਾਗੇ ਜੋ ਬੀਜੇ ਸੋਈ ਫਲ ਪਾਏ ਸੁਪਨੇ ਸੁਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਹਿ ਸ਼ਬਦ ਮਨ ਵਸਾਏ ਅੰਦਨ ਸਦਾ ਰਹੇ ਆਪੈ ਅੰਦਰ ਪੈ ਮਾਰ ਪੰਚ ਕਾਵਣਿਆ ਪੰਚ ਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਤ ਸਾਸਰ ਵੀ ਦੁਰਖਾਣੇ ਪਰਮੇ ਪੂਲਾ ਸਤ ਨਾ ਜਾਣੇ ਬਿਨ ਸਤਗੁਰ ਸੇਵੇ ਸੁਖ ਨਾ ਪਾਏ ਦੁੱਖੋ ਦੁੱਖ ਮਾਵਣਿਆ ਆਪ ਕਰੇ ਕਿਸੇ ਆਖੇ ਕੋਈ ਆਖਣ ਜਾਈਏ ਜੇ ਪੂਲਾ ਹੋਈ ਨਾਨਕੇ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਝ ਮਹਲਾ ਤੀਜਾ ਆਪੇ ਰੰਗੇ ਸਹਿ ਸਵਾਏ ਗੁਰ ਕੈ ਸ਼ਬਦ ਹਰ ਰੰਗ ਚੜਾਏ ਮਨ ਤਨ ਰਸਾ ਰਸਨਾ ਰੰਗ ਸਿਲੂਲੀ ਪੈ ਪਾਏ ਰੰਗ ਚੜਾਵਣਿਆ ਹੋ ਵਾਰੀ ਜੀਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਚਾਇਆ ਦੇਖ ਭੌਜਲ ਸ਼ਬਦ ਤਰਾਵਣਿਆ ਰਹੋ ਮਨੁੱਖ ਮੁਗਧ ਕਰੈ ਚਿਤਰਾਈ ਨਾ ਸਾਧ ਉੱਤਾ ਥਾਇ ਨਾ ਪਾਈ ਜਿਹਾ ਆਇਆ ਇਹੋ ਜਾਸੀ ਕਰ ਅਭਨ ਪਛੋਤਾ ਬਣਿਆ ਮਨੁੱਖ ਅੰਦੇ ਕਿਸੂ ਨਾ ਸੁਝੇ ਮਨ ਲਿਖਾਏ ਆਏ ਨਹੀਂ ਬੁਝੇ ਮਨ ਕਰਮ ਕਰੇ ਨਹੀਂ ਪਾਏ ਦਿਨ ਨਾਵੇਂ ਜਨ ਗਵਾ ਬਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰਪਾਵ ਪਾਈਏ ਉਹ ਦੁਆਰ ਅੰਗਨ ਬਾਣੀ ਸਭ ਦੁਸਾਣ ਸੁਣਾਏ ਸੱਚ ਰਾਤੇ ਰੰਗ ਰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਾਨ ਤਨ ਮੋਇਆ ਸਹਿ ਸਵਾਏ ਸਜੇ ਬ੍ਰਿਗਮ ਪੁਰਾਰਾ ਪਾਇਆ ਸਜੇ ਸਹਿਜ ਮਿਲਾਵਣਿਆ ਜਿਸੇ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕਹਿ ਸ਼ਬਦ ਸਜੇ ਸੁਖ ਪਾਵੇ ਸੁਖ ਸਮਾਵੇ ਹੋਂ ਬਲਿਹਾਰੀ ਸਦਾ ਤਿੰਨ ਵਿਟੋ ਗੁਸੇਵਾ ਚਿਤਲਾਉਣਿਆ ਸੱਚਾ ਸੱਚੋ ਸੱਚ ਭਤੀਜੇ ਗੁਰ ਪ੍ਰਖਿਆਦੀ ਅੰਦਰ ਬੀਜੇ ਵੈਸ ਸਥਾਨ ਹਰ ਗੁਣ ਗਾਵੇ ਆਪੇ ਕਰ ਸਤ ਮਨਵਾ ਮਨਾਵਣਿਆ ਜਿਸ ਨੂੰ ਨਜ਼ਰ ਕਰੇ ਸੋ ਪਾਏ ਗੁਰਪ੍ਰਸਾਦੀ ਹੋਮੇ ਜਾਏ ਨਾਨਕ ਨਾਮ ਬਸੇ ਮਨੇ ਅੰਤਰ ਤੈ ਸੱਚੇ ਸੋਜਾ ਸੋਭਾ ਪਾਵਣਿਆ ਮਾਰ ਮੇਲਾ ਤੀਜਾ ਸਤਿਗੁਰ ਸੇਵਿਆ ਬੜੀ ਵਡਿਆਈ ਹਰ ਜੀ ਅਚਿਤ ਬਸੇ ਮਨੇ ਆਈ ਹਰ ਜੀਓ ਸਫਲਿਓ ਬਿਰਖ ਹੈ ਅੰਮ੍ਰਿਤ ਦਿਨ ਪੀਤਾ ਚਿਤਾ ਹਾਵਣਿਆ ਹੋ ਵਾਰੀ ਜੀਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸੰਗਤ ਹਰ ਸਤਸੰਗਤ ਆਪੇ ਮੇਲੈ ਗੁਰ ਸ਼ਬਦ ਨੇ ਹਰ ਗੁੰਗਾਵਣਿਆ ਹਰਾਉ ਸਤਿਗੁਰ ਸੇਵੀ ਸਦਾ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋ ਮੇ ਮੈਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਬਿਨ ਗੁਰੂ ਨਾਮ ਨਾ ਪਾਇਆ ਜਾਏ ਸਿੱਧ ਸਾਧਕ ਰਹੇ ਲੜਾਏ ਬਿਨ ਗੁਰ ਸੇਵੇ ਸੁਖ ਨਾ ਹੋਵੀ ਪੂਰੇ ਪਾਗ ਗੁਰ ਪਾਵਣਿਆ ਇਹ ਮਨ ਆਸੀ ਕੋਈ ਗੁਰਮੁਖ ਵੇਖੇ ਮੋਰਚਾ ਨਾ ਲਾਗੇ ਜਾਂ ਹੋਮੇ ਸੁਖੇ ਅਨਹਦ ਆਣੀ ਨੂੰ ਸ਼ਬਦ ਬੁਝਾਏ ਗੁਰ ਸ਼ਬਦ ਦੀ ਸੱਚ ਸੁਣਾਵਣਿਆ ਬਿਨ ਸਤਿਗੁਰੂ ਕਿਉਂ ਨਾ ਦੇਖਿਆ ਜਾਏ ਗੁਰੂ ਕਿਰਪਾ ਕਰ ਆਪ ਦਿਆ ਦਿਖਾਏ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਿਹਾ ਸਹਿਜੇ ਸਹਿ ਸਮਾ ਬਣਿਆ ਗੁਰਮੁਖ ਹੋਵੇ ਸੋ ਇਸ ਸਿਉਂ ਲਿਵਲਾਏ ਦੂਜਾ ਭਰਮ ਗੁਰ ਸ਼ਬਦ ਚਿਲਾਏ ਕਾਇਆ ਅੰਦਰ ਬੰਦ ਕਰੇ ਵਪਾਰਾ ਨਾਮ ਦਾਨ ਸਤ ਪਾਵਣਿਆ ਗੁਰਮੁਖ ਕਰਨੇ ਹਰ ਕਿਰਤ ਸਾਰ ਗੁਰਮੁਖ ਪਾਏ ਮੁਖ ਦੁਆਰ ਅੰਦਰ ਰੰਗ ਰਕਾ ਸਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰੂ ਦਾਤਾ ਮਿਲੇ ਮਿਲਾਇਆ ਪੂਰੇ ਭਾਗਵਾਨ ਮਸਾ ਦੁਰਸਾਇਆ ਨਾਨਕ ਨਾਮ ਲੈ ਵਡਿਆਈ ਹਾ ਸੱਚੇ ਦੇ ਗੁਣਗਾਵਣਿਆ ਮਾਝ ਮਹਿਲਾ ਤੀਜਾ ਆਪ ਮਜਾਏ ਤਾਂ ਸਭ ਕੁਛ ਪਾਏ ਗੁਰ ਸ਼ਬਦੀ ਸੱਚੀ ਲਿਵਲਾਏ ਸੱਚ ਵਣਜ ਸੱਚ ਸੰਗ ਰਹੇ ਸੱਚ ਵਪਾਰ ਕਰਾਵਣਿਆ ਹੋਂ ਵਾਰੀ ਜੀਵ ਵਾਰੀ ਹਰ ਗੁਣ ਅੰਦਨ ਗਾਵਣਿਆ ਹੋਂ ਤੇਰਾ ਤੂੰ ਠਾਕੁਰ ਮੇਰਾ ਸਭ ਵਡਿਆਈ ਦੇ ਵਾਵਣਿਆ ਰਹੋ ਹਰ ਵੇਲਾ ਵਸਤ ਸਭ ਸੁਹਾਇਆ ਜਿਸ ਸੱਚਾ ਮੇਰੇ ਮਨ ਪਾਇਆ ਸੱਚੇ ਸੇਵੇ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਉੱਠੇ ਪਾਏ ਅਨ ਰਸ ਚੁਕਿਆ ਰਸ ਨ ਮਨ ਵਸਾਏ ਸੱਚ ਸਦੋ ਸਹਿ ਸੁਖ ਬਾਣੀ ਪੂਰੇ ਗੁੱਤੇ ਪਾਵਣਿਆ ਸਤਿਗੁਰ ਨਾ ਸੇਵੇ ਮੂਰਖਿਆ ਅੰਧ ਗਵਾਰਾ ਫਿਰ ਓਏ ਕਿੱਥੋਂ
2: ਪਾਇਨ ਮੁਖ ਦੁਆਰਾ ਮਾਰ ਮਾਰ ਜੰਮੇ ਫਿਰ ਫਿਰਿਆ ਹੋਇਆ ਹੈ। ਜਾਮ ਦਾਰੂ ਜੁਟਾ ਸਾਹਮਣੇ ਆਪ ਸਭ ਦੇ ਸਾਧ ਜਾਣੇ ਤਾਂ ਆਪ ਪਛਾਣੇ। ਨਿਰਮਲ ਬਾਣੀ ਛੱਦ ਖਾਣੇ ਸੱਚੇ ਸੇਵ ਸਦਾ ਸੁਖ ਪਾਇਨ। ਨੌਨ ਨਾਮ ਮਨ ਸਾਹਮਣੇ ਆ ਸੋ ਥਾਂ ਸੁਹਾਵਾ ਜੋ ਹਰ ਮਨ ਪਾਇਆ। ਸਤਸੰਗ ਤੋਂ ਹਰ ਗੁਣ ਗਾਇਆ ਆਨ ਦਿਨ ਹਰ ਸਲਾਹੇ ਸੱਚਾ ਨਿਰਮਨਾਦ ਬਜਾਉਣਿਆ। ਮਨਮੁਖ ਮੋਟੀ ਖੋਟੀ ਰਾਸ ਖੋਟਾ ਪਰ ਸਾਰਾ ਕੁਰਕਮਾਵੇ ਦੁੱਖ ਲੱਗੇ ਪਾਰਾ। ਭਾਵੇਂ ਪੂਲਾ ਫਿਰਨ ਦਿਨ ਰਾਤੀ ਮਰ ਜਨਮੇ ਜਨਮ ਗਵਾਵਣਿਆ। ਸੱਚਾ ਸਾਹਿਬ ਮੈਂ ਹੱਥ ਪਿਆਰਾ ਪੂਰੇ ਗੁਰਸਿਆ ਸ਼ਬਦ ਅਧਾਰਾ। ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁੱਖ ਸਮ ਕਰ ਜਾਣਿਆ। ਮਾਝ ਮੇਰਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਨਾਵੇਂ ਸਾ ਪਰ ਪੁਰਾਣੀ। ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨਾ ਪਾਵਣਿਆ। ਹੋਂ ਵਾਰੀ ਜੀ ਹੋ ਵਾਰੀ ਹਰ ਛੇਤੀ ਜਿਤਾਵਣਿਆ। ਹਰ ਸੱਚਾ ਗੁਰ ਭਗਤੀ ਪਾਈਏ ਸੱਜੇ ਮਨ ਵਸਾਵਣਿਆ। ਰਹੋ ਸਤਿਗੁਰ ਸੇਵੇ ਤਾਂ ਸਾਹਿਬ ਕਿਸੇ ਪਾਏ ਜੀ ਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ। ਸਤਿਗੁਰ ਦਾਤਾ ਸਭਨਾਮ ਪਾਤਾ ਪੂਰੇ ਭਾਗ ਮਿਲਾਵਣਿਆ। ਹੈ ਮਨ ਮੈਲਾ ਏਕ ਤਨਾ ਧਿਆਏ ਅੰਤਰ ਮੈਲ ਲੱਗੀ ਉਹ ਦੂਜੇ ਪਾਏ। ਤਟ ਤੀਰਥ ਸੰਤਰ ਭਵੈ ਅਹੰਕਾਰ ਹੋਰ ਵਧੇਰੇ ਹਮੇ ਮਲ ਲਾਵਣਿਆ। ਸਤਿ ਸਿਰ ਤਾਂ ਮਲ ਜਾਏ ਜੀਵ ਤੁਮਰੇ ਹਰ ਚਿੱਤ ਸਿਉਂ ਚਿੱਤ ਲਾਏ। ਹਾਰ ਨਿਰਮਲ ਸੱਚ ਮੈਲ ਨਾ ਲਾਗੇ ਸੱਚ ਲਾਗੇ ਮੈਲ ਗਵਾਵਣਿਆ। ਵਾਹਿਗੁਰੂ ਹੈ ਅੰਧ ਗਵਾਰਾ ਅਗਿਆਨੀ ਅੰਧਾ ਅੰਧ ਅੰਧਾਰਾ। ਬਿਸਤਾਂ ਕੇ ਕੀੜੇ ਬਿਸਤਾਂ ਕਮਾਉਣੇ ਫਿਰ ਬਿਸਤਾਂ ਮਾਹੇ ਪਚਾਵਣਿਆ। ਮੁਕਤੇ ਸੇਵੇ ਮੁਕਤਾ ਹੋਵੇ ਹੋਮੇ ਮਮਤਾ ਸਭ ਦੇਖ ਹੋਵੇ। ਅੰਧਨ ਹਰ ਜੀਓ ਸੱਚਾ ਸੇਵੀ ਪੂਰੇ ਭਾਗ ਪਾਵਣਿਆ। ਆਪੇ ਬਖਸ਼ੇ ਮੇਲ ਮਿਲਾਏ ਗੁਰੇ ਪੂਰੇ ਗੁਰਤੇ ਨਾਮ ਸੇਵੇ ਪਾਏ। ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾਵਣਿਆ। ਸਦਾ ਹਦੂਰ ਹਜੂਰ ਦੂਰ ਨਾ ਜਾਣੋ ਗੁਰ ਸ਼ਬਦ ਹਰ ਅੰਤਰ ਪਛਾਣੋ। ਨਾਨਕ ਨਾਮ ਲਿਵੜਿਆਈ ਪੂਰੇ ਗੁਰਤੇ ਪਾਵਣਿਆ। ਮਾਝ ਮੇਲਾ ਤੀਜਾ ਇੱਥੇ ਸੱਚੇ ਸੋ ਅੱਗੇ ਸੱਚੇ ਮਨ ਸੱਚਾ ਸੱਚੇ ਸ਼ਬਦ ਸਾਰਾ ਛੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ। ਹੋਂ ਵਾਰੀ ਜੀਓ ਵਾਰੀ ਸੱਚਾ ਨਾਮ ਮਨ ਉਸਾਵਣਿਆ। ਸੱਚੇ ਸੇਵੇ ਸੱਚ ਕਮਾਵੇ ਸੱਚੇ ਕੇ ਗੁਣ ਗਾਵਣਿਆ। ਹਾਉ ਪੰਡਿਤ ਪੜੈ ਸਾਧਨਾ ਪਾਵੇ ਦੂਜੇ ਪਾਏ ਮਾਇਆ ਮਨ ਪਰਵਾ ਮਨ ਪਰਮਾਵੇ। ਆ ਮਾਇਆ ਮੋਹੇ ਸਭ ਜੋ ਸੁਧ ਦਵਾਈ ਕਰ ਅਵਗਨ ਪਛੋਤਾ ਬਣਿਆ। ਸਤਿਗੁਰੂ ਮਿਲੇ ਤਾਂ ਤੱਤ ਪਾਏ ਹਰ ਕਾ ਨਾਮ ਮਨ ਵਸਾਏ। ਛਦ ਮਰੇ ਮਨ ਮਾਰੇ ਆਪਣਾ ਮੁਕਤੀ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਦਰ ਭਾਵਣਿਆ। ਕੇਲਵ ਕਾਟੇ ਕਰੋਧਨ ਬਾਰੇ ਗੁਰ ਕਾ ਸ਼ਬਦ ਰੱਖੇ ਉਰ ਧਾਰੇ। ਸੱਚ ਰਤੇ ਸਦਾ ਵਰਗੀ ਹਉਮੈ ਮਾਰ ਮਿਲਾਉਣਿਆ। ਅੰਤਰ ਰਤਨ ਮਿਲੇ ਮਿਲਾਇਆ ਤ੍ਰਿਵਦ ਮਨਸਾ ਤ੍ਰਿਵਦ ਮਾਇਆ। ਪੜ ਪੜ ਪੰਡਿਤ ਮੋਨੀ ਛੱਕੇ ਚੌਥੇ ਪਦ ਕੀ ਸਾਰ ਨਾ ਜਾਣੇ ਪਾਵਣਿਆ। ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਸਰੰਗਾਏ। ਹਰ ਰੰਗ ਚੜਿਆ ਤਪਾਰਾ ਹਰ ਰਸ ਰਸ ਗੁਣ ਗਾਵਣਿਆ। ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ ਗੁਰ ਗਿਆਨ ਨਾਮ ਮੁਕਤ ਹੋਈ। ਗੁਰਮੁਖ ਕਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪ ਥਾਪੇ ਗੁਰਮੁਖ ਜਾਤ ਪਤ ਸਭ ਆਪੇ। ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ। ਮਾਝ ਮੇਲਾ ਤੀਜਾ ਉਤ ਪਤ ਪਰਲੋ ਸ਼ਬਦ ਹੋਵੇ ਸ਼ਬਦ ਹੀ ਉਪਤ ਹੋਵੇ। ਗੁਰੂ ਵਰਤੇ ਸਭ ਆਪੇ ਸੱਚਾ ਗੁਰਮੁਖ ਅਪਾਏ ਸਮਾਵਣਿਆ। ਹੋਂ ਵਾਰੀ ਜੀਓ ਵਾਰੀ ਪੂਰਾ ਮਨ ਵਸਾਵਣਿਆ। ਗੁਰਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ। ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਪ੍ਰਸੰਤਰ ਖੇਲੇ ਬੜਾਣੀ। ਸੋ ਨਿਗੁਰਾ ਜੋ ਮਰ ਜੰਮੈ ਨਿਗੁਰੇ ਆਵਣ ਜਾਵਣਿਆ। ਤਿੰਨ ਕਰਤੇ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ। ਸਭ ਦੇ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਮਿਲਾਵਣਿਆ। ਸੱਚਾ ਸਾ ਸੱਚੇ ਬਣਜਾਰੇ ਸੱਚ ਬਣਾਂਜ ਗੁਰ ਹੇਤ ਅਪਾਰੇ। ਸੱਚ ਵਜਾ ਹਾਜ ਸੱਚ ਕਮਾਵੇ ਸੱਚੋ ਸੱਚ ਕਮਾ ਬਣਿਆ। ਨਿਨ ਰਾਸੀ ਕੋ ਵਸ ਕਿਉਂ ਪਾਏ ਮਨ ਭੁੱਲੇ ਅਗਲੋਕ ਸਵਾਏ। ਨਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਪਾ ਬਣਿਆ। ਇੱਕ ਸੱਚ ਬਣਜੇ ਗੁਰ ਛੱਦ ਪਿਆਰੇ ਆਪ ਤਰੇ ਸਗਲੇ ਗੁਲਤਾਰੇ। ਆਏ ਲੈ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਾਸਾ ਮੂੜਾ ਬਾਹਰ ਭਾਲੇ ਮਨ ਹੁੰਦੇ ਫਿਰੇ ਤਾਲੇ। ਜਿੱਥੇ ਵਸ ਹੋਵੇ ਤਿੱਥੇ ਕੋਏ ਨਾ ਪਾਵੇ ਮਨ ਪਰ ਬੁਲਾਵਣਿਆ। ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਮਿਲੇ ਸਾਜ ਸਹਿਜ ਸੁਖ ਪਾਏ। ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ। ਮਾਝ ਮੇਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸਿਖਾਈ। ਹਰ ਅਗਮ ਗੁਚਰ ਅਨਾਥ ਅਜੂਨੀ ਸਤਿਗੁਰ ਕਹਿ ਪਾਏ ਪਿਆਰ ਪਾਵਣਿਆ। ਹੋ ਵਾਰੀ ਜੀ ਵਾਰੀ ਆਪ ਨਿਵਾਰਣਿਆ। ਆਪ ਗਾਏ ਤਾਂ ਹਰ ਪਾਏ ਹਰ ਸਿਉਂ ਸਹਿ ਸੁਣਿਆ ਰਹਾਉ ਪੁਰਬ ਲਿਖਿਆ ਸੋ ਕਰਮ ਕਮਾਇਆ ਸਤਿ ਸ੍ਰੀ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਏ ਨਾ ਹੀ ਸ਼ਬਦ ਮੈਲ ਮਿਲਾਵਣਿਆ ਗੁਰਮੁਖ ਅਲਪਤਾ ਰਹੇ ਸੰਸਾਰ ਹੈ ਗੁਰ ਕੈ ਪ੍ਰਤੀਏ ਨਾਮ ਆਧਾਰੇ ਗੁਰਮੁਖ ਜੋਰ ਕਰੇ ਲਿਖਿਆ ਸੁਖ ਨੂੰ ਆਪੇ ਖਾਪ ਦੁੱਖ ਪਾਵਣਿਆ ਮਨੁੱਖ ਅੰਦੇ ਸੁਧਨਾ ਕਾਈ ਆਤਮਤਾ ਘਾਤੀ ਹੈ ਜਗਤ ਗਸਾਈ ਨਿੰਦਾ ਕਰਤਾ ਬਹੁ ਭਾਰ ਉਠਾਵੇ ਬਿਨ ਮਜ਼ੂਰੀ ਪਹਾੜ ਪਚਾਵਣਿਆ ਇਹ ਜਗ ਵਾੜੀ ਪ੍ਰਭ ਮਾਲੀ ਸਦਾ ਸਮਾਏ ਕੋ ਨਾਹੀ ਗਾਲੀ ਜਿਹੀ ਵਾਸਨਾ ਪਾਏ ਤੇਹੀ ਵਰਤੇ ਵਾਸ ਵਾਸ ਜਨਾਵਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮ ਅਪਾਰਾ ਦੁਖੀਏ ਨਿਤ ਫਿਰੇ ਅਗਲ ਲਾਦੇ ਬਿਨ ਗੁਰ ਸ਼ਾਂਤ ਨਾ ਪਾਵਣਿਆ ਜਿਨ ਕੀਏ ਕੀਤੇ ਸੋਈ ਵਿਦ ਜਾਣੇ ਆਪ ਕਰੇ ਤਾਂ ਹੁਕਮ ਜਾਣੇ ਜਿਹਾ ਅੰਦਰ ਪਾਏ ਤੇਹਾ ਵਰਤੇ ਆਪੇ ਬਾਹਰ ਪਾਵਣਿਆ ਤਿਸ ਬੁੱਝੋ ਤਿਸ ਬਾਝੋ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਾਏ ਸੋ ਨਿਰਮਲ ਹੋਈ ਨਾਨਕ ਨਾਮ ਵਸੇ ਘਾਟੇ ਅੰਤਰ ਜਿਸ ਦੇਵੇ ਸੋ ਪਾਵਣਿਆ ਸਾਂਝ ਮਿਲਾ ਤੀਜਾ ਅੰਮ੍ਰਿਤ ਨਾਮ ਮਨ ਵਰਸਾਏ ਹਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਏ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋਂ ਵਾਰੀ ਜੀ ਉਹ ਵਾਰੀ ਅੰਮ੍ਰਿਤ ਬਾਣੀ ਮਨ ਵਸਾਉਣਿਆ ਅੰਮ੍ਰਿਤ ਬਾਣੀ ਮਨ ਵਰਸਾਏ ਅੰਮ੍ਰਿਤ ਨਾਮ ਪਿਆਇਆ ਧਿਆਵਣਿਆ ਰਹਾਓ ਅੰਮ੍ਰਿਤ ਬੋਲੇ ਸਦਾ ਸੁਖ ਵਹਿਣੀ ਅੰਮ੍ਰਿਤ ਵੇਖੇ ਪਰ ਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਨਿਰਤੀ ਅਵਰਾ ਆਖ ਸੁਣਾਵਣਿਆ ਅੰਮ੍ਰਿਤ ਰੰਗ ਰਤਲ ਬੁਲਾਏ ਅੰਮ੍ਰਿਤ ਗੁਰਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਨਾਨ ਧਨ ਅੰਮ੍ਰਿਤ ਪਿਆਵਣਿਆ ਸੋ ਕਿਸ਼ ਕਰੇ ਜੋ ਚਿਤਨਾ ਹੋਏ ਹੋਈ ਤੇਸਰ ਦਾ ਹੁਕਮ ਮੇਟ ਨਾ ਸੱਚੀ ਕੋਈ ਹੁਕਮੇ ਵਰਤਿਆ ਅੰਮ੍ਰਿਤ ਬਾਣੀ ਹੁਕਮੇ ਉਤਪ ਪਿਆਵਣਿਆ ਆਜਬ ਕੰਮ ਕਰਦੇ ਹਾਰ ਫੇਰੇ ਇਹ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉਂ ਚਿਤ ਲਾਏ ਅੰਮ੍ਰਿਤ ਸਾਹਿਬ ਜਾਵਣਿਆ ਖੋਟੇ ਖਰੇ ਤੁਰੇ ਆਪ ਪਾਏ ਤੁਰੇ ਆਪੇ ਪਰਖੇ ਲੋਕ ਸਵਾਏ ਖਰੇ ਬਖਰ ਖਰ ਪਰਖ ਖਜਾਨੇ ਪਾਵੇ ਪਾਏ ਖੋਟੇ ਭਰਮ ਪਲਾਉਣੇ ਕਿਉਂ ਕਰ ਵੇਖਾਂ ਕਿਉਂ ਸਲਾਹੀ ਗੁਰਪ੍ਰਸਾਦੀ ਜਗ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪਿਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰੂ ਸੇਵਿਆ ਹਿਰਦੇ ਸੁਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾ ਤੀ ਅੰਮ੍ਰਿਤ ਸਭ ਭੁੱਖ ਲਾਵਣਿਆ ਮਹਾਤਮਾ ਲਾਤੀ ਜਾ ਅੰਮ੍ਰਿਤ ਵਾਸਤੇ ਸਹਿ ਸੁਆਏ ਗੁਰਮੁਖ ਵਿਰਲਾ ਕੋਈ ਗਿਆਨ ਪਾਏ ਅੰਮ੍ਰਿਤ ਹੀ ਸਦਾ ਤ੍ਰਿਪਾਸੇ ਕਰ ਕਿਰਪਾ ਤ੍ਰਿਸ਼ਨਾ ਬਜਾਵਣਿਆ ਹੋ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪਿਆਵਣਿਆ ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ ਸਜੇ ਹਰ ਗੁਣ ਗਾਵਣਿਆ ਹਰਾਓ ਗੁਰ ਪ੍ਰਸਾਦੀ ਸਾਹਿਬ ਕੋ ਪਾਏ ਦੁਬਧਾ ਮਾਰੇ ਇਸ ਸਿਉਂ ਚਿਤ ਲਾਏ ਨਗਰ ਕਹੇ ਤਾਂ ਹਰ ਗੁਣ ਗਾਵੇ ਨਗਰੀ ਸੱਚ ਸਮਾਵਣਿਆ ਸਭਨਾ ਉੱਪਰ ਨਜ਼ਰ ਕਰ ਪ੍ਰਭ ਤੇਰੀ ਕਿਸੇ ਥੋੜ੍ਹੀ ਕਿਸੇ ਹੈ ਕਨੇਰੀ ਕੁਝ ਤੇ ਬਾਹਰ ਕਿਸੇ ਨਾ ਹੋਵੇ ਗੁਰਮੁਖ ਸੋਝੀ ਪਾਵਣਿਆ ਗੁਰਮੁਖ ਤੱਤ ਹੈ ਵਿਚਾਰਾ ਅੰਮ੍ਰਿਤ ਭਰੇ ਭਰੇ ਤੇ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਦੇ ਪਾਵਣਿਆ ਸਤਿਗੁਰ ਸੇਵੇ ਸੋ ਜਨ ਸੋਹੇ ਅੰਮ੍ਰਿਤ ਨਾਮ ਅੰਤਰ ਮਨ ਮੋਹੇ ਅੰਮ੍ਰਿਤ ਮਨ ਤਨ ਬਾਣੀ ਰਤਾ ਅੰਮ੍ਰਿਤ ਹੈ ਸੁਣਾਵਿਆ ਮਨਮੁਖ ਭੂਲਾ ਦੂਜੇ ਭਾਏ ਖਵਾਏ ਨਾਮ ਨਾ ਲੇਵੇ ਮਰੇ ਪਿੱਛ ਖਾਏ ਅੰਦਨ ਸਦਾ ਵਿਸਤਾ ਮੈਂ ਵਸਾ ਬਿਨ ਸੇਵਾ ਜਨ ਗਾਵਣਿਆ ਅਮਰ ਪੀਏ ਸਿੱਖ ਨੂੰ ਆਪ ਪਿਆਏ ਗੁਰਪ੍ਰਸਾਦੀ ਫੈਸਲੇ ਬੁਲਾਏ ਪੂਰਨ ਪੂਰ ਰਿਹਾ ਸਭ ਆਪੇ ਗੁਰ ਮਤ ਨਗਰੀ ਪਾਵਣਿਆ ਆਪੇ ਆਪ ਨੋਈ ਅਜਿਨ ਸਿੱਧੀ ਤਿੰਨ ਆਪੇ ਗੋਈ ਨਾਨਕ ਨਾਮ ਸੰਭਾਲ ਸਕਦਾ ਤੂੰ ਸਾਡੇ ਸੱਚ ਸਮਾਵਣਿਆ ਮਾਝ ਮਲਾ ਤੀਜਾ ਛੇ ਸੱਚ ਲਾਗੇ ਜੋ ਤੁਧ ਪਾਏ ਸਦਾ ਸਤਿ ਸਹਿਜ ਸਵਾਏ ਸੱਚੇ ਸਾਬਦ ਸੱਚਾ ਸਲਾਹੀ ਸੱਚੇ ਮੈਲ ਮਿਲਾਵਣ ਮੇਲ ਮਿਲਾਵਣਿਆ ਹੋ ਵਾਰੀ ਜੀਓ ਵਾਰੀ ਸੱਚ ਸਲਾਵਣ ਸਲਾਹਣ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਹਰਾਓ ਜਾਂ ਦੇਖਾਂ ਸੱਚ ਸਭਨੀ ਥਾਈ ਗੁਰਪ੍ਰਸਾਦੀ ਮਨ ਸਾਈਂ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਸਾ ਆਸ ਵਸਾਵਣਿਆ ਸੱਚ ਸੁਣ ਆਪ ਵਖਾਨਿਆ ਮਨ ਸਾ ਮਾਰ ਸੱਚ ਸਮਾਣੀ ਇਨ ਮਨ ਜੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਸ਼ਚਲ ਨਿਜਕਾਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੇ ਦੇਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਸੇਤ ਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ ਹਰ ਨਾਮ ਸਲ ਮਾਲੇ ਸੇਵਟ ਭਾਗੀ ਸੱਚੇ ਸ਼ਬਦ ਆਪ ਮਿਲਾਏ ਸਤ ਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਏ ਸੇ ਲੇਖੇ ਲੇਖੇ ਵਿੱਚ ਹੋਵੇ ਉਹ ਅਗਮ ਗੋਚਰ ਸ਼ਬਦ ਸੁਧ ਹੋਵੇ ਆਂਦਿਨ ਸੱਚ ਸ਼ਬਦ ਸਲਾਹੀ ਹੋਰ ਕੋਈ ਨਾ ਕਿਵੇਂ ਸੁਭਾਵਣਿਆ ਪਰ ਪਾਸ ਖਾਕੇ ਸ਼ਾਂਤ ਨਾ ਆਈ ਕ੍ਰਿਸ਼ਨਾ ਜਲ ਸੁਧਨਾ ਕਾਈ ਦਿਖ ਵਿਹਾਜੇ ਦਿਖ ਮੋਹ ਪਿਆਸੇ ਹੋਰ ਬੋਲ ਦਿਖਾਵਣਿਆ ਗੁਰਪ੍ਰਸਾਦੀ ਇੱਕੋ ਜਾਣਾ ਦੂਜਾ ਮਾਰ ਮਨ ਸੱਚਾ ਸਮਾਣਾ ਨਾਨਕ ਇੱਕੋ ਨਾ ਵਰਤੇ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਝ ਮਹਿਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਾਰਵਾ ਜਿਵੇਂ ਫੇਰ ਪਾਵੇ ਹਨੇਰੇ ਤੂੰ ਇੱਕੋ ਚਲ ਅਗਮ ਅਪਾਰਾ ਗੁਣਮਤੀ ਬੁੱਧ ਬਜਾ ਬਣਿਆ ਹੋ ਵਾਰੀ ਜੀ ਵਾਰੀ ਰਾਮ ਨਾਮ ਮਨ ਸਾਵਣਿਆ ਇਸ ਰੂਪ ਨਾ ਰੇਖਿਆ ਵਰਨਾ ਨਾ ਕੋਈ ਗੁਰਮਤੀ ਆਪ ਬਜਾ ਬਣਿਆ ਰਾਹੋ ਸਭ ਏਕਾ ਜੋਤ ਜਾਣੇ ਜੇ ਕੋਈ ਸਤੁ ਸੇਵਾ ਪ੍ਰਗਟ ਹੋਈ ਗੁਰ ਗੁਪਤ ਪ੍ਰਗਟ ਵਾਤੇ ਸਭ ਥਾਈ ਜੋਤੀ ਜੋਤ ਮਿਲਾ ਬਣਿਆ ਤ੍ਰਿਸ਼ਨਾ ਅਗਨ ਜਲੇ ਸੰਸਾਰਾ ਸੋ ਲੋਭ ਅਭਿਮਾਨ ਬਹੁ ਅਹੰਕਾਰਾ ਮਰ ਮਰ ਜਨਮੇ ਪਤ ਗਵਾਏ ਆਪਣੀ ਵਿਥਾ ਜਨਮ ਗਵਾਵਣਿਆ ਗੁਰ ਕੈ ਸ਼ਬਦ ਕੋ ਬਿਰਲਾ ਬੁੱਝੇ ਆਪ ਮਰੇ ਵਾਰੇ ਤਾਂ ਫਿਰ ਭਵਨ ਸੁਝੇ ਫਿਰ ਉਹ ਮਰੇ ਨਾ ਮਰਨਾ ਹੋਵੇ ਜੇ ਸਤਨਾ ਬਣਿਆ ਮਾਇਆ ਮੈਂ ਫਿਰ ਚਿਤਨਾ ਲਾਏ ਗੁਰ ਕੈ ਸ਼ਬਦ ਸਦ ਰਹੇ ਸਮਾਏ ਸੱਚ ਲਾਏ ਸਭ ਘੱਟ ਅੰਤਰ ਸੱਚੋ ਸਸਵਾਵਣ ਸਾਵਣਿਆ ਸੱਚ ਸਲਾਹੀ ਸਦਾ ਹਜ਼ੂਰੇ ਗੁਰ ਕੈ ਸ਼ਬਦ ਰਿਹਾ ਪ੍ਰਭੂਰੇ ਸੁਰ ਪ੍ਰਸਾਦੀ ਸੱਚ ਨਜ਼ਰੀ ਆਵੇ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਿਹਾ ਸਮਾਏ ਸਦਾ ਸੱਚ ਨਿਚਲ ਆਵੇ ਨਾ ਜਾਏ ਸੱਚੇ ਲਿਖੇ ਲਾਗੇ ਸੋ ਮਨ ਨਿਰਮਲ ਗੁਰਮਤ ਸੱਚ ਸਮਾਉਣਿਆ ਸੱਚ ਸਲਾਹੀ ਔਰ ਨਾ ਕੋਈ ਜਿੱਤ ਸੇਵਿਆ ਸਦਾ ਸੁਖ ਹੋਈ ਨਾਨਕ ਨਾਵਰ ਵਿਚਾਰੀ ਸੱਚੋ ਸੱਚ ਸਮਾਉਣਿਆ ਮਾਝ ਮਹਿਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਹਿਸਵਾਣੀ ਨਿਰਮਲ ਬਾਣੀ ਹਰ ਸਲਾਹੀ ਹਰ ਜਪ ਹਰ ਮੈਲ ਮੈ ਨਿਰਮਲ ਮੈਲ ਗਵਾਉਣਿਆ ਹੋਂ ਵਾਰੀ ਜੀ ਹੋਂ ਵਾਰੀ ਸਿੱਖਦਾਤਾ ਮਨ ਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦ ਸੁੱਤ ਸੁਣ ਚਿਸਰਾ ਮਟਾਵਣਿਆ ਰਹੋ ਨਿਰਮਲ ਨਾਮ ਵਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸੱਚ ਕੇ ਨਿਰਮਲ ਨਾਦ ਵਜਾਵਣਿਆ ਨਿਰਮਲ ਨੇ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਦਾ ਮੂਆ ਤਿੱਥੇ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨਿਆ ਤਾਂ ਨਿਰਮਲ ਨਿਰਮਲ ਬਾਣੀ ਮਨ ਮਿਠਾ ਬਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਨੋਹਮੇ ਮੈਲ ਗੁਰ ਸ਼ਬਦੀ ਹੋਏ ਨਿਰਮਲ ਵਾਜੇ ਅੰਦਨ ਤੁਨ ਵਾਣੀ ਸੱਤ ਤੇ ਸੁਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸ਼ਬਦ ਹੋਵੇ ਨਿਰਮਲ ਨਾਮ ਲੱਗੇ ਬਰਸਾਦੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦ ਸੋਵੇ ਨਿਰਮਲ ਨਾਮ ਅੰਤਨ ਮੋਹੇ ਸੱਚ ਨਾਮ

ਭਾਈ ਭਗਤ ਜਾਂ ਹੋਮੇ ਸੁਖੇ ਸਿਰ ਸਦਕਮ ਧਾਰੀ ਰਹਿ ਲਿਵਲਾਈ ਲਾਏ ਤਿੰਨ ਕੀ ਤਨ ਮੈਂ ਮਨ ਨਾ ਦਿਖਾਇਆ ਬਣਿਆ ਆਪ ਕਰਾਏ ਤਾਂ ਤਸੋਈ ਹੋਰ ਕੇ ਕਰੇ ਪੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੇ ਨਾਮੇ ਨਾਮ ਮਨ ਨੂੰ ਵਿਸਾਵਣਿਆ ਮਾਰ ਮਲਤੀਜਾ ਇਸ ਗੁਫਾ ਮੈਂ ਅਖੁੱਟ ਭੰਡਾਰਾ ਤਿਸ ਵਿੱਚ ਵਸੇ ਹਰ ਅਲਖ ਪਾਰਾ ਆਪੇ ਪ੍ਰਗਟ ਆਪੇ ਗੁਪਤ ਪ੍ਰਗਟ ਹੈ ਆਪੇ ਆਪੇ ਗੁਰ ਸ਼ਬਦੀ ਆਪ ਬਣਾ ਜਾਵਣਿਆ ਹਾਂ ਵਾਰੀ ਜੀ ਉਹ ਅੰਮ੍ਰਿਤ ਨਾਮ ਮਨ ਨੂੰ ਵਿਸਾਵਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਮਤੀ ਅੰਮ੍ਰਿਤ ਤੇ ਆਵਣਿਆ ਔਰ ਆਓ ਹਮੇ ਮਾਰ ਬਜ਼ੁਰ ਕਾ ਪਾਠ ਖੁਲਾਇਆ ਨਾਮ ਮੁਲਕ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੇ ਨਾਮ ਨਾਮ ਪਾਏ ਕੋਈ ਗੁਰ ਕਿਰਪਾ ਦੇ ਮਨ ਗੁਰ ਕਿਰਪਾ ਮਨ ਵਿਸਾਵਣਿਆ ਗੁਰ ਗਿਆਨ ਅੰਜਨ ਸੱਚ ਨਿਚਰੀ ਪਾਇਆ ਅੰਤਰ ਚਾਨਣ ਗਿਆਨ ਦਿਖਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਡਰ ਤੋਂ ਬਾਬਾ ਬਣਿਆ ਸਰੀਰੋਂ ਭਾਲਣ ਕੋ ਬਾਹਰ ਜਾਵੇ ਨਾਮ ਨਾ ਲਹਿ ਬਹੁਤ ਦੁੱਖ ਪਾਏ ਮਨ ਕਹਿੰਦੇ ਸੋਝੇ ਸੁਝੇ ਨਾਹੀਂ ਫਿਰ ਘਰ ਆਏ ਗੁਰਮੁਖ ਵਰਥ ਪਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੇ ਹੋਮੇ ਮੈਲ ਗੁਰਜਾਏ ਵੈਸ ਸਥਾਨ ਸਭ ਹੀ ਹਰ ਗੁਣ ਗਾਵੈ ਸੱਚੇ ਸਭ ਸਮਾ ਬਣਿਆ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਕਰ ਵਸਾ ਪਾਵੇ ਉੱਥੇ ਅੰਤਿਮ ਸ਼ਬਦ ਰਾਤੀ ਗੁਰਮਤੀ ਸਭ ਸੁਣਾ ਬਣਿਆ ਬਿਨ ਸ਼ਬਦ ਅੰਤਰ ਅਹਨੇਰਾ ਨਾ ਵਸ ਲਹਿ ਨਾ ਚੁੱਕੇ ਫੇਰਾ ਸਭ ਹੱਥ ਪੂੰਜੀ ਹੋਰ ਦਰ ਖੁੱਲੇ ਨਾਹੀਂ ਗੁਰਪੂਰੇ ਭਾਗ ਮੁੰਡਾ ਬਣਿਆ ਗੁਰਪੁੱਤ ਪ੍ਰਗਟ ਤੂੰ ਸਭ ਨਿਸ਼ਾਨੀ ਗੁਰਪ੍ਰਸਾਦੀ ਮਿਲ ਸੋਝੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਸਾਵਣਿਆ ਵਾਹ ਮਹਿਲਾ ਤੀਜਾ ਗੁਰੂ ਮਿਲੇ ਮਿਲਾਏ ਆਪੇ ਕਾਲ ਨਾ ਜੋਹੇ ਦੁੱਖ ਨਾ ਸੰਤਾਪੇ ਹਮੇ ਮਾਰ ਬੰਧਨ ਸਭ ਤੋੜੇ ਗੁਰਮੁਖ ਸਭ ਸੁਹਾਵਣਿਆ ਹਰਿ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਆ ਗਾਵੇ ਗੁਰਮੁਖ ਨਾਚੇ ਹਾਰ ਚੇਤੀ ਚਿੱਤ ਲਾਵਣਿਆ ਬਰਾਉ ਗੁਰਮੁਖ ਜੀਵੇ ਮਰੇ ਪਰਵਾਨ ਆਰਦਾ ਨਾ ਛੀਜੇ ਸ਼ਬਦ ਪਛਾਣ ਗੁਰਮੁਖ ਮੇਰੇ ਤਾਂ ਨਾ ਕਾਲ ਨਾ ਖਾਏ ਗੁਰਮੁਖ ਸਤ ਸਮਾਵਣਿਆ ਗੁਰਮੁਖ ਹਰ ਦਰ ਸੁਭਾ ਪਾਏ ਗੁਰਮੁਖ ਵਿੱਚੋਂ ਆਪ ਜਵਾਏ ਆਪ ਤਰੇ ਕੁਲ ਸਗਲੀ ਤਾਰੇ ਗੁਰਮੁਖ ਨਾਮ ਜਨਮ ਸਵਾਰਨਿਆ ਗੁਰਮੁਖ ਦੁੱਖ ਕਦੇ ਨਾ ਲਾਗੇ ਸਰੀਰ ਗੁਰਮੁਖ ਹੋਮੇ ਚੁੱਕੇ ਪੀਰ ਗੁਰਮੁਖ ਮਨ ਨਿਮਲ ਸਫਿਰ ਮੈਲ ਨਾ ਲਾਗੇ ਗੁਰਮੁਖ ਸਹਿ ਸਮਾਵਣਿਆ ਗੁਰਮੁਖ ਨਾਮ ਲਿਵੜਿਆਈ ਗੁਰਮੁਖ ਦੋਨੋਂ ਗਾਵੇ ਸੁਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸਭ ਗੁਰਮਾਪ ਕਰਾਵਣਿਆ ਗੁਰਮੁਖ ਆਨੰਦਿਨ ਸਦਾ ਸਭੇ ਰਾਤਾ ਗੁਰਮੁਖ ਜੁਗਚਾਰੇ ਹੈ ਗਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸਭ ਦੇ ਭਗਤ ਕਰਾਵਣਿਆ ਵਾਹਿਗੁਰੂ ਹੈ ਅੰਧ ਅੰਧੇਰਾ ਜਮ ਕਾਲ ਗਰਛੇ ਕਰਹਿ ਪਤਾਰਾ ਆਨੰਦ ਰੋਗੀ ਦੁਸ਼ਾਂ ਤੇਲ ਗੀੜੇ ਦਿਸਤਾ ਮਹਿ ਦੁੱਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੇ ਬੁੱਠਾ ਆਪ ਲਾਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਭਗਤ ਪਾਵਣਿਆ ਮਾਜ ਮਿਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਗੁਰੂ ਸੂਰ ਗੁਰ ਪੂਰਾ ਆਪੇ ਫਰਕ ਕਿਤੋਂ ਘੱਟ ਅੰਤਰ ਆਪੇ ਬੰਤ ਬਣਾਉਣੇ ਆਹੋ ਵਾਰੀ ਜੀ ਵਾਰੀ ਹਰ ਸੱਚੇ ਚੇਤਨ ਗਾਉਣੇ ਆ ਬਾਜ ਗੁਰੂ ਜੋ ਕੋ ਸਹਿਜ ਨਾ ਪਾਏ ਗੁਰਮੁਖ ਸਹਿਜ ਸਮਾਉਣੇ ਆ ਰਹਾਓ ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਗਰੀ ਜਗਤ ਪ੍ਰੋਹੇ ਤੂੰ ਆਪੇ ਦੁੱਖ ਸੁੱਖ ਦੇਵੇ ਕਰਤੇ ਗੁਰਮੁਖ ਹਰ ਦਿਖਾਉਣੇ ਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦੇ ਉਪਜੇ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਅਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਲੱਖ ਲਖਾ ਬਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਪਾਇਆ ਆਪੇ ਗੁਰ ਗੁਣ ਦਾਤਾ ਗੁਣ ਗਾਵੇ ਆਪੇ ਆਖ ਸੁਣਾਵਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਥਾਪੇ ਆਪੇ ਸੁੱਚੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਰੇ ਤਾਰੇ ਲਾਵਣਿਆ ਆਪੇ ਮਾਰੇ ਆਪ ਜੀ ਵਾਲੇ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੇ ਕੋਈ ਨਾਨਕ ਨਾਮ ਵਸੇ ਕਾਟੇ ਅੰਤਰ ਆਪੇ ਵੇਖ ਵਿਖਾਲਣਿਆ ਮਾਰ ਮਹਲਾ ਤੀਜਾ ਮੇਰਾ ਭਰਾ ਭਰਪੂਰ ਰਿਹਾ ਸਭ ਥਾਈ ਗੁਰਪ੍ਰਸਾਦੀ ਕਰ ਹੀ ਮੈਂ ਪਾਈ ਸਦਾ ਸਰੇ ਵੀ ਇੱਕ ਮਨ ਧਿਆਈ ਗੁਰੂ ਸੱਚ ਸਮਾਵਣਿਆ ਹੋਂ ਵਾਰੀ ਜੀਵ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰ ਪੌ ਦਾਤਾ ਗੁਰਮਤ ਸਹਿ ਸਮਾਵਣਿਆ ਰਹੋ ਕਰਮ ਧਾਸੀ ਧੌਲ ਪਾਤਾਲਾ ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ
ਸਦਾਨੰਦ ਰਹੇ ਸੁਖਦਾਤਾ ਗੁਰਮਤਿ ਸਹਿ ਸਮਾਉਣਿਆ ਕਾਇਆ ਅੰਦਰ ਹੋਵੇ ਮੇਰਾ ਜੰਮਣ ਮਰਨਾ ਕਿਉਂਕਿ ਫੇਰਾ ਗੁਰਮੁਖ ਹੋਵੇ ਸੋ ਹਮੇ ਮਾਰੇ ਚੁ ਸੱਚੋ ਸੱਚ ਧਿਆਉਣਿਆ ਕਾਇਆ ਅੰਦਰ ਪਾਪ ਪੁੰਨ ਦੋਏ ਭਾਏ ਦੂਈ ਮਿਲ ਕੇ ਸਿਸਕ ਪਾਈ ਦੋਵੇਂ ਮਾਰ ਅਜਾਏ ਇਕਤ ਕਰ ਆਵੇ ਗੁਰਮਤਿ ਸਹਿ ਸਮਾਉਣਿਆ ਕਰ ਹੀ ਮੈਂ ਦੂਜੇ ਪਾਏ ਹਨੇਰਾ ਚਾਨਣਾ ਹੋਵੇ ਛੋਲੇ ਹੋਮੇ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਧ ਨਾਮ ਤਿਆ ਬਣਿਆ ਅੰਤਰ ਜੋਤ ਪ੍ਰਗਟ ਪ੍ਰਸਾਰਾ ਗੁਸਾਕੀ ਮਿਟਿਆ ਅੰਧਿਆਰਾ ਕਲਮ ਵਿਕਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾ ਬਣਿਆ ਅੰਦਰ ਮਹਿਲ ਰਤਨੀ ਭਰੇ ਪੰਡਾਇਆ ਗੁਰਮੁਖ ਆਪੇ ਨਾਮ ਪਾਰਾ ਗੁਰਮੁਖ ਬਣਜੇ ਸਦਾ ਵਪਾਰੀ ਸਦਾ ਲਾਹ ਨਾਮ ਸਦ ਪਾਵਣਿਆ ਆਪੇ ਵਥ ਰਾਖੇ ਆਪੇ ਦੇ ਗੁਰਮੁਖ ਬਣਜ ਕੇ ਨਾਨਕ ਜਿਸ ਨਜ਼ਰ ਕਰੇ ਸੋ ਪਾਏ ਹਰ ਕਿਰਪਾ ਮਨ ਸਾਵਣਿਆ ਮਾਝ ਮਲਾ ਕੀ ਜਾ ਹਰ ਕਰ ਆਪੇ ਮਿਲੇ ਸੇਵ ਕਰਾਏ ਗੁਰ ਕੇ ਸਾਧ ਭਾਉ ਦੂਜਾ ਜਾਏ ਹਰ ਨਿਰੁਣ ਸਦਾ ਸੁਗੁਣ ਦਾਤਾ ਹਰ ਗੁਣ ਮੈਂ ਆਪ ਸਵਾਵਣਿਆ ਹਮਾਰੀ ਜੀ ਵਾਰੀ ਸੱਚ ਸੱਚਾ ਹਿਰਦੇ ਸਾਵਣਿਆ ਸੁੱਚਾ ਨਾਮ ਸਦਾ ਸਹਿ ਨਿਰਮਲ ਗੁਰ ਸ਼ਬਦੀ ਮਨ ਸਾਵਣਿਆ ਰਾਓ ਆਪੇ ਗੁਰ ਦਾਤਾ ਕਰਮ ਦਾਤਾ ਆਪ ਸੇਵਕ ਸੇਵੇ ਗੁਰਮੁਖ ਜਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤਿ ਹਰ ਰਸ ਪਾਵਣਿਆ ਇਸ ਗੁਫਾ ਮੈਂ ਇੱਕ ਥਾਨ ਸੁਹਾਇਆ ਪੂਰੇ ਗੁਰੂ ਹਮੇ ਭਰਮ ਚੁਕਾਇਆ ਨਾਨ ਦਿਨ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ ਨਾਮ ਨੰਦਰ ਅੰਤਰ ਵਸੇ ਮੋਰਾਰੇ ਹਰ ਗੁਣ ਕਾ ਬੇਠਾ ਸਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੇ ਭਾਏ ਕਰ ਲਾਵੈ ਲਾਏ ਨਾਉ ਭੁੱਲੇ ਦੇ ਸਜਾਏ ਕਰੀ ਮੋਹਤ ਕਾਲੀ ਖਲ ਵੇਲੇ ਰਹਿ ਰਤੀਓ ਮਾਸਾ ਤੋਲ ਕਢਾ ਬਣਿਆ ਤੇਰੀ ਦੇਖ ਫਿਰ ਚੇਤੇ ਨਾਹੀਂ ਦੂਜੇ ਮੁੱਠੀ ਦੁਰੋਵੈ ਸਾਈਂ ਖਰੀ ਕੁਆਲਿਓ ਰੂਪ ਕਲਖਣੀ ਸੁਪਨੇ ਫਿਰ ਨਹੀਂ ਪਾਵਣਿਆ ਤੇਰੀ ਦੇ ਫਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਵਣ ਫਿਰ ਰੱਖਿਆ ਕੰਠ ਲਾਏ ਸਭ ਫਿਰ ਰਾਵੇ ਸੇਜ ਸਹਾਵਣਿਆ ਆਪੇ ਦੇਵੇ ਸਭ ਬੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਦੇ ਵਡਿਆਈ ਅਨੰਦ ਅਨੰਦਨ ਸਦਾ ਗੁਣ ਗਾਵਣਿਆ ਬਾਅਦ ਮੇਰਾ ਤੀਜਾ ਉੱਤਮ ਜਨਮ ਸਥਾਨ ਹੈ ਬਾਦਸ਼ਾਹ ਸਤਿਗੁਰ ਸੇਵੇ ਕਰ ਮਾਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸਮ ਮਨ ਪਸਾਵਣਿਆ ਹਾਂ ਵਾਰੀ ਵਾਰੀ ਪੜ ਬੂਝ ਮਨ ਵਸਾਵਣਿਆ ਗੁਰਮੁਖ ਪੜੈ ਹਰ ਨਾਮ ਸਲਾਹੇ ਦਸ ਅੱਕੇ ਸੋਭਾ ਪਾਵਣਿਆ ਰਹੋ ਅਲੱਖ ਪਿਓ ਹਰ ਰਹਿਆ ਸਮਾਏ ਉਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੇ ਨਗਰ ਮੇਲ ਮਿਲਾਵਣਿਆ ਦੂਜੇ ਪਾਏ ਪੜੇ ਨਹੀਂ ਦੂਜੇ ਤ੍ਰਿਵਦ ਮਾਇਆ ਕਾਰਨ ਲੁਝੇ ਤ੍ਰਿਵਦ ਬੰਧਨ ਟੁੱਟੈ ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਮਨ ਬਸ ਇਹ ਮਨ ਚੰਚਲ ਬਸ ਨਾ ਆਵੇ ਦੁਬਧਾ ਲਾਗੇ ਦਹਿ ਦਿਸ ਧਾਵੇ ਦਿਸ ਕਾ ਕੀੜਾ ਬਿਤ ਮੈਂ ਰਾਤਾ ਬਿਖੀ ਮਾਹੇ ਪਚਾਵਣਿਆ ਹਾਂ ਹਾਂ ਕਰੇ ਤਾਂ ਆਪ ਜਣਾਏ ਬਹੁ ਕਰਮ ਕਰੇ ਕਿਸੇ ਥਾਏ ਨਾ ਪਾਏ ਤੁਸੇ ਬਾਹਰ ਕਛੂ ਨਾ ਹੋਵੇ ਬਖੇ ਸ਼ਬਦ ਸਾਵਣਿਆ ਉਪਜੇ ਸੱਚ ਪਚੇ ਹਰ ਬੁੱਝੇ ਨਾਹੀਂ ਅੰਤ ਦੂਜੇ ਪਾਏ ਫਰਾਹੀਂ ਮਨ ਮੁਖ ਜਨਮ ਗਇਆ ਹੈ ਵਿਰਥਾ ਅੰਤ ਗਇਆ ਪਛਾਵਣਿਆ ਪਰਦੇਸ ਸ਼ਿੰਗਾਰ ਬਣਾਏ ਮਨ ਨੂੰ ਕਹਿੰਦੇ ਐਸੇ ਕਰਮ ਕਮਾਏ ਹਲਤ ਨਾ ਸੋਭਾ ਪਲਤ ਨਾ ਧੋਈ ਗੱਠਾ ਜਨਮ ਗਵਾਵਣਿਆ ਹਰ ਕਾ ਨਾਮ ਕਿੰਨੇ ਬਿਰਲੇ ਜਾਤਾ ਪੂਰੇ ਗੁਰ ਚੁੱਕੈ ਸ਼ਬਦ ਪਛਾਤਾ ਅੰਧ ਭਗਤ ਰਹੀ ਦਾਸੀ ਸਹਿਜੇ ਹੀ ਸੁਖ ਪਾਵਣਿਆ ਸਾਹਮਣੇ ਵਰਤੇ ਇੱਕੋ ਸੋਈ ਗੁਰਮੁਖ ਬਿਰਲਾ ਬੁੱਧੇ ਕੋਈ ਨਾਨਕ ਨਾਮ ਰਤੇ ਗਿਨ ਸੋਹੇ ਕਰ ਕਿਰਪਾ ਆਪ ਲਾਵਣਿਆ ਮਾਝ ਮਲਾ ਤੀਜਾ ਮਨ ਪੜੇ ਪੰਡਿਤ ਕਾ ਹਾਵੈ ਦੂਜੇ ਭਾਏ ਮਹਾਂਦੁਖ ਪਾਵੇ ਦਿਖਿਆ ਮਾਤੇ ਕਿਸ ਗੁਸੀਜੇ ਨਾਹੀਂ ਫਿਰ ਜੋਨੀ ਆਪਣੇ ਆਵਣਿਆ ਹਾਂ ਵਾਰੀ ਜੀ ਉਹ ਵਾਰੀ ਹਉਮੇ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਵਾਪਸੇ ਆਵਣਿਆ ਰਹੋ ਬੀਡ ਪੜੈ ਹਰ ਰਸ ਨਹੀਂ ਆਏ ਬਾਲ ਵਿਖਾਣੇ ਮੋਹੇ ਮਾਇਆ ਅਗਿਆਨੀ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਹਰ ਗਾਵਣਿਆ ਅਕਥੋ ਕਛੀਏ ਸਭ ਸੁਣਾਏ ਗੁਰਮਤੀ ਮਨ ਸੱਚੋ ਪਾਵੇ ਸੱਚੋ ਸੱਚ ਰਵੈ ਦਿਨ ਰਾਤੀ ਇਹ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿੰਨ ਸੱਚੋ ਪਾਵੇ ਆਪੇ ਦੇ ਨਾ ਪਛੋਤਾਵੇ ਦੂਜਾ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਪੂਰਕ ਸੁੱਤ ਤਿੰਨਾ ਮੈਲ ਨਾ ਲਾਗੇ ਗੁਰਪ੍ਰਸਾਦ ਜਾਗੇ ਨਿਰਮਲ ਨਾਮ ਅਸੀਂ ਕੱਟੇ ਤੀਸਰ ਜੋਤੀ ਜੋਤ ਮਿਲਾਵਣਿਆ
त्रै गुण पड़े हर तत् न जाने भूलो भूले सुर शब्द न पछाने मोह व्यापे किस सूझे नाही गुर शब्द ही हर पावनिया वेद पुकारे शब्द माया मन मुख ना बूझे दूजे पाया त्रै गुण पड़े हर एक न जाने बिन दूजे तू पावनिया जा भावे तो आप मिलाए गुर शब्द ही सहसा दुख दुख चुकाए नानक नावे की सची वड्याई नामो मन सुख पावनिया माज मेला तीजा निर्गुण सरगुण आपे सोई तत् पछाणे सो पंडित होई आप करे सगले कुल तारे हर नाम पावने हो बारी जी बारी हर रस चख सद पावने हर रस चख है से जन निर्मल निर्मल नाम पावने राहो सो नह करमी जो शब्द विचार जो शब्द विचार अंतर तत् सो नह करमी जो शब्द विचारे अंत तत्व ज्ञान होमे मारे ना पदार्थ नौ निकल पाए त्रै गुण मेरे पावनिया होमे करे नह करमी ना होवे गुर शब्द प्रसादी होमे सोवे अंतर विवेक सब आप विचारे गुर शब्द गुण गावनिया हर सार सागर निर्म सोई सत चुगै नित गुण सोई इसनान करे सदा दिन राति होमे मेहनत पावनिया निर्मल हंसा प्रेम प्यार हर सार वसे होमे मार अहनस प्रीत सब सच यार सच वासा पावने मनमुख सदा बग मैला होमे मल लाई इनान करे पर मैल ना जाई जीवित मरे गुर शब्द बिचारे होमे मैल चुकावने तरसन पदार्थ करते पाया पूरे गुर सतगुर सब सुनाया गुर प्रसाद मिटिया अंधेरा कर चानन आप पछाणने आप पाए ता आपे वेखे सतु से सो जन देखे नानक नाम वसे घटे अंतर गुतर पते पावने समाज मेला तीजा माया मोचक सवाया त्रै गुण दिसे मोहे माया गुर प्रसादी को बिरला बुझे चौथे पद लिवलावने हों वारी जियो वारी माया मोह शब्द जलावने माया मोह दिलाए सो हर सो चलाए हार दार महली सो पावने रहो देवी देवा मूलना है माया सिमरत सासर विजन उपाया काम क्रोध पसरिया संसारे आए जाए दुपावने जिस विच ज्ञान रतन एक पाया गुर प्रसादी मन वसाया जत सत संयम सच कमावे गुर पूरे नाम पावने पेई डेग धन परम पलायनी दूजे लागी फिर पछताने हलत फलत नवे गवाए सुपने सुखन पावने पेई डेग धन कांतना कंत संभाले गुर प्रसादी वेखे नाले फिर कै साज रह रंगराती साध श्रृंगार बनावने सफल जन्म जिना सतगुरु पाया दूजा भाओ गुर शब्द आया एको रब रहा करे अंतर मिल सतसंगत हर गुण गावने सतु ना सेवे सो काहे आया त्रेक जीवन वेखा जन्म पाया मनमुख नाम चित ना आवै बिन नावे बहुत दुख पावने जिन सृष्ट साजी सोई जाने आपे मिले शब्द पछाने नानक नाम मिलया तिन जन को जिन तुर मस्तक लेख लिखावने महाज मिला महला चौथा आदि पुरुष परंपर का आपे आपे थाप थापे आपे आपे थापे थाप थापे सब में बातें सोई खुश होई गर्व सो बापा बने हो बारी बारी निरंकारी नाम से आवने जिस रूप ना रेख्या कट कर देखा गुरमुख अलख लिखावने रहो तू दयाल कृपाल प्राप्त सोई तो जो बेन जावना कोई गुर प्रसाद करे नाम देवे नामे नाम समावने तू आपे सच्चा सजनारा भक्ति करे तेरे भंडारा गुरमुख नाम मिले मन भिजे सह समाध लगावने आंदन गुण गावा ते प्रभ तेरे तुद सलाही प्रीतम मेरे तुद बिन अवना कोई जांचा गुर प्रसादी तू पावने अगम गोचर मित नहीं पाई अपनी कृपा करे तू लह मलाई पूरे गुके शब्द त्यावे त्याइए शब्द से पावने रसना गुणमंती गुण गावे नाम सलाह सचे पावे गुण सलाह रहे रंगराती मिल सचे शोभा पावने मन कर्म करे जहंकारी जूहे जन्म बाजी हरी अंतर लो महागवारा फिर फिर आवन जावने आपे कतक दे बढ़ियाई जिनको आप लखत तुर पाई नानक नाम मिले पौ पंजन गुर शब्दी सुख पावने मन मिला पंजवा कर पहला अंतर लख न जाई लख्या नाम रतन लै दूजा रख्या आगम गोचर सबसे ऊंचा गुप्ता शब्द लिखावने हों वारी जीव वारी कल मैं नाम सुनावने संत प्यारे सच्चै धावे बड़पागी दर्शन पावने
रहो साधक सिद्ध जिसे को हृदय ब्रह्म इंद्र ध्यान हृदय कोट चेतीसा खुद का को गुरु मिल हृदय का बनया आठ वर्त जापे पवना ताती सेवक पायक चरना काणी वाणी सर निवासी सवना कह मन पवनिया पावनिया साचा साहब गुरमुख जापे पूरे गुत कह सब जापे जिन पीए ते सही तसे सचे सच अगावनिया तिस कर सहजा सोई सहेला आनंद विनोद करे सद केला सुतन मंता सो बड़ा सा सो जो गुर चरनी मन लावनिया पहलो देता रिजक समाया पिछो देता जंत पाया तुद जीवड़े ताता अवना स्वामी रवे न कोई लावनिया जिस तू टुटा सो तुद चाहे साधना का मंत्र कमाए आप करे सगले कुलकारे जिस दर्ग ठाक न पावनिया तू वड्डा तू ऊंचो ऊंचा तू ब्यंत अत मुचो मुचा होंवर करवाणी तेरे पंजा नानक दास सावनिया माज मिला पंजवा कौन सो मुक्ता कौन सो जुगता कौन सो ज्ञानी कौन सो भक्ता कौन सो गिरही कौन सो उदासी कौन सो कीमत पाए जियो किन विद बाधा किन विद सूता किन विद आवन जावन टूटा कौन कर्म कौन नह कर्मा कौन सो कह कहाए जियो कौन सो सुखिया कौन सो दुखिया कौन सो सानुमुख कौन बेमुखिया किन विद मिलया किन विद बिछड़े ए विद कौन प्रगटाए जियो कौन सो अखर जित ताप रहता कौन उपदेश जित दुख सुख सम सहता कौन सो चाल जित पार्वण त्याए किन विद कीर्तन गाय जियो गुरमुख भुक्ता गुरमुख सुखता गुरमुख ज्ञानी गुरमुख भक्ता धन गिरही दुदासी गुरमुख गुरमुख कीमत पाए जियो गौ में बाधा गुरमुख छूटा गुरमुख आवन जावन टूटा गुरु कर्म कस गुरमुख नह कर्मा गुरम करे सो सुहाय जियो गुरमुख सुखिया मन मुख दुखिया गुरमुख कन मुख मन मुख बेमुखिया गुरमुख मिलया मन मुख बिछरे गुरमुख बिद प्रगटाए जियो गुरमुख अखर जित धावत रहता गुरमुख उपदेश दुख सुख सम सहता गुरमुख अचाल जित पारवण ध्याय गुरमुख कीर्तन गाए जियो सगली बंट बनाई आपे आपे करे कराए थपे आई कस के होए हो अनंत नानक इस माहे समाए जियो महात्मा पंजा आप प्राव अपनासी ता क्या पकाड़ा हर भगवंता ता खान जन खरा सुखाला जी प्राण मान सुखदाता तू करह सोई सुख भावनिया हों वारी जियो वारी गुरमुख न मन तन भावनिया तू मेरा पर्वत तू मेरा ओला तू संग लवै ना लावनिया रहो तेरा कीता जिस लागे मीठा काटा पार नाम तेन जन दीठा तान सुनंत तू है एको एक बतावनिया सकल मनोर तू देवन हारा भक्ति पाए भरे भंडारा दया तार रख तुद से पूरे कर्म समावनिया अंध कूपे कंडे कंडे चाड़े कर कृपा दास नजर निहाले गुण गावे पूर्ण अवनासी कह सुन टोट ना आवनिया ऐथे उथे तू है आरख वाला मात गर्म में तुम ही पाला माया अगन ना पोहे तिनको रंग रते गुंगावनिया क्या गुण तेरे आख माली मानता ने अंतर तू नजर निहाली तू मेरा मीत साजन मेरा स्वामी तू तो बिन अब नया जिस तो तू प्राव भया सहाई जिस तत्ती वाओ न लगे काई तू साहेब सरन सुखदागर संगत जाप परग चार पावनिया तू उच था पार अमूला तू साचा सहर दास तेरा गोला तू मेरा साची ठुकराई नानक बाल वाल जावनिया वाग मिला पंजवा कर दूजा नित नित संभालिए मूला मनो बिसारिये रहाओ संतां संगत पाइये जिस जित जम कै पंथ ना जाइए तोसा कहर का नाम लै तेरे कुल है ना लागे गाल जियो जो सिमरंद साइए नरक ना से पाइए तत्ती वाव न लगी जिन मन उठा आओ आए जियो सही सुंदर सोने सासंग जिन बहने हर तन जिनी संजया सही गंभीर अपार जियो हर औम्यो रसायण प्याया
ਮੂਹ ਜੱਠਾ ਜਾਮ ਕਹਿ ਜੀਆ ਕਾਰ ਸਭ ਸਵਰ ਲੈ ਨਿਤ ਪੂਜੋ ਗੁਰ ਕੇ ਪਿਆ ਪਾਵ ਜੀਓ ਜੋ ਹਰ ਕਲ ਕੀਤਾ ਆਪਣਾ ਤਿਨੇ ਸਗੋਂ ਸਾਈਂ ਜਾਪਣਾ ਸੋ ਸੂਰਾ ਪ੍ਰਧਾਨ ਸੋ ਮੁਕਤਾ ਸੋ ਮਸਤਕ ਜਿਸ ਦੈ ਭਾਵ ਜੀਓ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੈ ਭਾਵ ਜੀਓ ਮਨ ਮੰਦੇ ਪ੍ਰਭ ਅਵਗਾਈਆਂ ਇਹ ਰਸ ਭੋਗਣ ਪਾਤਸ਼ਾਹੀਆਂ ਮੰਦਾ ਮੁੰਨਾ ਉਪਜੋ ਰਤਰੈ ਸੱਚੀ ਕਾਰੇ ਲਾਗੋ ਜੀਓ ਕਰਤਾ ਮਨ ਵਸਾਇਆ ਜਾਣੇ ਤਾਂ ਫਲ ਪਾਇਆ ਮਨ ਭਵੰਦਾ ਕੰਤ ਹਰ ਤੇਰਾ ਫਿਰ ਹੋਆ ਸਾਹਿਬ ਜੀਓ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸੁਨਾਇਆ ਲਾਏ ਤੇ ਅੰਚਲ ਨਾਨਕ ਤਾਰੀਆਂ ਜਿਨ ਜਿੱਤਾ ਜਨਮ ਅਪਾਰ ਜੀਓ ਮਾਨ ਮਿਲਾ ਪੰਜਵਾਂ ਕਾਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜਪ ਜਪੇ ਮਨ ਧੀਰੇ ਰਹੋ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਰਨ ਆਵੇ ਪਰਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੁਰਧ ਪੂਰੇ ਘੱਟ ਘੱਟ ਏਕ ਵਰਤਦਾ ਜਲ ਥਲ ਮਿਜਲ ਪੂਰੇ ਆਪ ਬਿਨਾਸ਼ਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਰ ਜਪ ਪਈ ਠਾਉ ਠੌਰ ਥਰੂਰੇ ਕਰਤੇ ਕੀ ਵਾਪਸੋ ਦੁਸਤ ਮੂਰੇ ਹੋਏ ਮੂਰੇ ਨਾਨਕ ਰਤਾ ਸੱਚ ਨਾਏ ਹਰ ਦੇਖੇ ਸਦਾ ਦੂਰੇ ਬਾਰਾਂ ਮਹਾਂਵਾਦ ਮਹਿਲਾ ਪੰਜਾਂ ਘਰ ਚੱਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਸ ਕਰਮ ਕਿਰ ਛਿੜੇ ਕਰ ਕਿਰਪਾ ਮਿਲੋ ਰਾਮ ਚਾਰ ਖੁੱਟ ਦਾ ਜਿਸ ਪ੍ਰਮੇ ਥੱਕ ਆਏ ਪ੍ਰਭ ਜੀ ਸ਼ਾਮ ਤੇਨ ਬਿਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਦਿਨ ਸਾਹ ਕਮਲਾਪੀ ਉਪਜੇ ਨਾਹੀਂ ਦਾਮ ਹਰ ਨਾ ਮਿਲਿਆ ਸਾਜਨ ਕਤ ਭਾਈ ਸਰਾਮ ਜਿਤ ਕਰ ਹਰ ਕੰਧ ਨਾ ਪ੍ਰਗਟੀ ਕੱਟ ਭੱਠ ਨਗਰ ਸਿਗਰਾਮ ਸਰਵ ਸ਼ਿੰਗਾਰ ਤੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਹੋਣੀਆਂ ਮੀਠ ਜਨਮ ਸਭ ਜਾਮ ਨਾਨਕੀ ਬੇਨੰਤੀਆਂ ਕਰ ਕਿਰਪਾ ਦੂਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ ਚੇਤ ਗੁਰਮਿਲਾਦੀਏ ਹੋਵੇ ਅਨੰਤਨਾ ਸੰਤ ਜਨਾਂ ਮਿਲ ਪਾਈਏ ਰਸਣਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਸੇ ਕਣਾ ਬਣਾ ਇੱਕ ਖਿੰਨ ਕਿਸ ਦਿਨ ਜੀਵਣਾ ਦਿੱਤਾ ਜਨ ਜਣਾ ਜਲ ਥਲ ਮਿਜਲ ਪੂਰਿਆ ਰਵਿਆ ਵਿੱਚ ਮਣਾ ਸੋ ਪ੍ਰਭ ਚੇਤਨਾ ਹੋਈ ਚਿਤਰਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭਚਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਕਿਆ ਸੋਨਾ ਚੇਤੋਂ ਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ ਵਿਸਾਖ ਧੀਰਜ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ ਹਰ ਸਾਜਣ ਪੁਰਖ ਸਾਰ ਕੈ ਲੱਗੀ ਮਾਇਆ ਤੋ ਪੁੱਤਰ ਤਰ੍ਹਾਂ ਸੰਗ ਸਦਾ ਸਨਾ ਹਰ ਆਵਨਾ ਸੀਓ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋ ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਏ ਸੁਖੋ ਦੋਏ ਵਿਸਾਖ ਗੁਰੂਚੀਏ ਪ੍ਰਭ ਬਿਨ ਅਵਨਾ ਕੋਏ ਪ੍ਰੀਤਮ ਚਾਨੀ ਜੋ ਲਗੇ ਤਿਨਕੀ ਨਿਨੂ ਸੋਏ ਨਾਨਕੀ ਮੇ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਸੋਏ ਹਰ ਜੇਠ ਜਨ ਦਾ ਲੂੜੀਏ ਜਿਸੇ ਅੱਗੇ ਸਭ ਨੂੰ ਹਰ ਸੱਜਣ ਸਭ ਸਾਵਨ ਲੱਗਿਆਂ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਮਾਂ ਨਾਮ ਭਰਾ ਉਹਨਾਂ ਉਹਨਾਂ ਲੱਗੇ ਨਾ ਇਨਸਾਨ ਰੰਗ ਸਭੇ ਨਾਰਾਇਣੇ ਜਿੱਥੇ ਮਨ ਭਵਾਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਭਰਾਵ ਕੀਤੇ ਆਪਣੇ ਸਹੀ ਰਹੀਏ ਧੰਨ ਆਪਣ ਦੀਆ ਦੇ ਮਿਲੇ ਵਿਛੜ ਕੇ ਨਿਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨ ਹਰ ਜੇਠ ਜਿਹੜਾ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ ਆਸਾਰ ਪੰਡਾ ਚੁੱਕ ਲਗੇ ਹਰ ਨਾਂ ਨਾ ਜਿਨਾ ਪਾਸ ਜਗਜੀਵਨ ਪੁੱਤਿਆ ਕੈ ਮਾਣ ਸੰਧੀ ਆਸ ਦੋਏ ਪ੍ਰਾਇ ਉੱਚੀਏ ਗੱਲ ਪਈਅਸ ਜਮਕੀ ਪਾਸ ਜਿਹਾ ਬੀਜੇ ਸੋਲੋਣੇ ਮੱਥੇ ਜੋ ਲਿਖਿਆ ਰਹਿਣ ਬਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੇਟਿਆ ਸੋ ਦਰਗਾਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੋ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ।

ਜਿਨ ਜਾਖਿਆ ਪ੍ਰੇਮ ਰਸ ਤੇ ਤ੍ਰਿਪਤ ਰਹੇ ਅਗਾਏ, ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ। ਜੋ ਹਰ ਕੰਤਮ ਲੈ ਸੇ ਵਿਛੜ ਕਥਨ ਜਾਏ, ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ। ਅਸੋ

ਨਾਨਕ ਦਰ ਪਹੀਆ ਪੋਖ ਸੁਣਦਾ ਸਰਬ ਸੁਖ ਜਿਸ ਪਾਸੇ ਬੇਪਰਵਾਹ ਮਾਗ ਮੰਜਨ ਜਗ ਸੰਗ ਸਾਧੂਆਂ ਤੂੜੀ ਕਰੀ ਇਸ਼ਨਾਨ ਹਰ ਕਾ

ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ। ਮਾਝ ਮਹੱਲਾ ਪੰਜਵਾਂ ਦਿਨ ਰਹਿਣ ਏਕ ਓਂਕਾਰ ਸਤਿਗੁਰ ਪ੍ਰਸਾਦ।

ਪਰ ਸੋਸਰੇ ਪਹੀਏ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਆਗਮ ਅਗਾਧ ਬੋਧ ਕਿਚ ਅੰਤ ਨ ਪਾਰਾ ਵਾਰ ਸੇਵਾ ਸਾਂ ਤਿਸ ਭਾਵ ਸੀ ਸੰਤ ਨਾ ਕੀ ਵਿਚਾਰ ਦੀਨਾ ਨਾਥ ਦਿਆਲ ਦੇਵ ਪਤਿਤ ਉਦਾਹਰਨ ਹਾਰ ਆਦ ਜਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨ ਜਾਣੇ ਕੋ ਨਾ ਹੀ ਤੋਲਣ ਹਾਰ ਮਨ ਤਨ ਆਂ

ਕਾੜਤ ਕੜੀ ਨ ਜਾਏ, ਨਾਨਕ ਗੁਰਬਿਨ ਨਾਹੇ ਪੱਤ ਪੱਤ ਬਿਨ ਪਾਰ ਹੰਦ ਕਮਾਏ, ਬਿਨ ਪਾਰ ਨ ਪਾਏ ਮਹੱਲਾ ਦੂਜਾ, ਦਿੰਦੇ ਤਾਵੋਂ ਦਿੱਤਾ ਚੰਗਾ, ਮਨਮੁਖ ਐਸੀ ਜਾਣੀਏ, ਸੁਰਤ ਮਤ ਚ ਤਰਾਈ ਤਾਂ ਕੀ ਕਿਆ ਕਰ ਆਖ ਵਖਾਣੀਏ, ਅੰਤਰ ਵਹਿ ਕੇ ਕਰਮ ਕਮਾਏ, ਸੋਚੋ ਕੁੰਡੀ ਜਾਣੀਏ, ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾ

ਜੋਤ ਪਿਚਰ ਜੋਤੀ ਬਚ ਤੂੰ ਬੋਲੇ ਬਿਨ ਜੋਤੀ ਕੋਈ ਕੁਛ ਕਰਹੂੰ ਤਿੱਖਾ ਸਿਆਣੀਏ ਨਾਨਕ ਗੁਰਮੁਖ ਨਗਰੀ ਆਇਆ ਹਰ ਏਕੋ ਸੂੜ ਸਿਆਣੀਏ ਪੌੜੀ ਤੁਦ ਆਪੇ ਜਗ ਤੋਂ ਪਾਏ ਕੈ ਤੁਦ ਆਪੇ ਧੰਦੇ ਲਾਇਆ ਮੋਠ ਗੋਲੀ ਪਾਏ ਪਾ ਕੈ ਤੁਦ ਆਪੇ ਜਗਤ ਖੁਆਇਆ

ਬਿਨ ਸਤਿਗੁਰ ਮੋਹ ਨ ਟੁੱਟੇ ਸਭ ਥੱਕੇ ਕਰਮ ਕਮਾਇਆ ਗੁਰਮਤਿ ਨਾਮ ਧਿਆਈਏ ਸੁਖ ਰਜਾ ਤੋਂ ਦੁੱਧ ਪਾਇਆ ਕਲ ਉਧਾਰੇ ਆਪਣਾ ਧਨ ਜਣੇਂਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀ ਵਾਜੋਂ ਵੇਖਣਾ ਬਿਨ ਕੰਨਾ ਸੁਣਨਾ ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਵਾਜੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕਹਿ

ਕਾਰ ਵਕਾਰ ਹੈ ਇੱਕ ਸੱਚੀ ਕਾਰੇ ਲਾਇਆ ਪੌਤਕ ਲੱਤਕ ਤੰਬ ਹੈ ਇੱਕ ਅਲਬਤ ਰਹੇ ਜੋ ਤੁਧ ਪਾਇਆ ਉਹ ਅੰਦਰੋਂ ਬਾਹਰੋਂ ਨਿਰਮ ਨੇ ਸੱਚੇ ਨਾਇ ਸਮਾਇਆ ਸਲੋਕ ਮਹੱਲਾ ਪਹਿਲਾ ਸੋਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਕਾਲਾ ਕਹਿ ਵਿੱਚ ਧਰਤੀ ਕਹਿ ਆਕਾਸੀ ਉਧਰ ਹਾਂ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਤੋਵਾ ਸਦਾ ਕਾਰ ਬੱਗਾ ਰੱਤਾ ਪਿਆਲਾ ਕਾਲਾ ਬੇਦਾਂ ਕਰੀ ਪੁਕਾਰ ਹੋਏ ਕਸੀਲ ਰਹਾਮ ਲਤਾਰੀ ਦੁਰਮਤਾ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋ ਹੋਵਾਂ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਬਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮਹਿਲ ਲਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ ਅੰਧਾ ਫੂਲ ਪਿਆ ਜਮ ਜਾਲੇ ਬਸਤ ਪਰਾਈ ਆਪਣੀ ਕਰ ਜਾਣੇ ਹੋਮੇ ਵਿੱਚ ਦੁੱਖ ਕਾਲੇ ਨਾਨਕ ਗੁਰਮੁਖ ਹੋਮੇ ਸੁੱਤੇ ਤਾਂ ਹਰ ਹਰ ਨਾਮ ਧਿਆਵੇ ਨਾਮ ਜਪੇ ਨਾਮੋ ਅਰਾਧੇ ਨਾਮੇ ਸੁੱਖ ਸਮਾਵੇ ਪਵੜੀ ਕਾਇਆ ਹੰਸ ਸੁਯੋਗ ਮਿਲਾਇਆ ਤਿੰਨ ਹੀ ਕਿਆ ਵਿਯੋਗ ਜਿਨੋ ਪਾਇਆ ਮੂਰਖ ਭੋਗੇ ਭੋਗ ਦੁੱਖ ਸਵਾਇਆ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਹਰ ਕੋ ਸੋਗ ਵਿਯੋਗ ਪਾਇਆ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਵੇੜ ਝਗੜਾ ਝਗੜ ਚੁਕਾਇਆ ਕਰਤਾ ਕਰੇ ਸੁਹੋਗ ਨਾ ਚੱਲੇ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵੜੀ ਨੂੰ ਸਮਝਾਣ ਜਾਏ ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਗੂ ਜਾਪੇ ਮਹੱਲਾ ਚੌਥਾ ਜਿਸਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹਿ ਛੱਪੜ ਨਾਤੇ ਸਗਮੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੇ ਅਨ ਦਿਨ ਹਰ ਹਰ ਨਾਮ ਧਿਆਏ ਉਹ ਆਪ ਛੁੱਟਾ ਘਟੰਬ ਸਿਓ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਪਾਏ ਜਨ ਨਾ ਸ੍ਰਿਸ਼ਟ ਚਾਏ ਜਨ ਨਾਨਕ ਤਿਸ ਵਲਿਹਾਰ ਨੇ ਜੋ ਆਪ ਜਪੇ ਆਪਣਾ ਨਾਮ ਜਪਾਵੇ ਪੌੜੀ ਇੱਕ ਕੰਧ ਮੂਲ ਚੁਣ ਖਾਏ ਬਾਣ ਖੰਡ ਵਾਸਾ ਇੱਕ ਭਾਗਵਾਂ ਭੇਸ ਕਰੇ ਫਿਰੇ ਜੋਗੀ ਸੰਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗੁਆਏ ਨਗਰਹੀ ਨਾ ਉਦਾਸਾ ਜਮ ਕਾਲ ਸਿਰੋਂ ਨਾ ਉਤਰੇ ਤਿਰਬਿਧ ਮਨਸਾ ਗੁਰਮਤੀ ਕਾਲ ਨਾ ਤਿਰਬਿਧ ਮਨਸਾ ਕੀ ਆਸਾ ਬਿਰਥਾ ਜਨਮ ਗੁਆਏ ਨਗਰਹੀ ਨਾ ਉਦਾਸਾ ਜਮ ਕਾਲ ਸਿਰੋਂ ਨਾ ਉਤਰੇ ਤਿਰਬਿਧ ਮਨਸਾ ਗੁਰਮਤੀ ਕਾਲ ਨ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ ਸੱਚ ਸ਼ਬਦ ਸੱਚ ਮਨ ਘਰ ਹੀ ਮਾਹੇ ਦਾਸਾ ਨਾਨਕ ਸਤਿਗੁਰ ਸੇਵਣ ਆਪਣਾ ਜੇ ਸੇ ਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੇ

ਜੀਵੇ ਪਤ ਨੱਥ ਜਾਏ ਸਭ ਹਰਾਮ ਸਭ ਹਰਾਮ ਸੋ ਜੀਵਿਆ ਜਿਸ ਮਨ ਵਸਿਆ ਸੋਈ ਅਵਰਨ ਜੀਵੇ ਜੋ ਜੀਵੇ ਪਤ ਲੱਥ ਜਾਏ ਸਭ ਹਰਾਮ ਜਿਸ ਤੱਕ ਸਿਖਾਏ ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੇ ਰੰਗ ਨਾਨਕ ਠਗਿਆ ਮੁੱਠਾ ਜਾਏ ਬਿਨ ਨਾਵੇ ਪਤ ਗਈ ਗੁਆਏ ਕਿਆ ਮਹਲਾ ਪਹਿਲਾ ਕਿਆ ਖਾਦੇ ਕਿਆ ਪੈਂਦੇ ਹੋਏ ਜਾ ਮਨ ਨਾਹੀਂ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜੇ ਭੋਗ ਬਲਾਥ ਕਿਆ ਲਸਕਰ ਕਿਆ ਨੇਵ ਖਵਾਸੀ ਆਵੇ ਮੈਨੀ ਵਾਸ ਨਾਨਕ ਸੱਚੇ ਨਾਮ ਵੈਣ ਸਭੇ ਟੋਲ ਬਣਾਸ ਪਵੜੀ ਜਾਤੀ ਦੇ ਕਿਆ

ਸੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸਫਲਰ ਵਾਰ ਸਾਣਕ ਹੀ ਸਾਰਾ ਚੀਚਿਆ ਕਣ ਲਾਇਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ।

ਸਿਕਨਾ ਮਰਨ ਨਾ ਚਿੱਤ ਆਸਿਤ ਨੇਰਿਆ, ਮਰਮਰ ਜੰਮੇ ਨੇਤਕ ਸੇਨਾ ਘੇਰਿਆ, ਆਪ ਨੜੇ ਮਨ ਚਿੱਤ ਕਹਿਣ ਚੰਗੇਰਿਆ, ਜਮ ਰਾਜੇ ਨਿਤ ਨਿਤ ਮਨਮੁਖ ਹੇਰਿਆ, ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ, ਬੰਦੇ ਕਰਮ ਸਲਾਮ ਖਸਮ ਨਾ ਪਾਣਿਆ, ਸੱਚ ਮਿਲੇ ਮੁਖ ਨਾਮ ਸਾਹਿਬਾ ਭਾਵਸੀ, ਕਰਸਨ ਤਖ਼ਤ ਸਲਾਮ ਲਿਖਿਆ ਪਾਵਸੀ। ਮਹਲਾ ਪਹਿਲਾ ਸਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਕਰ ਵਾਸ, ਕੁੱਤੇ ਚੰਦਨ ਲਾਈਏ ਵੀ ਸੋ ਕੁੱਤੀ ਤਾਤ, ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ,

ਮਰਨ ਪਾਈਏ ਤਹਿ ਨ ਹੋਏ ਤਹਿ ਨ ਹੋਏ ਕਪਾਸ, ਨਾਨਕ ਮੂਰਖ ਗੁਣ ਬੋਲੇ ਸਦਾ ਬਣਾਸ। ਮਹੱਲਾ ਪਹਿਲਾ। ਕਹਿਆ ਸਾਂਚਨ ਟੁੱਟੇ ਸਾਰ, ਅਗਨੀ ਗੰਡ ਪਾਵੇ ਲੋਹਾਰ, ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਡ ਪਵੇ ਸੰਸਾਰ। ਰਾਜਾ ਮੰਗੇ ਦਿੱਤੇ ਗੰਡ ਪਾਏ, ਭੁੱਖਿਆ ਗੰਡ ਪਵੇ ਜਾਂ ਖਾਏ, ਕਾਲਾ ਗੰਡ ਨਦੀਆਂ ਨੀ ਚੋਰ, ਗੰਡ ਪ੍ਰੀਤੀ ਮਿੱਠੇ ਬੋਲ, ਵੇਦਾਂ ਗੰਡ ਬੋਲੇ ਸਚ ਕੋਏ, ਮੋਇਆ ਗੰਡ ਨੇਤੀ ਸਤ ਹੋਏ। ਏਤ ਗੰਡ ਵਰਤੇ ਸੰਸਾਰ, ਮੂਰਖ ਗੰਡ ਪਵੇ ਮੂੰਹ ਮਾਰ, ਨਾਨਕ ਆਖੇ ਇਹ ਵਿਚਾਰ, ਸਹਿਬਤੀ ਗੰਡ ਪਵੇ ਦਰਬਾਰ ਪੌੜੀ। ਆਪੇ ਕੁਦਰਤ ਸਰ ਗਏ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪਣੇ ਆਪੇ ਪਰਖਣ ਹਾਰ, ਖਰੇ ਖਜਾਨੇ ਪਾਇਆ ਖੋਟੇ ਸੁੱਟਿਆ ਵਾਰ, ਖੋਟੇ ਸੱਚੀ ਦਰਗਾਹ ਸੁੱਟਿਆ ਕਿਸ ਆਗੇ ਕਰੇ ਪੁਕਾਰ, ਸਤਿਗੁਰ ਪਿੱਛੇ ਭੱਜ ਪਵੇ ਇਹ ਕਰਨੀ ਸਾਰ, ਸਤਿਗੁਰ ਖੋਟਿਆਂ ਖਰੇ ਕਰੇ ਸ਼ਬਦ ਸਵਾਰਨ ਹਾਰ, ਸੱਚੀ ਦਰਗਾਹ ਮੰਨਿਆ ਨਗੁਰ ਕਹਿ ਪ੍ਰੇਮ ਪਿਆਰ, ਗਣਤ ਤਿੰਨਾਂ ਦੀ ਕੋ ਕਿਆ ਕਰੇ ਜੋ ਆਪ ਬਾਸੇ ਕਰਤਾਰ। ਮਹੱਲਾ ਪਹਿਲਾ। ਸਲੋਕ ਮਹੱਲਾ ਪਹਿਲਾ। ਹਮ ਜੇ ਜਿਮੀ ਦੁਨੀਆਂ ਪੀਰਾਂ ਮਸਾਈ ਕਰਾਇਆ, ਮੈਂ ਰਬਦ ਬਾਦਸ਼ਾਹ ਆਪ ਜੂ ਖੁਦਾਇਆ, ਇੱਕ ਤੂੰ ਹੀ ਇੱਕ ਤੂੰ ਹੀ। ਮਹੱਲਾ ਪਹਿਲਾ। ਨਾ ਦੇਵ ਦਾਨਵਾ ਨਰਾ, ਨਾ ਸਜ ਸਾਧਕਾ ਤਰਾਂ, ਆਸਿਤ ਏਕ ਦਿਗਰ ਤੂੰ, ਇੱਕ ਤੂੰ ਹੀ ਇੱਕ ਤੂੰ ਹੀ। ਮਹੱਲਾ ਪਹਿਲਾ। ਨਾ ਦਾਦੇ ਦਹੰਦ ਆਦਮੀ, ਨਾ ਸੰਪਤ ਜੇਰ ਜਿੰਨੀ, ਆਸਤ ਏਕ ਦਿਗਰ ਤੂੰ, ਇੱਕ ਤੂੰ ਹੀ ਇੱਕ ਤੂੰ ਹੀ। ਮਹੱਲਾ ਪਹਿਲਾ। ਨਾ ਸੂਰ ਸਤ ਮੰਡਲੋ, ਨਾ ਸਾਪਤ ਦੀਪ ਨਾਹੇ ਜਲੋ,

ਮਨਮੁਖ ਸਦਾ ਕੁੜਿਆਰ ਪਰਮ ਭੁਲਾਣਿਆ, ਬਿਸਤਾ ਅੰਦਰ ਵਾਸ ਸਾਧ ਨਾ ਜਾਣਿਆ, ਬਿਨ ਲਾਵੇਂ ਦੁੱਖ ਪਾਏ ਆਵਣ ਜਾਣਿਆ, ਨਾਨਕ ਪਰਖ ਆਪ ਜੀ ਖੋਟਾ ਖਰਾ ਪਛਾਣਿਆ। ਸਲੋਕ ਮਹਿੰਦਾ ਪਹਿਲਾ। ਸੀਹਾਂ ਆਵਾਜ਼ਾਂ ਚਰਗਾਂ ਖੂਈਆਂ ਏਨਾ ਖਵਾਏ, ਲੇ ਘਾਹ ਖਾਣ ਪੀਣਾ ਮਾਸ ਖਵਾਏ, ਮਾਸਕ ਵਾਲੇ ਏ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇ ਖਾਲੇ, ਥੱਲੀ ਕਰੇ ਅਸਗਾ ਪੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾ ਜੇਤੇ ਜੀ ਜੁਹਾਇ ਲੈ, ਸਾਹਾਂ ਜੀ ਵਾਲੇ ਤਾਂ ਕੇ ਆਸਾ, ਨਾਨਕ ਜਿਉ ਜਿਉ ਸੱਚ ਭਾਵੇ ਤਿਉ ਤਿਉ ਦੇ ਗਰਾ ਮਹੱਲਾ ਪਹਿਲਾ। ਇੱਕ ਮਾਸ ਹਾਰੀ ਇੱਕ ਤਿਰਨ ਖਾਏ, ਇੱਕ ਨਾ ਛੱਤੀ ਅੰਮ੍ਰਿਤ ਪਾਏ, ਇੱਕ ਮਿਟਿਆਂ ਮੈਂ ਮਿੱਟੀਆਂ ਖਾਏ, ਇੱਕ ਪੌਣ ਸੁਪਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੇ ਦਾਤਾ ਮਰੇ ਨ ਕੋਏ, ਨਾਨਕ ਮੁੱਠੇ ਜਾਏ ਨਾਹੀ ਮਨ ਸੋਏ ਪੌੜੀ, ਪੂਰੇ ਗੁਰ ਕੀ ਕਾਰ ਕਰਮ ਕਮਾਈਏ, ਗੁਰਮਤੀ ਆਪ ਗਵਾਏ ਨਾਮ ਧਿਆਈਏ, ਦੂਜੀ ਕਾਰੇ ਲਾਗ ਜਨਮ ਗਵਾਈਏ, ਬਿਨ ਨਾਵੇ ਸਭ ਵਿਸ ਪੇਚੇ ਖਾਈਏ, ਸੱਚਾ ਸ਼ਬਦ ਸੁਣਾਏ ਸੱਚ ਸਮਾਈਏ, ਬਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ, ਫਿਰ ਆਈਏ ਦੁਨੀਆ ਖੋਟੀ ਰਾਸ ਪੂਰ ਕਮਾਈਏ, ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈਏ। ਸਲੋਕ ਮਹੱਲਾ ਪਹਿਲਾ। ਤੁਧ ਭਾਵੇ ਤਾਂ ਬਾਵੇ ਗਾਵੇ, ਤੁਧ ਭਾਵੇ ਜਲ ਨਾਵੇ, ਜਾਂ ਤੂੰ ਦੁਪਾਵੇ ਤਾਂ ਕਰੇ ਬਬੂਤਾ ਸਿੰਘੀ ਨਾਲ ਵਜਾਵੇ, ਜਾਂ ਤੂੰ ਦੁਪਾਵੇ ਤਾਂ ਪੜੇ ਕਤੇਬਾ ਮੁੱਲਾ ਸੇਖ ਕਹਾਵੇ, ਜਾਂ ਤੂੰ ਦੁਪਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ, ਜਾਂ ਤੂੰ ਦੁਪਾਵੇ ਤੇਗ ਬਵਗਾਵੇ ਸਿਰ ਮੁੰਡੀ ਕੱਟ ਜਵਾਵੇ, ਜਾਂ ਤੂੰ ਦੁਪਾਵੇ ਜਾਹੇ ਸੰਦਾ ਸੁਣ ਗੱਲਾਂ ਕਰ ਆਵੇ, ਜਾਂ ਤੂੰ ਦੁਪਾਵੇ ਨਾਹੇ ਰਜਾਏ ਤੁਧ ਪਾਣੇ ਤੂੰ ਭਾਵੇ, ਨਾਨਕ ਏਕ ਕਹੇ ਵੈਨਾਂਤੀ ਹੋਰ ਸਗਲੇ ਕੂੜ ਕਮਾਵੇ। ਮਹੱਲਾ ਪਹਿਲਾ। ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਂਤ, ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ, ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈਏ, ਸਤਿਗੁਰ ਆਖੇ ਕਾਰ ਸੁਕਾਰ ਕਮਾਈਏ, ਸਤਿਗੁਰ ਹੋਏ ਦਿਆਲ ਨਾਮ ਧਿਆਈਏ, ਲਾਹਾ ਭਗਤ ਸੋ ਸਾਰਸ ਗੁਰਮੁਖ ਪਾਈਏ, ਮਨਮੁਖ ਕੂੜ ਗੁਵਾਰ ਕੂੜ ਕਮਾਈਏ, ਸੱਚੇ ਦੇ ਦਰਜਾਏ ਸੱਚ ਸਮਾਈਏ, ਸੱਚੇ ਅੰਦਰ ਮਹਿਲ ਸੱਚ ਬੁਲਾਈਏ, ਨਾਨਕ ਸੱਚ ਸਦਾ ਸਤਿਆਰ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਕੱਲ ਕਾਤੀ ਰਾਜੇ ਕਸਾਈ ਪਰਮ ਪੰਖ ਕਰ ਉਡਰਿਆ, ਕੂੜ ਮਾਵਸ ਚੰਦ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ, ਹਉ ਭਾਲ ਵਿਕਨੀ ਹੋਈ ਅੰਧੇਰੇ ਰਾਹ ਨਾ ਹੋ ਕੋਈ, ਵਿੱਚ ਹੁਮੇ ਕਰ ਦੁੱਖ ਰੋਈ ਕਹ ਨਾਨਕ ਕਿਨ ਵਿਦਗਤ ਹੋਈ। ਮਹੱਲਾ ਤੀਜਾ। ਕੱਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੇ ਪਾਰ, ਜਿਸ ਨੂੰ ਨਦਰ ਕਰੇ ਤਿਸ ਹੋ ਦੇਵੇ, ਨਾਨਕ ਗੁਰਮੁਖ ਰਤਨ ਸੋ ਲੇਵੇ। ਪੌੜੀ ਭਗਤਾਂ ਤੈ ਸੰਸਾਰੀਆਂ ਜੋੜਕ ਦੇ ਨਾ ਆਇਆ, ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ, ਭਗਤ ਆਪੇ ਮੇਲੀਏ ਨੇ ਜਿਨ ਸੱਚੋ ਸੱਚ ਕਮਾਇਆ, ਸਹਿ ਸਾਰੀ ਆਪ ਖਵਾਏ ਨੇ ਜਿਨੀ ਕੂੜ ਬੋਲ ਬੋਲ ਵਿਕ ਖਾਇਆ, ਚੱਲਰ ਅਨੁਸਾਰ ਨ ਜਾਣੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਕਿਆ ਕਰੀ ਜਿਨੀ ਅੰਜਨ ਨਾਮ ਧਿਆਇਆ, ਦਾਸ ਨ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਗੁਆਇਆ, ਉਹਨਾਂ ਖਸਮਾਂ ਕੇ ਡਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ। ਸਵਾਹੀ ਸਲਾਹ ਜਿਨੀ ਧਿਆਇਆ, ਇੱਕ ਮਨ ਸੋਈ ਪੂਰੇ ਸਾਹ ਵਾਸਤੇ ਉੱਪਰ ਲੜ ਮੁਏ, ਦੂਜੇ ਬਹੁਤੇ ਰਾਮ ਮਨ ਕੀਆ, ਮੱਤੀ ਖਿੰਡੀਆਂ ਬਹੁਤ ਪਏ ਅਸਗਾ, ਬੋਤੇ ਖਾਏ ਨਾ ਨਿਕਲੇ ਤੀਜੇ ਮੂੰਹੀ ਗਰਾ, ਭੁੱਖ ਤਿੱਖਾ ਦੋਏ ਭੌਂਕੀਆਂ ਖਾਦਾ ਹੋਏ ਸੁਆਹ, ਪੀ ਖਾਣੇ ਸਿਉ ਦੋਸਤੀ ਚੌਥੇ

ਬਿਰਲੇ ਪਾਈਐ ਕਰਮ ਪੂਰੇ ਪੂਰਾ ਗੁਰ ਪੂਰਾ ਜਾਂ ਕਾ ਬੋਲ ਨਾਨਕ ਪੂਰਾ ਜੇ ਕਰੇ ਇਕੱਠੇ ਨਾਹੀਂ ਤੋਲ ਪੌੜੀ ਜਾਂ ਤੂੰ ਤਾਂ ਧੀਆ ਹੋਰ ਮੈਂ ਸੱਚ ਸੁਣਾਈਏ ਮੁੱਠੀ ਅੰਤੰਦੇ ਚੋਰ ਮਹਿਰਨ ਪਾਈਏ ਇੰਨੇ ਚਿੱਤ ਕਠੋਰ ਸੇਵ ਕਮਾਈਏ ਜਿੱਤ ਘੱਟ ਸੱਚ ਨ ਪਾਏ ਸੁਪੰਨ ਕਢਾਈਏ ਕਿਉਂ ਘਰ ਪੂਰੇ ਵੱਟ ਤੁਲ ਤਲਾਈਏ ਕੋਈ ਨਾ ਆਖੇ ਘੱਟ ਹੋਵੇਂ ਜਾਈਏ ਲਾਈਏ ਨ ਖਰੇ ਪਰਖ ਦਰ ਬਣਾਈਏ ਸੌਦਾ ਇੱਕ ਤਹੱਟ ਪੂਰੇ ਗੁਰ ਪਾਈਏ ਸਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਜਿਸ ਵਿੱਚ ਨੌ ਨਿੰਦ ਨਾਮ ਇੱਕ ਭਾਲੀਏ ਗੁਣੀ ਗਹੀਰ ਕਰਮ ਬੰਤੀ ਸਲਾਇਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਵਾ ਕੇ ਸੁਰਤਿਆਂ ਉਪਜੇ ਚਾਓ ਬਿਨਾਂ ਦਰਿਆਵੋ ਜਿਉਂ ਦੋਸਤੀ ਮਨ ਮੁਖ ਸਾਚਾ ਨਾਓ ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਏ ਬੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾ

ਕੀਤੀ ਛੁੱਟੀ ਨਾਲ ਪੌੜੀ। ਸੱਚਾ ਪੂਜਣ ਪਾਉ ਸਤਿਗੁਰ, ਸਦੱਸਿਆ ਸੱਚੇ ਹੀ ਪਤਿਆਏ, ਸੱਚ ਵੇਖਿਆ ਸੱਚੇ ਕੋਟ ਗਰਾਏ, ਨਿਜ ਘਰ ਵਸਿਆ ਸਤਿਗੁਰ, ਤੁੱਥੇ ਨੋ ਪ੍ਰੇਮ ਰਹਿ ਸਾਇਆ। ਸੱਚੇ ਦੇ ਦੀਵਾਨ ਕੂੜ ਨ ਜਾਈਏ, ਝੂਠੋ ਝੂਠ ਵਖਾਣ ਸੁਮਹਿਲ ਹੋਆਈਏ, ਸੱਚੇ ਸ਼ਬਦ ਨਿਸ਼ਾਨ ਠਾਕ ਨ ਪਾਈਏ, ਸੱਚ ਸੁਣ ਬੋਧੀ ਵਖਾਣ ਮਹਿਲ ਬੁਲਾਈਏ। ਸਲੋਕ ਮਹੱਲਾ ਪਈਆ। ਪਹਿਰਾ ਅਗਨ ਹਵੇ ਘਰ ਬਾਦਾ, ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾ, ਧਰਤੀ ਹੱਕ ਚਲਾਈ, ਤਰਤ ਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ, ਏਵੜ ਬੱਧਾ ਮਾਵਾ ਨਾਹੀ, ਸਭ ਸਹਿ ਨੱਥ ਚਲਾਈ, ਏਤਾ ਤਾਣ ਹੋਵੇ ਮਨ ਅੰਦਰ, ਕਰੀ ਪਿਆਸ ਕਰਾਈ, ਜੇਵੜ ਸਹਿਬ ਤੇਵੜ ਦਾਤੀ, ਦੇ ਦੇ ਕਰੇ ਰਜਾਈ, ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਬੜਿਆਈ ਮਹੱਲਾ ਦੂਜਾ। ਆਖਣ ਆਖ ਨ ਰੱਜਿਆ, ਸੁਣ ਨ ਰੱਜੇ ਕੰਨ, ਅੱਖੀ ਦੇਖ ਨ ਰੱਜੀਆਂ, ਗੌਣ ਗਾਹਕ ਇੱਕ ਬੰਨ, ਭੁੱਖਿਆਂ ਭੁੱਖ ਨਾ ਉਤਰੇ, ਗੱਲੀ ਭੁੱਖ ਨ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾਂ, ਗੁਣ ਕਹਿ ਗੁਣੀ ਸਮਾਏ ਪੌੜੀ। ਬਿਨ ਸੱਚੇ ਸਭ ਕੂੜ ਕੂੜ ਕਮਾਈਏ, ਬਿਨ ਸੱਚੇ ਕੁੜਿਆਰ ਬੰਨ ਚਲਾਈਏ, ਬਿਨ ਸੱਚੇ ਤਨ ਛਾਲ ਛਾਲ ਲੜਾਈਏ, ਬਿਨ ਸੱਚੇ ਸਭ ਭੁੱਖ ਜੇ ਤੇਚੇ ਖਾਈਏ, ਬਿਨ ਸੱਚੇ ਦਰਬਾਰ ਕੂੜ ਨ ਪਾਈਏ, ਕੂੜੇ ਲਾਲਚ ਲੱਗ ਮਹਿਲ ਖਵਾਈਏ, ਸਭ ਜਗ ਠੱਗਿਆ ਠੱਗ ਆਈਏ ਜਾਈਏ, ਮਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ, ਰੁੱਖ ਧਰਮ ਫੁੱਲ ਫਲ, ਗਿਆਨ ਰਸ ਰਸਿਆ ਹਰਿਆ, ਸਦਾ ਪੈ ਕੇ ਕਰਮ ਧਿਆਨ, ਪਤਕੇ ਸਾਦਾ ਖਾਦਾ ਲਹੇ ਦਾਨਾ ਕੇ ਸਿਰਦਾਨ। ਮਹੱਲਾ ਪਹਿਲਾ। ਸੋਨੇ ਕਾ ਬਿਰਖ ਪਤ ਪਰਵਾਲਾ, ਫੁੱਲ ਜਵੇਹਰ ਲਾਲ, ਤੈਤ ਫਲ ਰਤਨ ਲਗਿਆ, ਮੁਖ ਪਾਖਤ ਹਿਰਦੇ ਰਿਵੇ ਨਿਹਾਲ, ਨਾਨਕ ਕਰਮਕ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ, ਅੱਠ ਸੱਤ ਤੀਰਥ ਗੁਰਪੀ, ਚਰਨੀ ਪੂਜੇ ਸਦਾ ਵਿਸੇਖ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਪਾਵੇ ਦਾਂਜੇ ਨਾਨਕਾ, ਤਰੀਏ ਕਰਮੀ ਲੱਗ ਪੌੜੀ। ਜੀਵ ਲਿਆ ਮਰ ਮਰ ਨ ਪਛੋਤਾਈਏ, ਝੂਠਾ ਏ ਸੰਸਾਰ ਕਿਨੂੰ ਸਮਝਾਈਏ, ਸੱਚੇ ਤਰੇ ਪਿਆਰ ਧੰਦੇ ਲਾਈਏ, ਕਾਲ ਬੁਰਾ ਖੈ ਕਾਲ ਸਿਰ ਦੁਨਿਆਈਏ, ਹੁਕਮੇ ਸਿਰ ਜੰਦਾਰ ਮਰਦ ਆਈਏ, ਆਪੇ ਦੇ ਪਿਆਰ ਬੰਨ ਮਨ ਵਸਾਈਏ, ਮੋਹਤ ਨ ਸੱਚਿਆ ਵਿਲੰਬ ਭਰਮੇ ਪਾਈਏ, ਗੁਰ ਪ੍ਰਸਾਦੀ ਬੁੱਝ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਤੁਮੇ ਤੁਮਾਂ ਵਿੱਚ ਆਕਤ ਦੂਰਾ, ਨਿੰਮ ਫਲ ਮਨ ਮੁਖ ਵਸੇ ਤਿਸ, ਜਿਸ ਨਾ ਜਿਸ ਤੂੰ ਚਿੱਤ ਨਾ ਆਵ ਚਿੱਤ ਨਾ ਆਵੀ, ਨਾਨਕ ਕਹੀਏ ਕਿਸ ਹੰਡਨ ਕਰਮਾਂ ਬਾਰੇ। ਮਹੱਲਾ ਪਹਿਲਾ। ਪਾ ਮਤ ਪਖੇਰੂ ਕਿਰਤ ਸਾਥ, ਕਬ ਉੱਤਮ ਕਰ ਨੀਚ, ਕਬ ਚੰਦਨ ਕਬ ਅੱਖ ਡਾਲ, ਕਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਏ ਸਹਿਬ ਲੱਗੀ ਰੀਤ, ਪੌੜੀ ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ, ਵੇਦ ਕਹੇ ਵਖਿਆਣ ਅੰਤ ਨਾ ਪਾਵਣਾ, ਪੜਿਆ ਨਾਹੀ ਭੇਦ ਬੁਝਗੇ ਪਾਵਣਾ, ਖੱਟ ਦਰਸ਼ਨ ਕਹਿ ਭੇਦ।

ਹਾਲਤ ਕਹੂਆ ਦੇਖ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹਲਾ ਦੂਜਾ। ਮੰਤਰੀ ਹੋਏ ਠੂਹਾ ਨਾਗੀ ਲਗੇ ਜਾਏ, ਆਪਣੇ ਹੱਥੀ ਆਪਣਾ ਦੇ ਕੂਚਾ ਆਪੇ ਲਾਏ। ਹੁਕਮ ਪਿਆ ਤੁਰ ਖਸਮ ਕਾ ਅਸੀ ਹੂੰ ਤਸਾ ਖਾਏ। ਗੁਰਮੁਖ ਸਿਉ ਮਨ ਮੁਖ ਅੜੇ, ਡੁੱਬੇ ਹੱਕ ਨੇ ਆਏ। ਦੋਹਾਂ ਸਿਰਿਆ ਆਪੇ ਖਸਮ ਵੇਖੇ, ਕਰ ਬਿਓ ਪਾਏ। ਨਾਨਕ ਏਵੇ ਜਾਣੀਏ, ਬੁੱਝੇ ਤਾਂ ਬੈਦ ਸੁਜਾਣ। ਬਾਟ ਨਾ ਕਰਨੀ ਮਾਮਲਾ, ਜਾਣੇ ਮਹਿਮਾਨ ਮੂਲ ਸਭ ਕੁਛ ਸਿਰ ਜਾਏ। ਮਹੱਲਾ ਦੂਜਾ। ਨਾਨਕ ਪਰਖੇ ਆਪ ਕਉ ਤਾਂ ਪਰਖ ਜਾਣ, ਰੋਗ ਦਾਰੂ ਦੋਵੇ ਬੁੱਝੇ ਤਾਂ ਬੈਦ ਸੁਜਾਣ। ਬਾਟ ਨਾ ਕਰਨੀ ਮਾਮਲਾ, ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ। ਲਾਏ ਹਾਣ ਲੱਭ ਨਾ ਚਾਲੀ, ਸੱਚ ਰਹੇ ਸੋ ਬੈਸਟ ਪ੍ਰਮਾਣ। ਸਰ ਤੰਦੇ

ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰਿਆ ਮਹੱਲਾ ਮੰਜ ਨਿਵਾਸ ਸ਼ਬਦ ਸਵਾਰੀਏ ਸੱਚ ਕਹਿਣ ਅਰਦਾਸ ਸੇ ਵਿਚਾਰੀਏ ਸੋਨ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨ ਨਾਮੇ ਤ੍ਰਿਗ ਬਸ ਫਿੱਟ ਸੋ ਜੀਵਿਆ ਸ਼ਬਦ ਸਵਾਰੀ ਅਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਨਾ ਤ੍ਰਿਪਤਿਆ ਅੱਗੇ ਲਹਿ ਨ ਭੁੱਖ ਰਾਜਾ ਰਾਜ ਨ ਤ੍ਰਿਪਤਿਆ ਸਾਇਰ ਪਰੇ ਕਿਸਕ ਨਾਨਕ ਸੱਚੇ ਨਾਮ ਕੀ ਕੀਤੇ ਪੁੱਛਿਆ ਪੁੱਛ ਮਹੱਲਾ ਦੂਜਾ ਨੈ ਫਲੰਗ ਤਸ ਜਨਮਸ ਜਾਵਤ ਬ੍ਰਾਹਮਣ ਬਿੰਦ ਤੇ ਸਾਗਰੰਗ ਸੰਸਾਰ ਸੰਸਾਰਸ ਗੁਰ ਪ੍ਰਸਾਦੀ ਤਰੇ ਕੇ ਕਾਰਨ ਕਾਰਨ ਸਮਰੱਥ ਹੈ ਕੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ ਪੌੜੀ ਖਸਮੇ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮੂ ਖੁਕਲਾਣ ਕਮਲ ਵਗਸਿਆ ਖਸਮੋ ਪੂਰਾ ਪਾਏ ਮਨਹੂ ਰਹਿ ਰਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਦ ਉਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗੈ ਰਾਸ।

ਤੋਤੇ ਮੂਲ ਨ ਉਤਰੇ ਸੋ ਸੋਭਣ ਸੋਭਣ ਮਾਹੇ ਪਾਹੇ ਨਾਨਕ ਬਖਸ਼ੇ ਬਖਸ਼ਿਆ ਨਾ ਤੇ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗਿਆ ਦੁੱਖ ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚਾਪਾ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚੇ ਪੁਰਖ ਅਲਖ ਸਹਿਰਜ ਸੰਨਿਹਾਲਿਆ ਉੱਜੜ ਭੁੱਲੇ ਰਾਹ ਗੁਰ ਵੇਖਾ ਲਿਆ ਸਤਗੁਰ ਸੱਚੇ ਵਾਹ ਸੱਚ ਸੰਭਾਲਿਆ ਪਾਇਆ ਰਤਨ ਕਰਾਓ ਦੀਵਾ ਵਾਲਿਆ ਸੱਚੇ ਸ਼ਬਦ ਸਲਾਹੇ ਸੁਖੀਆ ਸੱਚ ਵਾਲਿਆ ਨਿਡਰਿਆ ਡਰ ਲੱਗ ਗਰਭ ਤੋਂ ਵਾਲਿਆ ਨਾਵੋ ਭੁੱਲਾ ਜਗ ਫਿਰੇ ਬੇਤਾਲਿਆ ਸਲੋਕ ਮਹੱਲਾ ਤੀਜਾ ਪੈ ਵਿੱਚ ਜੰਮੇ ਪੈ ਵਿੱਚ ਮਰੇ ਪੈ ਵਿੱਚ ਜੰਮੇ ਪੈ ਮਰੇ ਪੈ ਮਰੇ ਕੀ ਪਉ ਮਨ ਮੈਂ ਹੋਏ ਨਾਨਕ ਪੈ ਵਿੱਚ ਜੇ ਮਰੇ ਸੈਲਾ ਆਇਆ ਸੋਏ ਮਹੱਲਾ ਤੀਜਾ ਪੈ ਬਿਣ ਜੀਵੇ ਬਹੁਤ ਬਹੁਤ ਖੁਸ਼ੀ ਖੁਸ਼ੀ ਕਮਾਏ ਨਾਨਕ ਪੈ ਬਿਣ ਜੇ ਮਰੇ ਮੂੰਹ ਪਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨ ਕਭੂ ਝੂਰੀਏ ਸਤਿਗੁਰ ਹੋਏ ਦਿਆਲ

ਹੋਏ ਦਿਆਲ ਤਾਂ ਨਾਨਦ ਪਾਈਏ, ਸਤਿਗੁਰ ਹੋਏ ਦਿਆਲ ਤਾਂ ਸਤ ਸਮਾਈਏ। ਸਲੋਕ ਮਹੱਲਾ ਪਹਿਲਾ। ਸਿਰ ਕੋਏ ਪਿਓ ਮਲਵਾਣੀ, ਜੂਠਾ ਮੰਗ ਮੰਗ ਖਾਈ, ਖੋਲ ਫਤੀ ਹੈਤ ਮੂੰਹ ਲੈਣ ਪੜਾਸਾਂ, ਪਾਣੀ ਦੇਖ ਸਗਾਈ, ਭੇਡਾਂ ਵਾਂਗੂ ਸਿਰ ਖੋਹਾਈਨ, ਭਰੀਅਨ ਹੱਥ ਸੁਹਾਈ, ਮਾਉ ਪਿਓ ਕਿਰਤ ਗਵਾਏ ਨਾ ਟੱਬਣ ਰੋਵਨ ਤਾਹੀ, ਉਨਾ ਪਿੰਡ ਨਾ ਪਤਾਲ ਫਿਰਿਆ ਨਾ ਦੀਵਾ ਮੋਹੇ ਕਿਥੋਂ ਪਾਈ, ਅੱਠ ਸੱਤ ਤੀਰਥ ਦੇ ਨਾ ਢੋਈ, ਬਾਹਮਣ ਅੰਨ ਨਾ ਖਾਈ, ਸਦਾ ਕਚੀਲ ਰਹੇ ਦਿਨ ਰਾਤੀ।

ਅਰਜ ਵਾਲੇ ਸੋਈ ਔਰ ਕੋਈ ਰੱਖੇ ਦਾਨੋ ਤੈ ਇਸ ਨਾਨੋ ਵੰਜੇ ਪਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨ ਪੰਨੇ ਸਿਰ ਕਿਆ ਮਦਾਣੀ ਅੱਠ ਸਦ ਤੀਰਥ ਦੇਵੀ ਥਾਪੇ ਪੂਰਵੀ ਲਖੇ ਬਾਣੀ ਨਾਏ ਨਵਾਜਾ ਨਾਤਲੇ ਪੂਜਾ ਨਾਮਨ ਸਦਾ ਸਜਾਣੀ ਮੋਇਆ ਜੀਵਦਿਆਂ ਗਤ ਨਾ ਹੋਏ ਜਾ ਸਿਰ ਪਈਏ ਪਾਣੀ ਨਾਨਕ ਸਿਰ ਖੁੱਥੇ ਸੈਤਾਨੀ ਇੰਨਾ ਗੱਲ ਨਾ ਪਾਣੀ ਬੂਠੇ ਹੋਇਆ ਹੋਏ ਵੀ ਲਾਲ ਬਲਾਬਲ ਜੀਆਂ ਜੁਗਤ ਸਮਾਣੀ ਬੂਠੇ ਅਨਕ ਪਾਲਕ ਪਾਹਾ ਸਭ ਸੇ ਪੜਦਾ ਹੋਵੇ ਬੂਠੇ ਕਹਾ ਚਰੇ ਦਿਨ ਬੂਠੇ ਕਹਾ ਚਰੇ ਨਿਤ ਸੁਰ ਸੀ ਸੁਰ ਹੀ ਸਾ ਤਨ ਦਹੀ ਬਲੋਵੇ ਤਿਤ ਕਾਏ ਹੋਮ ਜਗ ਸਦ ਪੂਜਾ ਪਾਈਏ ਕਾਰਜ ਸੋਹੇ ਗੌਰ ਗੁਰੂ ਸਮੁੰਦ ਨਦੀ ਵਿੱਚ ਸਿੱਖੀ ਨਾਤੇ ਜਿਤ ਵਡਿਆਈਆਂ ਨਾਨਕ ਜੇ ਸਿਰ ਕੁੱਥੇ ਨਾਵਣ ਨਾਹੀ ਤਾਂ ਸੱਤ ਜਟੇ ਸਿਰ ਛਾਈਆਂ ਮਹੱਲਾ

ਜੀ ਕੀ ਕਰੇ ਜਿਸ ਵਿੱਚ ਸਭ ਕੁਛ ਹੋਏ, ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ ਪੌੜੀ। ਤੁਧ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ। ਸੱਚ ਜੋ ਮੰਗੇ ਦਾਨ ਜੇ ਤੁਧੇ ਜਿਹਾ, ਸੱਚਾ ਤੇਰਾ ਫਰਮਾਨ ਸਭ ਦੇ ਸੋਹਿਆ। ਮੰਨਿਆ ਗਿਆਨ ਧਿਆਨ ਤੁਧ ਤੇ ਪਾਇਆ, ਕਰਮੀ ਪਵੇ ਨਿਸ਼ਾਨ ਨਾ ਚਲੇ ਚਲਾਇਆ। ਤੂੰ ਸੱਚਾ ਦਤਾਰ ਨਿਤ ਦੇਵੇ ਚੜੇ ਸਵਾਇਆ, ਨਾਨਕ ਮੰਗੇ ਦਾਨ ਜੋ ਤੁਧ ਪਾਇਆ। ਸਲੋਕ ਮਹੱਲਾ ਦੂਜਾ। ਦਿਖਿਆ ਆਖ ਬੁਝਾਇਆ ਸਿਫਤੀ ਸੱਚ ਸੁਨੇਹੂ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰ ਨਾਨਕ ਦੇਊ। ਮਹੱਲਾ ਪਈਆ ਆਪ ਜਾਏ ਸੋਈ ਗੁਜੇ, ਜਿਸ ਆਪ ਸੁਜਾਏ ਤਿਸ ਸਭ।

ਆਪ ਲਹੇ ਪਰਾਤ ਹੋਵੇ ਜਿਸ ਦਾਤ ਪੌੜੀ ਹੋਂ ਢਾਡੀ ਬੇਕਾਰ ਘਰੇ ਲਾਇਆ ਰਾਤ ਦੇ ਸਹਿ ਬਾਰ ਧੁਰੋਂ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪਣਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰੱਜ ਤਿੰਨੀ ਸੁੱਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੌਦ ਰਾਹ ਗੌੜੀ ਗੁਆ ਰੇੜੀ ਮਹੱਲਾ ਪਹਿਲਾ ਚੌਕ ਦੇ ਦੋ ਪਤੇ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਭਉ ਮੁਚ ਭਾਰਾ ਵੱਡਾ ਧੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚਲੀਏ ਸਹੀਏ ਪਾਰ ਨਦਰੀ ਕਰਮੀ ਗੁਰ ਵਿਚਾਰ ਪੈ ਬਿਨ ਕੋਇ ਨ ਲੰਘ ਸਪਾਰ ਪੈ ਭਉ ਰਾਖਿਆ ਪਾਏ ਵਿਵਾਰ ਰਹਾਉ ਪੈ ਤੀਨ ਅਗਨ ਭਖੇ ਕੈ ਪੈ ਨਾਲ ਪੈ ਭਉ ਪੜੀਏ ਸ਼ਬਦ ਵਿਚਾਰ ਪੈ ਬਿਨ ਕੜਤ ਕਤ ਨਿਕਾ ਚੰਦਾ ਸੱਚਾ ਅੰਦੀ ਸੱਟ ਬੁੱਧੀ ਬਾਜੀ ਉਪਜੇ ਚਾਓ ਸਹਿਜ ਸਿਆਣ ਪਵੇ ਨਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦਵਾਓ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਵਿਨ ਦੂਜੀ ਨਾਹੀਂ ਜਾਏ ਜੋ ਕਛ ਵਾਤੇ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰ ਨਾ ਮਨ ਕਾ ਸੋਰ ਰਹਾਓ ਨਾ ਜੀਓ ਮਰੇ ਨਾ ਡੁੱਬੇ ਤਰੇ ਨ ਜਨ ਕਛ ਕੀਆ ਸੋ ਕਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹੰਸ ਹੇਠ ਆਸਾ ਸਮਾਨ ਜਿਸ ਵਿੱਚ ਭੁੱਖ ਬਹੁਤ ਨਹਿਸਾਨ ਪਾਓ ਖਾਣਾ ਪੀਣਾ ਆਧਾਰ ਬਿਨ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਹੋਏ ਸਭ ਕੋ ਤੇਰਾ ਤੂੰ ਸਭਨਾ ਕਾ ਹੋ ਸੋਏ ਜਾਂ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਿਠਣ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਸੋਖ ਵਸੇਖ ਕਹਿਣਾ ਹੈ ਕੁਛ ਕਹਿਣ ਨਾ ਜਾਏ ਤੂੰ ਕੁਦਰਤ ਕੀਮਤ ਨਾ ਪਾਏ ਰਹਾਓ ਸਰਮ ਸੁਰਤ ਦੋਇ ਸਸੁਰ ਭਏ ਕਰਨੀ ਕਾਮਣ ਕਰ ਮਨ ਲਏ ਸਾਹਾ ਸੁਯੋਗ ਵਿਆਹੋ ਵਿਯੋਗ ਸੱਚ ਸੰਤ ਕਹਿ ਨਾਨਕ ਯੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚਾਂਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਮਾ ਦੁਆਰ ਗੁਜੇ ਰੇ ਗਿਆਨੀ ਇਹ ਵਿਚਾਰ ਕਥਤਾ ਵਖਤਾ

0: ਸੋਆ ਜੋ ਦੇਖਣ ਹਾਰ ਜੈ ਕਾਰਨ ਤਦ ਤੀਰਥ ਜਾਈ ਰਤਨ ਪਦਾਰਥ ਕਾਠੀ ਮਾਹੀ ਪੜ ਪੜ ਪੰਡਤ ਬਾਦ ਬਖਾਣੇ ਭੀਤਰ ਹੁੰਦੀ ਬਸਤ ਨ ਜਾਣੇ ਹੋ ਨਾ ਮੂਆ ਤੇਰੀ ਮੂਈ ਬੁਲਾਏ ਓ ਮੂਹ ਓ ਨਾ ਮੂਆ ਜੇ ਰਿਹਾ ਸਮਾਏ ਕੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਜੇ ਮਾਨੇ ਨਾਓ ਤਾਂ ਕਹਿ ਸੱਦ ਬਲਿਹਾਰੇ ਜਾਓ ਆਪ ਭੁਲਾਏ ਠੋਰ ਨਠਾਓ ਤੂੰ ਸਮਝਾਵੇ ਮੇਲ ਮਿਲਾਓ ਨਾਮ ਮਿਲੇ ਚਲੇ ਮੈਂ ਨਾਲ ਬਿਨ ਨਾਵੇ ਵਾਦੀ ਸਭ ਕਾਲ ਰਹਾਓ ਖੇਤੀ ਬਣ ਜਨਾਵੇ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕਰੋਧ ਜੀ ਮੈਂ ਚੋਟ ਨਾਮ ਵਿਸਾਰ ਚਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਣ ਰਸ ਕਮਲ ਪਰੀਖ ਸ਼ਬਦ ਰਤੇ ਮਿੱਠੇ ਰਸ ਈਖ ਹੁਕਮ ਸਜੋਗ ਗੜ ਦਸ ਦੁਆਰ ਪੰਚ ਵਸੇ ਮਿਲ ਜੋਤ ਪਾਰ ਆਪ ਤਲੈ ਆਪੇ ਬਣਜਾਰ ਨਾਨਕ ਨਾਮ ਸਵਾਰ ਨਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੇ ਕਹਿ ਉਪਜੇ ਕਹਿ ਜਾਏ ਸਮਾਵੇ ਕਿਉਂ ਵਾਧਿਓ ਕਿਉਂ ਮੁਕਤੀ ਪਾਵੇ ਕਿਉਂ ਅਬਨਾਸੀ ਸਹਿਜ ਸਮਾਵੇ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਹਿ ਕਾਮ ਰਹਾਓ ਸਹਿਜੇ ਆਵੇ ਸਹਿਜੇ ਜਾਏ ਮਨ ਤੇ ਉਪਜੇ ਮਨ ਮਾਏ ਸਮਾਏ ਗੁਰਮੁਖ ਮੁਖ ਤੋਂ ਬੰਧ ਨ ਪਾਏ ਸ਼ਬਦ ਤੇ ਵਿਚਾਰ ਛੁੱਟੇ ਹਰ ਨਾਏ ਤਾਰਵਰ ਪੰਖੀ ਬਹੁ ਨਿਸਬਾਸ ਸੁੱਖ ਦੁਖੀਆ ਮਨ ਮੋਹੇ ਬਣਾਸ ਸਾਜ ਵਿਹਾਂਗ ਤਕੇ ਆਗਾਸ ਦੈਂਦ ਸਤਾਵੇ ਕਰਮ ਲਿਖਿਆਸ ਨਾਮ ਸਜੋਗੀ ਗੋਇਲ ਥਾਟ ਕਾਮ ਕ੍ਰੋਧ ਫੁੱਟੇ ਬਿਖਮਾਸ ਬਿਨ ਵਖਰ ਸੁਨੋ ਹਕਾਰ ਹਾਟ ਗੌਰ ਮਿਲ ਖੋਲੇ ਬਜਰ ਕਪਾਟ ਸਾਧ ਮਿਲੇ ਪੂਰਵ ਸਜੋਗ ਸੱਚ ਰਹਿਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨਕੇ ਲਾਗੋਂ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਿਕਾਰ ਜਾਗੇ ਹਿਤ ਚੀਤ ਮੁੰਜੀ ਆਪ ਲੋਭ ਕੀ ਪੀਤ ਤਰ ਤਰ ਮਾਨ ਨਾਮ ਸਚੀਤ ਵਾਹ ਵਾਹ ਸਾਚੇ ਮੈਂ ਤੇਰੀ ਟੇਕ ਹਉਂ ਪਾਪੀ ਤੂੰ ਨਿਰਮਲੇ ਕਰਾਉ ਅਗਨ ਪਾਣੀ ਬੋਲੇ ਬੜਵਾਓ ਜੀਵਾ ਇੰਦਰੀ ਏਕ ਸਵਾਓ ਦਿਸ਼ਟ ਵਿਕਾਰੀ ਨਾਹੀ ਪਉ ਪਾਓ ਆਪ ਮਰੇ ਤਾਂ ਪਾਏ ਨਾਉ ਸ਼ਬਦ ਮਰੇ ਫਿਰ ਮਰ ਨਾ ਹੋਏ ਬਿਨ ਮੂਹੇ ਕਿਉਂ ਪੂਰਾ ਹੋਏ ਸਰਪੰਚ ਵਿਆਪ ਰਿਹਾ ਮਨ ਦੋਏ ਥੈਰਨ ਰਹਿਣ ਕਰੇ ਸੋ ਹੋਏ ਬਹੁਤ ਚੜਾਉ ਜਾਂ ਆਵੇ ਦਾਬਾਰ ਠਾਕੇ ਬਹੁਤ ਦਰਗਾ ਮਾਰ ਸੱਚ ਸਲਾਹੀ ਧੰਨ ਗੁਰਦੁਆਰ ਨਾਨਕ ਦਰ ਘਰ ਏਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤਿਰ ਭਵਨ ਵੇਦਿਆ ਆਪ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੇ ਮਨ ਮਾਨਿਆ ਅੰਮ੍ਰਿਤ ਰਸ ਪੀਜੇ ਰਹਾਓ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜਰ ਪਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮਜਨ ਨਾਮ ਅਧਿਕ ਵਿਸਥਾਰ ਕਰੂੰ ਕਿਸ ਕਾਮ ਨਾਰਨ ਰਹਿਣ ਅੰਤਰ ਜਾਮ ਆਨ ਮਾਨੂ ਤੋਂ ਪਰ ਘਰ ਜਾਉ ਕਿਸ ਜਾਤੂ ਨਾਹੀ ਤੋਂ ਥਾਉ ਨਾਨਕ ਗੁਰਮਤ ਸਹਿਜ ਸਮਾਉ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੇ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ ਗਰਵ ਨਿਵਾਰ ਗਗਨ ਪਰ ਅਵਾਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਨਾ ਰਹਾਓ ਸਤਿਗੁਰ ਮਿਲੇ ਦੁਵਿਧਾ ਸਤਿਗੁਰ ਮਿਲੇ ਦੁਵਿਧਾ ਭਾਗੇ ਕਮਲੇ ਵਿਗਾਸ ਮਨ ਹਰ ਪ੍ਰਭ ਲਾਗੇ ਜੀਵਤ ਮਰੇ ਮਹਾਰਸ ਆਗੇ ਸਤਿਗੁਰ ਮਿਲਿਆ ਸਤ ਸੰਜ ਸੁੱਚਾ ਗੁਰ ਕੀ ਪੌੜੀ ਉੱਚੋ ਉੱਚਾ ਕਰਮ ਮਿਲੇ ਜਮ ਕਾ ਭਉ ਉੱਚਾ ਗੁਰ ਮਿਲਿਆ ਮਿਲ ਅੰਕ ਸਮਾਇਆ ਕਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆਨੈ ਮੇਟੇ ਕੋਏ ਕਿਆ ਜਾਣਾ ਕਿਆ ਆਗੇ ਹੋਏ ਜੋ ਤਿਸ ਭਾਣਾ ਸੋਈ ਹੁਆ ਅਵਰ ਨ ਕਰਨੇ वाला दुआ ना जाना कर्म केवल तेरी दात कर्म धर्म तेरे नाम की जात रहाओ तू एवड दाता देवनहार तोट नाही तुद पलत भंडार क्या गर्व न आवे रास जियो पिंड सब तेरे पास तू मार ज्वाले बख्श मिलाए ज्यो पावे त्यो नाम जपाए तू दाना बीना साचा सिर मेरे गौरमत दे भरोसे तेरे मन तन में मैल नाही मन राता गौरवचनी सच शब्द पछाता तेरा तान नाम की बड़ियाई नानक रहना भगत सरनाई गौड़ी महला पहला जिन अकथ कहाया प्यो प्याया अन्न पै बिसरे नाम समाया क्या डरिए डर डरे समाना पूरे गौर के शब्द पछाना रहाओ जिस नर राम हृदय हर रास सहज सुभाए मिले सवास जाहे सवारे सांझ दयाल एत उत मनमुख बाधे काल ऐ निस राम हृदय से पूरे नानक राम मिले प्रभ दूरे नानक नाम मिले परम दूरे गौड़ी महला पहला जन्म मरे तरह गौहित कार चारे वेद कथे आकार तीन अवस्था कहे बख्यान तुरिया अवस्था सतगुर ते हर जान राम भगत गुर सेवा करना बौड़ जन्म ना होए है मरना रहाओ चार पदार्थ कहे सब कोई सिमरत शास्त्र पंडित मुख सोई बिन गुर अर्थ विचार न पाया मुक्त पदार्थ भगत हर पाया जाके हृदय बसिया हर सोई गौरमुख भगत प्राप्त होई हर के भगत मुक्त आनंद गौरमत पाए परमानंद जिन पाया गुर देख दिखाया आसा माहे निरास बुझाया दीना नाथ सर्व सुखदाता नानक हर चरनी मन राता गौड़ी चेती महला पहला अमृत काया रहे सुखाली बाजी ये संसारो लभ लोभ मुच कूड कमावे बहुत उठावे भारो तू काया मैं रलदी देखी ज्यो तर उपर चारो सुन सुन सिख हमारी शिकायत सीता रहसी मेरे जियड़े बहन आवे बारी रहाओ हों तुद आखा मेरी काया तू सुन सिख हमारी निंदा चिंदा करे पराई झूठी लाए तवारी वेल पराई जोह जीड़े करे चोरी बुरियारी हंस चलिया तू पिछे रही ए छुट्टड़ होइए नारी तू काया रहिए सुपंतर तुद क्या कर्म कमाया कर चोरी में जा कछलिया ता मन भला जाया भला पाया हालत न सोभा पासन ढोई एला जन्म गवाया हूँ खड़ी दहेली होई बाबा नानक मेरी बात न पूछे कोई रहाओ ताजी तुरकी सोना रूपा कपड़ केरे पारा कैसे ही नाल न चले नानक चढ़ चढ़ पवे द्वारा पूजा मेवा में सब कुछ चाख्या एक अमृत नाम तुम्हारा दे दे नीम दवाल सारी पथ मंदिर की तेरी सांचे सांच न देई किसी अंधे जाने सब मेरी अंध जाने सब मेरी सोइना लंक सोइन लंका सोइन माड़ी सांपे किसे न केरी सुन मूर्ख मन अजाना होग किसे का पाना रहाओ सा हमारा ठाकर पारा हम किसके बन जाए जियो पिंड सब रास किसके मार आपे जिगाले गौड़ी चेती महला पहला अबर पांच हम एक जना क्यों राखों घर बार मना मारे लूटे नीत नीत किस आगे करी पुकार जना श्री राम नामा उचर मना आगे जम दल बिखम कना रहाओ उसार मड़ोली राखे द्वारा भीतर बैठी सांतना अमृत केल करे नित काम आवल टेन सपंच जना चाहे मड़ोली लुटिया दोहेरा सांतन पकड़ी एक जना जम डंडा गल संगल पड़िया भाग गए सो पंच जना कामन लोड़े सोना रूपा मित्र लोन सो खादा नानक पाप करे तिन कारण जाति जम पर बदाता गौड़ी चेती महला पहला ਮੁੰਦਰਾਂ ਦੇ ਘਟ ਪੀਤਰ ਮੁੰਦਰਾਂ ਕਾਇਆ ਕੀ ਦੇਖ ਦੰਤਾ ਪੰਜ ਚੇਲੇ ਬਸ ਕੀਜੇ ਰਾਵਲ ਇਹ ਮਨ ਕੀਜੇ ਡੰਦਾਤਾ ਜੋਗ ਜੁਗਤ ਪਾਵ ਸੀਤਾ ਏਕ ਸ਼ਬਦ ਦੂਜਾ ਹੋਰ ਨ ਸੀਤਾ ਕੰਧ ਮੂਲ ਮਨ ਲਾਵਿਸ ਲਾਭ ਸੀਤਾ ਰਹਾਉ ਮੂੰਡ ਮਡਾਇਆ ਜੇਕਰ ਪਾਈਏ ਹਮਗੁਰ ਕੀਨੀ ਰੰਗਾਤਾ ਸਰੀਰ ਭਵਨ ਤਾਰਨ ਹਾਰ ਸਵਾਮੀ ਏਕ ਨ ਤੇ ਅੰਧਾਤਾ ਅੰਧਾਤਾ ਕਾਰ ਪਟੰਬ ਗਲੀ ਮਨ ਲਾਵਸ ਲਾਵਸ ਸੰਸਾ ਮੂਲ ਨ ਜਾਵਿਸਤਾ ਏਕ ਸਚਾਨੀ ਚਿਤ ਲਾਵੇ ਲਭ ਲੋਭ ਕੀ ਧਾਵਨ ਧਾਵ ਵਸੀਤਾ ਜਾਪਸ ਨਿਰੰਜਨ ਰਾਸਮਨਾ ਕਾਹੇ ਬੋਲੇ ਜੋਗੀ ਕਪਟਕ ਨਾ ਰਹਾਓ ਕਾਇਆ ਕਮਲੀ ਹੰਸ ਆਣਾ ਮੇਰੀ ਮੇਰੀ ਕਰਤ ਬਣੀਤਾ ਪਰਵਤ ਨਾਨਕ ਨਾਗੀ ਦਾਂਝੇ ਫਿਰ ਪਛ ਪਾਛੇ ਪਛਤਾਣੀ ਦਾ ਪੌੜੀ ਚੇਤੀ ਮਹੱਲਾ ਪਹਿਲਾ ਔਖਦ ਮੂ ਮੰਤਰ ਮੂਲ ਮਨ ਏਕੇ ਜੇਕਰ ਬਿਰਤ ਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੇ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲਖ ਨ ਲਖਣਾ ਜਾਈ ਰੇ ਰਹਾਓ ਸਕਰ ਖੰਡ ਮਿਆ ਤਨ ਮਿੱਠੀ ਹਮ ਤੋ ਖੰਡ ਪੰਡ ਉਚਾਈ ਰੇ ਰਾਤ ਹਨੇਰੀ ਸੂਜ ਚ ਨਾਹੀ ਲੱਜ ਟੂਕਸ ਮੂਸਾ ਲੱਜ ਸੂਜ ਚ ਨਾਹੀ ਲੱਜ ਟੂਕਸ ਮੂਸਾ ਸਤ ਭਾਈ ਰੇ ਮਨਮੁਖ ਕਰੇ ਤੇਤਾ ਦੁਖ ਲੱਗੇ ਗੁਰਮੁਖ ਮਿਲੇ ਬਡਾਈ ਰੇ ਜੋ ਤਿੰਨ ਕੀਆ ਸੋਈ ਹੁਆ ਕਿਰਤ ਨਾ ਮੇਟਿਆ ਜਾਈ ਰੇ ਸੁਭਰ ਭਰੇ ਨਾ ਹੋਵੇ ਉਣੇ ਜੋ ਰਾਤੇ ਰੰਗ ਲਾਈ ਰੇ ਤਿੰਨ ਕੀ ਪੰਕ ਹੋਵੇ ਜੇ ਨਾਨਕ ਤੋਂ ਮੂੜਾ ਕੁਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕੱਤ ਕੀ ਮਾਈ ਬਾਪ ਕੱਤ ਕਾ ਕੱਤ ਕੇਰਾ ਕਿਦੂ ਥਾਵੋ ਹਮ ਆਏ ਅਗਨ ਬੈਂਬ ਜਲ ਪੀਤਰ ਨਿਪ ਕੇ ਕਾਹੇ ਕੰਮ ਉਪਾਏ ਮੇਰੇ ਸਹਿਬਾ ਕੌਣ ਜਾਣੇ ਗੁਣ ਤੇਰੇ ਕਾਹੇ ਨ ਜਾਣੀ ਉਹ ਗੁਣ ਮੇਰੇ ਰਹਾਓ ਕੇਤੇ ਰੁਖ ਬਿਰਖ ਹਮ ਕੀਨੇ ਕੇਤੇ ਪਸ਼ੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹੱਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਰਤੇ ਕਹਾਂ ਛਪਾਵੇ ਤੱਟ ਤੀਰਥ ਹਵ ਹਮ ਨਵਖੰਡ ਦੇਖੇ ਹੱਟ ਪਟਣ ਬੰਜਾਰਾ ਬਾਜਰਾ ਹੱਟ ਪਟਣ ਬਾਜਾਰਾ ਲੈ ਕੇ ਤਕੜੀ ਤੋਲਣ ਲੱਗਾ ਘਾਟੀ ਮਾਹੇ ਬਣਜਾਰਾ ਦਿੱਤਾ ਸਮੁੱਧ ਸਾਂਗਰ ਮੀਰ ਭਰਿਆ ਕੇਤੇ ਕੇਤੇ ਔਗੁਣ ਹਮਾਰੇ ਦਇਆ ਕਰੋ ਕੁਛ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਰ ਬਰਾਬਰ ਤੱਪੇ ਭੀਕਰ ਵਕਦੇ ਕਾਤੀ ਪਰਵਤ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ ਗੌੜੀ ਵੈਰਾਗਣ ਮਹੱਲਾ ਪਹਿਲਾ ਰਹਿਣ ਗਵਾਈ ਸੌਂਕੇ ਦਿਵਸ ਗਵਾਇਆ ਖਾਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰੇ ਪਾਛੇ ਪਛਤਾਏ ਰੇ ਰਹਾਓ ਅਨਤਾ ਧਨ ਧਰਨੀ ਧਰੇ ਅਨੰਤ ਨਚਾਇਆ ਜਾਏ ਅਨੰਤ ਕਉ ਚਹਾਨ ਜੋ ਗਏ ਸੋ ਆਏ ਨਿਤ ਅੰਤ ਗਵਾਏ ਆਪਣ ਲਿਆ ਜਿਮਨੇ ਤਾਂ ਸਭ ਕੋ ਭਗਟ ਹੋਏ ਕਰਮਾ ਉੱਪਰ ਨਿਬੜੇ ਜੇ ਲੋਚੇ ਸਭ ਕੋਏ ਨਾਨਕ ਕਰਨਾ ਜਿਨਕੀਆ ਸੋਈ ਸਾਰ ਕਰੇ ਹੁਕਮ ਨਾ ਜਾਤੀ ਖਾਸਮ ਕਾ ਕਿੱਸੇ ਵਡਿਆਈ ਦੇ ਗੌੜੀ ਮੇਰਾ ਕਰ ਮਹੱਲਾ ਪਹਿਲਾ ਹਰਨੀ ਹੋਵਾਂ ਮਨ ਬਨ ਬਸਾਂ ਕੰਧ ਮੂਲ ਤੁਨ ਖਾਓ ਗੌਰ ਪ੍ਰਸਾਦੀ ਮੇਰਾ ਸੌ ਮਿਲੇ ਵਾਰ ਵਾਰ ਹੋ ਜਾਉ ਜੀਓ ਬਨ ਜਾਰਨ ਰਾਮ ਕੀ ਤੇਰਾ ਨਾਮ ਬਖਰ ਵਪਾਰ ਜੀਓ ਰਹਾਓ ਕੋਕਲਾ ਹੋਵਾਂ ਅੰਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸੌ ਮਿਲੇ ਦਰਸ਼ਨ ਰੂਪ ਅਪਾਰ ਮਛਲੀ ਹੋਵਾਂ ਜਲ ਵਸਾਂ ਜੀ ਜੰਤ ਸਭ ਸਾਰ ਔਰ ਵਾਰ ਪਾਰ ਮੇਰਾ ਸੌ ਵਸੇ ਹੋ ਮਿਲੂੰਗੀ ਬਾਪ ਸਾਰ ਨਾਗਣ ਹੋਵਾਂ ਧਾਰ ਵਸਾਂ ਸ਼ਬਦ ਵਸੇ ਭਉ ਜਾਏ ਨਾਨਕ ਸਦਾ ਸੁਹਾਗਣੀ ਜਨ ਜੋਤੀ ਜੋਤ ਸੁਣਾਏ ਗੌੜੀ ਪੂਰਵੀ ਦੀਪਤੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਤਾਤੇ ਕਾ ਹੋਏ ਵਿਚਾਰੋ ਸਿੱਤ ਘਰ ਗਾਵੋ ਸੋਲਾ ਸਿਮਰੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰ ਭਉ ਕਾ ਸੋਲਾ ਹਮ ਵਾਰੀ ਨਿਤ ਸੋਲਿਆ ਸਦਾ ਸੁਖ ਹੋਏ ਰਹਾਓ ਨਿਤ ਜੀੜੇ ਸੰਭਾਲੀਐਨ ਦੇਖੇਗਾ ਦੇਵਨ ਹਾਰ तेरे दाने कीमत ना पवे इस दाते कमन सुमार सामत साह लिखिया मिलकर बाहू तेल दे सजन असीसड़िया जो होवे सहज त्यो मेल घर घर एह पहुंचा संदड़े नित पवन सदन हारा सुनिए नानक से दे वन रागोड़ी वारेड़ी महला तीजा चौक दे एक अमकार सतगुर प्रसाद
1: ਮੇਰਾ ਪ੍ਰਭ ਸਭ ਵਿਦ ਆਪੇ ਜਾਣੇ ਗੁਰ ਹੁਕਮੇ ਮੇਲੇ ਸ਼ਬਦ ਪਛਾਣੇ ਸਤਿਗੁਰ ਕਹਿ ਪੈ ਭ੍ਰਮ ਪਉ ਜਾਈ ਪੈਰਾ ਚੈ ਸਚ ਰੰਗ ਸਮਾਈ ਰਹਾਉ ਗੁਰ ਮਿਲਿਆ ਹਰ ਮਨ ਵਸੈ ਸੁ ਭਾਈ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਈ ਸ਼ਬਦ ਸਾਲਾ ਹੈ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਵੇ ਮਨ ਨਿਰਮਲ ਵਸੈ ਸਚ ਸੋਏ ਸਾਚ ਵਸਿਆ ਸਾਚੀ ਸਵਕਾਰ ਊਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੈ ਕੋਏ ਜੀਵੈ ਦਾਤਾ ਦੇਵਨਹਾਰ ਨਾਨਕ ਹਰ ਨਾਮੇ ਲੱਗੇ ਪਿਆਰ ਗੌੜੀ ਗੁਆਰੀ ਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੈ ਸੀਜੈ ਸੋਏ ਗੁਰ ਤੇ ਸਹਿਜ ਸਾਚ ਵਿਚਾਰ ਗੁਰ ਤੇ ਪਾਈ ਮੁਕਤ ਦੁਆਰ ਪੂਰੇ ਭਾਗ ਮਿਲੈ ਗੁਰ ਆਈ ਸਾਚੈ ਸਹਿਜ ਸਾਚ ਸਮਾਈ ਰਹਾਉ ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਈ ਗੁਰ ਤੇ ਸ਼ਾਂਤ ਵਸੈ ਮਨ ਆਈ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਵੇ ਬਹੁਤਾ ਦੁੱਖ ਪਾਈ ਗੁਰਮੁਖ ਹੋਵੈ ਸੋ ਨਾਮ ਤੇ ਆਈ ਦਰਸ਼ਨ ਸੱਚੈ ਸੱਚੀ ਪਤ ਹੋਈ ਕਿਸ ਨੂੰ ਕਹੀਐ ਦਾਤਾ ਇਕ ਸੋਈ ਕਿਰਪਾ ਕਰੀ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵਾ ਗੌੜੀ ਗੁਆਰੀ ਰੀ ਮਹੱਲਾ ਤੀਜਾ ਸੋ ਥਾਉ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗਚਾਰੀ ਜਾਪੈ ਸਭ ਕਿਛ ਸਾਚਾ ਆਪੇ ਆਪੈ ਕਰਮ ਹੋਵੈ ਸਤਸੰਗ ਮਿਲਾਈ ਹਰ ਗੁਣ ਗਾਵੈ ਬੈਸ ਸੋ ਥਾਈ ਰਾਉ ਜਲੋਂ ਇਹ ਜਿਹਾ ਦੂਜੈ ਭਾਈ ਹਰ ਰਸ ਨਾ ਚਾਖੈ ਫੀਕਾ ਅਲਾਈ ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਵੇ ਦੁਖੀਆ ਚੱਲਿਆ ਰੋਏ ਕ੍ਰਿਸ਼ਨਾ ਹਰ ਰਸਨਾ ਹਰ ਰਸ ਚਾਖਿਆ ਸਹਿ ਸੁਭਾਈ ਗੁਰ ਕਿਰਪਾ ਤੇ ਸੱਚ ਸਮਾਈ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੈ ਨਿਰਮਲ ਧਾਰ ਨਾਮ ਸਮਾਵੈ ਜੋ ਭਾਂਡਾ ਹੋਏ ਉਂਦੈ ਭਾਂਡੈ ਟਿਕੈ ਨਾ ਕੋਏ ਗੁਰ ਸ਼ਬਦ ਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੀ ਰੀ ਮਹੱਲਾ ਤੀਜਾ ਇੱਕ ਗਾਵਤ ਰਹੀ ਮਨ ਸਾਧਨਾ ਪਾਈ ਹੋਮੈ ਵਿੱਚ ਗਾਵੇ ਬਿਰਥਾ ਜਾਈ ਗਾਵਣ ਗਾਵੇ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਾਉ ਇੱਕ ਗਾਵੇ ਇੱਕ ਭਗਤ ਕਰੀ ਨਾਮ ਨਾ ਪਾਵੇ ਬਿਨਾਂ ਸੁਨੇ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਉਰਧਾਰ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨੱਚ ਟੱਪਿਆਂ ਬਹੁਤ ਦੁੱਖ ਪਾਵੇ ਨੱਚਿਆਂ ਟੱਪਿਆਂ ਭਗਤ ਨਾ ਹੋਈ ਸ਼ਬਦ ਮਰੇ ਭਗਤ ਪਾਏ ਜਨ ਸੋਏ ਭਗਤ ਵਸਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸ਼ਬਦ ਜਾਣੈ ਨਾਨਕ ਬਖਸ਼ੇ ਨਾਮ ਪਛਾਣੈ ਗੌੜੀ ਗੁਆਰੀ ਦੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਬਿਨ ਮੂਹੇ ਕੈਸੇ ਹਰ ਪਾਏ ਮਨ ਮਰੇ ਦਾਰੂ ਜਾਣੇ ਕੋਏ ਮਨ ਸ਼ਬਦ ਮਰੇ ਬੂਝੇ ਜਨ ਸੋਏ ਜਿਸਨੂੰ ਬਖਸ਼ੇ ਦੇ ਵਡਿਆਈ ਗੁਰਪ੍ਰਸਾਦ ਵਸੈ ਮਨ ਆਈ ਰਾਉ ਗੁਰਮਾ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੈਂ ਮਤ ਮੈਂ ਗਲ ਮਿਕਦਾਰਾ ਗੁਰ ਅੰਕਿਸ ਮਾਰਜੀ ਬਾਲਣ ਹਾਰ ਮਨ ਸਾਧ ਸਾਧੇ ਜਨ ਕੋਈ ਅਚਰਚਾ ਰਹਿ ਤਾਂ ਨਿਰਮਲ ਹੋਏ ਗੁਰਮੁਖ ਇਹ ਮਨ ਲਿਆ ਸਵਾਰ ਹੋਮੈ ਵਿੱਚੋਂ ਤਜੇ ਵਿਕਾਰ ਜੋ ਤੁਰ ਰਾਖਿਆ ਨਮੇਲ ਮਲਾਈ ਕਦਨ ਵਿਛੜੈ ਸਭ ਸਮਾਏ ਆਪਣੀ ਕਲਾ ਆਪੇ ਹੀ ਜਾਣੇ ਨਾਨਕ ਗੁਰਮੁਖ ਨਾਮ ਪਛਾਣੇ ਗੋੜੀ ਗੁਆਰੇ ਕੀ ਮਹੱਲਾ ਤੀਜਾ ਹਉਮੈ ਵੇ ਸਭ ਜਗ ਬਹੁਰਾਨਾ ਦੂਜੇ ਭਾਈ ਭਰਮ ਭੁਲਾਨਾ ਬਹੁ ਚਿੰਤਾ ਚਿਤ ਵੈ ਆਪ ਨਾ ਪਛਾਣਾ ਧੰਦਾ ਕਰਦਿਆਂ ਅਣਦਿਨ ਵਿਹਾਨਾ ਹਿਰਦੈ ਰਾਮ ਰਮੋ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ ਗੁਰਮੁਖ ਹਿਰਦੈ ਜਿਨ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਉਮੈ ਮਾਰਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭੁ ਕਰਮ ਵਿਧਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਧਾਵਤ ਵਰਜੇ ਠਾਕਰ ਹਾਏ ਨਾਮ ਨਾਵ ਨਿਧ ਗੁਰ ਤੇ ਪਾਏ ਹਰ ਕਿਰਪਾ ਤੇ ਵਸ ਹਰ ਵਸੈ ਮਨ ਆਏ ਰਾਮ ਰਾਮ ਕਰਦਿਆਂ ਸੁਖ ਸ਼ਾਂਤ ਸਰੀਰ ਅੰਤਰ ਵਸੈ ਨਾ ਲਾਗੈ ਜਮ ਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗੁਬਾਰੇ ਦੀ ਮਹੱਲਾ ਤੀਜਾ ਸੋ ਕਿਉਂ ਵਿਸਰਾ ਜਿਸ ਕੇ ਜੀ ਪਰਾਨਾ ਸੋ ਕਿਉਂ ਵਿਸਰਾ ਸਭ ਮਾਹ ਸਮਾਨਾ ਜਿਤ ਸੇਵਿਆਂ ਦਰਗਹਿ ਪਤ ਪਰਵਾਨਾ ਹਰ ਕੇ ਨਾਮ ਬਿਟੋਂਬਲ ਜਾਊਂ ਜੇ ਤੂੰ ਵਿਸਰੈ ਤਦ ਹੀ ਮਰ ਜਾਊਂ ਰਹਾਓ ਜਿਨ ਤਿੰਨ ਤੂੰ ਵਿਸਰੈ ਜੇ ਤੁਧ ਆਪ ਭੁਲਾਏ ਤਿੰਨ ਤੂੰ ਵਿਸਰੈ ਜੇ ਦੂਜਾ ਪਾਏ ਮਨਮੁਖ ਅਗਿਆਨੀ ਜੋਨੀ ਪਾਏ ਜਿਨ ਇੱਕ ਮਨ ਤੁਠਾ ਸੀ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਤੁਠਾ ਤਿੰਨ ਹਰ ਮਨ ਵਸਾਈ ਗੁਰਮਤੀ ਹਰ ਨਾਮ ਸਮਾਈ ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ ਜਿਨ੍ਹਾਂ ਪੋਤੈ ਪੁੰਨ ਤਿੰਨ ਹਮੈ ਮਾਰੀ ਨਾਨਕ ਜੋ ਨਾਮ ਰਤੀ ਤਿੰਨ ਕਉ ਬਲਿਹਾਰੀ ਗੌੜੀ ਗੁਆਰੀ ਦੀ ਮਹੱਲਾ ਤੀਜਾ ਤੂੰ ਅਕਥ ਕਿਉਂ ਕਥਿਆ ਜਾਹੀ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਈ ਤੇਰੇ ਗੁਣ ਅਨੇਕ ਕੀਮਤ ਨਹਿ ਪਾਏ ਜਿਸ ਕੀ ਬਾਣੀ ਤੇ ਸੁਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਿਖਾਣੀ ਰਹਾਉ ਜੈ ਸਤਿਗੁਰ ਤੈ ਸਤਸੰਗ ਬਣਾਈ ਜੈ ਸਤਿਗੁਰ ਸਹਿਜੇ ਹਰ ਗੁਣ ਗਾਈ ਜੈ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਉਂ ਪਾਈ ਗੁਰਮੁਖ ਅੰਤਰ ਹਰ ਨਾਮ ਵਸਾਈ ਗੁਰਮੁਖ ਭਗਤ ਹਰ ਨਾਮ ਸਮਾਈ ਆਪੇ ਦਾਤ ਕਰੇ ਦਾਤਾਰ ਪੂਰੇ ਸਤਿਗੁਰ ਸੋਂ ਲੱਗੇ ਪਿਆਰ ਨਾਨਕ ਨਾਮ ਰਤੇ ਦਿਨ ਕਉ ਜੈਕਾਰ ਗੌੜੀ ਗੁਆਰੇ ਦੀ ਮਹੱਲਾ ਤੀਜਾ ਏਕ ਸਤੇ ਸਭ ਰੂਪ ਹੈ ਰੰਗਾ ਪੌਣ ਪਾਣੀ ਬੈ ਸੰਤਰ ਸਭ ਸਹਿ ਲੰਗਾ ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ ਏਕ ਆਚਾਰਜੀ ਕੋ ਹੈ ਸੋਈ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ ਸਹਿਜ ਭਵੈ ਪ੍ਰਭ ਸਭਨੀ ਥਾਈ ਮਾਂ ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ ਆਪੇ ਸੁੱਤਿਆਂ ਦੇ ਜਗਾਈ ਤਿਸਕੀ ਕੀਮਤ ਗਿਣੈ ਨਾ ਹੋਈ ਕਹਿ ਕਹਿ ਕਥਨ ਕਹੈ ਸਭ ਕੋਈ ਗੁਰ ਸ਼ਬਦ ਸਮਾਵੇ ਬੂਝੈ ਹਰ ਸੋਈ ਸੁਣ ਸੁਣ ਵੇਖੈ ਸ਼ਬਦ ਮਿਲਾਈ ਵੱਡੀ ਵਡਿਆਈ ਗੁਰ ਸੇਵਾ ਤੇ ਪਾਈ ਨਾਨਕ ਨਾਮ ਰਤੇ ਹਰ ਨਾਮ ਸਮਾਈ ਗੌੜੀ ਗੁਆਰੇ ਦੀ ਮਹੱਲਾ ਤੀਜਾ ਮਨਮੁਖ ਸੂਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਨ ਨਾਮ ਪਿਆਰ ਸਹਿਜੇ ਜਾਗੇ ਸਭੈ ਨਾ ਕੋਏ ਪੂਰੇ ਗੁਰ ਤੇ ਬੂਝੈ ਜਨ ਸੋ ਕੋਏ ਰਹਾਉ ਸੰਤ ਨਾੜੀ ਕਦੇ ਨਾ ਬੂਝੈ ਕਥਨੀ ਕਰੈ ਤਾਂ ਮਾਇਆ ਨਾਲ ਲੂਝੈ ਅੰਧ ਗਿਆਨੀ ਕਦੇ ਨਾ ਸੀ ਜਾਏ ਇਸ ਯੁਗ ਮਹਿ ਰਾਮ ਨਾਮ ਨਿਸਾਰਾ ਕੋ ਬਿਰਲਾ ਕੋ ਪਾਈ ਗੁਰ ਸ਼ਬਦ ਵਿਚਾਰਾ ਆਪ ਕਰੈ ਸਗਲੇ ਕੁਲ ਉਧਾਰਾ ਇਸ ਕਲਯੁਗ ਮਹਿ ਅਕਰਮ ਧਰਮ ਨਾ ਕੋਈ ਕਲਿਕਾ ਜਨਮ ਚੰਡਾਲ ਕੈ ਕਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਗੌੜੀ ਕੋ ਮਹੱਲਾ ਤੀਜਾ ਗੁਆਰੇ ਦੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸਾਚੈ ਰਾਤੇ ਹਰ ਬੇਪਰਵਾਹੋ ਸੱਚੇ ਮਹਿਲ ਸੱਚ ਨਾਮ ਸਮਾਹੋ ਸੁਣ ਮਨ ਮੇਰੇ ਸ਼ਬਦ ਵਿਚਾਰ ਰਾਮ ਜਪੋ ਭਵ ਜਲ ਉਤਰੋਂ ਪਾਰ ਰਹਾਉ ਪਰਮੇ ਆਵੈ ਪਰਮੇ ਜਾਈ ਇਹ ਜਗ ਪਰਮਿਆਂ ਦੂਜੈ ਪਾਈ ਮਨਮੁਖ ਨਾ ਚੇਤੈ ਆਵੈ ਜਾਈ ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ ਇਹ ਜੀਉ ਵਡਾਣੀ ਚਾਕਰੀ ਲਾਇਆ ਮਹਾਂ ਦੁੱਖ ਖੱਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਸਤਿਗੁਰੂ ਮਿਲਾਈ ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਈ ਨਾਨਕ ਨਾਮ ਜਪੇ ਨਾਉ ਨਿਧ ਪਾਈ ਗੌੜੀ ਗੁਆਰੇ ਦੀ ਮਹੱਲਾ ਤੀਜਾ ਜਿਨ੍ਹਾਂ ਗੁਰਮੁਖ ਧਿਆਇਆ ਤਿੰਨ ਪੁੱਛੋ ਜਾਏ ਗੁਰ ਸੇਵਾ ਤੇ ਮਨਪਤੀ ਆਏ ਸੇ ਤਨ ਵੰਤ ਹਰ ਨਾਮ ਕਮਾਏ ਪੂਰੇ ਗੁਰ ਤੇ ਸੋਝੀ ਪਾਏ ਹਰ ਹਰ ਨਾਮ ਜਪੋ ਮਿਰ ਪਾਈ ਗੁਰਮੁਖ ਸੇਵਾ ਹਰ ਕਾਲ ਦਾਏ ਪਾਈ ਰਾਉ ਆਪ ਪਛਾਣੇ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੈ ਸੋਏ ਹਰ ਗੁਣ ਗਾਵੇ ਮਤ ਉਤਮ ਹੋਏ ਸਹਿਜੇ ਸਹਿਜ ਸਮਾਵੈ ਸੋਏ ਦੂਜੇ ਭਾਏ ਨਾ ਪਿਸੇਵਿਆ ਜਾਏ ਹਉਮੈ ਮਾਇਆ ਮਹਾਂ ਬਿਖ ਖਾਏ ਪੁੱਤ ਕੁਟੰਬ ਗ੍ਰਹਿ ਮੋਇਆ ਮਾਈ ਮਨਮੁਖ ਅੰਧਾ ਆਵੈ ਜਾਈ ਹਰ ਹਰ ਨਾਮ ਦੇਵੈ ਮਨ ਜਨ ਸੋਏ ਨੰਦਨ ਭਗਤ ਗੁਰ ਸ਼ਬਦੀ ਹੋਏ ਗੁਰਮਤਿ ਬਿਰਲਾ ਬੂਝੈ ਕੋਏ ਨਾਨਕ ਨਾਮ ਸਮਾਵੈ ਸੋਏ ਗੌੜੀ ਗੁਆਰੇ ਦੀ ਮਹੱਲਾ ਤੀਜਾ ਗੁਰਸੇਵਾ ਜੁਗ ਚਾਰੇ ਹੋਈ ਪੂਰਾ ਜਾਣਕਾਰ ਕਮਾਵੈ ਕੋਈ ਅਖੁੱਟ ਨਾਮ ਧਨ ਹਰ ਤੋਤ ਨਾ ਹੋਈ ਐਥੈ ਸਦਾ ਸੁਖ ਦਾਰ ਸੋਭਾ ਹੋਈ ਏ ਮਨ ਮੇਰੇ ਪਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਿਗੁਰ ਸੇਵੈ ਸੇ ਮਹਾਂਪੁਰਖ ਸੰਸਾਰੀ ਆਪ ਉਦਰੀ ਕਉ ਸਗਲੇ ਕੁਲ ਸਗਲ ਉਧਾਰਨੇ ਸਤਾਰੀ ਹਰ ਕਾ ਨਾਮ ਰੱਖੈ ਔਰ ਧਾਰੇ ਨਾਮ ਰਤੇ ਭਉ ਜਲ ਉਤਰੈ ਪਾਰੇ ਸਤਿਗੁਰ ਸੇਵੈ ਸਦਾ ਮਨ ਦਾਸਾ ਹਉਮੈ ਮਾਰ ਕਮਲ ਪਰਗਾਸਾ ਅਨਹਦ ਬਾਜੈ ਨਿਜ ਕਰ ਵਾਸਾ ਨਾਮ ਰਤੇ ਕਰ ਮਾਹੇ ਅਰਦਾਸਾ ਸਤਿਗੁਰ ਸੇਵੈ ਤਿੰਨ ਕੀ ਸੱਚੀ ਬਾਣੀ ਜੁਗ ਜੁਗ ਭਰਤ ਭਗਤੀ ਆਖ ਵਖਾਣੀ ਆਨ ਦੇਨ ਜਪਹਿ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨਹਿ ਕੇਵਲ ਨਿਰ ਬਾਣੀ ਗੌੜੀ ਗੁਆਰੀ ਦੀ ਮਹੱਲਾ ਤੀਜਾ ਸਤਿਗੁਰ ਮਿਲੈ ਵਡਭਾਗ ਸੰਯੋਗ ਹਿਰਦੈ ਨਾਮ ਨਿਤ ਹਾਰ ਰਸ ਭੋਗ ਗੁਰਮੁਖ ਬਾਣੀ ਨਾਮ ਹਰ ਧਿਆਈ ਨਾਮ ਜੀਤ ਲਾਹਾ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮਿੱਠਾ ਗੁਰ ਕਿਰਪਾ ਤੇ ਜਿਨੈ ਬਿਰਲੈ ਚਾਹ ਖੀਠਾ ਕਰਮ ਕਾਂਡ ਬੋ ਕਰੇ ਆਚਾਰ ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ ਬੰਧਨ ਬਾਧਿਓ ਮਾਇਆ ਫਾਸ ਜਨ ਨਾਨਕ ਛੂਟੈ ਗੁਰ ਪ੍ਰਗਾਸ ਗੌੜੀ ਮਹੱਲਾ ਤੀਜਾ ਗੌੜੀ ਬੈਰਾਗਣ ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ ਕਿਆ ਧਰਤੀ ਮੱਧੇ ਪਾਣੀ ਨਾਹੀ ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ ਬਿਨ ਪੱਗਾਂ ਬਰਸਤ ਫਿਰ ਆਹੀ ਬਾਬਾ ਤੂੰ ਐਸੇ ਪਰਮ ਚੁਕਾਹੀ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਈ ਰਹਾਉ ਇਸਤਰੀ ਪੁਰਖ ਹੋਏ ਕਹਿ ਕਿ ਆਵੇ ਕਰਮ ਕਮਾਹੀ ਨਾਨਾ ਰੂਪ ਸਦਾ ਹੈ ਤੇਰੇ ਤੁਝੀ ਮਨ ਸਮਾਈ ਇਤਨੇ ਜਨਮ ਭੂਲ ਪਰੇ ਸੇ ਜਾ ਪਾਇਆ ਤਾਂ ਭੂਲੇ ਨਾਹੀ ਜਾਂ ਕਾਜ ਕਾਰਜ ਸੋਈ ਪਰ ਜਾਣੇ ਜੇ ਗੁਰ ਕੈ ਸ਼ਬਦ ਸਮਾਹੀ ਤੇਰਾ ਸ਼ਬਦ ਤੂੰ ਹੈ ਆਪੇ ਬਰਮ ਕਹਾਈ ਨਾਨਕ ਤਤ ਤਤ ਸਵ ਮਿਲਿਆ ਪੁਨਰ ਪਜਰਮਨ ਆਹੀ ਗੌੜੀ ਬੈਰਾਗਣ ਮਹੱਲਾ ਤੀਜਾ ਸਭ ਜੋ ਕਾਲੇ ਵਾਸੈ ਬਾਧਾ ਦੂਜੈ ਪਾਏ ਹੋਮੈ ਕਰਮ ਕਮਾਵੇ ਮਨਮੁਖ ਮਿਲੈ ਸਜਾਏ ਮੇਰੇ ਮਾਨ ਗੁਰ ਚਰਣੀ ਜਤ ਲਾਈ ਗੁਰਮੁਖ ਨਾਮ ਨਿਧਾਨ ਹੈ ਦਰਗਹ ਲੈ ਛਡਾਈ ਰਹਾਉ ਲੱਖ ਚੁਰਾਸੀ ਬ੍ਰਹਮ ਦੇ ਮਨ ਹਠ ਆਵੈ ਜਾਏ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਜੋਨੀ ਪਾਏ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਈ ਅਣਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਈ ਮਨ ਸ਼ਬਦ ਮਰੈ ਪ੍ਰਤੀਤ ਹੋਏ ਹੋਮੈ ਤਜੈ ਵਿਕਾਰ ਜਨ ਨਾਨਕ ਕਰਮੀ ਪਾਈ ਅਨ ਹਰ ਨਾਮਾ ਭਗਤ ਭੰਡਾਰ ਗੌੜੀ ਬੈਰਾਗਣ ਮਹੱਲਾ ਤੀਜਾ ਪੇਈ ਅੜੈ ਜਨ ਚਾਰ ਹੈ ਹਰ ਹਰ ਲਿਖ ਪਾਇਆ ਸੁਭਾ ਬੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵਕੜੈ ਗੁਣ ਸੰਭਲੈ ਸਹੁਰੈ ਵਾਸ ਪਾਇਆ ਗੁਰਮੁਖ ਸਹਿਜ ਸੁਮਾਣੀਆ ਹਰ ਹਰ ਮਨ ਪਾਇਆ ਸਸੁਰੈ ਪਈਐ ਪੈਰ ਵਸੈ ਕਹੋ ਕਿਤ ਬਿਦ ਪਾਈਐ ਆਪ ਨਿਰੰਜਨ ਰੱਖ ਹੈ ਆਪੇ ਮੈਂ ਲਾਈਐ ਰਹਾਉ ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਧਿਆਈਐ ਵਡਭਾਗੀ ਸਤਿਗੁਰ ਮਿਲੈ ਮੁਖ ਅੰਮ੍ਰਿਤ ਪ੍ਰਿਯ ਪਾਈਐ ਹਉ ਮੈਂ ਦੁਬਧਾ ਬਿਨ ਸਜਾਈ ਸਹਿਜੇ ਸੁਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾਹੀਂ ਲਾਈਐ ਮਨਮੁਖ ਗਰਭ ਨ ਪਾਇਓ ਅਗਿਆਨ ਅਣਿਆਣੇ ਸਤਿਗੁਰ ਸੇਵਾ ਨਾ ਕਰੇ ਫਿਰ ਪਛਤਾਣੇ ਗਰਭ ਜੋਨੀ ਵਾਸ ਪਾਏਂਦੇ ਗਰਭੇਗਲ ਜਾਣੇ ਮੇਰੇ ਕਰਤੇ ਵੈ ਭਾਵਦਾ ਮਨਮੁਖ ਪਰਮਾਣੇ ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧ ਪਵੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗੌੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰਾ ਸਿਵ ਸਕਤ ਮਿਟਾਈਆਂ ਚੂਕਾ ਅੰਧਿਆਰਾ ਤੁਰਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਐ ਸੰਤ ਜਨ ਜਿਸ ਦੇਖ ਹਉ ਜੀਵਾਂ ਬਿਨ ਹਰ ਬਿਨ ਚਸਾ ਨਾ ਜੀਵਤੀ ਗੁਰ ਸਹਿਸ ਮੇਲਿਓ ਹਰ ਰਸ ਪੀਵਾ ਰਹਾਉ ਹਉ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਧਨ ਲੈਨੀ ਧਨ ਧਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣਦਾਤਾ ਹਰ ਰਾਈ ਹੈ ਹਮ ਅਵਗਣਿਆਰੇ ਪਾਪੀ ਪਾਤਰ ਡੂਬਦੇ ਗੁਰਮਤਿ ਹਰ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ਹਰ ਸਰਨਾਗਤ ਰਾਖ ਲਿਹੇ ਮੂੜ ਮੁਗਧ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੁਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤਿੰਨ ਜਿਨ ਹਾ ਸਤਿਗੁਰ ਪਾਇਆ ਗੌੜੀ ਗੁਆਰੀ ਦੀ ਮਹੱਲਾ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ ਹਰ ਭਜਮਨ ਮੇਰੇ ਤਰ ਭਉ ਜਲ ਤੂੰ ਤਾਰੀ ਰਹਾਉ ਸੰਨਿਆਸੀ ਵਿਭੂਤ ਲਾਏ ਦੇ ਸਵਾਰੀ ਪਾਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖਤਰੀ ਕਰਮ ਕਰੇ ਸੂਟ ਤਨ ਪਾਵੈ ਸੂਦ ਵੈਸ ਪਰ ਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛੁਡਾਵੈ ਸਭ ਤੇਰੀ ਸ੍ਰੇਸ਼ਟ ਤੂੰ ਆਪ ਰਹਿਆ ਸਮਾਈ ਸਤਿਗੁਰ ਗੁਰਮੁਖ ਨਾਨਕ ਦੀ ਵਡਿਆਈ ਮੈਂ ਅੰਧਲੇ ਹਰ ਟੇਕ ਟਕਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਹਰ ਕੀ ਭਾਜ ਮਿਲ ਸਾਧੂ ਸੰਗਤ ਜਨ ਕੀ ਦਰ ਭਉ ਜਲ ਅਕਥ ਕਥਾ ਸੁਨ ਹਰ ਕੀ ਗੋਬਿੰਦ ਸਤਸੰਗਤ ਮੇਲ ਆਈ ਹਰ ਰਸ ਰਸਨਾ ਰਾਮ ਗੁਣ ਗਾਈ ਰਹਾਉ ਸੋ ਜੋ ਜਨ ਧਿਆਵੈ ਹਰ ਹਰ ਨਾਮਾ ਤਿਨ ਦਾਸਨ ਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੈ ਸੋ ਜਾਨ ਹਮਰੇ ਮਨ ਚਿਤ ਭਾਵੈ ਜਨ ਭਗ ਰੇਣ ਵਟ ਭਾਗੀ ਪਾਵੇ ਸੰਤ ਜਨਮ ਸਿਉਂ ਪ੍ਰੀਤ ਬਣ ਆਈ ਜਿਨ ਕੋ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੀ ਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਹਾਏ ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਤੇ ਹਰ ਜਨ ਹਾਰ ਮੇਲੋ ਹਮ ਪਿਆਰੇ ਮੇਲ ਜਿਨ ਮਿਲਿਆ ਦੁੱਖ ਜਾਏ ਹਮਾਰੇ ਰਾਉ ਜਿਉ ਮੈਲ ਬਸ਼ਰੇ ਗਊ ਪ੍ਰੀਤ ਲਗਾਵੇ ਕਾਮਣ ਪ੍ਰੀਤ ਜਾਂ ਫਿਰ ਘਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰਿੰਗ ਪ੍ਰੀਤ ਬਸੇ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜ ਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ ਜਨ ਨਾਨਕ ਪ੍ਰੀਤ ਸਾਧ ਭਗ ਚਾਟੇ ਗੌੜੀ ਗੁਆਰੀ ਰੀ ਮਹੱਲਾ ਚੌਥਾ ਭੀਖ ਪ੍ਰੀਤ ਭੀਖ ਪ੍ਰਭ ਪਾਏ ਭੂਖੇ ਪ੍ਰੀਤ ਹੋ ਗਿਆ ਨਖਾਏ ਗੁਰਸਿੱਖ ਪ੍ਰੀਤ ਗੁਰ ਮਿਲ ਆਗਾਏ ਹਰ ਦਰਸ਼ਨ ਦੇਹ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਉ ਚੱਕ ਵੀ ਪ੍ਰੀਤ ਸੂਰਜ ਮੁਖ ਲਾ ਗਏ ਮਿਲੇ ਹੈ ਪਿਆਰੇ ਸਭ ਦੁੱਖ ਤੇ ਆ ਗਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾ ਗਏ ਬਛਰੇ ਪ੍ਰੀਤ ਖੀਰ ਮੁਖ ਖਾਈ ਹਿਰਦੈ ਵਿਗਸੈ ਦੇਖੈ ਮਾਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਸੋ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਪੂਰਾ ਕਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਆਰੀ ਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲੈ ਬਣੀ ਜਿਤ ਮੇਲ ਹਰ ਨਾਮ ਤੇ ਆਇਆ ਹਰ ਧਰਣੀ ਜਿਨ ਹਰ ਜਪਿਆ ਤਿੰਨ ਪੀਛੇ ਛੂਟੀ ਕਣੀ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲ ਤੇ ਸਭ ਪਾਪ ਲੈ ਜਾਈ ਰਹਾਉ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਤਾਵਤ ਪੰਚ ਰਹੇ ਹਰ ਤੇ ਆਇਆ ਅੰਦਰ ਨਗਰੀ ਹਰ ਗੁਣ ਗਾਇਆ ਸਤਿਗੁਰ ਪਗ ਧੂਰ ਜਿਨ੍ਹਾਂ ਮੁਖ ਲਾਈ ਤਿੰਨ ਕੂੜ ਤੇ ਆਗੇ ਹਰ ਲਿਵ ਲਾਈ ਤੇ ਹਰ ਦਰਗਹਿ ਮੁਖ ਉਜਲ ਭਾਈ ਗੁਰ ਸੇਵਾ ਆਪ ਹਰ ਭਾਵੇ ਕ੍ਰਿਸ਼ਨ ਬਲ ਪਦਰ ਗੁਰ ਪਗ ਲਗ ਧਿਆਵੇ ਨਾਨਕ ਗੁਰਮੁਖਾਰ ਆਪ ਕਰਾਵੇ ਗੌੜੀ ਗੁਆਰੇ ਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਬ ਰਹੇ ਆਬਨ ਵਾਰੀ ਹਰ ਆਪੇ ਤਪ ਤਪੈ ਲਾਇ ਤਾਰੀ ਐਸਾ ਰਾਮ ਮੇਰਾ ਐਸਾ ਮੇਰਾ ਰਾਮ ਰਹਿਆ ਪਰ ਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਉ ਹਰ ਆਪੇ ਸ਼ਬਦ ਸੁਰਤ ਤੁਨ ਆਪੇ ਹਰ ਆਪੇ ਵੇਖੈ ਵਿਗਸੈ ਆਪੇ ਹਰ ਆਪ ਜਪਾਏ ਆਪੇ ਹਰ ਜਾਪੈ ਹਰ ਆਪੇ ਸਾਰੰਗ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਆਪ ਹੀ ਆਵਣ ਹਾਰਾ ਹਰ ਆਪ ਕਰੀ ਆਪੇ ਨਿਸਤਾਰਾ ਹਰ ਆਪੇ ਬੇੜੀ ਤੁਲਹਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਹਰ ਆਪੇ ਨਾਨਕ ਪਾਵੈ ਪਾਰਾ ਗੌੜੀ ਬੈਰਾਗੜ ਮਹੱਲਾ ਚੌਥਾ ਸ਼ਾਹ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇ ਤੈਸੀ ਅਮਲੇ ਹਰ ਨਾਮ ਵਣਨ ਜੈ ਰੰਗ ਸਿਉਂ ਜੇ ਆਪ ਦਇਆਲ ਹੋਏ ਦੇ ਹਮ ਵਣਜਾਰੇ ਰਾਮ ਕੇ ਹਰ ਵਣਜ ਕਰਾਵੈ ਦੇ ਰਾਸ ਦੇ ਰਹਾਉ ਲਾਹਾ ਹਰ ਭਗਤ ਤਨ ਖਟਿਆ ਹਰ ਸੱਚੇ ਸਾਹ ਮਨ ਪਾਇਆ ਹਾਰ ਜਪ ਹਰ ਵਖਰ ਲੱਦਿਆ ਜਮ ਜਗਾਤੀ ਨੇੜਨ ਆਇਆ ਹੋਰ ਵਣਜ ਕਰੈ ਵਪਾਰੀ ਅਨੰਤ ਤਰੰਗੀ ਦੁੱਖ ਮਾਇਆ ਓਏ ਜਿਹੇ ਜਿਹੈ ਵਣਜ ਹਰ ਲਾਇਆ ਫਲ ਦਿਆ ਤਨ ਪਾਇਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂਲ ਨ ਲਈ ਗੌੜੀ ਬੈਰਾਗਣ ਮਹੱਲਾ ਚੌਥਾ ਜਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੀ ਕਰ ਭੋਗ ਬਲਾਸਾ ਤਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਅਥਾਸਾ ਮੇਰੇ ਰਾਮ ਮੈਂ ਮੂਰਖ ਹਰ ਅਰਾਖ ਮੇਰੇ ਗੁਸਈਆ ਜਨ ਕੀ ਉਪਮਾ ਤੁਜੈ ਵਡਈਆਂ ਰਹਾਉ ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੈ ਸਭ ਰਸ ਮਿੱਠੇ ਮੁਖ ਲੱਗੈ ਹਾਰ ਜਾਂ ਹਰ ਗੁਣ ਗਾਵੈ ਹਾਰ ਜਨ ਪਰਿਵਾਰ ਸੁਧਾਰ ਹੈ ਇੱਕੀ ਕੁੱਲੀ ਸਭ ਜਗਤ ਛਡਾਵੈ ਸੋ ਜੋ ਕਿਛ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਰ ਕਰਾਈ ਹਰ ਪ੍ਰਾਗਤ ਭੰਡਾਰ ਲਹਾਏਗਾ ਆਪੀ ਵਰਤਾਈ ਲਾ ਲਾ ਹਾਟ ਬਿਹਾਜਿਆ ਕਿਆ ਤੇ ਚਤਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕਹੋ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗੁਆਰੀ ਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੈ ਜੀ ਉਹ ਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਚਉ ਹਾਰ ਜਨ ਹਾਰ ਹਾਰ ਜਪ ਕਰੇ ਹਾਰ ਅੰਤ ਛਡਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ ਹਾਰ ਗੁਰ ਸਤਿਗੁਰ ਸੇਵਾ ਹਾਰ ਲਾਈ ਹਮ ਕਾਮ ਰਾਉ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ ਤਨ ਖੱਟੈ ਆਸਾ ਕਰੇ ਮਾਇਆ ਮੋਹ ਵਧਾਵੈ ਥਾਂ ਚਉ ਹਾਰ ਜਨ ਹਾਰ ਹਰ ਬੋਲਤਾ ਹਰ ਬੋਲ ਸੁਖ ਪਾਵੈ ਬਿਖ ਸਾਂਚੈ ਹਟਵਾਣੀਆਂ ਬਹੈ ਹਾਟ ਕਮਾਏ ਮੋਹ ਝੂਠ ਗਵਾ ਪਸਾਰਾ ਝੂਠ ਗਾ ਝੂਠੇ ਲਪਟਾਏ ਤਿਉ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਕੁਟੰਬ ਹੈ ਦੂਜੇ ਪਾਏ ਵਾਸ ਗੁਰਮਤੀ ਸੋ ਜਨ ਤਰੇ ਜੋ ਦਸਨ ਦਾਸ ਜਨ ਨਾਨਕ ਨਾਮ ਤੇ ਆਇਆ ਗੁਰਮੁਖ ਪ੍ਰਗਾਸ ਗੌੜੀ ਵੈਰਾਗਣ ਮਹੱਲਾ ਚੌਥਾ ਨਿਤ ਦਿਨ ਸਰਾਤ ਲਾਲਚ ਕਰੀ ਭਰਮੇ ਭਰਮਾਇਆ ਵਿਗਾਰ ਫਿਰੇ ਵਿਗਾਰੀਆਂ ਸਿਰ ਪਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕਹਿ ਕੰਮ ਹਾਰ ਲਾਇਆ ਮੇਰੀ ਰਾਮ ਤੂੜ ਬੰਧਨ ਮਾਇਆ ਘਰ ਕਹਿ ਕੰਮ ਲਾਈ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਇ ਰਾਉ ਨਾਰ ਪ੍ਰਾਣੀ ਚਾਕਰੀ ਕਰੀ ਨਾਰ ਪਤ ਰਾਜੇ ਅਰਥ ਸਭ ਮਾਇਆ ਕਹਿ ਬੰਧੈ ਕਹਿ ਡਾਨ ਲਈ ਕਹਿ ਨਰਪਤ ਮਰ ਜਾਇਆ ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਕੂਚ ਸੂਦ ਕੀਚੈ ਬਹੁ ਭਾਂਤ ਕਰ ਮਾਇਆ ਕਹਿ ਤਾਈ ਜਾ ਲਾਹਾ ਦੀ ਤਾਂ ਸੁਖ ਮਨੈ ਤੂਟੈ ਮਰ ਜਾਈ ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰਾਸ ਸਾਧ ਹੈ ਤਿਤਨੀ ਭੂਖ ਫਿਰ ਲਾ ਗਏ ਜਿਸ ਹਰ ਆਪ ਕਿਰਪਾ ਕਰੇ ਸੋ ਵਿੱਚ ਸਿਰ ਗੁਰ ਆ ਗਏ ਜਨ ਨਾਨਕ ਹਰ ਰਸ ਦਿਵ ਤਿਆ ਫਿਰ ਭੂਖ ਨਾ ਲਾ ਗਏ ਗੌੜੀ ਵਿਰਾਗਣ ਮਹੱਲਾ ਚੌਥਾ ਹਮਰੇ ਮਨ ਚਿਤ ਹਰ ਆਸ ਨਿਤ ਕਿਉਂ ਦੇਖਾਂ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹੋ ਕੁਰਬਾਣੀ ਗੁਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ ਮੇਰੀ ਰਾਮ ਹਮ ਪਾਪੀ ਸ਼ਰਨ ਭਰੀ ਹਰਦੁਆਰ ਮਤ ਨਿਰਗੁਣ ਹਮ ਮੈਲੇ ਮੇਲੇ ਕਬ ਹੂੰ ਆਪਣੀ ਕਿਰਪਾ ਧਾਰ ਰਹਾਉ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨ ਆਵੇ ਤੂੰ ਗੁਣ ਦਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਭਾਵੇ ਹਮ ਅਪਰਾਧੀ ਰਾਖੇ ਗੁਰ ਬਸੰਗਤੀ ਉਪਦੇਸ਼ ਦਿਓ ਹਰ ਨਾਮ ਸੁਣਾਵੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੋ ਤਬ ਵਿਸਮ ਹੋਏ ਜਾਈ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ ਤੈ ਜੈਸੇ ਹਮ ਸਤਿਗੁਰ ਰਾਖ ਲਈਏ ਛੁਡਾਈ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧ ਮੇਰਾ ਸਖਾ ਸਖਾਏ ਤੂੰ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾ ਵਿਧ ਤੁਮਹਰ ਜਾਣੋ ਆਪੇ ਹਮ ਰੋਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਗੌੜੀ ਬੈਰਾਗੜ ਮਹੱਲਾ ਚੌਥਾ ਕਾਂਚਨ ਨਾਰੀ ਮੈਂ ਜੀਓ ਲਭਤ ਹੈ ਮੋਹ ਮਿੱਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਆਨ ਰਾਸ ਲਾਇਆ ਹਰ ਪ੍ਰਭ ਚਿਤ ਨ ਆਵਈ ਕਿਉਂ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ ਹਮ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ਿਆ ਗੁਣ ਸਾਹਿਬ ਮੇਰੇ ਰਾਉ ਕਿਸ ਰੂਪ ਨਾਹੀਂ ਕਿਸ ਜਾਤ ਨਾਹੀਂ ਕਿਸ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲਾਂ ਗੁਣ ਵਿਹੂਣ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰਬਰੇ ਪੁੰਨ ਸਤਿਗੁਰ ਤੇਰਾ ਸਭ ਜੀਓ ਪਿੰਡ ਮੁੱਖ ਨੱਕਦੀਆ ਬਰਤਨ ਕਉ ਪਾਣੀ ਅਨ ਖਾਣਾ ਕੱਪੜ ਪਹਿਨਣ ਦੀਆ ਅਨ ਰਸ ਭੋਗਾਣੀ ਜਿਨ

ਨਹਾਰ ਵਿਦੇਸ਼ ਦੇ ਕੀਏ ਸਿਆਣੇ ਰਾਓ। ਜੈਸੀ ਗਗਨ ਫਿਰੰਤੀ ਉੜਦੀ ਕਪਰੇ ਬਾਗੇ ਬਾਲੀ, ਉਹੋ ਰਾਖੈ ਚੀਤ ਪੀਚੈ ਵਿੱਚ ਬਚਰੇ, ਨਿਤ ਹਿਰਦੈ ਸਾਰ ਸੰਭਾਲੀ। ਕਿਉਂ ਸਤਿਗੁਰ ਪਰਿ ਸਿੱਖ ਪ੍ਰੀਤ ਹਰ ਹਰ ਕੀ, ਗੁਰ ਸਿੱਖ ਰੱਖੈ ਜੀ ਨਾਲੀ, ਜੈਸੇ ਕਾਤੀ ਤੀਸ ਬਤੀਸ ਹੈ, ਵਿੱਚ ਰਾਖੈ ਰਸਨਾ ਮਾਸ ਕਰ ਰਤ ਕੇਰੀ ਕੋਈ। ਜਾਣੋ ਮਾਸ ਕਾਤੀ ਕਹਿ, ਕਿਸ ਹਾਥ ਹੈ ਸਭ ਵਸਗਤ ਹੈ ਹਰ ਕੇਰੀ, ਤਿਉਂ ਸੰਤ ਜਨਾ ਕੀ ਨਰ ਨਿੰਦਾ ਕਰੇ, ਹਾਰ ਰਾਖੈ ਪੈ ਜਨ ਕੇਰੀ ਭਾਈ, ਮਤ ਕੋਈ ਜਾਣੋ ਕਿਸੀ ਕਹਿ ਹਾ, ਕਿਸ ਹਾਥ ਹੈ ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਿਰ ਤਸਾਪ, ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੈ, ਬਿਨ ਹਰ ਕਾ ਲਾਇਆ, ਜੈਸਾ ਹਰ ਨਾਮ ਮਨ ਚਿਤ ਨਿਤ ਧਿਆਵੋ, ਜਨ ਨਾਨਕ ਜੋ ਅੰਤੀ ਅਵਸਰ ਲਏ ਛੁਡਾਇਆ। ਗੌੜੀ ਬੈਰਾਗਣ ਮਹੱਲਾ ਚੌਥਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ ਮਨ ਕੀ ਦੋਧਾ ਬਿਨ ਸਜਾਈ, ਹਰ ਪਰਮ ਪਦ ਲਈ ਹੈ ਮੇਰਾ, ਸਤਿਗੁਰ ਪਿਆਰਾ ਕਿਤ ਬਿਧ ਮਿਲੈ, ਹਉ ਕਿਨ ਕਿਨ ਕਰੀ ਨਮਸਕਾਰ, ਮੇਰਾ ਗੁਰਪੂਰਾ ਕਿਉਂ ਮਿਲੈ ਰਹਾਉ, ਕਰ ਕਿਰਪਾ ਹਰ ਮੇਲਿਆ ਮੇਰਾ, ਸਤਿਗੁਰ ਪੂਰਾ ਇਛ ਪੁਨੀ ਜਨ ਕੇਰੀਆਂ ਲੈ, ਸਤਿਗੁਰ ਤੂਰਾ ਹਰ ਭਗਤ ਦ੍ਰਿੜਾਵੈ, ਹਰ ਨਾਮ ਹਰ ਭਗਤ ਸੁਣੈ, ਤਿਸ ਸਤਿਗੁਰ ਮਿਲਿਆ, ਤੋਟਾ ਮੂਲ ਆਵਈ, ਹਰ ਲਾਭ ਨਿਤ ਦ੍ਰਿੜੀ ਹੈ, ਜਿਸ ਕੌ ਹਿਰਦੈ ਵਿਗਾਸ ਹੈ ਭਾਉ ਦੂਜਾ ਨਾਹੀ, ਨਾਨਕ ਤਿਸ ਗੁਰ ਮਿਲ ਉਦਰੈ, ਹਰ ਗੁਣ ਗਾਵਾਹੀ। ਗੌ ਮਹੱਲਾ ਚੌਥਾ, ਗੌੜੀ ਪੂਰਵੀ, ਹਰ ਦਿਆਲ ਦਇਆ ਪ੍ਰਵਖੀਨੀ, ਮੇਰੇ ਮਨ ਤਨ ਮੁਖ ਹਰ ਬੋਲੀ, ਮਗੁਰਮੁਖ ਰੰਗ ਭਇਆ ਤਗੂੜਾ, ਹਰ ਰੰਗ ਭੀਨੀ ਮੇਰੀ ਚੋਲੀ, ਆਪਣੇ ਹਾਰ ਪ੍ਰਭ ਕੀ ਹੋ ਗੋਲੀ, ਜਬ ਹਮ ਹਾਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲਾ ਮੋਲੀ, ਰਹਾਉ ਕਰ ਵਿਵੇਕ ਸੰਤ ਜਨ ਭਾਈ, ਖੋਜ ਹਿਰਦੈ ਦੇਖ ਢੰਡੋਲੀ, ਹਰ ਹਰ ਰੂਪ ਸਭ ਜੋਤ ਸਬਾਈ, ਹਰ ਨਿਕਟ ਵਸੈ ਹਰ ਕੋਲੀ, ਹਰ ਹਰ ਨਿਕਟ ਵਸੈ ਸਭ ਜਗ ਮੈਂ ਕਹਿ, ਪਰੰਪਰ ਪੁਰਖਾ ਤੋਲੀ, ਹਰ ਹਰ ਪ੍ਰਗਟ ਕੀਓ ਗੁਰਪੂਰੈ, ਸਿਰ ਵੇਚਿਓ ਗੁਰ ਪੈ ਮੋਲੀ, ਹਰ ਜੀ ਅੰਤਰ ਬਾਹਰ ਤੁਮ ਸਰਣਾਗਤੋ, ਤੁਮ ਵੱਡ ਪੁਰਖ ਵਡੋਲੀ, ਜਨ ਨਾਨਕ ਆਣ ਜਨ ਹਰ ਗੁਣ ਗਾਵੇ, ਮਿਲ ਸਤਿਗੁਰ ਗੁਰ ਵੇ ਚੋਲੀ। ਗੌੜੀ ਪੂਰਵੀ ਮਹੱਲਾ ਚੌਥਾ, ਜਗ ਜੀਵਨ ਪਰੰਪਰ ਸੁਆਮੀ, ਜਗਦੀਸ਼ਰ ਪੁਰਖ ਵਧਾਤੇ, ਜਿਤ ਮਾਰਗ ਤੁਮ ਪ੍ਰੇਰੋ ਸੁਆਮੀ, ਜਿਤ ਮਾਰਗ ਹਮ ਜਾਤੇ, ਰਾਮ ਮੇਰਾ ਮਾਨ ਹਾਰ ਸੇਤੀ ਰਾਤੇ, ਸਤਸੰਗਤ ਮੇਲ ਹਾਰ ਰਾਮ ਨਾ ਰਸ ਪਾਇਆ, ਹਰ ਨਾ ਰਾਮ ਨਾਮ ਸਮਾਤੇ ਰਾਉ, ਹਰ ਹਰ ਨਾਮ ਹਾਰ ਹਰ ਜਗ ਅਵਖਦ, ਹਰ ਹਰ ਨਾਮ ਹਰ ਸਾਤੇ, ਦਿਨ ਕੇ ਪਾਪ ਦੁੱਖ ਸਭ ਬਿਨਸੇ, ਜੋ ਗੁਰਮਤਿ ਰਾਮ ਰਸ ਪਾਤੇ, ਜਿਨ ਕਉ ਲਿਖਤ ਮਿਲੇ ਤੁਰ ਮਸਤਕ, ਤਿਸ ਗੁਰ ਸੰਤੋਖ ਸਰ ਨਾਤੇ, ਦੁਰਮਤ ਮੈਲ ਗਈ ਸਭ ਤਿੰਨ ਕੀ, ਜੋ ਰਾਮ ਨਾਮ ਰੰਗਰਾਤੇ, ਤੋ ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕੁਰੋ, ਤੁਮ ਜੇਵੜ ਵਰਨਾ ਦਾਤੀ, ਜਨ ਨਾਨਕ ਨਾਮ ਲਏ ਤਾਂ ਜੀਵੈ, ਹਰ ਜਪੀਐ ਹਰ ਕਿਰਪਾ ਤੇ। ਗੌੜੀ ਪੂਰਵੀ ਮਹੱਲਾ ਚੌਥਾ, ਕਿਰਪਾ ਕਰੋ ਜਗ ਜੀਵਨ ਦਾਤੀ, ਮੇਰਾ ਮਾਨ ਹਰਸੀ ਤੀਰਾ, ਚੇ ਸਤਿਗੁਰ ਬਚਨ ਦੀਓ ਅਤ ਨਿਰਮਲ, ਜਪ ਹਰ ਹਰ ਹਰ ਮਨ ਵਾਚੇ, ਰਾਮ ਮੇਰਾ ਮਨ ਤਨ ਵੇਦ ਲਿਓ, ਹਰ ਸਾਚੈ ਜਿਹ ਕਾਲ ਕੈ ਮੁਖ ਜਗਤ ਸਭ ਗ੍ਰਸਿਆ, ਸਭ ਗੁਰ ਸਤਿਗੁਰ ਕੈ ਬਚਨ ਹਰ ਹਮ ਬਾਚੇ ਰਾਉ, ਜਿਨ ਕੋ ਪ੍ਰੀਤ ਨਾਹੀ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ, ਤਿਨ ਕਉ ਜਨਮ ਮਰਨ ਅਤ ਭਾਰੀ ਵਿੱਚ ਵਿਸ਼ਦਾ ਮਰਮਰ ਪਾਚੇ, ਤੁਮ ਦਿਆਲ ਸ਼ਰਨ ਪ੍ਰਤ ਬਾਲਕ ਮੋਕੋ ਦੀਜੈ, ਹਾ ਦਾਨ ਹਰ ਹਮ ਜਾਚੇ, ਹਰ ਕੇ ਦਾਸ ਦਾਸ ਹਮ ਕੀ ਜੈ, ਮਾਨ ਨਿਰਤ ਕਰੇ ਕਰ ਨਾਚੇ, ਆਪੇ ਸ਼ਾਹ ਵੱਡੇ ਪ੍ਰਭ ਸੁਆਮੀ, ਹਮ ਜਾਰੇ ਹਨ ਤਾਂ ਜੇ ਮੇਰਾ ਮਾਨ ਤਾਨ ਜੀਓ ਰਾਸ ਸਭ ਤੇਰੀ, ਜਨ ਨਾਨਕ ਕੇ ਸਾਹ ਪ੍ਰਭ ਸਾਚੇ। ਗੌੜੀ ਪੂਰਵੀ ਮਹੱਲਾ ਚੌਥਾ, ਤੁਮ ਦਿਆਲ ਸਰਬ ਦੁੱਖ ਭੰਜਨ, ਇੱਕ ਬਿਨਾ ਸੁਣੋ ਦੇ ਕਾਨੇ, ਜਿਸਤੇ ਤੁਮ ਹਰ ਜਾਨੇ ਸੁਆਮੀ, ਸੋ ਸਤਿਗੁਰ ਮੇਲ ਮੇਰਾ ਪਰਾਨੇ, ਰਾਮ ਹਮ ਸਤਿਗੁਰ ਪਾਵਰਮ ਕਰਮਾਨੇ, ਹਮ ਮੂੜ ਮੁਗਧ ਅਸ਼ੁੱਧ ਮਤ ਹੋਤੀ, ਗੁਰ ਸਤਿਗੁਰ ਕੈ ਬਚਨ ਹਾਰ ਹਮ ਜਾਨੇ ਰਾਓ, ਜਿਤਨੇ ਰਾਸ ਅਨਰਾਸ ਹਮ ਦੇਖੇ ਸਭ ਤਿਤਨੇ ਫੀਖ ਫਿਕਾਨੇ, ਹਰ ਕਾ ਨਾਮ ਅੰਮ੍ਰਿਤ ਰਾਸ ਚਾਖਿਆ, ਮਿਲ ਸਤਿਗੁਰ ਮੀਠ ਹਾਰ ਰਸ ਗਾਨੇ, ਜਿਨ ਕੋ ਗੁਰ ਸਤਿਗੁਰ ਨੇ ਭੇਟਿਆ ਤੇ ਸਾਖਤ ਮੂੜ ਦੇਵਾ ਨੇ, ਤਿੰਨ ਕੇ ਕਰਮਹੀਣ ਤੁਰ ਪਾਈ, ਦੇਖ ਦੀਪ ਕਮੋਹੇ ਪਚ ਮੋਹ ਪਚਾਨੇ, ਜਿਨ ਕੋ ਤੁਮ ਦਇਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੇ, ਜਨ ਨਾਨਕ ਹਾਰ ਹਰ ਹਰ ਜਪ ਪ੍ਰਗਟੇ, ਮਤ ਗੁਰਮਤ ਨਾਮ ਸਮਾਨੇ। ਗੌੜੀ ਪੂਰਵੀ ਮਹੱਲਾ ਚੌਥਾ, ਮੇਰੇ ਮਾਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ, ਕਹੋ ਕਿੱਥੈ ਹਾਰ ਪੈ ਨਸੀਐ, ਹਰ ਆਪੇ ਬਖਸ਼ ਲੈ ਪ੍ਰਭ ਸਾਚਾ, ਹਾਰ ਆਪ ਛੁਡਾਏ ਛੁੱਟੀ ਹੈ, ਮੇਰੇ ਮਾਨ ਜਾਪ ਹਾਰ ਹਰ ਹਰ ਮਨ ਜਪੀਐ, ਸਤਿਗੁਰ ਕੀ ਸ਼ਰਨ ਆਈ ਭਜ ਪਾਉ, ਮੇਰੇ ਮਨ ਅੰਗੋਰ ਸਤਿਗੁਰ ਪੀਛੈ ਛੁੱਟੀ ਹੈ, ਰਹਾਉ ਮੇਰੇ ਮਨ ਸੇਵਾ ਸੋ ਪ੍ਰਭ, ਸਰਵ ਸੁਖਦਾਤਾ ਜਿਤ ਸੇਵਿਆ ਨਿਜ ਕਰ ਵਸੀਐ,
ਗੁਰਮੁਖ ਜਾਏ ਲਹਾ ਕਰ ਆਪਣਾ ਕਾਸ ਚੰਦਨ ਹਰ ਜਸ ਕਸੀਐ ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉਤਮ।

ਲੈਲਾ ਹਰ ਮਨ ਹਸੀਐ ਹਰ ਹਰ ਆਪ ਦਇਆ ਕਰ ਦੇਵੈ ਤਾਂ ਅੰਮ੍ਰਿਤ ਹਰ ਰਸ ਜਖੀਐ ਮੇਰੇ ਮਨ ਨਾਮ ਬਿਨਾਂ ਜੋ ਦੂਜੇ ਲਾਗੇ ਤੇ ਸਾਖਤ ਨਰਜਮ ਘੁਟੀਐ ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਾਨ ਤਿੰਨ ਜਨ ਕਹਿ ਨਿਕਟ ਨਾ ਪਿੱਟੀਐ ਮੇਰੇ ਮਾਨ ਸੇਵੋ ਲੱਖ ਨਿਰੰਜਨ ਨਰ ਹਰ ਜਿਤ ਸੇਵਿਆ ਲੇਖਾ ਛੁੱਟੀਐ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿੰਨ ਮਾਸਾ ਤੋੜਨਾ ਘਟੀਐ ਗੌੜੀ ਪੂਰਵੀ ਮਹੱਲਾ ਚੌਥਾ ਅੰਮ੍ਰਿਤ ਪ੍ਰਾਨ ਵਸਗਤ ਪ੍ਰਭ ਤੁਮ ਰਹੇ ਮੇਰਾ ਜੀਓ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ ਦਿਖਾਵੋ ਮੇਰਾ ਮਨ ਤਨ ਲੋਚ ਘਨੇਰੀ ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਗੁਰ ਕਿੰਚਿਤ ਗੁਰ ਕੀ ਨਿਹਾਰ ਮਿਲਿਆ ਆਈ ਪ੍ਰਭ ਮੇਰੀ ਰਾਉ ਜੋ ਹਮਰੇ ਮਨ ਚਿਤ ਹੈ ਸੁਆਮੀ ਸਾਬਿਰ ਤੁਮ ਹਰ ਜਾਨੋ ਮੇਰੀ ਆਮਦਨ ਨਾਮ ਜਪੀ ਸੁਖ ਪਾਈ ਨਿਤ ਜੀਵਾਂ ਆਸ ਹਰ ਤੇਰੀ ਸਤਿਗੁਰ ਸਤਿਗੁਰ ਦਾਤੇ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਅਣਦਿਨ ਆਨੰਦ ਭਇਆ ਵਡ ਭਾਗੀ ਸਭ ਆਸ ਪੂਜੀ ਜਨ ਕੇਰੀ ਜਗਨਨਾਥ ਜਗਦੀਸ਼ਰ ਕਰਤੇ ਸਭ ਬਸਗਤ ਹੈ ਹਰ ਕੇਰੀ ਜਨ ਨਾਨਕ ਸਰਨਾਗਤ ਆਈ ਹਰ ਰਾਖੋ ਪੈ ਜਨ ਕੇਰੀ ਗੌੜੀ ਪੂਰਵੀ ਮਹੱਲਾ ਚੌਥਾ ਇਹ ਮਨੁਆ ਖਿਨ ਨਾ ਟਿਕੈ ਬਹੁ ਰੰਗੀ ਦਹ ਦਹ ਦਸ ਚਲ ਚਲ ਹਾਂਡੇ ਗੁਰਪੂਰਾ ਪਾਇਆ ਵਡ ਭਾਗੀ ਹਰ ਮੰਤਰ ਦੀ ਆ ਮਨ ਠਾਂਡੇ ਆਰਾਮ ਹਮ ਸਤਿਗੁਰ ਲਾਲੇ ਖਾਂਡੇ ਰਾਉ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਂਡੇ ਪਰ ਪੁਕਾਰ ਪੁਨ ਬਹੁ ਕੀਆ ਪਾਉ ਦੁੱਤਰ ਪਾਰ ਤਾਰ ਪਰਾਡੇ ਜਨ ਕਉ ਪ੍ਰੀਤ ਲੈ ਦੇ ਹਰ ਨਾਹੀ ਤਿੰਨ ਕੂਰੇ ਗੰਢ ਨਗਾਡੇ ਜਿਉਂ ਪਾਣੀ ਕਾਗਜ ਬਿਨ ਸਜਾਤ ਹੈ ਜਿਉਂ ਮਨਮੁੱਖ ਗਰਭ ਗਲਾਡੇ ਹਮ ਜਾਣੇ ਹਾਂ ਕਛੂ ਨਾ ਜਾਣਾ ਅੱਗ ਹੈ ਜਿਉਂ ਹਾਰ ਰਾਖੇ ਤਿਉਂ ਠਾਂਡੇ ਹਮ ਭੂਲ ਚੂ ਗੁਰ ਕਿਰਪਾ ਧਾਰ ਜਨ ਨਾਨਕ ਕੁਦਰੇ ਕਾਂਡੇ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਹ ਭਰਿਆ ਮਨ ਸਾਧੂ ਖੰਡਲ ਖੰਡਾ ਹੀ ਪੂਰਵਲੇ ਸਿਰੇ ਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਈ ਕਰ ਸਾਧੂ ਅੰਜਲੀ ਪੁਨ ਵਡਾਈ ਕਰ ਨੰਧਾਓਤ ਪੁਨ ਵਡਾਈ ਰਾਉ ਸਾਖਤ ਹਰ ਸਾਧਨਾ ਜਾਣਿਆ ਤਰਾਂ ਤਰਹ ਮੈਂ ਕੰਡਾ ਹੀ ਜਿਉਂ ਜਿਉਂ ਚਲੈ ਚੁਭ ਦੁੱਖ ਪਾਵੇ ਜਮ ਕਾਲ ਸਹੈ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸੁਹਾਣੇ ਦੁੱਖ ਜਨਮ ਮਰਨ ਭਵ ਖੰਡਾ ਹੀ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੁਭ ਖੰਡ ਬ੍ਰਹਿ ਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਸੁਖ ਮੰਡਾ ਹੀ ਗੌੜੀ ਪੂਰਵੀ ਮਹੱਲਾ ਚੌਥਾ ਇਸ ਗੜ ਮਹਿ ਹਾਰ ਰਾਮ ਰਾਈ ਹੈ ਕਿਸ ਸਾਧ ਨ ਪਾਵੈ ਢੀਠਾ ਹਾਰ ਦੀਨ ਦਿਆਲ ਅਨੁਗ੍ਰਹ ਕੀਆ ਹਾਰ ਗੁਰ ਸ਼ਬਦੀ ਚਾਖ ਢੀਠਾ ਹਾਰ ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਾਉ ਹਾਰ ਅਗਮ ਗੋਚਰ ਪਾਵ ਰਮ ਹੈ ਮਿਲ ਸਤਿਗੁਰ ਲਾਗ ਵਸੀਠਾ ਜਿਨ ਗੌਰ ਬਚਨ ਸੁਖਨ ਹੀ ਅਰੈ ਤਿਨ ਆਗੇ ਆਣ ਪ੍ਰੀਠਾ ਮਨਮੁਖ ਹੀ ਅਰਾਤ ਕਠੋਰ ਹੈ ਤਿਨ ਅੰਤਰ ਕਾਰ ਪਰਿਕਰੀਠਾ ਬਿਸ਼ੀਰ ਕਾ ਬਹੁ ਦੂਧ ਪਿਆਈ ਹੈ ਬਿਖ ਨਿਕਸੈ ਫੂਲ ਫਲੀਠਾ ਹਾਰ ਪ੍ਰਵਿਆਨ ਮਿਲਾਵ ਗੁਰ ਸਾਧੂ ਘਾਸ ਗਰੁੜ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂਆ ਮੀਠਾ ਗੌੜੀ ਪੂਰਵੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਆ ਗਏ ਸਤਿਗੁਰੂ ਦਾਤਾ ਨਾਮ ਰੜਾਇਆ ਮੁਖ ਮਸਤਕ ਭਾਗ ਸਭਾਗੇ ਰਾਮ ਗੁਰਮਤਿ ਹਰ ਲਿਵ ਲਾਗੇ ਰਹਾਉ ਹਾਂ ਘਟ ਘਟ ਰਮਈਆ ਰਮਤ ਰਾਮ ਰਾਈ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮਾਨ ਤਾਨ ਦੇਵੋ ਕਾਟ ਗੁਰੂ ਕਾਓ ਮੇਰਾ ਬ੍ਰਹਮ ਪਾਉ ਗੁਰ ਬਚਨੀ ਭਾਗੇ ਅੰਧਿਆਰੇ ਦੀਪਕ ਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੀਰਾ ਬਿਨ ਸਹਿਜ ਬਿਨਾ ਸਿਓ ਹਾਰ ਘਰ ਵਸ ਲਹੀ ਮਨ ਜਾਗੇ ਸਾਖਤ ਬਾਧਿਕ ਮਾਇਆ ਤਾਰੀ ਤਿੰਨ ਜਮ ਜੋਹਣ ਲਾਗੇ ਉਨ ਸਤਿਗੁਰ ਆਗੈ ਸੀਸ ਨਾ ਵੇਚਿਆ ਉਹ ਆਵੇ ਜਾਏ ਭਾਗੇ ਹਮਰਾ ਬਿਨੋ ਸੁਨੋ ਪ੍ਰਭ ਠਾਕੁਰ ਹਮ ਸਰਨ ਪ੍ਰਭੂ ਹਰ ਮਾਂਗੇ ਜਨ ਨਾਨਕ ਕੀ ਲਜਪਾਤ ਗੁਰੂ ਹੈ ਸਿਰ ਵੇਚਿਆ ਉਹ ਸਤਿਗੁਰ ਆਗੇ ਗੌੜੀ ਪੂਰਵੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਗਿਆਨ ਮਤ ਗੁਰ ਮਿਲਿਆ ਆਪ ਗਵਾਇਆ ਹੋ ਮੈਂ ਰੋ ਗਿਆ ਸੁਖ ਪਾਇਆ ਤਨ ਧਨ ਗੁਰੂ ਹਰ ਰਾਇਆ ਰਾਮ ਗੁਰ ਕੈ ਬਚਨ ਹਰ ਪਾਇਆ ਰਹਾਓ ਮੇਰਾ ਹੀ ਹਰੈ ਪ੍ਰੀਤਮ ਰਾਮ ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਭ ਸਤਿਗੁਰ ਆਗੇ ਜਿਨ ਵਿਛੜਿਆ ਘਰ ਘਰ ਲਾਇਆ ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕਾਓ ਗੁਰ ਹਿਰਦੈ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੈ ਹਰ ਗੁਰ ਆਗੇ ਆਪ ਬਿਜਾਇਆ ਹਮ ਅਪਰਾਧ ਬਸ ਪਾਪੋ ਕੀਨੇ ਕਾਰ ਦੁਸ਼ਟੀ ਚੋਰ ਚਰਾਇਆ ਅਬ ਨਾਨਕ ਸਰਨਾਗਤ ਆਏ ਹਰ ਰਾਖੋ ਲਾਜ ਹਰ ਪਾਇਆ ਗੌੜੀ ਪੂਰਵੀ ਮਹੱਲਾ ਚੌਥਾ ਗੁਰਮਤਿ ਵਾਜੇ ਸ਼ਬਦ ਅਨਾਦ ਗੁਰਮਤਿ ਮਨੁਆ ਗਾਵੈ ਵਡ ਭਾਗੀ ਗੁਰ ਦਰਸ਼ਨ ਪਾਇਆ ਧਨ ਧਨ ਗੁਰੂ ਲਿਵ ਲਾਵੈ ਗੁਰਮੁਖ ਹਰ ਲਿਵ ਲਾਵੈ ਰਾਉ ਹਮਰਾ ਠਾਕੁਰ ਸਤਿਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੈ ਹਮ ਮਲ ਮਲ ਧੋਵੈ ਪਾਪ ਗੁਰੂ ਕਹਿ ਜੋ ਹਰ ਹਰ ਕਥਾ ਸੁਣਾਵੈ ਹਿਰਦੈ ਗੁਰਮਤਿ ਰਾਮ ਰਸਾਇਣ ਜੇ ਬਾਰ ਗੁਣ ਗਾਵੈ ਰਸ ਮਨ ਰਸਕ ਰਸਕ ਹਰ ਰਸ ਗਾਨੇ ਫਿਰ ਬਹੁੜ ਨਾ ਭੁੱਖ ਲਗਾਵੈ
ਕੋਈ ਕਰੇ ਪਾਵ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੇ ਜਨ ਨਾਨਕ ਕਉ ਹਰਿ ਕਿਰਪਾ ਧਾਰੀ ਮਤ ਗੁਰਮਤਿ ਨਾਮ ਸਮਾਧਿ ਰੜਾਵੇ ਗੌੜੀ ਰਾਗ ਗੌੜੀ ਮਾਝ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮਕ ਰਮਾ ਮਤ ਮਾਤਾ ਮਤ ਜੀਓ ਨਮਾ ਨਾਮ ਮੁਖ ਰਾਮਾ ਸੰਤੋਖ ਪਿਤਾ ਕਾਰ ਗੌਰ ਪੁਰਖ ਜਨਮਾ ਵਡਭਾਗੀ ਮਦਰ ਰਾਮਾ ਗੌਰ ਜੋਗੀ ਪੁਰਖ ਮਿਲਿਆ ਰੰਗ ਬਾਣੀ ਜੀਓ ਗੌਰ ਹਾਰ ਰੰਗ ਰਤੜਾ ਸਦਾ ਨਿਰਬਾਣੀ ਜੀਓ ਵਡਭਾਗੀ ਮਿਲ ਸੁਗੜ ਸਜਾਣੀ ਜੀਓ ਮੇਰਾ ਮਨ ਤਨ ਹਰ ਰੰਗ ਭਿੰਨਾ ਆਵੋ ਸੰਤੋ ਮਿਲ ਨਾਮ ਜਪਾ ਵਿੱਚ ਸੰਗਤ ਨਾਮ ਸਦਾ ਲੈ ਲਾ ਜੀਓ ਕਾਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਓ ਮਲ ਪੂਰਵ ਲਿਖਿਆੜੇ ਦੁਰ ਕਰਮਾ ਸਾਬਣ ਵਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੋਰ ਕੋਹ ਕਿਹੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਬੁੱਠੜਾ ਮਿਲਿਆ ਹਰ ਰਾਇਆ ਜੀਓ ਨਾ ਜਨ ਨਾਨਕ ਪ੍ਰੇਮ ਰਤੰਨਾ ਗੌੜੀ ਮਾਝ ਮਹੱਲਾ ਪੰਚੌਥਾ ਆਓ ਸਖੀ ਗੁਣ ਕਾਮਣ ਕਰੀਆ ਜੀਓ ਮਿਲ ਸੰਤ ਜਨ ਰੰਗ ਮਾਣੇ ਰਲੀਆਂ ਜੀਓ ਗੁਰਦੀਪਕ ਗਿਆਨ ਸਦਾਨ ਬਲੀਆ ਜੀਓ ਗੁਰ ਹਰ ਦੁੱਠੈ ਢੋਲ ਢੋਲ ਮਿਲਿਆ ਜੀਓ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ ਮੈਂ ਮੇਲੇ ਮਿੱਤਰ ਸਤਿਗੁਰ ਬੇਚੋਲੇ ਜੀਓ ਮਨ ਦੇਵਾ ਸੰਤਾਂ ਜੀ ਪੈਰ ਮੇਰਾ ਮਨ ਦੇਵਾ ਸੰਤਾਂ ਮੇਰਾ ਪ੍ਰਭ ਮੇਲੇ ਜੀਓ ਹਰ ਵਿਟੜੋ ਸਦਾ ਢੋਲੇ ਜੀਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚੰਦਿਆੜਾ ਫਲ ਪਾਇਆ ਮੇਰੇ ਗੋਬਿੰਦਾ ਗੁਰਪੂਰਾ ਵੇਖ ਵੇਗਸ ਜੀਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ ਮਾਨ ਆਨੰਦਨ ਆਨੰਦ ਹੱਸ ਜੀਓ ਹਰ ਪਾਇੜਾ ਵਡਭਾਗੀ ਮੇਰੇ ਗੋਬਿੰਦਾ ਨਿਤ ਲੈ ਲਾਹਾ ਮਨ ਹੱਸ ਜੀਓ ਹਰ ਹਾ ਆਪ ਪਾਈ ਹਰ ਆਪੇ ਵੇਖੈ ਹਰ ਆਪੇ ਕਾਰ ਲਾਇਆ ਜੀਓ ਇੱਕ ਖਾਵੇ ਬਖਸ਼ ਤੂਟ ਨਾ ਆਵੇ ਇੱਕ ਨਾ ਫੱਕਾ ਪਾਇਆ ਜੀਓ ਇੱਕ ਰਾਜੇ ਤਖ਼ਤ ਮਹਾ ਨਿਤ ਸੁਖੀਏ ਇੱਕ ਨਾ ਭਿੱਖ ਮੰਗਾਇਆ ਜੀਓ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ ਜਨ ਨਾਨਕ ਨਾਮ ਧਿਆਇਆ ਜੀਓ ਮਾਝ ਗੌੜੀ ਮਾਝ ਮਹੱਲਾ ਚੌਥਾ ਮਨਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨਮਾਹੀ ਜੀਓ ਹਰ ਰੰਗ ਨਾਲ ਨਾਲ ਲਖੀ ਹੈ ਮੇਰੇ ਗੋਬਿੰਦਾ ਗੁਰਪੂਰਾ ਲਖ ਲਖਾਈ ਜੀਓ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ ਸਭ ਦਾਲਦ ਦੁੱਖ ਲੈ ਜਾਈ ਜੀਓ ਹਰ ਪਦ ਉਤਮ ਪਾਇਆ ਮੇਰੇ ਗੋਬਿੰਦਾ ਵਡਭਾਗੀ ਨਾਮ ਸਮਾਈ ਜੀਓ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਬਿੰਦਾ ਕਿ ਨੈ ਹਾਰ ਪ੍ਰਭ ਜਿਠੜਾ ਨੈਣੀ ਜੀਓ ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਬਿੰਦਾ ਹਰ ਬਾਝੋ ਤਨ ਕਮਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ ਮੈਂ ਸੁੱਖ ਬਿਆਨੀ ਰਹਿਣੀ ਜੀਓ ਮੈਂ ਮਿਲ ਹੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆਂ ਜੀਓ ਹਾਂ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹ ਹਰ ਲਾਈਆਂ ਜੀਓ ਹਰ ਰਾਇਆ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜੀ ਵਾਈਆਂ ਜੀਓ ਮੇਰਾ ਮਨ ਤਨ ਆਸਾ ਪੂਰੀਆਂ ਮੇਰੇ ਗੋਬਿੰਦਾ ਹਰ ਮਿਲਿਆ ਮਨ ਵਧਾਈਆਂ ਜੀਓ ਵਾਰੀ ਮੇਰੇ ਗੋਬਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਝ ਵਿਟੜੋ ਸਦਵਾਰੀ ਜੀਓ ਮੇਰਾ ਮਨ ਤਨ ਪ੍ਰੇਮ ਪ੍ਰਮ ਕਾ ਮੇਰੇ ਗੋਬਿੰਦਾ ਹਰ ਪੂੰਜੀ ਰਾਖ ਮਾਰੀ ਜੀਓ ਸਤਿਗੁਰ ਵਿਸ਼ਟ ਮੇਲ ਮੇਰੇ ਗੋਬਿੰਦਾ ਹਰ ਮੇਲੇ ਕਰ ਰਹਿ ਬਾਰੀ ਜੀਓ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ ਜਨ ਨਾਨਕ ਸਰਨ ਤੁਮਾਰੀ ਜੀਓ ਗੌੜੀ ਮਾਝ ਮਹੱਲਾ ਚੌਥਾ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਕਾਨ ਹੋ ਪਾਇੰਦਾ ਮੇਰੇ ਗੋਬਿੰਦਾ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਸਭ ਘਟ ਭੋਗਦਾ ਮੇਰੇ ਗੋਬਿੰਦਾ ਆਪੇ ਰਸੀਆ ਭੋਗੀ ਜੀਓ ਹਰ ਸੁਜਾਣ ਨਾ ਭੁੱਲਈ ਮੇਰੇ ਗੋਬਿੰਦਾ ਆਪੇ ਸਤਿਗੁਰ ਜੋਗੀ ਜੀਓ ਆਪੇ ਜਗਤੋਂ ਪਾਇੰਦਾ ਮੇਰੇ ਗੋਬਿੰਦਾ ਹਰ ਆਪ ਖੇਲੈ ਬੋਰੰਗੀ ਜੀਓ ਇੱਕ ਨਾ ਭੋਗ ਭਵਾਇੰਦਾ ਮੇਰੇ ਗੋਬਿੰਦਾ ਇੱਕ ਨਗਨ ਫਿਰੈ ਨੰਗ ਨੰਗੀ ਜੀਓ ਆਪੇ ਜਗਤੋਂ ਪਾਇੰਦਾ ਮੇਰੇ ਗੋਬਿੰਦਾ ਹਰ ਦਾਨ ਦੇ ਵੈਸਭ ਮੰਗੀ ਜੀਓ ਭਗਤਾ ਨਾਮ ਆਧਾਰ ਹੈ ਮੇਰੇ ਗੋਬਿੰਦਾ ਹਰ ਕਥਾ ਮੰਗੈ ਹਰ ਚੰਗੀ ਜੀਓ ਹਰ ਆਪੇ ਭਗਤ ਕਰਾਇੰਦਾ ਮੇਰੇ ਗੋਬਿੰਦਾ ਹਰ ਭਗਤਾਂ ਲੋਚ ਮਨ ਪੂਰੀ ਜੀਓ ਆਪੇ ਜਾਲ ਸਲ ਵਰਤਦਾ ਮੇਰੇ ਗੋਬਿੰਦਾ ਰਬ ਰਹੇ ਨਹੀਂ ਦੂਰੀ ਜੀਓ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ ਹਰ ਆਪ ਰਹਿਆ ਭਾਰ ਪੂਰੀ ਜੀਓ ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦਾ ਹਰ ਵੇਖੇ ਆਪ ਹਦੂਰੀ ਜੀਓ ਹਰ ਅੰਤਰ ਬਾਜਾ ਪਾਉਣ ਹੈ ਮੇਰੇ ਗੋਬਿੰਦਾ ਹਰ ਆਪ ਵਜਾਈ ਤਿਉਂ ਵਾਜੈ ਜੀਓ ਹਰ ਅੰਤਰ ਨਾਮ ਨਿਦਾਨ ਹੈ ਮੇਰੇ ਗੋਬਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਓ ਆਪੇ ਸ਼ਰਨ ਪਵਾਇੰਦਾ ਮੇਰੇ ਗੋਬਿੰਦਾ ਹਰ ਭਗਤ ਜਨ ਰਾਖ ਲਾ ਜੈ ਜੀਓ ਵਡਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ ਜਨ ਨਾਨਕ ਨਿਦ ਨਾਮ ਨਿਸਿਧ ਕਾ ਜੈ ਜੀਓ ਗੌੜੀ ਮਾਝ ਮਹੱਲਾ ਚੌਥਾ ਮੇਰੇ ਮਾਨ ਮੇਰੇ ਮੈਂ ਹਰ ਨਾਮੇ ਹਰ ਬਿਰੋ ਲਗਾਈ ਜੀਓ ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਪਾਈ ਜੀਓ ਹਰ ਪ੍ਰਭ ਦੇਖ ਜੀ ਮੈਂ ਮੇਰੀ ਮਾਈ ਜੀਓ ਮੇਰਾ ਹਰ ਨਾਮ ਸਖਾ ਹਰ ਪਾਈ ਜੀਓ
गुण गावो संत जियो मेरे हर प्रभ के रे जियो। जप गुरमुख नाम जियो पाग वडेरे जियो। हर हर नाम जियो प्राण हर मेरे जियो। फिर बहुत न पौजल फेरे जियो। क्यों हर प्रभ वेखा मेरे मन तन जाओ जियो। हर मेल हो संत जियो मन लगा पाओ जियो। गुरशब्दी पाई है हर प्रीतम राओ जियो। बडभागी जपनाओ जियो मेरे मान तन बडड़ी गोविंद अप्रव्यासा जियो। हर मेलो संत जियो गोविंद प्रभासा जियो। सतगुर मत नाम सदा निरपुर गासा जियो। जन नानक पूरे अड़ी मन आसा जियो। गौड़ी माज महला चौथा मेरा बिरी नाम मिलै तां जीवां जियो। मन अंदर अमृत गुरमत जी हर लीवां जियो। मे मान हार रंग रतड़ा सदा हर सदा रास सदा पीवां जियो। हार पायड़ा मन जीवां जियो। मेरा मन तन प्रेम लगा हर बाण जियो। मेरा प्रीतम मित्र हर पुरख सजान जियो। गुर मेले संत हर सुगड़ सजान जियो। हाँ नाम बिटो कुरबान जियो। हाँ हर हर सज्जन हर मीत दसाई जियो। हर दसो संतो जी हर खोज पवाई जियो। सतगुर तुठड़ा दसे हर पाई जियो। हर नामे नाम समाई जियो। मैं वेदन प्रेम हार बिरह लगाई जियो। गौर शरदा पूर अमृत मुख पाई जियो। हर हो दयाल हर नाम ते आई जियो। जन नानक हर रस पाई जियो। महला पंजवां राग गौड़ी गुआर एरी चौप दे एको ओंकार सतगुर प्रसाद। किन बिद कुशल होत मेरे भाई। क्यों पाई है हर नाम सहाई रहाओ। कुशल नगरे मेरी सब माया। उच्चे मंदिर सुंदर छाया झूठे लालच जन्म गवाया। हाथी घोड़े देख बेगासा लश्कर जोड़े नेव खवासा। माँ गाल जेवड़ी हो मैं कह फासा का। राजकुमावे दैद सारी माणे रंग भोग बहु नारी। ज्यों नरपत सुपने बेखारी एक कुशल मोह कहो सतगुरु देवाया। जो हार जो किस करे सुहर कह भगता पाया। जन नानक हो मैं मार समाया। किन बिद कुशल होत मेरे भाई। क्यों पाइया हार राम सहाई रहाओ। दूजा गौड़ी गुआरेरी महला पंजवां। क्यों भ्रमी है भ्रम किसका होई। जा जल थल महियल रव्या सोई। गुरमुख उभरे मनमुख पद खोई। जिस राख आप राम दयारा तिस नहीं दूजा को पहुंचन हार रहाओ। सब मैं वरतै एक अनंत तां तू सुख सो होए चिंता। ओहो सब किस जाने जो वरतंता। मनमुख मुए जिन दूजी प्यासा। बहु जोनी भवै तोर किरत लखयासा। जैसा बीजे तैसा खासा देख दर्श मान पया परग बेगासा। सब नगरी आया ब्रह्म परगासा। जन नानक की हर पूर्ण आसा। गौड़ी गुआरेरी महला पंजवां। कई जन्म पय कीट पतंगा। कई जन्म गज मीन कुरंगा। कई जन्म पंखी सर्प होयो। कई जन्म हैवर बिरख जोयो। मिल जगदीश मिलन की बरिया। चरंग काले देव संजरिया रहाओ। कई जन्म सैल गिर करया। कई जन्म गर्भ हिर करया। कई जन्म साध करो पाया। लख 84 जून परमाया। साध संग भयो जन्म पदा प्राप्त। कर सेवा पज हर हर गुरमत। त्याग मान झूठ अभिमान। जीवत मरह दरगह परवान। जो किश होगा सो तुझते होग। अबर न दूजा करना जोग। ता मिली है जा लह मलाई। कहो नानक हर हर गुण गाए। गौड़ी गुआरी दी महला पंजवां। कर्म पूम मह बोबो नाम। पूर्ण होए तुम्हारा काम। फल पावे मिटे जम त्रास। नित गावे हार हर गुण जास। हर हर नाम रतन और धार। श्री गुर काज दे सवार रहाओ। अपने प्रभु से हो सावधान। तांतु दरगह पावे मान। उगत सियाणप सगली त्याग। समझना की चरणी लाग। सर्ब जी है जाके हाथ। कदे न विछड़े सब कै साथ। पाप छोड़ गह तिस की ओट। निमुख माहे हो वह तेरी छोट। सदा निकट कर दिसनो जान। प्रभु की आज्ञा सतकर मान। गुरु कै बचन मिटावो आप। हर हर नाम नानक है जप जाप। गौड़ी गुआरेरी महला पंजवां। गुर का बचन सदा बनासी। गुर कै बचन कटी जम फासी। गुर कै बचन जी कै संग। गुर कै बचन रच राम कै रंग। जो गुर दिया सो मन कै काम। संत का किया सतकर मान रहाओ। गुर का वचन अटल अछेद। गुर कै बचन कटे ब्रह्म भेद। गुर का बचन कतह न जाई है। गुर कै बचन हर के गुण गाए। गुर का बचन कतह न जाई। गुर कै बचन हर के गुण गाए। गुर का बचन जी कै साथ। गुर कै बचन नाथ को नाथ। गुर कै बचन नरक मना पवे। गुर कै बचन रस न अमृत रवे। गुर का बचन प्रगट संसार। गुर कै बचन न आवे हार। जिस जान होए आप कृपाल। नानक सतगुर सदा दयाल। गौड़ी गुआरी दी महला पंजवां। जन कीता माटी दे रतन। गर्भ मह राख्या जिन कर जतन। जिन
दीनी शुभ बड़ियाई दस प्रभु को आठ पहर दयाई रमैया रघुदेन साध जन पाओ गुरमिल अपना खसम त्याओ रहाओ कीता जिन कीता मूढ़ ते बगता जिन कीता बेसुरत ते सुरता जिस प्रसाद न वैनद पाई सो प्रभु मन ते बिसरत नाही जिन दिया न थावे को थान जिन दिया न माने को मान जिन कीनी सब पूर्ण आसा सिमरो दिन रहन सास गिरासा जिस प्रसाद माया असलग काटी गुर प्रसाद अमृत बिखाटी कहो नानक तिस ते किश नाही राखन हारे कौ सलाही गौड़ी गौरी री महला पंजवा तिस की शरण नाही पौ सोग तिसते बाहर कछु ना होग तजी त्याणप बहु बल बुध विकारु दास अपने की रखन हार जप मन मेरी राम राम रंग कर बाहर ते रस संग राहु तिसकी टेक मन मैं राख गुर का शब्द अमृत रस चाख अगुर जतन कहो कौन काज कर कृपा रख आप लाज क्या मनुख कहो क्या जोर की झूठा माया का सब सूर कर्ण करावन हार स्वामी सर्व कटा सगल कटा के अंतर जामी सर्व सुख सुख साचा एह गुर उपदेश मन मह लेह जा कौ रख राम नाम लिव लागी कहो नानक सो धन बुढ़ बागी गौड़ी गुवारी जी महला पंजवा सुन हार कथा उतारी मैल महा पनीत भय सुख तैल वड्डे भाग पाया साध संग पा ब्रह्म सो लग रंग हार हर नाम जपत जन तारियो गगन सागर मैं गुर पार उतारियो राव कार कीर्तन मन शीतल भय जन जन्म के गल विख गाय सर्ब निधान पेख मन माही अब ढूंढन काहे को जाहि हा प्रभ अपने जब भये दयाल पूर्ण होई सेव काल बंधन काट किए न अपने दास सिमर सिमर सिमर गुण दास एको माने को जा सब ठाई पूर्व पूर्ण पूरे सब जाए गुर पूरे सब परम जगाया हार सिमरत नानक सुख पाया गौड़ी महल ग्वारी दी महला पंजवा अगले मुए से पाछे परे जो उभरे से बंद लक करे जे तंदे मह ओ लपटाए उनते दुगुण दिड़ी उन माए ओह वेला कछ जीत न आवै कछ जीत न आवै बिन बिनस जाए जाहूं ताहूं लपटावै रहाओ आसा बंदी मूर्ख देहि काम क्रोध लपटे उसने सिर उपर ठंडो तरम राय मिठी करके कर कर बिख्या खाए हों बंधो हों बसाधो बैर हमरी भूम कौन कल पैर हों पंडित हों चतुर सियाणा करण हार न बुझे बिगाना अपनी गत मित आपे जाने क्या को कहे क्या आख बखाने जित जित लावे तित तित लगना अपना पला सब काहू मंगना सब कुछ तेरा तू करण हारू अंत नहीं कछ पारावारू अदास अपने कहो दीजे दान कबू ना बिसरे नानक नाम गौड़ी गौरी री महला पंजवा अनक जतन नहीं होत सिटारा बहुत सियाण पागल पारा हर की सेवा निर्मल हेत प्रभु की दरगह शोभा सेत मन मेरे गहो हर नाम का हुला तुझे न लागे ताता चोला रहाऊ जौ बोहित पै सागर माही अंधकार दीप गदी पाए अगन सीत काल हस दुख नाम जपत मन होवे सुख उस दिनदा उस उतर जाए तेरे मन की प्यास पूर्ण होवे सगली आस डोले नाही तुमरा चीत अमृत नाम जप गुरमुख मीत नाम मुख दसोई जन पावे कर कृपा जिस आप देवावे हर हर नाम जाके हृदय बसै दुख दर्द तै नानक नसै गौड़ी गुवारी दी महला पंजवा बहुत दर्ब तकार मन न अगाना अनक रूप देख नह पति आना पुत्र कलतर जो जान मेरी बोह बिनसै ओए पसमै ढेरी बिन हर भजन दो क्यों देखो बिललाते त्रिग तान त्रिग तान माया संग माते राते रहाउ ज्यो बिगारी कैसर दीजा दाम ओए खसमें कह ग्रह उन दुख साम ज्यो सुपने हुए बहस राजा नेत्र पसारे तो निरार्थ काजा ज्यो राखा खेत उपर कपराए खेत खसम का राखा उठ जाय उस खेत कारण काढ़ा राखा कड़े जिसके पाले कछु न पड़े जिसका राज तिसे का सुपना जिन माया दीनी तिन लाही सुतृष्णा आप बिनाही आप करी रास नानक प्रभा गिरदास गौड़ी गुआरी दी महला पंजवा बौरंग माया बौविद पेखी कालम कागद सियाणप लेखी महर मलूक होए बैदेख्या खान तां ते नाही मन त्रिपतान सो सुख मोको संत बतावो तृष्णा पूजय मान त्रपतावो रहाउ मान आस पवन अस्त सवारी जुआ चंदन से सुंदर नारी नट नाटका खारी गाया ताम है मन संतोख न पाया
ਤਖਤ ਸਭਾ ਮੰਡਲ ਦਲੀਚੇ ਸਗਲ ਮੇਵੇ ਸੁੰਦਰ ਬਾਗੀਚੇ ਅਖੇੜ ਬਿਰਤ ਰਾਜਨ ਕੀ ਲੀਲਾ ਮਨ ਨਾ ਸੁਹੇਲਾ ਪਰ ਪੰਚ ਹੀਲਾ ਕਰ ਕਿਰਪਾ ਸੰਤਨ ਸਾਚ ਗਹਿਰ ਕਹਿਆ ਸਰਬ ਸੁਖ ਇਹ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਆ ਕਹੋ ਨਾਨਕ ਵਡਭਾਗੀ ਪਾਈਆ ਜਾਂ ਕਹਿ ਹਰ ਧਨ ਸੋਏ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਪ੍ਰਾਣੀ ਜਾਣੇ ਇਹ ਤਨ ਮੇਰਾ ਬੋਹਰ ਬੋਰ ਆਹੂ ਲਪਟੇਰਾ ਪੁੱਤਰ ਕਲੱਤਰ ਕੇ ਸਤਕਾ ਫਾਸਾ ਹੋਏ ਨਾ ਹੁਣ ਨਾ ਪਾਈਆ ਰਾਮ ਕੇ ਦਾਸਾ ਕਵਣ ਸੋ ਬਿਧ ਜਿਤ ਹਰ ਗੁਣ ਗਾਈ ਕਵਣ ਸੋ ਮਤ ਜਿਤ ਤਰੈ ਇਹ ਮਾਈ ਰਾਉ ਜੋ ਭਲਾਈ ਸੋ ਬੁਰਾ ਜਾਣੈ ਆਸਾਚ ਕਹੈ ਸਿਰ ਸਾਚ ਕਹਿ ਸੋ ਬਿਖੈ ਸਮਾਨੈ ਜਾਣੇ ਨਾਹੀਂ ਜੀਤ ਆਰਾਰ ਇਹ ਭਲੇ ਵਾ ਜਾਸਾ ਸੰਸਾਰ ਜੋ ਹਲਾਹਲ ਸੋ ਪੀਵੈ ਬੌਰਾ ਅੰਮ੍ਰਿਤ ਨਾਮ ਜਾਣੇ ਕਰ ਕੌਰਾ ਸਾਧ ਸੰਗ ਕਹਿ ਨਾਹੀ ਨੇਰ ਲੱਖ ਚੁਰਾਸੀ ਪ੍ਰਮਤਾ ਫੇਰ ਏਕੈ ਜਾਲ ਫਹਾਈ ਪੰਖੀ ਰਾਸ ਰਸ ਭੋਗ ਕਰੈ ਬਹੁ ਰੰਗੀ ਕਹੋ ਨਾਨਕ ਜਿਸ ਭਾਈ ਕਿਰਪਾਲ ਗੁਰ ਪੂਰੇ ਕਾ ਤਾਂ ਕਹੇ ਘਟ ਜਾਲ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਤੇ ਆਈਐ ਪ੍ਰਭ ਕਿਰਪਾ ਤੇ ਬੰਧਨ ਛੂਟੈ ਗੁਰਦਉ ਕਿਰਪਾ ਤੇ ਹਮੈ ਛੂਟੈ ਤੁਮ ਲਾਵੋ ਤਾਂ ਲਾਗੋ ਸੇਵ ਹਮ ਤੇ ਕਛੂ ਨਾ ਹੋਵੈ ਦੇਵ ਰਹਾਓ ਤੁਧ ਭਾਵੇ ਤਾਂ ਗਾਵਾ ਬਾਣੀ ਤੁਧ ਭਾਵੇ ਤਾਂ ਸੱਚ ਵਖਾਣੀ ਤੁਧ ਭਾਵੇ ਤਾਂ ਸਤਿਗੁਰ ਮਇਆ ਸਭ ਸੁਖਾਂ ਪ੍ਰਭ ਤੇਰੀ ਦਇਆ ਜੋ ਤੁਧ ਭਾਵੇ ਸੋ ਨਿਰਮਲ ਕਰਮਾ ਜੋ ਤੁਧ ਭਾਵੇ ਸੋ ਸੱਚ ਧਰਮਾ ਸਰਬ ਨਿਧਾਨ ਗੁਣ ਤਸੀ ਪਾਸ ਸਤੂ ਸਾਹਿਬ ਸੇਵ ਕਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾਂ ਪਾਵੋ ਸਤਸੰਗ ਨਾਮ ਤੇਰੇ ਰਹੇ ਮਨ ਰਾਤਾ ਕਹੀ ਕਲਿਆਣ ਨਾਨਕ ਕਰ ਜਾਤਾ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਆਨ ਰਸਾਂ ਜੇਤੇ ਤੈ ਰਾਗ ਚਾਖੇ ਨਿਮਖਨਾ ਦਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੈ ਸਾਧ ਚਾਖਤ ਹੋਈ ਰਹੇ ਬਿਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਪਦਰਬਦਾਰੀ ਰਹਾਓ ਹੇ ਜੇ ਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ ਹਰ ਹਰ ਧਿਆਓ ਆਨ ਨਾ ਸੁਣੀਆ ਕਾ ਤੂੰ ਜਾਈਏ ਸਾਧ ਸੰਗਤ ਵੱਡ ਭਾਗੀ ਪਾਈਏ ਆਠ ਪੈਰ ਜੇ ਵੇ ਆਰਾਧ ਪਾਰ ਬ੍ਰਹਮ ਠਾਕੁਰਿਆ ਗਾ ਦੇ ਊਹਾਂ ਈਹਾਂ ਊਹਾਂ ਸਦਾ ਸਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਬਿਨਸਬਤ ਅਮੋਲੀ ਫਲ ਫੋਲ ਪੇੜੇ ਇਹ ਰਸ ਰਾਤੀ ਬੋਰ ਨਾ ਛੋਡੇ ਆਨ ਨਾ ਰਸ ਕਸ ਲਗਨ ਲਾਈ ਕਹੋ ਨਾਨਕ ਗੁਰ ਪਏ ਹੈ ਸਹਾਈ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਮਨ ਮੰਦਰ ਤਨ ਸਾਜੀ ਬਾਰੂ ਇਸ ਹੀ ਮੱਧੇ ਵਸਤਿਆ ਬਾਰੂ ਇਸ ਹੀ ਭੀਤਰ ਸੁਨੀਅਤ ਕਾਸ਼ਾ ਕਵਨ ਵਪਾਰੀ ਜਾਂ ਕਾਹਾਂ ਵਿਸਾਹ ਨਾਮ ਰਤਨ ਕੋ ਵਿਵਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀ ਜੈ ਭਾ ਕਵਨ ਸੋ ਜੁਗਤ ਜਿਤ ਜਿਤ ਕਰ ਪੀ ਜੈ ਪਾਏ ਲਗੋ ਤਜ ਮੇਰਾ ਤੇਰਾ ਕਵਨ ਸੋ ਜਾਨ ਜੋ ਸੌਦਾ ਜੋਰੈ ਮਹਲ ਸਾਹ ਕਾ ਤਿੰਨ ਮਹਿ ਤਿੰਨ ਬਿਧ ਪਾਵੈ ਕਵਣ ਸੋ ਬਿਧ ਜਿਤ ਭੀਤਰ ਬੁਲਾਵੈ ਤੂੰ ਬਟ ਸਾਹ ਜਾ ਕੇ ਕੋਟ ਬਣਜਾਰੀ ਕਵਣ ਸੋ ਦਾਤਾ ਲਈ ਸੰਚਾਰੀ ਖੋਜ ਖੋਜ ਨਿਜ ਕਰ ਪਾਇਆ ਮੂਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਬ ਮੇਲੇ ਸਾਹ ਕਉ ਨਾਨਕ ਗੁਰ ਕੈ ਵੇ ਸਾਹ ਸਗੌੜੀ ਮਹੱਲਾ ਪੰਜਵਾਂ ਗੁਆਰੀ ਰੀ ਰਹਿਣ ਦਿਨ ਸੁਰਾਏ ਕਰੰਗਾ ਪ੍ਰਭ ਕੋ ਜਾਣੇ ਸਦੀ ਸੰਗਾ ਠਾਕੁਰ ਨਾਮ ਕੀ ਓਨ ਵਰਤਨ ਤ੍ਰਿਪਤ ਗਾਵਨ ਹਰ ਕੇ ਦਰਸ਼ਨ ਹਾਰ ਸੰਗ ਰਾਤੀ ਮਨ ਤਨ ਹਰੇ ਗੁਰ ਪੂਰੇ ਕੀ ਸਰਣੀ ਪਰੇ ਰਹਾਉ ਚਰਨ ਕਮਲ ਆਤਮਾ ਆਧਾਰ ਏਕ ਨਿਹਾਰ ਹੈ ਆਗਿਆਕਾਰ ਏਕੋ ਬਣ ਜੇ ਕੋ ਵਿਵਹਾਰੀ ਅਵਰਨਾ ਜਨ ਹੈ ਬਿਨ ਨਿਰੰਕਾਰੀ ਹਰਕ ਸੋਗ ਦਊਂ ਮੈਂ ਤੇ ਮੁਕਤੇ ਸਦਾ ਲਿਪਤ ਜੋਗ ਹਰ ਜੁਗ ਤੇਰੀ ਸਹਿ ਸਭ ਮਹਿ ਸਭ ਤੇ ਰਹਿ ਤੇ ਪਾਵਰਮ ਕਾਵਿ ਧਿਆਨ ਧਰ ਤੇ ਸੰਤਨ ਕੀ ਮਹਿਮਾ ਕਵਨ ਵਖਾਨੋ ਅਗਾਧ ਬੋਧ ਕਿਸ਼ਮਿਤ ਨਹੀਂ ਜਾਨੋ ਰਹਾਉ ਜਾਨੋ ਪਾਵਰਮ ਮੋਹਿ ਕਿਰਪਾ ਕੀ ਜੈ ਧੂਰ ਸੰਤਨ ਕੀ ਨਾਨਕ ਦੀ ਜੈ ਗੌੜੀ ਗੁਆਰੀ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੈ ਮੇਰਾ ਮੀਰ ਤੂੰ ਮੇਰਾ ਪਿਤਾ ਪ੍ਰੀਤਮ ਤੁਮ ਸੰਘ ਹੀਰ ਤੂੰ ਮੇਰੀ ਪਾਤ ਤੂੰ ਹੈ ਮੇਰਾ ਗਹਿਣਾ ਤੁਝ ਬਿਨਾ ਨਿਮਖ ਨਾ ਜਾਈ ਲਹਿਣਾ ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਉ ਜਾਂ ਤੁਮ ਰਾਖੋ ਤੇ ਵੀ ਰਹਿਣਾ ਜੋ ਤੁਮ ਕਹੋ ਸੋਈ ਮੋਹਿ ਕਰਨਾ ਜੋ ਹੈ ਪੇਖੋ ਤਹਿ ਤਹਾਂ ਤੁਮ ਵਸਣਾ ਨਿਰਭਉ ਨਾਮ ਜਪੋ ਤੇਰਾ ਰਸਨਾ ਤੂੰ ਮੇਰੀ ਨਾਵਨ ਤੂੰ ਭੰਡਾਰ ਰੰਗ ਰਸਾ ਤੂੰ ਮਨੈ ਆਧਾਰ ਤੂੰ ਮੇਰੀ ਸੋਭਾ ਤੁਮ ਸੰਗ ਰਚੀਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਜੈ ਮਨ ਤਨ ਅੰਤਰ ਤੂੰ ਹੀ ਧਿਆਇਆ ਮਰਮ ਤੁਮਾਰਾ ਗੁਰ ਤੇ ਪਾਇਆ ਸਤਿਗੁਰ ਤੇ ਦ੍ਰਿੜਿਆ ਏਕੈ ਨਾਨਕ ਦਾਸ ਹਰ ਹਰ ਹਰ ਟੇਕੈ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਵਿਆਪਤ ਹਰਕ ਸੋਗ ਵਿਸਥਾਰੂ ਵਿਆਪਤ ਹਰ ਸੁਰਕ ਨਰਕ ਅਵਤਾਰੂ ਵਿਆਪਤ ਨਿਤਾਨ ਨਿਰਤਨ ਪੇਖ ਸੋਭਾ ਵਿਆ ਮੂਲ ਵਿਆਧੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵੈ ਪ੍ਰਭ ਓਟ ਤੁਮਾਰੀ ਰਹਾਉ ਵਿਆਪਤ ਅੰਗ ਬੁੱਧ ਕਾ ਮਾਤਾ ਵਿਆਪਤ ਪੁੱਤਰ ਕਲਤਰ ਸੰਗ ਰਾਤਾ ਵਿਆਪਤ ਹਾਸਤ ਘੋੜੇ ਯਾਰ ਬਸਤਾ ਵਿਆਪਤ ਰੂਪ ਜੋਵਨ ਮਦਮਸਤਾ ਵਿਆਪਤ ਭੂਮ ਰੰਗ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ
ਵਿਆਪਤ ਸੇਜ ਮਹਿਲ ਸ਼ਿੰਗਾਰ ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੇ ਹਾਂ ਫਾਸਾ ਵਿਆਪਤ ਗ੍ਰਸਤ ਵਿਆਪਤ ਉਦਾਸਾ ਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕਿਛ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕਹੇ ਸੰਤਨ ਕੇ ਬੰਧਨ ਕਾਟੇ ਹਰ ਰਾਇ ਤਾਂ ਕਹੋ ਕਹਾਂ ਵਿਆਪੈ ਮਾਈ ਕਹੋ ਨਾਨਕ ਜਿਨ ਪੂਰੀ ਪਰੀ ਪਾਏ ਜਿਨ ਧੂਰ ਸੰਤ ਪਾਈ ਤਾਂ ਕਹਿ ਨਿਕਟ ਨਾ ਆਵੇ ਮਾਈ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਨੈਣੋ ਨੀਰ ਪਰ ਦ੍ਰਿਸ਼ਟ ਵਿਕਾਰ ਕਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਨਾਮ ਰਸਨਾ ਸੋਏ ਲੋਭ ਮਿੱਠੇ ਸਾਧ ਮਨ ਸੋਇਆ ਮਾਇਆ ਵਿਸਮਾਦ ਇਸ ਗ੍ਰਹਿ ਮਹਿ ਕੋਈ ਜਾਗਤ ਰਹੇ ਸਾਵਤ ਵਸਤੂ ਆਪਣੀ ਲਹੈ ਰਹਾਉ ਸਗਲ ਸਹੇਰੀ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੁਸਨਹਾਰ ਪੰਚ ਬਟਵਾਰੇ ਸੂਨੇ ਨਗਰ ਭਰੇ ਠਗਹਾਰੇ ਉਣਤੇ ਰਾਖੇ ਬਾਪ ਨ ਮਾਈ ਉਣਤੇ ਰਾਖੇ ਮੀਤ ਨ ਪਾਈ ਦਰਬ ਸਿਆਣਪ ਨਾ ਹੋਏ ਰਹਤੇ ਸਾਧ ਸੰਗ ਓਏ ਦੁਸ਼ਟ ਵਸ ਹੋ ਤੇ ਕਰ ਕਿਰਪਾ ਮੋਹਿ ਸਾਰੰਗ ਪਾਣ ਸੰਤਨ ਧੂਰ ਸਰਬ ਨਿਧਾਨ ਸਾਵਤ ਪੂੰਜੀ ਸਤਿਗੁਰ ਸੰਗ ਸਤਿਗੁਰ ਜਾਗੇ ਪਾਵਰਮ ਕੈ ਰੰਗ ਸੋ ਜਾਗੇ ਜਿਸ ਸਰਬ ਨਿਧਾਨ ਸੋ ਜਾਗੈ ਜਿਸ ਪ੍ਰਭ ਕਿਰਪਾਲ ਜਿਸ ਇਹ ਪੂੰਜੀ ਸਭ ਤਨ ਮਾਲ ਰਹਾਉ ਦੂਜਾ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਜਾ ਕੇ ਵਸਤ ਖਾਨ ਸੁਲਤਾਨ ਜਾ ਕੇ ਵਸਤ ਸਗਲ ਜਹਾਨ ਜਾ ਕੇ ਕੀਆ ਸਭ ਕਿਸ ਹੋਏ ਦਿਸਤੇ ਬਾਹਰ ਨਾਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੀ ਅਕਾਜ ਤੁਮਾਰੇ ਦੇਸ ਜਾਏ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਧਣੀ ਜਾਂ ਕੀ ਸੁਭਾ ਘਟ ਘਟ ਬਣੀ ਜਿਨ ਸਿਮਰਤ ਜਿਸ ਸਿਮਰਤ ਫੜੀ ਰਟ ਹੈ ਜਿਸ ਸਿਮਰਤ ਜਮ ਕਿਸ਼ੂ ਨਾ ਕਹੇ ਜਿਸ ਸਿਮਰਤ ਹੋਤ ਸੂਤੇ ਹਾਰੀ ਜਿਸ ਸਿਮਰਤ ਡੂਬਤ ਪਾਨ ਤਰੇ ਸੰਤ ਸਭਾ ਕਉ ਸਦਾ ਜੈਕਾਰ ਹਰ ਹਰ ਨਾਮ ਜਾਨ ਨਾਮ ਪ੍ਰਾਣ ਆਧਾਰ ਕਉ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕਾ ਨਾਮ ਨਿਵਾਸ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਸਤਿਗੁਰ ਸਦਰਸ਼ਨ ਨਗਰ ਨਿਵਾਰੀ ਸਤਿਗੁਰ ਪੇਟ ਤੋਂ ਮੈਂ ਮਾਰੀ ਸਤਿਗੁਰ ਸੰਘ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾ ਸੱਚ ਮਹਿ ਰਾਤੇ ਸੀਤਲ ਸ਼ਾਂਤ ਗੁਰਦੇ ਪ੍ਰਭ ਜਾਤੇ ਰਹਾਉ ਸੰਤ ਕਿਰਪਾਲ ਜਪੈ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਓ ਸੰਤ ਪ੍ਰਸਾਦ ਮਾਇਆ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਰੇਣ ਮੱਜਨ ਕਾ ਸਭ ਧਰਮ ਸਾਧ ਕਿਰਪਾਲ ਦਿਆਲ ਗੋਬਿੰਦ ਸਾਧਾ ਮੈਂ ਹੀ ਅਮਰੀ ਜਿੰਦ ਕਿਰਪਾ ਨਿਧ ਦਿਆਲ ਕਿਰਪਾਲ ਤੇ ਆਵੋ ਦਾਸ ਸਾਧ ਸੰਗਤ ਬੈਠਣ ਪਾਵੋ ਮੋਹਿ ਨਿਰਗੁਣ ਕੋ ਪ੍ਰਭਲੀਨੀ ਕਿਨੀ ਦਇਆ ਸਾਧ ਸੰਗ ਨਾਮ ਜਪ ਲਿਆ ਗੌੜੀ ਮਹੱਲਾ ਪੰਜਵਾਂ ਗੁਆਰੇ ਦੀ ਮਹੱਲਾ ਪੰਜਵਾਂ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤ ਤਜ ਮਾਨ ਭਏ ਨਿਰਵੈਰ ਆਠ ਪਹਿਰ ਪੂਜਿਆ ਗੁਰ ਪੈਰ ਇਹ ਅਬ ਮਤ ਬਿਨਸੀ ਦੁਸ਼ਟ ਬੇਗਾਨੀ ਜਬ ਤੇ ਸੁਣਿਆ ਹਰ ਜਸ ਕਾਨੀ ਰਹਾਉ ਸਹਿਜ ਸੁਖ

ਤਾਂ ਕਉ ਮਨ ਜਾਪ ਸੰਤ ਪ੍ਰਸਾਦ ਭਇਓ ਪ੍ਰਗਾਸ ਪੂਰ ਰਹੇ ਪੂ ਏਕੈ ਗੁਣਦਾਸ ਕਹਿਤ ਪਵਿੱਤਰ ਸੁਣਤ ਪਨੀਤ ਗੁਣ ਗੋਬਿੰਦ ਗਾਵੈ ਨਿਤ ਨੀਤ ਕਉ ਨਾਨਕ ਜਾਂ ਕਾ ਪੂਰਾ ਕਰਮ ਪੂਰ ਰਹੇ ਏਕੈ ਗੁਣਦਾਸ ਕਹਿਤ ਪਵਿੱਤਰ ਸੁਣਤ ਪਨੀਤ ਪੇਖੈ ਬੋਲੇ ਸੁਣੇ ਆਪ ਸਭ ਆਪ ਆਪੇ ਸਵਾਰ ਆਸਦਾ ਸੰਗ ਤਾਂ ਕੁਮਨ ਜਾਪ ਸੰਤ ਪ੍ਰਸਾਦ ਭਇਆ ਪ੍ਰਗਾਸ ਪੂਰ ਰਹੇ ਪੂਰ ਏਕੈ ਗੁਣਦਾਸ ਕਹਿਤ ਪਵਿੱਤਰ ਸੁਣਤ ਪਨੀਤ ਗੁਣ ਗਾਵੈ ਗੁਣ ਗੋਬਿੰਦ ਗਾਵੈ ਨਿਤਨੀਤ ਕਹੋ ਨਾਨਕ ਜਾਂ ਕਹੋ ਹੋਇ ਕਿਰਪਾਲ ਤਿਸ ਜਨ ਕੀ ਸਭ ਪੂਰਨ ਕਾਲ ਗੌੜੀ ਗਾਰੀ ਦੀ ਮਹੱਲਾ ਪੰਜਵਾਂ ਬੰਧਨ ਤੋੜ ਬੁਲਾਵੇ ਰਾਮ ਮਨ ਮਹਿ ਲਾਗੇ ਸਾਜ ਧਿਆਨ ਮਿਟੈ ਕਲੇਸ਼ ਸੁਖੀ ਹੋਏ ਰਹੀ ਹੈ ਐਸਾ ਦਾਤਾ ਸਤਿਗੁਰ ਕਹੀ ਆ ਸੋ ਸੁਖਦਾਤਾ ਜੀ ਨਾਮ ਸੁਭ ਅਜ ਪਾਵੇ ਕਰ ਕਿਰਪਾ ਦੇ ਸੰਗ ਮਿਲਾਵੇ ਰਹਾਉ ਜਿਸ ਹੋਈ ਕਰ ਦਿਆਲ ਤਿਸ ਆਪ ਮਿਲਾਵੇ ਸਰਬਨਿਧਾਨ ਗੁਰੂ ਤੇ ਪਾਵੇ ਆਪ ਤਿਆਗ ਮਿਟੈ ਆਵਣ ਜਾਣਾ ਸਾਧਸੰਗ ਸਾਧਕਾ ਸੰਗ ਭਾਵ ਰਮ ਪਛਾਣਾ ਜਨ ਉਪਰ ਪ੍ਰਭ ਭਏ ਦਿਆਲ ਜਨ ਕੀ ਟੇਕ ਏਕ ਗੋਪਾਲ ਏਕਾ ਲਿਵ ਏਕੋ ਮਾਨ ਭਾਉ ਸਰਬ ਨਿਧਾਨ ਜਨ ਕੈ ਹਰਨਾਉ ਪਾਪ ਰਾਮ ਸਭ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤ ਗੁਰ ਪੂਰੇ ਮਿਟਿਆ ਅੰਧਿਆਰਾ ਨਾਨਕ ਕਾ ਪ੍ਰਭ ਪ੍ਰ ਪਾਰਾ ਗੌੜੀ ਗਾਰੀ ਦੀ ਮਹੱਲਾ ਪੰਜਵਾਂ ਜਿਸ ਮਨ ਵਸੈ ਤਰੇ ਜਨ ਸੋਈ ਜਾ ਕੇ ਕਰਮ ਪ੍ਰਾਪਤ ਹੋਏ ਦੁਖ ਰੋਗ ਸਭ ਕਛ ਪਉ ਨਾ ਵਿਆਪੇ ਅੰਮ੍ਰਿਤ ਨਾਮ ਹਰਿ ਹਰਿ ਜਾਪੇ ਪਾਪ ਰਾਮ ਪਰਮੇਸ਼ਵਰ ਧਿਆਈਐ ਗੁਰ ਪੂਰੇ ਤੇ ਮਤ ਪਾਈਐ ਰਾਉ ਕਰਨ ਕਰਾਵਣ ਹਾਰ ਦਿਆਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਗੋਚਰ ਸਦਾ ਬੇਅੰਤਾ ਸਿਮਰਮਨ ਪੂਰੇ ਗੁਰਮੰਤਾ ਜਾ ਕੀ ਸੇਵਾ ਸਰਬਨਿਧਾਨ ਪ੍ਰਭ ਕੀ ਪੂਜਾ ਪਾਈਐ ਮਾਨ ਜਾ ਕੀ ਟਹਿਲ ਨ ਬਿਰਥੀ ਜਾਈ ਸਦਾ ਸਦਾ ਹਰ ਕੀ ਗੁਣ ਗਾਈ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਲਖ ਸੁਆਮੀ ਜੀ ਜੰਤ ਤੇਰੀ ਸਰਣ ਆਈ ਨਾਨਕ ਨਾਮ ਮੇਰੇ ਵੜਿਆਈ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਜੀ ਜੋਤ ਜਾਂ ਕਹਿ ਹਾਥ ਸੋ ਸਿਮਰੋ ਨਾਥ ਕੋ ਨਾਥ ਪ੍ਰਭੁ ਚਿਤਿਆਈ ਸਭ ਦੁੱਖ ਜਾਈ ਪੈ ਬਿਨਸੇ ਹਰ ਕੇ ਗੁਣ ਨਾਈ ਪੈ ਸਭ ਬਿਨਸੇ ਹਰ ਕੈ ਨਾਈ ਬਿਨ ਹਰ ਭਉ ਕਾਹੇ ਕਾ ਜਮਾ ਨਹੀਂ ਹਰ ਬਿਸਰਤ ਕਾਹੇ ਸੁਖ ਜਨ ਰਹਾਉ ਜਿਨ ਧਾਰੀ ਬਹੁ ਤਰਣ ਗਾਸੁ ਜਾਂ ਕੀ ਜੋਤ ਵਿਪੂ ਜੀ ਪ੍ਰਗਾਸ ਜਾਂ ਕੀ ਬਖਸ਼ ਨ ਮੇਟਾ ਕੋਏ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਆਠ ਪੈਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮਜਨ ਇਸ਼ਨਾਨ ਪਾਵਰਮ ਕੀ ਸਰਣੀ ਪਾਹੀ ਕੋਟ ਕਲੰਕ ਫਿਰ ਨ ਮਹਿ ਮਿਟ ਜਾਏ ਬੇਮੋ ਤਾਜ ਪੂਰਾ ਪਾਤਸ਼ਾਹ ਪ੍ਰਭ ਸੇਵਕ ਸਾਚਾ ਬੇਸਾਹ ਗੁਰ ਪੂਰੇ ਰਾਖੇ ਦੇ ਹਾਥ ਨਾਨਕ ਪਾਵਰਮ ਸਮਰਾਥ ਗੌੜੀ ਗਾਰੀ ਦੀ ਮਹੱਲਾ ਪੰਜਵਾਂ ਗੁਰ ਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਚਿਰੇ ਪ੍ਰਭ ਬਾਣੀ ਪੂਰੇ ਗੁਰ ਕੀ ਸਮਤ ਪ੍ਰਾਣੀ ਪ੍ਰਭ ਸਿਮਰਤ ਕੁਸਲ ਪੈ ਸਭ ਪਾਏ ਘਰ ਬਾਹਰ ਸੁਖ ਸਹਿਜ ਸੁਭਾਈ ਰਾਉ ਸੋਈ ਪਛਾਤਾ ਜਨੇ ਉਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਂਹ ਪਕੜ ਲੀਨੋ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਔਖਦ ਪੁਨਚਾਰ ਹਰ ਹਰ ਨਾਮ ਜੀ ਪ੍ਰਾਣ ਆਧਾਰ ਸਾਚਾ ਤਨ ਪਾਇਓ ਹਰ ਰੰਗ ਰੁਤਰ ਤਰੇ ਸਾਧਕਾ ਸੰਗ ਸੁਖ ਵੈਸੋ ਸੰਤ ਸਜਨ ਪਰਿਵਾਰ ਹਰ ਤਨ ਖਟਿਓ ਜਾਂ ਕਾ ਨਾਹੀਂ ਸੁਮਾਰ ਜਿਸ ਪ੍ਰਾਪਤ ਦਿਸ ਗੁਰ ਦੀ ਨਾਨਕ ਬਿਰਥਾ ਕੋਈ ਨਾਹੀ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਹਸਤ ਪ੍ਰੇਰਿਤ ਹੋਏ ਤਤਕਾਲ ਬਿਨ ਸਜਾਈ ਮਾਇਆ ਜੰਜਾਲ ਰਸਨਾ ਜ ਰਮੋ ਰਾਮ ਗੁਣ ਨੀਤ ਸੁਖ ਪਾਵੋ ਮੇਰੇ ਭਾਈ ਮੀਤ ਬਿਨ ਸਜਾਈ ਮਾਇਆ ਜੰਜਾਲ ਲਿਖ ਲਿਖਣ ਕਾਗਦ ਮਸਵਾਣੀ ਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾਓ ਇਹ ਕਾਰਜ ਤੇਰੇ ਜਾਹੀ ਬੇਕਾਰ

ਉਧਰਹਿ ਆਪ ਧਰੈ ਸੰਸਾਰ, ਰਾਮ ਨਾਮ ਜਪ ਏਕੰਕਾਰ, ਆਪ ਕਮਾਉ ਅਵਰਾਪ ਦੇਸ, ਨਾਮ ਨਾਮ ਹਿਰਦੈ ਪਰਵੇਸ਼, ਜਾਂ ਕੈ ਮਾਥੈ ਇਹ ਨਿਦਾਨ, ਸੋਈ ਪੁਰਖ ਜਪੈ ਭਗਵਾਨ, ਆਠ ਪਹਿਰ ਹਰ ਹਰ ਗੁਣ ਗਾਉ, ਕਉ ਨਾਨਕ ਹਉ ਤਿਸ ਬਲ ਜਾਉ। ਰਾਗ ਗੌੜੀ ਗਾਰੀ ਦੀ ਮਹੱਲਾ ਪੰਜਵਾਂ, ਚੌਪਦੇ ਦੁਬਦੇ ਕੋ ਅੰਕਾਰ, ਸੋ ਗੁਰਪ੍ਰਸਾਦ ਜੋ ਪਰਾਇਓ ਹੈ ਸੋਈ ਹੈ, ਜੋ ਪਰਾਇਓ ਸੋਈ ਆਪਣਾ, ਜੋ ਤਜ ਛੋਡਣ ਤਿਸ ਸਿਉ ਮੰਦ ਰਚਨਾ, ਕਹੋ ਗੁਸਾਈ ਮਿਲੀਆ ਕੇ, ਜੋ ਵਿਵਰਜਿਤ ਤਿਸ ਸਿਉ ਨਹੀਂ ਰਹਾ, ਉਹ ਝੂਠ ਬਾਤ ਸਾਸ ਸਾ ਸਚ ਕਰ ਜਾਤੀ, ਸਤ ਹੋਵਨ ਮਨ ਲਗੈ ਨਾ ਰਾਤੀ, ਬਾਬੇ ਮਾਰਗ ਟੇਢਾ ਚੱਲਣਾ, ਜੁਸਦਾ ਛੋਡ ਪੂਠਾ ਬੁਣਨਾ, ਦੁਆਸਰਿਆਂ ਕਾ ਖਾਸਮ ਪ੍ਰਭ ਸੋਈ, ਜਿਸ ਮੇਲੇ ਨਾਨਕ ਸੋ ਮੁਕਤਾ ਹੋਈ। ਗੌੜੀ ਗੁਆਰੇ ਦੀ ਮਹੱਲਾ ਪੰਜਵਾਂ, ਕਲਯੁਗ ਮਹਿ ਮਿਲ ਆਏ ਸੰਯੋਗ, ਜਿਚਰ ਆਗਿਆ ਤਿਚਰ ਭੋਗੈ ਭੋਗ, ਜਲੇ ਨਾ ਪਾਈਐ ਰਾਮ ਸੁਨੇਹੀ, ਕਿਰਤ ਸੰਯੋਗ ਸਤੀ ਉੱਠ ਹੋਈ। ਰਹਾਓ ਦੇਖਾ ਦੇਖੀ ਮਨ ਹੱਠ ਜਲ ਜਾਈਐ, ਪਰੈ ਸੰਗ ਨਾ ਪਾਵੈ ਬਹੁ ਜੋਨ ਭਵਾਈਐ, ਸੀਲ ਸੰਜਮ ਪਰ ਆਗਿਆ ਮਾਨੈ, ਇਸ ਨਾਰੀ ਕਉ ਦੁਖ ਨਾ ਜਮਾਨੈ, ਕਹੋ ਨਾਨਕ ਜੈਨ ਪ੍ਰਿਉ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਾਹ ਪਰਵਾਨਿਆ। ਗੌੜੀ ਗੁਆਰੀ ਦੀ ਮਹੱਲਾ ਪੰਜਵਾਂ, ਹਮ ਧਨਵੰਤ ਭਾਗਟ ਸਜਨਾਈ, ਹਰ ਗੁਣ ਗਾਵੇ ਸਹਿਜ ਸੁਭਾਈ, ਰਹਾਉ ਪੀਓ ਦਾਦੇ ਕਾ ਕੋਲ ਡਿਠਾ ਗਜਾਨਾ, ਤਾਂ ਤੇ ਰਹਿਮਨ ਪੈ ਮੈਦਾਨ, ਰਤਨ ਲਾਲ ਜਾਂ ਕਾ ਭਰੇ ਭੰਡਾਰ, ਪਕਸ਼ੂ ਨਾ ਮੋਲ ਭਰੇ ਭੰਡਾਰਿਆ, ਖੂਟਾ ਤੋਲ ਖਾਵੇ ਖਰਚੇ ਰਲ ਮਿਲ ਭਾਈ, ਦੋਟ ਨਾ ਆਵੇ ਵਾਧੋ ਜਾਈ, ਗਉ ਨਾਨਕ ਜੇ ਮਸਤਕ ਲੇਖ ਲਿਖਾਈ, ਸੋ ਏਤ ਖਜਾਨੇ ਲੈ ਰਲਾਈ। ਗੌੜੀ ਮਹੱਲਾ ਪੰਜਵਾਂ, ਡਰ ਡਰ ਮਰਤੇ ਜਬ ਜਾਨੀਆਂ ਦੂਰ, ਡਰ ਚੂਕਾ ਦੇਖਿਆ ਭਰਪੂਰ, ਸਤਿਗੁਰ ਆਪਣੇ ਕੌਬਲ ਹਾਰੇ, ਛੋੜ ਨਾ ਜਾਈ ਸਰ ਪਰ ਤਰ ਰਾਉ, ਦੁੱਖ ਰੋਗ ਸੋਗ ਬਿਸਰੈ ਜਬ ਨਾਮ, ਸਦਾ ਆਨੰਦ ਜਾਂ ਹਰ ਗੁਣ ਗਾਮ, ਬੁਰਾ ਭਲਾ ਕੋਈ ਨਾ ਕਹੀ ਜੈ, ਛੋੜਮਾਨ ਹਰ ਚਰਨ ਕਹੀ ਜੈ, ਕਉ ਨਾਨਕ ਗੁਰਮੰਤਰ ਚਤਾਰ, ਸੁਖ ਪਾਵੇ ਸਾਚੇ ਦਰਬਾਰ। ਗੌੜੀ ਮਹੱਲਾ ਪੰਜਵਾਂ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਉ ਕਉ ਕਾ ਕੀ ਕਮੀਆਂ, ਜਾ ਕੀ ਪ੍ਰੀਤ ਗੋਬਿੰਦ ਸੋ ਲਾਗੀ, ਦੁੱਖ ਦਰਦ ਬ੍ਰਹਮਦਾ ਕਾ ਭਾਗੀ ਰਹਾਓ, ਜਾ ਕੋ ਰਸ ਹਰ ਰਸ ਆਇਓ, ਸੁਗੰਧ ਰਸ ਨਾਹੀਂ ਲਪਟਾਇਓ, ਜਾ ਕਾ ਕਹਿਆ ਦਰਗਾਹ ਚੱਲੈ, ਸੋ ਕਿਉਂ ਨਦਰ ਲੈ ਆਵੈ ਤਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ, ਜਾ ਕਾ ਸਭ ਕਿਸ ਦਾਂ ਕਾ ਹੋਏ, ਨਾਨਕ ਤਾਂ ਕਉ ਸਦਾ ਸੁਖ ਹੋਏ। ਗੌੜੀ ਮਹੱਲਾ ਪੰਜਵਾਂ, ਜਾ ਕਹਿ ਦੁੱਖ ਸੁੱਖ ਸਮ ਕਰ ਜਾ ਪੈਦਾ, ਕੋ ਕਾੜਾ ਕਹਾਂ ਬਿਆ ਪੈਸਾ, ਆਨੰਦ ਹਰ ਸਾਧੂ ਮਾਹੀ, ਆਗਿਆਕਾਰੀ ਹਾਰ ਹਰ ਰਾਇ ਰਹਾਉ, ਜਾ ਕਹਿ ਚੰਤ ਵਸੈ ਮਨ ਆਈ, ਤਾਂ ਕੋ ਚਿੰਤਾ ਕਤੂ ਨਾਹੀ, ਜਾ ਕਹਿ ਬਿਨ ਸਿਓ ਮਨ ਤੇ ਪਰਮਾ, ਤਾਂ ਕਹਿ ਕਛੂ ਨਾਹੀ ਡਰ ਜਮਾ, ਜਾ ਕਹਿ ਹਿਰਦੈ ਦਿਓ ਗੁਰਨਾਮਾ, ਕਉ ਨਾਨਕ ਤਾਂ ਕਹਿ ਸਗਲ ਨਿਦਾਨਾ। ਗੌੜੀ ਮਹੱਲਾ ਪੰਜਵਾਂ, ਆਗਮ ਰੂਪ ਕਾ ਮਨ ਮੈਂ ਥਾਨਾ, ਗੁਰਪ੍ਰਸਾਦ ਕਿਲੇ ਫਿਰ ਲੈ ਜਾਨਾ, ਸਹਿਜ ਕਥਾ ਲਈ ਅੰਮ੍ਰਿਤ ਕੁੰਟਾ, ਜਿਸ ਪ੍ਰਾਪਤ ਦਿਸ ਲੈ ਪੁੰਚਾ ਰਾਉ, ਅਨਹਤ ਬਾਣੀ ਸਥਾਨ ਨਿਰਾਲਾ, ਟੌਨ ਤਾਂ ਕੀ ਤੁਨ ਮੋਹੇ ਗੋਪਾਲਾ, ਤਹ ਸਹਿਜ ਅਖਾਰੇ ਅਨੇਤ ਅਨੰਤਾ, ਪਾਰਮ ਕੇ ਸੰਗੀ ਸੰਤਾ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕਉ ਦੀਆ। ਗੌੜੀ ਮਹੱਲਾ ਪੰਜਵਾਂ, ਕਵਨ ਰੂਪ ਤੇਰਾ ਆਰਾਧੋ, ਕਵਨ ਜੋ ਕਾਲੇ ਸਾਧੋ, ਕਵਨ ਗੁਣ ਜੋ ਤੋ ਜਲੈ ਗਾਵੋ, ਕਵਨ ਬੋਲ ਪਾਵਰਮ ਰੀ ਜਾਵੋ, ਰਹਾਉ ਸਾ ਕਵਨ ਸੋ ਪੂਜਾ ਤੇਰੀ ਕਰੋ, ਕਵਨ ਸੋ ਬਿਧ ਜਿਤ ਪਾਉ ਜਲ ਤਰੋ, ਕਵਨ ਤਪ ਜਿਤ ਤਪੀਐ ਹੋਏ, ਕਵਨ ਸੋ ਨਾਮ ਹੋ ਮੈਂ ਮਲ ਖੋਏ, ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ, ਜਿਸ ਕਾਰ ਕਿਰਪਾ ਸਤਿਗੁਰ ਮਿਲ ਦਇਆਲੋ, ਤਿਸ ਕੀ ਗੁਣ ਤਿੰਨ ਹੀ ਪ੍ਰਭ ਜਾਤਾ, ਜਿਸ ਕੀ ਮਾਨ ਲੇ ਸੁਖਦਾਤਾ, ਰਹਾਉ ਦੂਜਾ। ਗੌੜੀ ਮਹੱਲਾ ਪੰਜਵਾਂ, ਆਪਣ ਤਨ ਨਹੀਂ ਹਰ ਜਾ ਕੋ ਗਰਬਾ, ਰਾਜ ਮਿਲਖ ਨਹੀਂ ਆਪਣ ਦਰਬਾ, ਆਪਣ ਨਹੀਂ ਤਾਂ ਆਪਣ ਨਹੀਂ ਕਾ ਕੌ ਲਪਟਾਇਓ, ਆਪਣ ਨਾਮ ਸਤਿਗੁਰ ਤੇ ਪਾਇਓ ਰਹਾਉ, ਸੁਤ ਬਣਤਾ ਆਪਣ ਨਹੀਂ ਭਾਈ, ਅਸ਼ਟਮੀਤ ਬੰਧ ਬਬਾਪ ਨਾ ਮਾਈ, ਸੋਇਨਾ ਰੂਪਾ ਫੁਰ ਨਹੀਂ ਦਾਮ, ਹੈਬਰ ਗੈਬਰ ਅਪਰਨ ਨਹੀਂ ਕਾਮ, ਕਹੋ ਨਾਨਕ ਜੋ ਗੌਰ ਬਖਸ਼ ਮਲਾਇਆ, ਦਸ ਕਾ ਸਭ ਕਿਸ ਜਿਸ ਕਾ ਹਰ ਰਾਇਆ। ਗੌੜੀ ਮਹੱਲਾ ਪੰਜਵਾਂ, ਗੁਰ ਕੇ ਚਰਨ ਉੱਪਰ ਮੇਰੇ ਮਾਥੇ ਤਾਂ ਤੇ, ਦੁੱਖ ਮੇਰੇ ਸਗਲੇ ਲਾਥੇ, ਸਤਿਗੁਰ ਆਪਣੇ ਕੌਬ ਕੁਰਬਾਨੀ, ਆਤਮ ਚੀਨ ਪਰਮ ਰੰਗਮਾਨੀ, ਰਹਾਉ ਚਰਨ ਰੇਨ ਗੁਰ ਕੀ ਮੁਖ ਲਾਗੀ, ਅਹੰਗ ਬਦਨ ਸਗਲ ਤਿਆਗੀ, ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਪਾਪ ਰਮ ਤਾਂ ਤੇ ਮੋਹੇ ਡੀਠਾ, ਗੁਰ ਸੁਖਦਾਤਾ ਗੁਰ ਕਰਦਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਗੌੜੀ ਮਹੱਲਾ ਪੰਜਵਾਰੀ, ਮਨ ਮੇਰੇ ਤੂੰ ਤਾਂ ਕੋ ਆਹੀ, ਜਾਂ ਕਹਿ ਊਣਾ ਕਛੂ ਨਾਹੀ, ਹਾਰ ਸਾ ਪ੍ਰੀਤਮ ਕਾਰ ਮਨ ਮੀਤ, ਪ੍ਰਾਣ ਆਧਾਰ ਰੱਖੋ ਸਚੀਤ ਰਹਾਉ, ਰੇ ਮਨ ਮੇਰੇ ਤੂੰ ਤਾਂ ਕੋ ਸੇਵ, ਵਾਦ ਪੁਰਖ ਬ੍ਰਹਮ ਪਰਦੇਵ,
ਤੈਸੁ ਪਰਮਾਨ ਕਰ ਤੂੰ ਆਸਾ ਆਦਿ ਜੁਗਾਦ ਜਾਂ ਕਾ ਪਰਵਾਸਾ ਜਾਂ ਕੀ ਪ੍ਰੀਤ ਸਦਾ ਸੁਖ ਹੋਈ ਨਾਨਕ ਗਾਵੈ ਗੁਰਮਿਲ ਸੋਈ ਗਾਉੜੀ ਮਹੱਲਾ ਪੰਜਵਾਂ ਮੀਤ ਕਰੈ ਸੋ ਹਿਮ ਮਾਨਾ ਮੀਤ ਕੇ ਕਰ ਤੋ ਕੁਸਲ ਸਮਾਨਾ ਏਕਾ ਟੇਕ ਮੇਰੇ ਮਨ ਚੀਤ ਜਿਸ ਕਿਸ ਕਰਨਾ ਸੁ ਹਮਰਾ ਮੀਤ ਰਹਾਉ ਮੀਤ ਹਮਾਰਾ ਵੀ ਪ੍ਰਵਾਹ ਗੁਰ ਕਿਰਪਾ ਤੇ ਮੋਹਿ ਸੁਨਾਹਾ ਮੀਤ ਹਮਾਰਾ ਅੰਤਰ ਜਾਮੀ ਸਮਰੱਥ ਪੁਰਖ ਪਾਵਨਮ ਸੁਆਮੀ ਹਮ ਦਾਸੀ ਤੁਮ ਠਾਕੁਰ ਭਾ ਮੇਰੇ ਮਾਨ ਮਹਤ ਨਾਨਕ ਪ੍ਰਭ ਤੇਰੇ ਗੌੜੀ ਮਹੱਲਾ ਪੰਜਵਾਂ ਜਾਂ ਕੋ ਤੁਮ ਭਈ ਸਮਰੱਥ ਅੰਗਾ ਤਾਂ ਕੋ ਕਛ ਨਾਹੀ ਕਾ ਲੰਗਾ ਮਾਧੋ ਜਾਂ ਕੋ ਹੈ ਆਸ ਤੁਮਾਰੀ ਤਾਂ ਕਹੋ ਕਛ ਨਾਹੀ ਸੰਸਾਰੀ ਰਹਾਉ ਜਾਂ ਕੇ ਹਿਰਦੈ ਠਾਕੁਰ ਹੋਈ ਤਾਂ ਕੋ ਸਹਿਸਾ ਨਾਹੀ ਕੋਏ ਜਾਂ ਕੋ ਤੁਮ ਦੀਨੀ ਪ੍ਰਭ ਤੀਰ ਤਾਂ ਕੈ ਨਿਕਟ ਨਾ ਆਵੈ ਪੀਰ ਕਹੋ ਨਾਨਕ ਸੁ ਗੁਰ ਸੁਖ ਜੋ ਮੈਂ ਸੋ ਗੁਰ ਪਾਇਆ ਪਾਵਰਮ ਪੂਰਨ ਚਿਰ ਦੇਖਾਇਆ ਭੈਰੋ ਗੌੜੀ ਮਹੱਲਾ ਪੰਜਵਾਂ ਦੁਲਭ ਦੇਹ ਪਾਈ ਵਡ ਭਾਗੀ ਨਾਮ ਨਾ ਜਪੈ ਤੇ ਆਤਮ ਘਾਤੀ ਮਾਨ ਮਰ ਨਾ ਜਾਈ ਜਿਨਾ ਬਿਸਰਤ ਨਾਮ ਨਾਮ ਵੀ ਹੋਣ ਜੀਵਨ ਕੌਣ ਕਾਮ ਰਹਾਉ ਖਾਦ ਪੀਤ ਖੇਲ ਦਹਾਸਤ ਵਿਸਾਰ ਕਵਨ ਅਰਥ ਮ੍ਰਿਤਕ ਸਿੰਘਾਰ ਜੋ ਨਾ ਸੁਨੇ ਜਸ ਪਰਮਾ ਨੰਦਾ ਬਸ ਪੰਖੀ ਤ੍ਰਿਗ ਜੋਨ ਤੇ ਮੰਦਾ ਕਹੋ ਨਾਨਕ ਗੁਰ ਮੰਤਰ ਜਦ ਦਰਾਇਆ ਨਾ ਕੇਵਲ ਨਾਮ ਰਦ ਮਾਹੀ ਸਮਾਇਆ ਗੌੜੀ ਮਹੱਲਾ ਪੰਜਵਾਂ ਕਾ ਕੀ ਮਾਈ ਕਾ ਕੋ ਬਾਪ ਨਾਮ ਤਰੀਕ ਝੂਠੇ ਸਭ ਸਾਕ ਕਾਹੀ ਕੋ ਮੂਰਖ ਬਖਲਾਇਆ ਮਿਲ ਸੰਯੋਗ ਹੁਕਮ ਤੂੰ ਆਇਆ ਰਹਾਉ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾਂ ਕੌਣ ਰੋਤ ਮੇਰਾ ਮੇਰਾ ਕਰਬਿਲ ਲਾਹੀ ਮਰਨ ਹਾਰੇ ਜੀਅਰਾ ਨਾਹੀ ਕਉ ਨਾਨਕ ਗੁਰ ਖੁੱਲੇ ਕਪਾਟ ਮੁਕਤ ਭਏ ਬਿਨਸੇ ਪ੍ਰਮਥਾਟ ਗੌੜੀ ਮਹੱਲਾ ਪੰਜਵਾਂ ਵੱਡੇ ਵੱਡੇ ਜੋ ਦੀਸੈ ਲੋਕ ਦਿਨ ਕਉ ਵਿਆਪੈ ਜਨਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿੰਦ ਰਾਮ ਲਿਵ ਲਾਈ ਰਹਾਉ ਭੂਮੀਆਂ ਭੂਮੂ ਪਰਨਤ ਲੁਜੈ ਛੋਟ ਜਲੈ ਦਰਸ਼ਾਨ ਹੈ ਬੁਝੈ ਕਹੋ ਨਾਨਕ ਇਹ ਦੱਤ ਵਿਚਾਰਾ ਬਿਨ ਹਾਰ ਭਜਨ ਨਾਹੀ ਛੁਟਕਾਰਾ ਗੌੜੀ ਮਹੱਲਾ ਪੰਜਵਾਂ ਪੂਰਾ ਮਾਰਗ ਪੂਰਾ ਇਸ਼ਨਾਨ ਸਭ ਕੁਛ ਪੂਰਾ ਹਿਰਦੈ ਨਾਮ ਪੂਰੀ ਰਹੀ ਜਾਂ ਪੂਰੇ ਰਾਖੀ ਬਾਵਰਮ ਕੀ ਸਰਨ ਜਨਤਾ ਕੀ ਰਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜੋਗ ਜਾਂ ਕਹਿ ਮਹਰ ਕੈ ਮਾਰਗ ਪਤ ਪੁਨੀਤ ਪੂਰੀ ਸੋਭਾ ਪੂਰਾ ਲੋਕੀਕ ਕਰਨ ਹਾਰ ਸਦ ਵਸੈ ਹਦੂਰਾ ਕਉ ਨਾਨਕ ਮੇਰਾ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਸੰਤ ਕੀ ਤੂਰ ਮਿਟਿਆ ਕੋਟ ਸੰਤ ਪ੍ਰਸਾਦ ਜਨ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਸ਼ਨਾਨ ਸੰਤ ਕਿਰਪਾ ਤੇ ਜਪੀਆ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅਹੰਕਾਰ ਉਦਿਸ਼ਟ ਆਵੈ ਸਭ ਏਕ ਅੰਕਾਰ ਸੰਤ ਕਰ ਸੋ ਪ੍ਰਸੰਨ ਆਹੀ ਬਸ ਪੰਚਾ ਅੰਮ੍ਰਿਤ ਨਾਮ ਜਲੈ ਸੰਚਾ ਕਉ ਨਾਨਕ ਜਾਂ ਕਾ ਪੂਰਾ ਕਰਮ ਤਿਸ ਬੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਹਰ ਗੁਣ ਜਪਤ ਕਮਲ ਪਰਗਾਸੈ ਹਰ ਸਿਮਰਤ ਤ੍ਰਾਸ ਸਭ ਨਾਸੈ ਸਾਮਤ ਪੂਰੀ ਜਿਤ ਹਰ ਗੁਣ ਗਾਵੇ ਵੱਡੇ ਭਾਗ ਸਾਧੂ ਸੰਗ ਪਾਵੈ ਰਾਉ ਸਾਧ ਸੰਗ ਭਾਈ ਅਨਦ ਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪ੍ਰਵਾਨ ਗੁਰ ਕਿਰਪਾ ਦੇ ਨਾਮ ਬਖਾਣ ਕਉ ਨਾਨਕ ਜੋ ਜਨ ਪ੍ਰਵਾਨ ਤਾਂ ਕਿਰ ਦਿਵਸ ਭਗਵਾਨ ਗੌੜੀ ਮਹੱਲਾ ਪੰਜਵਾਂ ਏਕ ਸਿਉਂ ਜਾ ਕਾ ਮਨ ਰਾਤਾ ਵਿਸਰੀ ਦਸੈ ਬਰਾਈ ਤਾਤਾ ਬਿਨ ਗੋਬਿੰਦ ਨਾ ਦਿਸੈ ਕੋਈ ਕਰਨ ਕਰਾਬ ਨ ਕਰਤਾ ਸੋਈ ਰਹਾਉ ਮਨੈ ਪਰ ਕਮਾਵੈ ਮੁਖ ਹਰ ਹਰ ਬੋਲੈ ਸੋ ਜਾਣੇ ਤੁਤ ਕਤਨ ਨਾ ਡੋਲੈ ਜਾਂ ਕਹਿ ਹਰ ਸਾ ਹਰ ਤਨ ਸੋ ਸਚ ਸਾਹ ਗੁਰਪੂਰੈ ਕਰ ਦੀਨੋ ਵਿਸਾਹ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੁ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾਂ ਨਾਮ ਭਗਤ ਦਾ ਭਗਤ ਕਹਿ ਪ੍ਰਾਣ ਅਧਾਰ ਨਾਮੋ ਧਨ ਨਾਮੋ ਵਿਵਹਾਰ ਨਾਮ ਵਡਾਈ ਜਨ ਸੋਭਾ ਪਾਈ ਕਰ ਕਿਰਪਾ ਜਿਸ ਆਪ ਦਿਵਾਈ ਰਾਉ ਨਾਮ ਭਗਤ ਕਹਿ ਸੁਖ ਸਤਾਰ ਨਾਮ ਬ੍ਰਤ ਸੋ ਭਗਤ ਪ੍ਰਵਾਨ ਹਰ ਕਾ ਨਾਮ ਜਨਕ ਪਤਾਰੇ ਸਾਧ ਸਾਧ ਜਨ ਨਾਮ ਸੁਮਾਰੇ ਕਹੁ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾਂ ਕਾ ਮਨ ਲਾ ਗੌੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਕ ਨਾਮ ਤੇ ਆਵਿਆ ਤਬ ਤੇ ਦਾਵਤ ਮਨ ਤ੍ਰਿਪਤਾਇਆ ਸੁਖ ਵਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹਤੇ ਬਲਾਈ ਰਹਾਉ ਚਰਨ ਕਮਲ ਅਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਾਜ ਸਭ ਤਾਜ ਅਨਾਥ ਏਕ ਕਰਤਾ ਨਾਨਕ ਏਕ ਸ਼ਰਨ ਆਯੋ ਉੱਚ ਸਥਾਨ ਤਬ ਸਹਿਜੇ ਪਾਇਓ ਦੁੱਖ ਦਰਦ ਪਰਮ ਪਉ ਨਸਿਆ ਕਰਨ ਹਾਰ ਨਾਨਕ ਮਨ ਵਸਿਆ ਗੌੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਪ੍ਰਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰੋ ਤਰੀਆ ਰਹਾਉ ਨੇਤਰ ਸੰਤਨ ਕਾ ਦਰਸ਼ਨ ਦੇ ਪੇਖ ਪ੍ਰਭ ਵਨਾਸੀ ਮਨ ਮੈ ਲੇਖ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਈ ਜਨਮ ਮਰਨ ਠਾਕੁਰ ਉਰ ਧਾਰ ਦੁਲਭ ਦੇ ਪਾ ਦੇਹੇ ਨਾਨਕ ਨਿਸਤਾਰ ਗੌੜੀ ਮਹੱਲਾ ਪੰਜਵਾਂ ਜਾਂ ਕੋ ਆਪਣੀ ਕਿਰਪਾ ਤਾਰੇ ਸੋ ਜਾਨ ਰਸਨਾ ਨਾਮ ਚ ਤਾਰੇ
ਸੋ ਜਨ ਰਸਨਾ ਨਾਮ ਉਚਾਰੈ ਹਰ ਬਿਸਰਤ ਸਹਿ ਸਾ ਦੁਖ ਬਿਆ ਪੈ ਸਿਮਰਤ ਨਾਮ ਭਰਮ ਭਉ ਭਾਗਿਆ ਰਹਾਉ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੈ ਜਿਸ ਜਨ ਦੁਖ ਨਿਕਟ ਨਹੀਂ ਆਵੈ ਹਰ ਕੀ ਟਹਿਲ ਕਰਤ ਜਨ ਸੋਹੈ ਜਾਂ ਕਉ ਮਾਇਆ ਗਣ ਨ ਪਉ ਹੈ ਮਨ ਤਨ ਮੁਖ ਹਰ ਬੋ ਮੁਖ ਹਾਰ ਨਾਮ ਦਿਆਲੂ ਨਾਨਕ ਤਜੀ ਅਲੀ ਅਵਰ ਜੰਜਾਲੂ ਗੌੜੀ ਮਹੱਲਾ ਪੰਜਵਾਂ ਛਾੜ ਸਿਆਨਮ ਬਹੁਚਤ ਰਾਈ ਬੋ ਗੁਰ ਪੂਰੇ ਕੀ ਟੇਕ ਟਕਾਈ ਦੁਖ ਬਿਰਸੈ ਸੁਖ ਹਰ ਗੁਣ ਗਾਇਆ ਹਰ ਗੁਣ ਗਾਈ ਗੁਰਪੂਰਾ ਭੇਟਿਆ ਵਡਭਾਗੀ ਗੁਰਪੂਰਾ ਭੇਟਿਆ ਲਿਵਲਾਈ ਰਹਾਉ ਹਰ ਕਾ ਨਾਮ ਦੀਉ ਗੁਰਮੰਤਰ ਮਿਟੇ ਵਿਸੂਰੇ ਉਤਰੀ ਚਿੰਤ ਆਨੰਦ ਪਾਏ ਗੁਰਮਿਲਤ ਕਿਰਪਾਲੂ ਕਰ ਕਿਰਪਾ ਕਾਟੇ ਜਮਜਾਲੂ ਕਉ ਨਾਨਕ ਗੁਰਪੂਰਾ ਪਾਇਆ ਤਾਂ ਤੇ ਮੋਹਰ ਨਾ ਵਿਆਪੈ ਮਾਇਆ ਗੌੜੀ ਮਹੱਲਾ ਪੰਜਵਾਂ ਰੱਖ ਲਿਆ ਗੁਰਪੂਰੇ ਆਪ ਮਨ ਮੋਕਾ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੀ ਮਖੂਜਲੋ ਵੈਂਦਰ ਵਾਰੇ ਰਾਓ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦਸਣ ਦੁੱਖ ਦੁਸ਼ਮਣ ਤੇਰੀ ਹੱਥੈ ਬੁਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਇਆਲ ਭਾਏ ਸਗਲੇ ਜੀ ਭਾਈ ਗੁਰਪੂਰੈ ਜਬ ਕਿਰਪਾ ਕਰੀ ਭਣਤ ਨਾਨਕ ਮੇਰੀ ਪੂਰੀ ਭਰੀ ਗੌੜੀ ਮਹੱਲਾ ਪੰਜਵਾਂ ਅਨਕ ਰਸਾ ਖਾਈ ਜੈਸੇ ਢੋਰ ਮੋਹ ਕੀ ਜੇਵਰੀ ਬੰਧਿਓ ਚੋਰ ਮ੍ਰਿਤਕ ਮ੍ਰਿਤਕ ਦੇਹ ਸਾਧ ਸੰਗ ਵਿਹੋਨਾ ਆਵਤ ਜਾਤ ਜੋਨੀ ਦੁੱਖ ਹੀਨ ਕੀ ਨਾ ਰਾਉ ਅਨਕ ਵਾਸਤਰ ਸੁੰਦਰ ਪਹਿਰਾਇਆ ਜਿਉਂ ਡਰਨਾ ਖੇਤ ਮਾਹੀ ਡਰਾਇਆ ਸਗਲ ਸਰੀਰ ਆਵਤ ਸਭ ਕਾਮੋ ਨੇਫਲ ਮਨੁੱਖ ਜਪੈ ਹਰ ਨਹੀਂ ਨਾਮ ਕਉ ਨਾਨਕ ਜਾਂ ਕਉ ਭਏ ਦਿਆਲਾ ਸਾਧ ਸੰਗ ਮਿਲ ਭਜੈ ਗੋਪਾਲਾ ਗੌੜੀ ਮਹੱਲਾ ਪੰਜਵਾਂ ਕਾਲ ਕਲੇਸ਼ ਗੁਰ ਸ਼ਬਦ ਨਿਵਾਰੀ ਆਵਣ ਜਾਣ ਰੱਖੇ ਗੁਰਸਾਰੀ ਸੁਖ ਸਾਰੀ ਭੈਵਨ ਸੇ ਨਿਰਪੋਹਰ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਮਲ ਦੇ ਅੰਤਰ ਧਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂੜ ਜਾਤ ਬੂਰੇ ਗੁਰ ਕਾਢੇ ਜਮ ਜਨਮ ਕੇ ਟੂਟੇ ਗਾਂਢੇ ਕਹੋ ਨਾਨਕ ਜਿਸ ਗੁਰ ਪਹਿਲਹਾਰੀ ਜਿਸ ਭੇਟ ਤਗਤ ਪਈ ਹਮਾਰੀ ਗੌੜੀ ਮਹੱਲਾ ਪੰਜਵਾਂ ਸਾਧ ਸੰਗ ਹਰ ਕੀ ਸਾਧ ਸੰਗ ਦਾ ਕੀ ਸਰਣੀ ਪਰੋ ਮਨ ਤਨ ਆਪਣਾ ਅੱਗੇ ਧਰੋ ਅੰਮ੍ਰਿਤ ਨਾਮ ਪਿਓ ਮੇਰੇ ਭਾਈ ਸਿਮਰ ਸਿਮਰ ਸਭ ਤਪਤ ਬੁਝਾਈ ਰਹਾਉ ਤਾਜ ਭਵਾਨ ਜਨ ਮਰਨ ਨਿਵਾਰੂ ਹਰ ਕੇ ਦਾਸ ਕਹੇ ਚਰਨ ਨਮਸਕਾਰੋ ਸਾਧ ਸਾਧ ਪ੍ਰਭ ਮਨੈ ਸੰਭਾਲੇ ਸੋ ਜਾਨ ਸੋ ਧਾਨ ਸੰਚ ਜੋ ਚੱਲ ਨਾਲੇ ਤਿਸੈ ਪ੍ਰਾਪਤ ਜੇ ਸੋ ਮਸਤਕ ਭਾਗ ਕਉ ਨਾਨਕ ਤਾਂ ਕੀ ਚਰਨੀ ਲਾ ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀ ਖਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਚ ਜੀ ਵਾਹੀ ਕਾਟੇ ਕਾਸ਼ਟ ਪੂਰੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਗਈ ਕਰੀ ਦਇਆ ਪੂਰ ਨੰਗਣ ਦਾਸਾ ਦੁੱਖ ਨਾਠੇ ਸੁਖ ਸਹਿਜ ਆਏ ਸਮਾਈ ਢੀਲ ਨਾ ਪਰੀ ਜਾਂ ਗੁਰ ਫੁਰਮਾਈ ਐਸ਼ ਪੁਨੀ ਪੂਰੇ ਗੁਰ ਮਿਲੇ ਨਾਨਕ ਤਾਂ ਨਾਨਕ ਤੇ ਜਨ ਸਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਭਏ ਕੀਨੀ ਪ੍ਰਭ ਦਾਤੂ ਪ੍ਰਭ ਕਿਰਪਾ ਦੇ ਪਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਜੋ ਰੋਗ ਕਾ ਬਿਨਸਾ ਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਨਾਮ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾਂ ਭਲੇ ਜਨਸ ਭਲੇ ਸੰਯੋਗ ਜਿਤ ਭੇਟੇ ਪਾਵਰਾ ਨਿਰਯੋਗ ਉਹ ਬੇਲਾ ਕਹੋ ਹਉਂ ਬਲ ਜਾਓ ਜਿਤ ਮੇਰਾ ਮਨ ਰੱਖ ਜਪੈ ਹਰ ਨਾਉ ਰਹਾਉ ਸਫਲ ਮੂਰਤ ਸਫਲ ਉਹ ਕਰੀ ਜਿਤ ਰਸਨਾ ਉਚਰੈ ਹਰ ਹਰੀ ਸਫਲ ਉਹ ਮਾਥਾ ਸੰਤ ਨਮਸਕਾਰ ਸੁ ਜਨਮ ਪੁਨੀ ਚਰਨ ਪੁਨੀਤ ਚਲੈ ਹਰ ਮਾਰਗ ਕਉ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੀ ਨਾਮ ਵਿਸ ਸਿਮਰ ਚਿੰਤਾ ਸਭ ਜਾਈ ਬਿਨ ਭਗਵੰਤ ਨਾਹੀ ਮਾਂ ਅਨ ਕੋਈ ਮਾਰੇ ਰਾਖੇ ਕੋ ਸੋਈ ਰਾਉ ਗੁਰ ਕੇ ਚਰਨ ਦੇ ਉਰ ਧਾਰੂ ਅਗਨ ਸਾਗਰ ਜਪ ਉਤਰ ਪਾਰੂ ਗੁਰਮੂਰਤ ਕਉ ਸਿਉ ਲਾਏ ਧਿਆਨ ਨੀਹਾਂ ਊਹਾਂ ਪਾਵੇ ਮਾਨ ਸਗਲ ਤਿਆਗ ਗੁਰ ਚਰ ਸਰਣੀ ਆਇਆ ਮਿਟਿਆ ਦੇਸੇ ਨਾਨਕ ਸੁਖ ਪਾਇਆ ਗੌੜੀ ਮਹੱਲਾ ਪੰਜਵਾਂ ਜਿਸ ਮਰਦ ਦੁਖ ਸਭ ਨਾ ਜਾਏ ਨਾਮ ਰਤਨ ਵਸੈ ਮਨ ਆਈ ਜਪ ਮਨ ਮੇਰੀ ਗੋਬਿੰਦ ਕੀ ਬਾਣੀ ਸਾਧੂ ਜਨ ਰਸਨ ਰਾਮ ਰਸਨ ਬਖਾਣੀ ਰਹਾਉ ਇੱਕ ਸਬਿੰਦ ਨਾਹੀ ਦੂਜਾ ਕੋਈ ਜਾਨਕੀ ਦੇਸ਼ ਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਿ ਲੇਖ ਰਵ ਰਹਿਆ ਸਰਬੱਤ ਸੁਆਮੀ ਨਾਨਕ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਭੈ ਮੈਂ ਰਚਿਓ ਸਭ ਸੰਸਾਰਾ ਇਸ ਭਉ ਨਹੀਂ ਨਾਹੀ ਜਿਸ ਨਾਮ ਆਧਾਰਾ ਭਉ ਨਾ ਵਿਆਪੈ ਤੇਰੀ ਸ਼ਰਨਾ ਜੋ ਭਾਵੇ ਸੋਈ ਕਰਨਾ ਰਹਾਉ ਸੋ ਗਾਰਖ ਮੈਂ ਆਵਣ ਜਾਣਾ ਤਿੰਨ ਸੁਖ ਪਾਇਆ ਜੋ ਪ੍ਰਭਾਣਾ ਅਗਨ ਸਾਗਰ ਮਹਾਂ ਵਿਆਪੈ ਮਾਇਆ ਸੇ ਸੀਤਲ ਜਨ ਸਤਿਗੁਰ ਪਾਇਆ ਰਾਖ ਲੀਏ ਪ੍ਰਭ ਰਾਖਣਹਾਰਾ ਕਉ ਨਾਨਕ ਕਿਆ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜਪੀਆ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਕੁਝ ਮੈਂ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਾਨ ਵਸੈ ਤਉ ਦੁਖ ਨਾ ਲਾਗੈ ਤੁਮਰੀ ਕਿਰਪਾ ਤੇ ਬ੍ਰਹਮ ਪਉ ਪਾ ਗਏ
ਪਾਰ ਬ੍ਰਹਮ ਪਰਮੇਸ਼ਰ ਗੋਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਕਰੋਂ ਅਰਦਾਸ ਆਪਣੇ ਸਤਿਗੁਰ ਪਾਸੂ ਨਾਨਕ ਨਾਮ ਜਪੇ ਮਿਲੇ ਸਚ ਰਾਸ ਗੌੜੀ ਮਹੱਲਾ ਪੰਜਵਾਂ ਕਨ ਬਿਨਾ ਜੈਸੇ ਥੂ ਤਰ ਦੁਖਾ ਨਾਮ ਬਿਹੂਨ ਸੁਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇਹ ਬੇਗਾਨੀ ਰਹਾਉ ਨਾਮ ਬਿਨਾ ਨਾਹੀ ਸਮੁਖ ਭਾਗ ਭਗਤ ਭਰਤ ਬਿਹੂਨ ਕਾਂ ਸੁਹਾਗ ਨਾਮ ਵਿਸਾਰ ਲੱਗੇ ਅਨਕ ਸੁਹਾਈ ਤਾਂ ਕਿ ਆਸ ਨਮ ਪੂਜੈ ਕਾਏ ਕਰ ਕਿਰਪਾ ਪ੍ਰਭੂ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗੌੜੀ ਮਹੱਲਾ ਪੰਜਵਾਂ ਤੂੰ ਸਮਰਾਥ ਤੂੰ ਹੈ ਮੇਰਾ ਸੁਆਮੀ ਸਭ ਕਿਛ ਤੁਮ ਤੇ ਤੂੰ ਅੰਤਰ ਜਾਮੀ ਪਾਵਰਮ ਪੂਰਨ ਜਨ ਓਟ ਤੇਰੀ ਸ਼ਰਨ ਉਦਰੈ ਜਨ ਕੋਟ ਰਹਾਉ ਜੇਤੇ ਜੀਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਕ ਹਨੇਰੇ ਜੋ ਕੁਛ ਵਰਤਿਆ ਸਭ ਤੇਰਾ ਭਾਣਾ ਹੁਕਮ ਬੁੱਝਿਆ ਸੋ ਸੱਚ ਸੁਣਾਉਣਾ ਕਰ ਕਿਰਪਾ ਦੀ ਜੈ ਪ੍ਰਵਧਾਨ ਨਾਨਕ ਸਿਮਰੈ ਨਾਮ ਨਿਧਾਨ ਗੌੜੀ ਮਹੱਲਾ ਪੰਜਵਾਂ ਤਾਂ ਕਾ ਦਰਸ ਪਾਈਆ ਵੱਡ ਭਾਗੀ ਜਾਂ ਕਿ ਰਾਮ ਨਾਮ ਲਿਵ ਲਾਗੀ ਜਾਂ ਕਿ ਹਰ ਵਸਿਆ ਮਨ ਮਾਹੀ ਤਾਂ ਕਉ ਸੁਖ ਦੁੱਖ ਸੁਪਨੇ ਪੀ ਨਾਹੀ ਰਹਾਉ ਸਰਬ ਨਿਧਾਨ ਰੱਖੇ ਜਨ ਮਾਹੀ ਜਾਂ ਤਾਂ ਕਹਿ ਸੰਗ ਗਲ ਵਿਖ ਦੁੱਖ ਪਾ ਜਾਹੀ ਜਨ ਕੀ ਮਹਿਮਾ ਕਥੀ ਨਾ ਜਾਹੀ ਪਾਵਰਮ ਮਜਨ ਰਹਿ ਸਮਾਏ ਕਰ ਕਿਰਪਾ ਪ੍ਰਭ ਬਿਨੋ ਸੁਨੀਜੈ ਦਾਸ ਕੀ ਧੂਰ ਨਾਨਕ ਕਉ ਦੀਜੈ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਵਸੇ ਮਨਿਆ ਆਈ ਭਜ ਮਨ ਮੇਰੀ ਏਕੋ ਨਾਮ ਜੀ ਤੇਰੇ ਕਿਆ ਵੈ ਕਾਮ ਰਹਾਉ ਰਹਿਣ ਜਨਸ ਗੁਣ ਗਾਓ ਅਨੰਤਾ ਗੁਰ ਪੂਰੇ ਕਾ ਨਿਰਮਲ ਮੰਤਾ ਛੂੜ ਪਾਵ ਏਕ ਟੇਕ ਰਾਖੂ ਮਹਾਂਪਦਾਰਥ ਅੰਮ੍ਰਿਤ ਰਾਖੂ ਬਿਖਮ ਸਾਗਰ ਤੇਈ ਜਾਨ ਤਰੇ ਨਾਨਕ ਜਾਂ ਕੋ ਨਦਰ ਕਰੇ ਗੌੜੀ ਮਹੱਲਾ ਪੰਜਵਾਂ ਹਿਰਦੈ ਚਰਨ ਕਮਲ ਪ੍ਰਭ ਧਾਰੇ ਪੂਰੇ ਸਤਿਗੁਰ ਮਿਲ ਨਸਤਾਰੇ ਗੁਣ ਗੋਬਿੰਦ ਗਾਵੋ ਮੇਰੇ ਪਾਈ ਗੋਬਿੰਦ ਗੁਣ ਗਾਵੋ ਮੇਰੇ ਪਾਈ ਮਲ ਸਾਧੂ ਹਰ ਨਾਮ ਤੇ ਆਈ ਰਹਾਉ ਦੁਲਭ ਦੇਹ ਹੋਈ ਪ੍ਰਵਾਣ ਸਤਿਗੁਰ ਤੇ ਮੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਪੈ ਪਰ ਮਟਾਇਆ ਜਦ ਕਰ ਦੇਖੋ ਤਤ ਰਹਿਆ ਸਮਾਈ ਨਾਨਕ ਦਾਸ ਹਰ ਕੀ ਸਰਨ ਆਈ ਭੈਰੋ ਮਹੱਲਾ ਪੰਜਵਾਂ ਗੌੜੀ ਮਹੱਲਾ ਪੰਜਵਾਂ ਗੁਰ ਜੀ ਕੇ ਦਰਸ਼ਨ ਕੌਬਲ ਜਾਉ ਜਬ ਜਬ ਜੀਵਾਂ ਸਤਿਗੁਰ ਨਾਉ ਪਾਵਰਮ ਪੂਰਨ ਗੋਬਿੰਦ ਗੁਰਦੇਵ ਕਾਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰ ਧਾਰੀ ਮਾਨ ਧਾਨ ਧਨ ਗੁਰਪ੍ਰਾਣ ਅਧਾਰੀ ਸਫਲ ਜਨਮ ਹੋਵੇ ਪ੍ਰਵਾਨ ਗੁਰਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਧੂਰ ਪਾਈਐ ਵੱਡ ਪਾਗੀ ਨਾਨਕ ਗੋਰ ਪੇਟ ਤਹਾਰ ਸਿਉਂ ਲਿਵ ਲਾਗੀ ਗੌੜੀ ਮਹੱਲਾ ਪੰਜਵਾਂ ਕਰੇ ਦੋ ਕਰਮ ਦਿਖਾਵੇ ਓਰ ਰਾਮ ਕੀ ਦਰਗਹਿ ਬਾਧਾ ਚੋਰ ਰਾਮ ਰਮੈ ਸੋਈ ਰਮਾਣਾ ਨ ਜਲ ਥਲ ਮਹੀ ਅਲਹਿ ਕਿਸਮਾਣਾ ਰਹਾਉ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੇ ਜਮਪੁਰ ਚੋ ਬਾਧਾ ਝੂਟਾ ਖਾਵੇ ਅਨਕ ਪੜਦੇ ਮੈਂ ਕਮਾਵੇ ਵਿਕਾਰ ਚਿੰਨ ਮਹਿ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਰਾਤਾ ਨਾਥ ਨਾਨਕ ਤਿਸ ਕਿਰਪਾਲ ਵਧਾਤਾ ਗੌੜੀ ਮਹੱਲਾ ਪੰਜਵਾਂ ਰਾਮ ਰੰਗ ਕਦੇ ਉਤਰ ਨਾ ਜਾਈ ਗੁਰਪੂਰਾ ਜਿਸ ਦੇ ਬੁਝਾਈ ਹਰ ਰੰਗ ਰਾਤਾ ਸੋ ਜੈ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਧਾਤਾ ਰਹਾਉ ਸੰਤਾ ਸੰਗ ਬੈਸ ਗੁਣ ਗਾਏ ਤਾਂ ਕਾ ਰੰਗ ਨਾ ਉਤਰੈ ਜਾਏ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਫੀਕੇ ਸਭ ਮਾਇਆ ਗੁਰ ਰੰਗੇ ਸੇ ਪਏ ਨਿਹਾਲ ਕਉ ਨਾਨਕ ਗੁਰ ਭਏ ਹੈ ਦਿਆਲ ਗੌੜੀ ਮਹੱਲਾ ਪੰਜਵਾਂ ਸਿਮਰਤ ਸਵਾਮੀ ਕਲਬਖ ਨਾਸੇ ਸੂਖ ਸਹਿਜ ਆਨੰਦ ਨਿਵਾਸੇ ਰਾਮ ਜਨਾ ਕਉ ਰਾਮ ਭਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਉ ਸਾਧ ਸੰਗ ਕਛ ਭਾਵਨਾ ਪਰਾਤੀ ਗੁਣ ਗੋਪਾਲ ਗਾਈਏ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਕਉ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵੈ ਜਨ ਨੀਤ ਗੌੜੀ ਮਹੱਲਾ ਪੰਜਵਾਂ ਹਰ ਚਰਨੀ ਜਾ ਕਮਲ ਲਾਗਾ ਦੁਖ ਦਰਦ ਬ੍ਰਹਮਤਾ ਕਾ ਭਾਗਾ ਹਰਿ ਧਨ ਕੋ ਵਪਾਰੀ ਪੂਰਾ ਜਿਸ ਨਵਾਜੇ ਸੋ ਜਨ ਸੂਰਾ ਰਾਉ ਜਾਂ ਕਉ ਭਏ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੁਖ ਸਹਿਜ ਅਨੰਦ ਸਾਂਤ ਅਨੰਦਾ ਜਪ ਜਪ ਜੀਵੈ ਪਰਮਾਨੰਦਾ ਨਾਮ ਰਾਸ ਸਾਧ ਸੰਗ ਖਾਟੀ ਕਉ ਨਾਨਕ ਪੁਰ ਵਪਦਾ ਕਾਟੀ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਸਭ ਮਿਟੈ ਕਲੇਸ਼ ਚਰਨ ਕਮਲ ਮਾਹੈ ਮਨ ਮੈਂ ਪ੍ਰਵੇਸ਼ ਉਚਰੋ ਰਾਮ ਨਾਮ ਲਖਬਾਰੀ ਅੰਮ੍ਰਿਤ ਰਾਸ ਪੀਵੋ ਪ੍ਰਭ ਪਿਆਰੀ ਰਹਾਉ ਸੁਖ ਸਹਿਜ ਰਾਸ ਮਹਾ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧ ਕੈ ਸੰਗ ਕਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੈ ਸਾਧ ਰਵਾਲਾ ਗੌੜੀ ਮਹੱਲਾ ਪੰਜਵਾਂ ਜਿਸ ਕਾ ਦੀਆ ਬਹਿਨੈ ਖਾਏ ਜਿਸ ਕਉ ਆਲਸ ਕਿਉਂ ਬਣੈ ਮਾਏ ਖਸਮ ਵਿਸਾਰ ਆਨ ਕੰਮ ਲਾਗੈ ਕੌੜੀ ਬਦਲੇ ਰਤਨ ਤਿਆਗੈ ਰਹਾਉ ਪ੍ਰਭੂ ਤਿਆਗ ਲਾਗ ਧਿਆਨ ਲੋਭਾ ਦਾਸ ਸਲਾਮਤ ਸਲਾਮ ਕਰਦ ਕਤ ਸੁਭ ਅੰਮ੍ਰਿਤ ਰਾਸ ਪਾਵ ਖਾਵੈ ਖਾਨ ਪਾਨ ਜਿਨ ਦੀਏ ਤਿਸੈ ਨਾ ਜਾਣੈ ਸੁਆਨ ਕਉ ਨਾਨਕ ਹਮਲੂਣ ਹਰਾਮੀ ਬਖਸ਼ ਲੇਹੋ ਪ੍ਰਭ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਪ੍ਰਭ ਕੇ ਚਰਨ ਮਨ ਮਾਹਿ ਧਿਆਨ ਸਗਲ ਤੀਰਥ ਮਜਨਿ ਇਸ਼ਨਾਨ ਹਾਰ ਦੇਨ
ਹਰ ਸਿਮਰਨ ਮੇਰੀ ਮਾਈ ਮੇਰੇ ਭਾਈ ਕੋਟ ਜਨਮ ਕੀ ਮਨ ਲੈ ਜਾਈ ਰਾਓ ਹਰ ਕੀ ਕਥਾ ਰਦਮਾਏ ਵਸਾਈ ਵਾਨ ਮਨ ਵਾਸਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪ੍ਰਵਾਨ ਜਾਂ ਕਰ ਦਿਵਸ ਭਗਵਾਨ ਕਹੋ ਨਾਨਕ ਸਹੀ ਜਨ ਤਾਂ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਤੂਰੇ ਗੌੜੀ ਮਹੱਲਾ ਪੰਜਵਾਂ ਖਾਂਦਾ ਪਹਿਨਦਾ ਮੁਕਰ ਪਾਏ ਦੇਸ ਨੋ ਜੋਹੇ ਦੂਤ ਧਰਮ ਰਾਏ ਦੇਸ ਸਿਉਂ ਬੇਮੁਖ ਜਿਨ ਜੀਓ ਪਿੰਡ ਦੀਨਾ ਕੋਟ ਜਨਮ ਭਰਮੈ ਬਹੁ ਜੂਨਾ ਰਹਾਉ ਸਾਕਤ ਕੀ ਐਸੀ ਹੈ ਰੀਤ ਸੋ ਜੋ ਕਿਛ ਕਰੈ ਸਗਲ ਵਿਪਰੀਤ ਰਾ ਜੀਓ ਪ੍ਰਾਣ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨ ਹੈ ਵਿਸਾਰਿਆ ਬਧੇ ਵਿਕਾਰ ਲਿਖੇ ਬਹੁ ਕਾਗਰ ਨਾਨਕ ਉਧਰ ਕਿਰਪਾ ਸੁਖ ਸਾਗਰੁ ਪਾਪ ਬ੍ਰਹਮ ਤਿਲ ਸਰਣਾਈ ਬੰਧਨ ਕਾਟ ਤਰੇ ਹਰਨਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਆਪਣੇ ਲੋਭ ਕਹੋ ਕਿਨੋ ਮੀਤ ਸਗਲ ਮਨੋਰਥ ਮੁਕਤ ਬਾਦ ਦੀਤ ਐਸਾ ਮੀਤ ਕਰੋ ਸਭ ਕੋਏ ਜਾਂ ਤੇ ਬਿਰਥਾ ਕੋਈ ਨਾ ਹੋਏ ਰਹਾਉ ਸਪਨੇ ਸੁਆਇਰ ਦਿਲ ਧਾਰਿਆ ਦੁਖ ਦਰਦ ਰੋਗ ਸਗਲ ਵਧਾਰਿਆ ਰਸਨਾ ਕੀਤੀ ਬੋਲਤ ਰਾਮ ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾਂ ਕੋਟ ਬਿਘਨ ਹਿਰੇਖਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਾਸ ਅੰਮ੍ਰਿਤ ਗੁਣ ਗਾ ਜਾਸ ਜਪ ਹਾਰ ਚਰਨ ਮਿੱਟੀ ਖੁਦਾਸ ਰਹਾਉ ਸਗਲ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕਹਿ ਹਿਰਦੇ ਬਸੇ ਭਗਵਾਨ ਅਕੌਖਦ ਮੰਤਰ ਤੰਤ ਸਭ ਸ਼ਾਰੂ ਕਰਨੇ ਹਾਰ ਦੇ ਮੈਂ ਤਾਰੂ ਤਾਜ ਸਭ ਭਰਮ ਭਜੂ ਪਾਵ ਰਹਮ ਕਹੋ ਨਾਨਕ ਅਟਾਲੇ ਧਰਮ ਗੌੜੀ ਮਹੱਲਾ ਪੰਜਵਾਂ ਕਰ ਕਿਰਪਾ ਭੇਟੇ ਗੁਰ ਸੋਈ ਤੇ ਸ ਬਾਲ ਰੋਗ ਨਾ ਵਿਆਪੈ ਕੋਈ ਰਾਮ ਰਮਣ ਰਤਨ ਪੈਸਾ ਗਰ ਸਰਨ ਸੂਰ ਫਾਰੀ ਜਮਕਾ ਕਰ ਰਹਾਉ ਸਤਿਗੁਰ ਮੰਤਰ ਦੀ ਉਹ ਹਰ ਨਾਮ ਹੀ ਆਸਰ ਪੂਰਨ ਸਭ ਪਹਿ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭਏ ਸਹਾਈ ਮਾਨ ਮੋਹ ਖੋਏ ਗੁਰ ਭਰਮ ਵੇਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਵੇਖੈ ਵੇਖੈ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ ਰਾਮ ਨਾਮ ਚਧਾਰੀ ਤੇਰੇ ਦਾਸ ਕਹੋ ਤੁਸੀਂ ਵਡਿਆਈ ਮਾਇਆ ਮਗਨ ਨਰਕ ਲੈ ਜਾਈ

ਪੂਰਨ ਸਭ ਕਾਮ ਵਡਭਾਗੀ ਹਰ ਕੀਰਤਨ ਗਾਈਐ ਪਾਵ ਰਮ ਤੂੰ ਦੇਹ ਤਾ ਪਾਈਏ ਰਾਉ ਹਰ ਕੇ ਚਰਨ ਹਿਰਦੈ ਵਧਾਰ ਭਵ ਸਾਗਰ ਜਲ ਉਤਰੈ ਪਾਰੂ ਸਾਧੂ ਸੰਗ ਕਰਹੋਂ ਸਭ ਕੋਇ ਸਦਾ ਕਲਿਆਣ ਫਿਰ ਦੁਖ ਨਾ ਹੋਏ ਪ੍ਰੇਮ ਭਗਤ ਬਾਜ ਗੁਣੀ ਨਿਧਾਨ ਨਾਨਕ ਦਰਗਹਿ ਪਾਈਐ ਮਾਨ ਗੌੜੀ ਮਹੱਲਾ ਪੰਜਵਾਂ ਜਲ ਥਲ ਮਹੀਅਲ ਪੂਰਨ ਹਰ ਮੀਤ ਬ੍ਰਹਮ ਬਿਨਸੇ ਗਾਏ ਗੁਣ ਨੀਤ ਉਠਤ ਬੈਠਤ ਹਰ ਸੰਗ ਪਹਿਰੂਆ ਜਾਂ ਕੈ ਸਿਮਰਨ ਜਮ ਨਹੀਂ ਡਰੂਆ ਰਾਉ ਚਰਨ ਕਮਲ ਪ੍ਰਭ ਹਿਰਦੈ ਨਿਵਾਸ ਸਗਲ ਦੁਖਾ ਹੋਇਆ ਨਾਸੁ ਆਸਾ ਮਾਨ ਤਾਨ ਤਨ ਏਕ ਸਾਚੇ ਸਾਖੀ ਮਨ ਮੈਂ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਸਾ ਰਾਖੇ ਦੇਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮਜਨ ਕਰ ਸੁੱਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਉ ਹਰ ਕੇ ਚਰਨ ਹਿਰਦੈ ਮਹਿ ਬਸੈ ਜਨਮ ਜਨਮ ਕੇ ਕਿਲ ਵਿਖਨ ਸੈ ਸਾਧ ਸੰਗ ਕੀਰਤਨ ਫਲ ਪਾਇਆ ਜਮਕਾ ਮਾਰਗ ਦ੍ਰਿਟਨਾ ਆਇਆ ਮਨ ਵਿਚ ਕ੍ਰਮ ਗੋਬਿੰਦ ਆਧਾਰ ਤਾਂ ਤੇ ਛੁਟਿਓ ਬਿਖ ਸੰਸਾਰ ਕਰ ਕਿਰਪਾ ਪ੍ਰਭ ਕਿਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾਂ ਪਉ ਸਰਣਾਈ ਜਨ ਹਰ ਰਾਜਾ ਤੇ ਮਾਨ ਤਾਨ ਸ਼ੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨਾਮ ਬਸਾਹੀ ਡਰਬ ਡਰਪਦ ਬਾ ਜਨਮ ਬਹੁਤ ਜਾਹੀ ਰਾਉ ਜਾਂ ਕਿਰੇ ਦੇ ਬਸਿਓ ਹਰ ਨਾਮ ਸਗਲ ਮਨੁਰਥ ਦਾ ਕੇ ਪੂਰਨ ਕਾਮ ਜਨਮ ਜਰਾ ਮਿਰਤ ਜਸ ਵਾਸ ਸੋ ਸਮਰਤ ਸਿਮਰ ਸਾਸ ਗਿਰਾਸ ਮੀਤ ਸਾਜਨ ਸਖਾ ਪ੍ਰਵਈ ਕਉ ਨਾਮ ਸਵਾਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਵਾਂ ਬਾਹਰ ਰੱਖ ਹਿਰਦੈ ਸੰਭਾਲ ਘਰ ਆਈ ਗੋਬਿੰਦਲਾ ਨਾਲ ਹਰ ਹਰ ਨਾਮ ਬੰਧਨ ਨਿਤ ਕਹਿ ਸੰਤਨ ਕੈ ਸੰਗ ਮੰਤਨ ਰਾਤਾ ਰਾਮ ਕੈ ਰੰਗ ਰਹਾਉ ਗੁਰ ਪ੍ਰਸਾਦੀ ਸਾਗਰ ਧਰੇ ਆ ਜਨਮ ਮਰਨ ਜਨਮ ਕੇ ਗਿਲ ਵਿਖ ਸਭ ਹੇਰੇ ਆ ਸੁਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੈ ਮਹਿ ਜਾਪ ਨਾਨਕ ਪ੍ਰਭ ਵੇਖ ਜੀ ਵੈ ਪ੍ਰਤਾਪ ਗੌੜੀ ਮਹੱਲਾ ਪੰਜਵਾਂ ਇਹ ਧਨ ਇਹ ਧਨ ਇਹ ਥਾਨ ਗੋਬਿੰਦ ਗੁਣ ਗਾਈ ਕੁਸਲ ਨਾਮ ਪ੍ਰਭ ਆਪ ਵਸਾਈ ਰਹਾਉ ਤੇ ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ ਕੋਟ ਆਨੰਦ ਜੈ ਹਰ ਗੁਣ ਗਾਈ ਹਰ ਵਿਸਰਿਆ ਦੁੱਖ ਰੋਕਣੇ ਰੇ ਪ੍ਰਭ ਸੇਵਾ ਜਮ ਲੱਗੇ ਨਾ ਨੇਰੇ ਸੋਟ ਪਾਗੀ ਨਿਚਲ ਥਾਨ ਜੈ ਜਪੀਐ ਪ੍ਰਭ ਕੇਵਲ ਨਾਮ ਜੈ ਗਾਈਏ ਤਾਂ ਨਿਰਮਲ ਮੇਰਾ ਨਾਨਕ ਕਾਉ ਜੈ ਜਾਈਏ ਤੇ ਨਾਲ ਮੇਰਾ ਸਵਾਮੀ ਨਾਨਕ ਕੋ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਜੋ ਠਾਕੁਰ ਗੋਬਿੰਦ ਗਾਏ ਧਿਆਵੇ ਪੜਿਆ ਅਨਪੜਿਆ ਪਰਮਗਤ ਪਾਵੇ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੇ ਝੂਠਾ ਤਨ ਮਾਲ ਰਾਉ ਰੂਪਵੰਤ ਪੈ ਚਤੁਰ ਸਿਆਣਾ ਜਨ ਜਾਨ ਮਾਨਿਆ ਪ੍ਰਭ ਕਾ ਪਾਣਾ ਜਗ ਮੈਂ ਆਇਆ ਸੁਪ੍ਰਵਾਨ ਘਟ ਘਟ ਸਵਾਮੀ ਆਪਣਾ ਸਵਾਮੀ ਜਾਣ ਕਹੋ ਨਾਨਕ ਜਾਣ ਕੇ ਪੂਰਨ ਕਰਮ ਭਾਗ ਹਰ ਚਰਨੀ ਤਾ ਕਮਲ ਲਾ ਗੌੜੀ ਮਹੱਲਾ ਪੰਜਵਾਂ ਹਰ ਕੇ ਦਾਸ ਥਿਉ ਸਾਖਤ ਨਹੀਂ ਸੰਗ ਉਹ ਵਿਖਈ ਉਸ ਰਾਮ ਕੋ ਰੰਗ ਰਾਉ ਮਾਨਿਆ ਸਵਾਰ ਜੈਸੇ ਤੁਰੇ ਸ਼ਿੰਗਾਰੀ ਜਿਉਂ ਕਾ ਪੁਰਖ ਵਿਚਾਰੇ ਨਾਰੀ ਬੈਲ ਕਉ ਨੇਤਰਾ ਪਾਏ ਦੁਹਾਵੇ ਗਊ ਚਾਰ ਸਿੰਘ ਪਾਸੇ ਪਾਵੇ ਗਾਡਰ ਲਈ ਕਾਮ ਤਿੰਨ ਕਰ ਪੂੰਜੀ ਸੌਦੇ ਕੋ ਧਾਵੇ ਬਿਨ ਪੂੰਜੀ ਨਾਨਕ ਰਾਮ ਨਾਮ ਜਪਚੀਤ ਸਿਮਰ ਸਵਾਮੀ ਹਰਸਾ ਮੀਤ ਗੌੜੀ ਮਹੱਲਾ ਪੰਜਵਾਂ ਸਾ ਮਾਤ ਨੇ ਚਲ ਕਹੀ ਅਤ ਧੀਰ ਰਾਮ ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਬਸਾ ਹਿਰਦੈ ਕਰੇ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਉ ਸੋ ਧਾਨ ਨਿਰਮਲ ਜਿਤ ਉਪਜੈ ਨਚ ਪਾਪੂ ਰਾਮ ਰੰਗ ਨਿਰਮਲ ਪ੍ਰਤਾਪੂ ਸਾਧ ਸੰਗ ਮਿਟਤ ਜਾਤ ਵਿਕਾਰੂ ਸਭ ਤੇ ਊਚ ਇਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚੈ ਸਾਦਰਵਾਲ ਗੌੜੀ ਮਹੱਲਾ ਪੰਜਵਾਂ ਸਭ ਐਸੀ ਪ੍ਰੀਤ ਕਰੋ ਮਾਨ ਐਤੀ ਐਸੀ ਪ੍ਰੀਤ ਗੋਬਿੰਦ ਸਾਹਿਬ ਲਾਗੀ ਮੇਲ ਲਏ ਪੂਰਨ ਵਡਭਾਗੀ ਰਹਾਉ ਭਰਤਾ ਵੇਖ ਵਿਖਸਿਆ ਜੋ ਨਾਰੀ ਤੋਂ ਹਾਰ ਜਾਨ ਜੀਵੈ ਨਾਮ ਰਾਰੀ ਪੂਤ ਵੇਖ ਜਿਉ ਜੀਵਤ ਮਾਤਾ ਪੋਤਾ ਪੋਤ ਪੋਤ ਭਗਤ ਓਤ ਪੋਤ ਜਨ ਹਰਸ ਰਾਤਾ ਲੋਭੀ ਆਨੰਦ ਕਰੇ ਵੇਖ ਧਨਾ ਜਾਨ ਚਰਨ ਕਮਲ ਸਿਉ ਲਾਗੋ ਮਨ ਬਿਸਰ ਰਾਹੀਂ ਇੱਕ ਤਲ ਦਾ ਤਾਰ ਨਾਨਕ ਕੇ ਪ੍ਰਭ ਪ੍ਰਾਣ ਆਧਾਰ ਗੌੜੀ ਮਹੱਲਾ ਪੰਜਵਾਂ ਰਾਮ ਰਸਾਇਣ ਜੋ ਜਨ ਕੀ ਦੇ ਚਰਨ ਕਮਲ ਪ੍ਰੇਮ ਭਗਤੀ ਵਿਧਿ ਰਹਾਉ ਆਨੰਦ ਰਸਾਦੀ ਸਹਿ ਸੰਸਾਰ ਨਾਮ ਬਿਨਾ ਆਨੇ ਫਲ ਸੰਸਾਰ ਅੰਧ ਗੁਪਤੇ ਕੰਡ ਕਾਢੇ ਆਪ ਗੁਣ ਗੋਬਿੰਦ ਆਚਾਰਿਆ ਪ੍ਰਤਾਪ ਵਾਣ ਤ੍ਰੈਣ ਤ੍ਰਿ ਪਵਣ ਪੂਰਨ ਗੋਪਾਲ ਬ੍ਰਹਮ ਪਸਾਰ ਜੀ ਸੰਗ ਦਇਆਲੂ ਕਉ ਨਾਨਕ ਸਾ ਕਥਨੀ ਸਾਰੂ ਮਾਨ ਲੀਤ

ਫਿਰ ਵਿਖ ਗਾਈ ਕਉ ਨਾਨਕ ਕਹਾਂ ਪੈ ਪਾਈ, ਆਪਣੇ ਸੇਵਕੀ ਪੈ ਆਪ ਪੈਜ ਰਖਾਈ। ਗੌੜੀ ਮਹੱਲਾ ਪੰਜਵਾਂ। ਆਪਣੇ ਸੇਵਕ ਕਉ ਆਪ ਸਹਾਈ, ਨਿਤ ਪ੍ਰਤ ਬਾਰੇ ਬਾਪ ਜੈਸੇ ਮਾਈ। ਪ੍ਰਭ ਕੀ ਸ਼ਰਨ ਉਭਰੇ ਮੇਰੇ, ਉਭਰੇ ਸਭ ਕੋਏ ਨ ਕਰਨ ਕਰਾਵਨ, ਹਾਰ ਪੂਰਨ ਸੋਏ ਰਹਾਉ। ਆਪ ਮਨ ਵਸਿਆ ਕਰਨੇ ਹਾਰਾ, ਪੈ ਬਿਨ ਸਹਿ ਆਤਮ ਸੁਖ ਸਾਰਾ, ਕਰ ਕਿਰਪਾ ਆਪਣੇ ਜਾਨ ਰਾਖੇ। ਜਨਮ ਜਨਮ ਕੇ ਗਿਲ ਵਿਖਲਾ ਥੇ, ਕਹਿਣ ਨਾ ਜਾਏ ਪ੍ਰਭ ਕੀ ਵਡਿਆਈ। ਨਾਨਕ ਦਾਸ ਸਦਾ ਸਰਣਾਈ। ਗੌੜੀ ਮਹੱਲ ਰਾਗ ਗੌੜੀ ਚੇਤੀ ਮਹੱਲਾ ਪੰਜ। ਦੋ ਪਦੇ ਇੱਕੋ ਅੰਕਾਰ ਸਤਿ ਗੁਰ ਪ੍ਰਸਾਦ ਰਾਮ ਕੋ ਬਲ ਪੂਰਨ ਪਾਈ, ਦਾਤੇ ਵਿਰਸਾ ਕੋਈ ਨਾ ਬਿਆ ਪੈ ਗਾਈ ਗਾਰ ਕਮਾਈ। ਤਾਂ ਤੇ ਬਿਰਸਾ ਨਾ ਬਿਆ ਪੈ ਕਾਈ ਰਹਾਉ। ਜੋ ਜੋ ਜਿਤਵੈ ਦਾਸ ਹਰ ਮਾਈ, ਸੋ ਸੁਖ ਕਰਤਾ ਬਾ ਆਪ ਕਰਾਈ। ਨਿੰਦਕ ਕੀ ਪ੍ਰਭ ਪਤ ਗਵਾਈ, ਨਾਨਕ ਹਾਰ ਗੁਣ ਨਿਰਭਉ ਭਾਗਾ ਗਾਈ। ਗੌੜੀ ਮਹੱਲਾ ਪੰਜਵਾਂ। ਭੋਜ ਬਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਲੇ ਵੰਗਰੀਆ ਨਹਾਉ। ਸਰਵਣ ਨਾ ਸੁਰੰਤ ਨੈਣ ਸੁੰਦਰ ਨਹੀਂ ਬੈ ਨਹੀਂ ਆਰਤ, ਦੁਆਰ ਰਟਤ ਬਿੰਗਰੀਆ। ਦੀਨਾ ਨਾਥ ਅਨਾਥ ਕਰਣਾ ਮੈਂ, ਸਾਗਰ ਸਾਜਨ ਮੀਤ ਪਿਲਾ। ਮਹਿ ਤਰੀਆ ਚਰਨ ਕਵਲ ਹਿਰਦੈ ਕਹਿ ਨਾਨਕ, ਪੈ ਸਾਗਰ ਸੰਤ ਪਾਰ ਉਤਰੀਆ। ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੈ ਗੁਸਾਈ ਮੀਤਲਾ ਤੂੰ ਸੰਗ ਮਾਰੇ ਵਾਸ ਜੀਓ। ਰਹਾਉ ਤੂੰ ਜੀਵਨ ਕੜੀ ਨਾ ਕਰੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ ਜੀ। ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਹਾਰ ਜੀ। ਹਸਤ ਲੰਬਨ ਦੇਹ ਪ੍ਰਭ ਗਰਤੋ ਗੁਦਰ ਗੋਪਾਲ, ਮੋਹਿ ਨਿਰਗੁਣ ਮਤ ਹੋਰੀਆ ਤੂੰ ਸਦ ਹੀ ਦੀਨ ਦਿਆਲ। ਕਿਆ ਸੁਖ ਤੇਰੇ ਸੰਭਲਾ ਕਵਨ ਪਿਧੀ ਵਿਚਾਰ, ਸਰਨ ਸਮਾਈ ਦਾਸ ਹਿਤ ਉੱਚੇ ਅਗਮਾ ਪਾਰ। ਸਗਲ ਪਦਾਰਥ ਰਾਸ਼ਟਰ ਦੇ ਸਿੱਧ, ਨਾਮ ਮਹਾਰਸ ਮਾਹੀ ਸੋ ਪ੍ਰਸੰਨ ਪੈ ਕੇ ਸਵਾ, ਤੇ ਜਾਨ ਹਰ ਕੇ ਹਰ ਗੁਣ ਗਾਏ। ਮਾਤ ਪਿਤਾ ਸੁਧ ਬੰਧ ਪਉ ਤੂੰ ਮੇਰੇ ਪ੍ਰਾਣ ਆਧਾਰ, ਸਾਧ ਸੰਗ ਨਾਨਕ ਭਜੇ ਵੇਖੇ ਤਰਿਆ ਸੰਸਾਰ। ਗੌੜੀ ਬੈਰਾਗਣ ਹੋਏ ਕੇ ਸ਼ੰਤ ਕੇ ਘਰ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ, ਕੋਈ ਰਾਮ ਪਿਆਰੂ ਗਾਵੈ ਸਰਵ ਕਲਿਆਣ ਸਹਿਮਨ ਆਵੇ।

ਵਰਲੇ ਕਾਹੂ ਇੱਕ ਲਭ ਲਾਗੇ, ਜਿਨ ਹਰ ਪਾਏ ਆਸੇ ਵਡਭਾਗੀ, ਬ੍ਰਹਮਾਦਿਕ ਸੰਕਾਦਿਕ ਜਾ ਹੈ, ਜੋਗੀ ਜਤੀ ਸਧਾਰਿਆ ਹੈ, ਜਿਸੈ ਪ੍ਰਾਪਤ ਸੋ ਹਰ ਗੁਣ, ਗਾਹੇ ਤਾਂ ਕੀ ਸ਼ਰਨ, ਜਿਨ ਬਿਸਰਤ ਨਾਹੀ, ਵਡਭਾਗੀ ਹਰ ਸੰਤ ਮਿਲਾਹੀ, ਜਨਮ ਮਰਨ ਤੇ ਮੂਲੇ ਨਾਹੀ, ਕਰ ਕਿਰਪਾ ਮਿਲ ਪ੍ਰੀਤਮ ਪਿਆਰੇ, ਬਿਨੋ ਸੁਨੋ ਪ੍ਰਭੂ ਚ ਪਾਰੀ, ਨਾਨਕ ਮਾਗਤ ਨਾਮ ਅਧਾਰੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਵਨ ਪਾ, ਗੌਣ ਪ੍ਰਾਣ ਪਾਤ ਮਿਲੋ ਮੇਰੀ ਮਾਈ, ਰਹਾਉ ਰੂਪਹੀਨ ਬੁੱਧ ਬਲਹੀਨੀ, ਮੋਹਿ ਪ੍ਰਦੇਸ਼ਨ ਦੂਰ ਤੇ ਆਈ, ਨਾਹਨ ਧਰਬ ਨ ਜੁਬਨ ਮਾਤੀ, ਮੋਹਿ ਨਾਥ ਕੀ ਕਰਹੁਣ ਸੁਮਾਈ, ਖੋਜਦ ਖੋਜਦ ਪਈ ਬੈਰਾਗਣ, ਪ੍ਰਭ ਦਰਸ਼ਨ ਕਹੋ ਫਿਰ ਦਸਾਈ। ਜੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬਜਾਈ, ਗੌੜੀ ਮਹੱਲਾ ਪੰਜਵਾਂ, ਪ੍ਰਭ ਮਿਲਵੇ ਕਉ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹਿ ਕਰੋ ਬੇਨਤੀ, ਕਉ ਸੰਤ ਮਿਲੇ ਵਡਭਾਗੀ, ਰਹਾਉ ਮਨ ਅਰਪੋ ਧਨ ਰੱਖੋ, ਮਨ ਰੱਖ ਅਰਪੋ ਧਨ ਰੱਖੋ ਆ ਗਏ, ਮਨ ਕੀ ਮਤ ਮੋਹਿ ਸਗਲ।

ਭੇਟਿਓ ਪੁਰਖ ਰਸ ਕੇ ਬਹਿਰਾਗੀ ਮਿਟਿਓ ਨੇਰ ਮਿਰਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾਂ ਨਿਕ ਸਰੇ ਪੰਖੀ ਸਿਮਰ ਹਰ ਪਾਂਖ ਮਿਲ ਸਾਧੂ ਚਰਨ ਗਹੁ ਪੂਰਨ ਨਾਮ ਰਤਨ ਹੀ ਹਰੇ ਸੰਗਰਾ ਕਰਾਉ ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਖ ਜਤ ਤੀਖਣ ਮੋਹ ਕੀ ਫਾਸ ਕਟਨ ਹਾਰ ਜਗਤ ਗੁਰੂ ਗੋਬਿੰਦ ਚਰਨ ਕਮਲ ਤਾਂ ਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤ ਮਦੀਨਾ ਨਾਥ ਸੁਨੋ ਅਰਦਾਸ ਕਰ ਗਿਆ ਲਿਹੋ ਨਾਨਕ ਗੌਣ ਕੇ ਸਵਾਮੀ ਜੀਓ ਪਿੰਡ ਸਾਹਿਬ ਤੁਮਰੀ ਦਾਸ ਗੌੜੀ ਮਹੱਲਾ ਪੰਜਵਾਂ ਹਰ ਵੇਖਣ ਕਉ ਸਿਮਰਤ ਮਨ ਮੇਰਾ ਆਸ ਤੇ ਆਸੀ ਜਿਤ ਬੋਧਨ ਰਹਿਣੀ ਕੋਈ ਹੈ ਕੋਈ ਸੰਤ ਮਿਲਾਵੈ ਨੇਰਾ ਰਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਭਾਂਤ ਤਿਸ ਕਰੋ ਨਿਹੋਰਾ ਤੁਲਾ ਤਾਰ ਤੋਲੇ ਸੁਖ ਸਗਲੇ ਬਿਨ ਹਾਰ ਦਾਰਸ ਸਬੋਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਆਨੰਦ ਸੁਖ ਭੇਟਤ ਹਰ ਨਾਨਕ ਜਨਮ ਕਰਦਾਰਥ ਪੁਰ ਸਫਲ ਸਵੇਰਾ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਕਿਨਵਿਦ ਮਿਲੇ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿ ਸੁਖਦਾਤਾ ਮੋਇ ਮਾਰਗ ਦੇ ਬਤਾਈ ਰਾਉ ਅੰਤਰ ਲਖ ਨ ਜਾਈ ਨਥਿਆ ਵਿੱਚ ਪੜਦਾ ਹੋ ਮੈਂ ਪਾਈ ਮਾਇਆ ਮੋਹ ਸਭ ਜਗ ਸੋਇਆ ਇਹ ਪਰਮ ਕਹੋ ਕਿਉਂ ਜਾਈ ਏਕਾ ਸ਼ਬਦ ਇਕਤ ਗ੍ਰਹਿ ਵਾਸਤੇ ਮਿਲ ਬਾਤ ਨ ਕਰਦੇ ਪਾਈ ਏਕ ਵਾਸਤੇ ਬਿਨ ਪੰਚ ਦਹੇ ਲੈ ਉਹ ਵਾਸਤੇ ਅਗੋਚਰ ਠਾਈ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਗੂੰਜੀ ਗੁਰਸੋ ਪਾਈ ਅਨਕ ਉਪਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਸਰਨਾਈ ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਤ ਲਿਵ ਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨ ਭਾਈ ਮੇਰੇ ਰਾਮ ਰਾਈ ਅਨਬਿਦ ਮਿਲੇ ਗੁਸਾਈ ਸਹਿਜ ਭਇਆ ਪ੍ਰਮ ਖਿਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਐਸੋ ਪਰਚੋ ਬਾਇਓ ਕਰੀ ਕਿਰਪਾ ਦੇ ਹਾਲ ਬੀਠ ਲੈ ਸਤਿਗੁਰ ਮੁਝੇ ਦਿਖ ਬਤਾਇਓ ਰਾਉ ਜਤ ਕਦ ਦੇਖੋ ਤਾਤ ਤਦ ਤਮਹੀ ਮੋਹੇ ਵਿਸ਼ਵਾਸ ਹੋਏ ਆਇਓ ਕਹਿ ਪੈ ਕਰੋ ਅਰਦਾਸ ਬੇਨਤੀ ਜੋ ਸੁਣ ਤੋ ਹੈ ਰਗਰਾਇਓ ਲਹਿਓ ਸਹਿਸਾ ਬੰਧਨ ਗੁਰ ਤੋਰੇ ਤਾਂ ਸਦਾ ਸੋਹ ਸਹਿ ਸੁਖ ਪਾਇਓ ਹੋਣਾ ਸਾ ਸੂਈ ਫੁਨ ਹੋਸੀ ਸੁਖ ਦੁੱਖ ਕਹਾਂ ਦਿਖਾਇਓ ਗੰਢ ਬ੍ਰਹਿਮੰਡ ਕਾ ਏਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ

ਔਰ ਬਰਦਾ ਖੋਲ ਦੇਖ ਇੱਕ ਹੈ ਅਨਕ ਅਨਕ ਅਨਕ ਭਾਂਤ ਸਾ ਜੀਵ ਪ੍ਰਕਾਰ ਰਚਾਇਓ ਕਹੋ ਨਾਨਕ ਪਰਮ ਗੁਰ ਖੋਈ ਹੈ ਇਵਤ ਤੈਦਾ ਤਮ ਲਾਇਓ ਗੌੜੀ ਮਹੱਲਾ ਪੰਜਵਾਂ ਔਦ ਕਟਾ ਦਿਨ ਸਿਰ ਨਾਰੇ ਮਾਨ ਗੁਰਮਿਲ ਕਾ ਸੁਵਾਰੇ ਰਾਉ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਚੱਲ ਕੀ ਵੇ ਲਾਈਆਂ ਖਾੜ ਤਲਵਾਰ ਲਾ ਅੱਗੇ ਬਸਣ ਸੇ ਲਾਈ ਸੰਸਾਰ ਵਿਕਾਰ ਸੰਸ ਮੈਂ ਤਰੋ ਬ੍ਰਹਮ ਗਿਆਨੀ ਸਹਿ ਜਗਾਏ ਪਿਆ ਵੈ ਰਾਸ ਕਥਕ ਦਾ ਦਿਨ ਜਾਨੀ ਜਾ ਕਵਾਏ ਸੋਈ ਬਿਹਾਜ ਹਰ ਗੁਰ ਤੇ ਮਨੇ ਵਸੇਰਾ ਨਹੀਂ ਕਰ ਮਹਿਲ ਪਾਓ ਸੋ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋ ਕਹ ਕਰ ਸੰਦਨ ਕੀ ਤੂਰੇ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹਿੰਦਰ ਗੁਣ ਸਭ ਗੁਣ ਤੇਰੇ ਰਾ ਪੰਜ ਵਿਖਾਦੀ ਇੱਕ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰੇ ਹਰ ਬਹੁ ਸੰਤਾਪ ਹੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਾਂਤੀ ਛੋਡੇ ਕਤੂ ਨਾਹੀ ਇੱਕ ਵਾਰ ਸੁਣਦਾ ਕੀ ਓਟਾ ਸਾ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹੇ ਦੰਦੇ ਦੂਰ ਜੇ ਪਾਇਆ ਸੰਤੀ ਮੰਤ ਦੀ ਓ ਮੋਹੇ ਪ੍ਰੀਤ ਨਿਰਪਾ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾਂ ਬਿਖਾਦੀ ਸਹਿ ਸੁਹੇਲੀ ਬਾਣੀ ਕਹੋ ਨਾਨਕ ਮਨ ਪਾਇਆ ਪ੍ਰਗਾਸਾ ਪਾਇਆ ਬਾਂਦਰ ਬਾਣੀ ਗੌੜੀ ਮਹੱਲਾ ਪੰਜਵਾਂ ਓ ਬਨਾਸੀ ਰਾਇਆ ਨਿਰਪਉ ਸੰਗਤ ਮਾਰੇ ਬਸਦੇ ਡਰਨ ਕਹਾਂ ਤੇ ਆਇਆ ਰਹਾਓ ਇੱਕ ਮਹਿਲ ਤੂੰ ਹੋਏ ਅਫਾਰੋ ਇੱਕ ਮਹਿਲ ਨੇ ਮਾਨੋ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਰੀਬਾਨੋ ਏਕ ਮਹਿਲ ਤੂੰ ਪੰਡਿਤ ਬਕਤਾ ਏਕ ਮਹਿਲ ਖਲ ਹੋਤਾ ਏਕ ਮਹਿਲ ਤੂੰ ਸਭ ਕੁਛ ਗਰਾਜ ਏਕ ਮਹਿਲ ਕਛੂ ਨਾ ਲੇਤਾ ਕਾਠ ਕੀ ਪੁੱਤਰੀ ਕਾਂ ਕਰੇ ਵਪਰੀ ਖਿਲਾਫ ਨਿਹਾਰੋ ਜਾਨੈ ਜੈਸਾ ਭੇਕ ਕਰਾਵੇ ਬਾਜੀ ਕਰ ਉਹ ਤੈਸੋਈ ਸਾਜ ਆਨੈ ਅਨਕ ਕੋਠਰੀ ਬਹੁਤ ਭਾਂਤ ਕਰੀਆ

ਜਿਨ ਇਹ ਸਭ ਵਿਦ ਸਾਜੀ ਕੌ ਨਾਨਕ ਪਰੰਪਰ ਸਵਾਮੀ ਕੀਮਤ ਆਪਣੇ ਕਾਜੀ ਗੌੜੀ ਮਹੱਲਾ ਪੰਜਵਾਂ ਛੋੜ ਛੋੜ ਰੇ ਵਿਖਿਆ ਕੇ ਰਸੂਆ ਉਰਜ ਰਹਿਓ ਰੇ ਬਾਬਰ ਗਾਬਰ ਜਿਉ ਕਿਰਖ ਹਰਿਆਓ ਪਸ਼ੂਆ ਰਹਾਓ ਜੋ ਜਾਣੈ ਤੂੰ ਆਪਣੇ ਸੇਵਕ ਜੈ ਸੋ ਸੰਗ ਨਾ ਤੇ ਚੱਲ ਤੇਰੇ ਦਸੂਆ ਨਾਂਗੋ ਆਇਓ ਨਾਂਗ ਸਦਾਸੀ ਫੇਰ ਫਿਰਿਓ ਆਰ ਕਾਲ ਗ੍ਰਸੂਆ ਪੇਖ ਪੇਖ ਰੇ ਕੁਸੁੰਭ ਕੀ ਲੀਲਾ ਰਾਚ ਮਾਚ ਖਿਨੂ ਹਾਂ ਲਉ ਹਸੂਆ ਸੀਜ ਡੋਰ ਦਿਨ ਸਿਆਰ ਰਹਿਣੀ ਜੀ ਕੋ ਜਾ ਕਾਜ ਨ ਕਿਨੋ ਕਛੂਆ ਕਰਤ ਕਰਦੇ ਵੀ ਮਿਰਧਾਨੂ ਹਾਰਿਓ ਤੁਕ ਉਕਤੀ ਏਕ ਤਨ ਕੀ ਨਸੂਆ ਜਿਉ ਮੋਹਿਓ ਨ ਮੋਹਣੀ ਬਾਲਾ ਉਸਦੇ ਕਟੈ ਨਾਹੀ ਰੁਚ ਜਸੂਆ ਐਸਾ ਜਗ ਐਸਾ ਮੋਹਿ ਗੁਰ ਦਿਖਾਇਓ ਤਾਂ ਸਰਨ ਪਰਿਓ ਤਾਜ ਗਰ ਬਸੂਆ ਮਾਰਗ ਪ੍ਰਭ ਕੋ ਸੰਤ ਬਤਾਇਓ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਗੌੜੀ ਮਹਲਾ ਪੰਜਵਾਂ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਅਧਾਰਾ ਰਹਾਓ ਅੰਤਰ ਕਿਵੇ ਤੁਮ ਹੀ ਜਾਨੀ ਤੁਮ ਹੀ ਸੱਜਣ ਸੁਹੇਲੇ ਸਰਬ ਸੁੱਖਾਂ ਤੇ ਸੁਖਾ ਮੈਂ ਤੁਝਦੇ ਪਾਏ ਮੇਰੇ ਠਾਕੁਰ ਅਗਾਂ ਤੋਲੇ ਵਰਨ ਨ ਸਾਖੋ ਤੁਮਰੇ ਰੰਗਾ ਗੁਣ ਨਿਧਾਨ ਸੁਖ ਦਾਤੇ ਅਗਮਾ ਗੋਚਰ ਪ੍ਰਭ ਨਾਸੀ ਗੁਰ ਪੂਰੇ ਗੁਰ ਤੇ ਜਾਤੇ ਪ੍ਰਮ ਪਉ ਕਾਟ ਕੀ ਨਹ ਕੇਵਲ ਜਬ ਤੇ ਹੋ ਮੈਂ ਮਾਰੀ ਜਨਮ ਜਨਮ ਕੋ ਚੂਕੋ ਜਨਮ ਮਰਨ ਕੋ ਚੂਕੋ ਸਹਿਸਾ ਸਾਰ ਸੰਗ ਅੰਦਰ ਸਾਰੀ ਚਰਨ ਬਖਾਰ ਕਰੋ ਗੁਰ ਸੇਵਾ ਬਾਰ ਜਾਓ ਲਖ ਭਰੀਆ ਜੇ ਪ੍ਰਸਾਦ ਇਹ ਪਉ ਜਲ ਤਰਿਆ ਜਨ ਨਾਨਕ ਪ੍ਰੇ ਸੰਗ ਮੇਰੀ ਆ ਗੌੜੀ ਮਹੱਲਾ ਪੰਜਵਾਂ ਤੁਝ ਬਿਨ ਕਵਨ ਰਿਝਾਵਾ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਮਿਰਤ ਪਿਆਲ ਮਿਰਤ ਭੂ ਮੰਡਲ ਸਰਬ ਸਮਾਨ ਏਕ ਹੋਈ ਸਿਵ ਸਿਵ ਕਰਤ ਸਗਲ ਕਰ ਜੋ ਰਹੇ ਸਰਬ ਮਾਇਆ ਠਾਕੁਰਤ ਠਾਕੁਰ ਤੇਰੀ ਦੋਹੀ ਪਾਤਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤਲੋਈ ਗਿਆਨ ਧਿਆਨ ਨਾਨਕ ਵਡਿਆਈ ਮਿਲ ਸੰਤ ਤੇਰੇ ਕੈਸੇ ਅੰਗਾਲ ਗਲੋਈ ਗੌੜੀ ਮਹੱਲਾ ਪੰਜਵਾਂ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਵਨ ਕਵ ਜਨਮ ਬਹੁ ਜੋਨੀ ਪ੍ਰਮਿਆ ਬਹੁਤ ਬਹੁਤ ਦੁੱਖ ਪਾਇਆ ਤੁਮਰੀ ਕਿਰਪਾ ਦੇ ਮਾਨੁੱਖ ਦੇ ਪਾਈ ਹੈ ਦੇਹ ਦਰ ਸਰ ਰਾਇਆ ਸੋਈ ਹੋਆ ਜੋ ਤਿਸ ਪਾਣਾ ਅਵਰਨ ਕਨੀ ਕੀਤਾ ਤੁਮਰੇ ਪਾਣੇ ਬਰਮ ਮੋਹ ਮੋਹਿਆ ਜਾਗਤ ਨਾਹੀ ਸੂਤਾ ਬਿਨੋ ਸੁਨੋ ਤੁਮ ਪ੍ਰਾਣ ਪਤ ਬਿਆਰੀ ਕਿਰਪਾ ਨਿਤ ਦਿਆਲਾ ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥਾਂ ਕਾਰ ਪ੍ਰਤਪਾਲਾ ਜਿਸ ਨੂੰ ਤੁਮੈਂ ਦਿਖਾਇਓ ਦਰਸ਼ਨ ਸਾਧ ਸੰਗਤੇ ਕਹਿ ਪਾਛੈ ਕਰ ਕਿਰਪਾ ਦੂਰ ਦੇਹੁ ਸੰਤਨ ਕੀ ਸੁਖ ਨਾਨਕੇ ਬਾਂਛੈ ਗੌੜੀ ਮਹੱਲਾ ਪੰਜਵਾਂ ਹਉ ਤਾਂ ਕਹਿ ਬਲਹਾਰੀ ਜਾਂ ਕਹਿ ਕੇਵਲ ਨਾਮ ਆਧਾਰੀ ਰਹਾਓ ਮੈਂ ਮਾਤਾ ਕੀ ਬਕੇ ਤਕ ਗਰਭ ਗਨੀ ਆਏ ਜਨ ਪਾਰ ਬ੍ਰਹਮ ਰੰਗ ਰਾਤੀ ਸੁਖ ਸਹਿਜ ਆਨੰਦ ਤਿਨਾ ਸੰਗ ਉਨ ਸਮਸਰ ਵਰਨਾ ਦਾਤੀ ਜਗਤ ਉਦਾਹਰਣ ਸੇ ਹੀ ਆਏ ਜੋ ਜਨ ਦਰਸ ਪਿਆਸਾ ਉਨ ਕੀ ਸ਼ਰਨ ਪਰੇ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾਂ ਕੀ ਤਾਂ ਕਹਿ ਚਰਨ ਪਰੋ ਤਾਂ ਜੀਵਾਂ ਜਨ ਕੈ ਸੰਗ ਨਿਹਾਲਾ ਭਗਤ ਨ ਕਈ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਜਦ ਰਾਜ ਜੋ ਬਣਿਆ ਜੋ ਦਿਸੈ ਸਭ ਕੁਛ ਜਗ ਮੈਂ ਘਾਟਿਆ ਨਾਮ ਨਿਧਾਨ ਸਾਧਨ ਅਵਤਨ ਨਿਰਮਲ ਇਹ ਨਾਨਕ ਹਰ ਤਨ ਖਾਟਿਆ ਗੌੜੀ ਮਹੱਲਾ ਪੰਜਵਾਂ ਜੋਗ ਜੁਗਤ ਸੁਣ ਆਇਓ ਗੁਰ ਤੇ ਮੋਕੋ ਸਤਿਗੁਰ ਸ਼ਬਦ ਬੁਝਾਇਓ ਰਹਾਉ ਨਾਖੰਡ ਪ੍ਰਥਮੀ ਇਸ ਤਨ ਮੈਂ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਚ ਚੇਲੇ ਮਿਲ ਭਏ ਕਤਰਾ ਇਕ ਸਕੈ ਵਸ ਕੀਏ ਦਸ ਬੈਰਾਗਣ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਭਰਮ ਜਰਾਏ

0: ਸਤ ਵਿਚਾਰ ਡੰਡਾ ਕਰ ਰਾਖਿਓ, ਜੁਗਤ ਨਾ ਮਨ ਭਾਨੀ, ਐਸਾ ਜੋਗੀ ਵਡਭਾਗੀ ਭੇਟੈ, ਮਾਇਆ ਕੇ ਬੰਧਨ ਕਾਟੈ, ਸੇਵਾ ਪੂਜ ਕਰੋ ਤਿਸ ਮੂਰਤ ਕੇ, ਨਾਨਕ ਤਿਸ ਭਗ ਚਾਟੈ। ਗੌੜੀ ਮਹਲਾ ਪੰਜਵਾਂ। ਅਨੂਪ ਪਦਾਰਥ ਨਾਮ ਸੁਨੋ, ਸਗਲ ਤੇ ਆਏ ਲੈ ਮੀਤਾ, ਹਰਿ ਔਖਦ ਜਾ ਕਉ ਗੁਰ ਦੀਆ, ਤਾਂ ਕਹਿ ਨਿਰਮਲ ਚੀਤਾ ਰਹਾਉ, ਅੰਧਕਾਰ ਮਿਟਿਓ ਇਹ ਤਾਂ ਨਤੇ, ਗੋ ਗੁਰ ਦੀ ਸ਼ਬਦ ਦੀਪਕ ਪ੍ਰਗਾਸਾ, ਪਰਮ ਕੀ ਜਾਲੀ ਤਾਂ ਕੀ ਗਾਟੀ, ਜਾਂ ਕਹੋ ਸਾਧ ਸੰਗਤ ਵਿਸ਼ਵਾਸਾ, ਤਾਰੀ ਲੇ ਪਵ ਜਲ ਤਾਰੂ ਬਿਖੜਾ, ਬਹੁਤ ਸਾਧੂ ਸੰਗਾ ਪੂਰਨ ਹੋਈ, ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ, ਨਾਮ ਖਜ਼ਾਨਾ ਭਗਤੀ ਪਾਇਆ, ਮਨ ਤਾਨੂੰ ਤ੍ਰਿਪਤ ਅਗਾਈ, ਨਾਨਕ ਹਰ ਜੀਓ ਤਾਂ ਕਹੋ ਦੇਵੈ, ਜਾਂ ਕਹੋ ਹੁਕਮ ਮਨਾਈ। ਗੌੜੀ ਮਾਲਾ ਪੰਜਵਾਂ। ਦਇਆ ਮਇਆ ਕਰ ਪ੍ਰਾਨ ਪਤ ਮੋਰੇ, ਮੋਹੇ ਨਾਥ ਸ਼ਰਨ ਪ੍ਰਭਤ ਹੋਰੀ, ਅੰਧਕੂਪ ਮਹਿਆ ਦੇ ਰਾਖਾਓ, ਕਛੂ ਸਿਆਣ ਪੁਕਤ ਨਾ ਮੋਰੀ ਰਹਾਓ, ਕਰਨ ਕਰਾਵਨ ਸਭ ਕੁਛ ਤੁਮਹੀ, ਤੁਮ ਸਮਰੱਥ ਅਨਹੋਰੀ, ਤੁਮਰੀ
1: ਸੁਣ ਕੇ ਜਾਣੀ, ਸੇਵਕ ਕਰਾਵਨ ਸਭ ਕੁਛ ਤੁਮ, ਸੇਵਕ ਮੋਰੀ ਰਹਾਓ, ਕਰਨ ਕਰਾਵਨ ਸਭ ਕੁਛ ਤੁਮ ਹੀ, ਤੁਮ ਸਮਰੱਥ ਨਾਹੀ ਅਨਹੋਰੀ, ਤੁਮਰੀ ਗਤ ਮਿਤ ਤੁਮਰੀ ਜਾਨੀ, ਸੇ ਸੇਵਕ ਜਿਨ ਭਾਗ ਮਥੋਰੀ, ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ, ਓਤ ਪੋਤ ਭਗਤਨ ਸੰਗ ਜੋਰੀ, ਪ੍ਰਿਯ ਪ੍ਰਿਯ ਨਾਮ ਤੇਰਾ ਦਰਸਨ ਚਾਹੈ, ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ, ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮਹਿ ਲਾਖ ਕਰੋਰੀ, ਜਾ ਕਹੀਐ ਪ੍ਰਗਟ ਪ੍ਰਭ ਹੋਆ, ਆਂਦਨ ਕੀਰਤਨ ਰਸਨ ਰਮੋਰੀ, ਤੁਮ ਸਮਰੱਥ ਅਪਾਰ ਅਤ ਉੱਚੇ ਸੁਖਦਾਤੇ, ਪ੍ਰਭ ਪ੍ਰਾਨ ਅਧੋਰੀ, ਨਾਨਕ ਪ੍ਰਭ ਕੀ ਜੈ ਕਿਰਪਾ, ਉਨ ਸੰਤਨ ਕਹਿ ਸੰਗ ਸੰਗੋਰੀ। ਗੌੜੀ ਮਹੱਲਾ ਪੰਜਵਾਂ। ਤੁਮ

ਮੈਂ ਦੂਰ ਹੈ, ਕਹੋ ਨਾਨਕ ਸਦਾ ਹਦੂਰ ਹੈ। ਗੌੜੀ ਮਹੱਲਾ ਪੰਜਵਾਂ, ਮਨ ਧਰ ਧਰ ਬੇ ਹਰ ਨਾਮ ਨੋ, ਸਾਗਰ ਲਹਿਰ ਸੰਸਾਰ ਸੰਸਾਰ, ਗੁਰ ਬੋਹਿਤ ਪਾਰ ਗਰਾਮ ਨੋ ਰਹਾਓ। ਕਲ ਕਾਲ ਸੰਧਿਆਰੀਆ, ਗੁਰ ਗਿਆਨ ਦੀਪਕ ਉਜੀਆਰੀਆ, ਵਿਖ ਵਿਖਿਆ ਪਸਰੀਆ ਤਨੀ, ਉਬਰੇ ਜਪ ਜਪ ਹਰ ਗੁਣੀ, ਮਤਵਾਰੋ ਮਾਇਆ ਸੋਇਆ, ਗੁਰ ਭੇਟਤ ਭ੍ਰਮ ਭਉ ਖੋਇਆ। ਕਹੋ ਨਾਨਕ ਏਕ ਧਿਆਇਆ, ਘਟ ਘਟ ਨਦਰੀ ਆਇਆ। ਗੌੜੀ ਮਹੱਲਾ ਪੰਜਵਾਂ, ਦੀਵਾਨ ਹਮਾਰੋ ਤੁਹੀ ਏਕ, ਸੇਵਾ ਥਾਰੀ ਗੁਰਹੇ ਟੇਕ ਰਹਾਓ। ਅਨਿਕ ਜੁਗਤ ਨਹੀਂ ਪਾਇਆ, ਗੁਰ ਚਾਕਰ ਲੈ ਲਾਇਆ, ਮਾਰੇ ਪੰਚ ਵਿਖਾ ਦੀਆ, ਗੁਰ ਕਿਰਪਾ ਤੇ ਦਲ ਸਾਧਿਆ। ਬਸ ਸੀਸ ਵਜੋ ਮਿਲ ਏਕ ਨਾਮ, ਸੁਖ ਸਹਿਜ ਆਨੰਦ ਬਿਸਰਾਮ, ਪ੍ਰਭ ਕੇ ਚਾਕਰ ਸੇ ਭਲੇ, ਨਾਨਕ ਤਿਨ ਮੁਖ ਉਜਲੇ। ਗੌੜੀ ਮਹੱਲਾ ਪੰਜਵਾਂ, ਜੀਅਰੇ ਓਲਾ ਨਾਮ ਕਾ, ਅਵਰ ਜੇ ਕਰਨ ਕਰਾਵਨੋ, ਤਿਨ ਮਹਿ ਭਉ ਹੈ ਜਾਮ ਕਾ ਰਹਾਓ। ਅਵਰ ਜਤਨ ਨਹੀਂ ਪਾਈਐ, ਵੱਡੇ ਭਾਗ ਹਰ ਧਿਆਈਐ, ਲਾਖ ਹਿਕਮਤੀ ਜਾਣੀਐ, ਆਗੈ ਤਿਲ ਨਹੀਂ ਮਾਨੀਐ, ਅਹਮ ਬੁੱਧ ਕਰਮ।

ਨਿਧ ਜੋ ਜਾਣੇ ਹਰ ਪ੍ਰਭ ਧਨੀ ਕਿਛ ਨਾਹੀ ਤਾ ਕਹਿ ਕਮੀ ਕਰਨੇ ਹਰ ਪਛਾਣਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੇ ਗ੍ਰਹਿ ਵਸੈ ਕਹੋ ਨਾਨਕ ਤਿੰਨ ਸੰਗ ਦੁਖ ਨਸੈ ਗੌੜੀ ਮਹੱਲਾ ਪੰਜਵਾਂ।

ਰਸ ਲੈ ਜਿਤਨੋ ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਉਧਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ ਗੌੜੀ ਮਹੱਲਾ ਪੰਜਵਾਂ ਮੋਹਿ ਦਾਸਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਨਾ ਰਹਾਉ ਐਸੋ ਹੈ ਰੇ ਖਸਮ ਹਮਾਰਾ ਖਿਨ ਮੈਂ ਸਾਜ ਸਵਾਰਨ ਹਾਰਾ ਕਾਮ ਕਰੀਜੇ।

ਹੈਗਾ ਸਾਰਾ ਗੌੜੀ ਮਹੱਲਾ ਪੰਜਵਾਂ ਹੈ ਕੋਈ ਐਸਾ ਹੋ ਮੈਂ ਤੋਰੈ ਇਸ ਮਿੱਟੀ ਤੇ ਇਹ ਮਨ ਹੋਰੈ ਰਹਾਉ ਅਗਿਆਨੀ ਮਨੁੱਖ ਭਇਆ ਜੋ ਨਾਹੀ ਸੋਲੋ ਰਹਿ ਰਹਿਣ ਅੰਧਾਰੀ ਕਾਰੀਆ ਕਵਨ ਜੁਗਤ ਜਿਤ ਭੋਰੈ ਭ੍ਰਮ ਤੋਂ ਭ੍ਰਮ ਤੋਂ ਹਾਰਿਆ ਅਨੇਕ ਬਿਦ ਕਰ ਟੋਰੈ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਧ ਮੋਰੈ ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰੁਣਾ ਮਏ ਰਹਾਉ ਦੀਨ ਦਿਆਲ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਭਏ ਅਕਾਲ ਪੁਰਖ ਅਗਾਧ ਬੋਧ ਸੁੰਤ ਜਸੋ ਕੋਟ ਅਘ ਖੇ ਕਿਰਪਾ ਨਿਧ ਪ੍ਰਭ ਮਯਾ ਧਾਰ ਨਾਨਕ ਹਰ ਹਰ ਨਾਮ ਲਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨ ਜਾਤ ਅਜਾਏ ਰਹਾਉ ਏਕ ਰਹਿਣ ਕੇ ਪਾਹੁਣ ਤੋਂ ਮਿਆਏ ਬਹੁ ਜੁਗ ਆਸ ਬਧਾਏ ਗ੍ਰਹਿ ਮੰਦਰ ਸੰਪੈ ਜੋ ਦੀਸੈ ਜੋ ਤਰਵਰ ਕੀ ਛਾਏ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵਨ ਹਾਰਾ ਬਿਸਰਿਓ ਠਾਕੁਰ ਖਿਨ ਮੈਂ ਹੋਤ ਪਰਾਏ ਪਹਿਰੇ ਬਾਗਾ ਕਰ ਇਸ ਨਾਨਾ ਚੋਆ ਚੰਦਨ ਲਾਏ ਨਿਰਭਉ ਨਿਰੰਕਾਰ ਨਹੀਂ ਚੀਨਿਆ ਜਿਉ ਹਸਤੀ ਨਾ ਵਾਏ ਜੋ ਹੋਏ ਕ੍ਰਿਪਾਲਤਾ ਸਤਿਗੁਰ ਮੇਲੇ ਸਭ ਸੁਖ ਹਰ ਕੇ ਨਾਏ ਮੁਕਤ ਭਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਗੁਰ ਗੁਰ ਗੁਰ ਸਦ ਕਰੀਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਲ ਹਰੀਐ ਰਹਾਉ ਜੇਤੇ ਸਾਸ ਗਿਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ ਜੋ ਹੋਏ ਦਇਆਲ ਸਤਿਗੁਰ ਅਪਨਾਤਾ ਇਹ ਮਤ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੂਟੇ ਸਰਬ ਸੁਖਾ ਸੁਖ ਪਾਈਐ ਸੇ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਪਾਈਐ ਨਾਮ ਇਸ਼ਟ ਮੀਤ ਸੁਖ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਰਾਗ ਗੌੜੀ ਮਹੱਲਾ

ਜਿਵੇਂ ਸੁੰਦਰ ਨਾਰੀ ਅਨੇਕ ਪਰਕਾਰੀ ਪਰ ਗ੍ਰਹਿ ਬਿਕਾਰੀ ਬੁਰਾ ਭਲਾ ਨਹੀਂ ਸੁਝੀ ਹੈ ਅਨੇਕ ਬੰਧਨ ਮਾਇਆ ਪਰਮਤ ਪਰ ਮਾਇਆ ਗੁਣ ਨਿਧ ਨਾਹੀ ਗਾਇਆ ਮਨ ਬਿਖੈ ਹੀ ਮਹਿ ਲੁਝੀ ਹੈ ਜਾ ਕੋ ਰੇ ਕਿਰਪਾ ਕਰੇ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋਜਨ ਦਰ ਹਰ ਸਿਜੀ ਹੈ ਗੌੜੀ ਮਹੱਲਾ ਪੰਜਵਾਂ ਸਭੂ ਕੋ ਰਸ ਹਰ

ਉਹੀ ਰੂਚਾ ਮਨ ਉਹ ਸੁਖ ਜਾਤੋ ਸਹਿਜ ਖੇਲ ਨਦ ਖੇਲ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪਰਾਤੋ ਰਾਗ ਗੌੜੀ ਮਾਲਵਾ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਨਾਮ ਲਿਹੋ ਮੀਤਾ ਲਿਹੋ ਆਗੈ ਬਿਖਮ ਪੰਥ ਭਿਆਨ ਰਹਾਓ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸ ਹੈ ਕਾਲ ਕਰ ਸੇਵਾ ਤੂੰ ਸਾਧਕੀ ਹੋ ਕਾਟੀਐ ਜਮ ਜਾਲ ਹੋਮ ਜਗ ਤੀਰਥ ਕੀਏ ਵਿਚ ਹਉਮੈ ਬਦੇ ਵਿਕਾਰ ਨਰਕ ਸੁਰਗ ਦੋਇ ਪੁੰਚ ਨਾ ਹੋਏ ਬਹੁਰ ਬਹੁਰ ਅਵਤਾਰ ਸਿਵਪੁਰੀ ਬ੍ਰਹਮ ਇੰਦਰਪੁਰੀ ਨਹਿ

ਆਖਿਆ ਕਹੋ ਨਾਨਕ ਸੱਚ ਭਏ ਬਿਗਾਸਾ ਗੁਰ ਨਿਧਾਨ ਹਿਰਦੈ ਲੈ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾਂ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਧਰਣੀ ਰਹਾਓ ਸਾਸਤ ਸਿਮ੍ਰਿਤ ਬੇਦੀ ਚਾਰੇ ਮਹਾਂਪੁਰਖਨ ਇਉ ਕਹਿਆ ਬਿਨ ਹਰ ਭਜਨ ਨਾਹੀ ਨੇ ਸਾਰਾ ਸੂਖ ਨਾ ਕਿਨਹੂ ਲਹਿਆ ਤੀਨ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਿਰੇ ਬਿਨ ਹਰ ਭਗਤ ਕਹਾ ਥਿਤ ਪਾਵੈ ਫਿਰ ਤੋ ਪਹਿਰੇ ਪਹਿਰੇ ਅਨੇਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨਾ ਕਾਮਾ ਜਲ ਤੋ ਕਭੂ ਨ ਬੂਝਤ ਸਗਲ ਵਿਰਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਕੋ ਇਹ ਬਿਦ ਕੋ ਸਮਝਾਵੈ ਕਰਤਾ ਹੋਏ ਜਨਾਵੈ ਰਹਾਓ ਅਨਜਾਨਤ ਕਿਛ ਇਨਹੇ ਕਮਾਨੋ ਜਪ ਤਪ ਕਛੂ ਨਾ ਸਾਧਾ ਦਹ ਦਿਸ ਲੈ ਇਹ ਮਨ ਦੌਰਾਯੋ ਕਵਨ ਕਰਮ ਕਰ ਬਾਧਾ ਮਨ ਤਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹੋ ਮੇਰਾ ਭਰਮ ਮੋਹ ਕਛ ਸੂਝਸ ਨਾਹੀ ਇਹ ਪੈਖਰ ਪਏ ਪੈਰਾ ਤਬ ਇਹ ਕਹਾ ਕਮਾਵਨ ਪਰਿਆ ਜਬ ਇਹੋ ਕਛੂ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛ ਆਪੇ ਕਰਤਾ ਆਪਣੇ ਕਰਤਬ ਆਪੇ ਜਾਣੈ ਜਿਨ ਇਹ ਰਚਨ ਰਚਾਇਆ ਕਹੋ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਭਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾਂ ਹਰ ਬਿਨ ਅਵਰ ਕਿਰਿਆ ਬਿਰਥਾ ਕਿਰਿਆ ਬਿਰਥਾ ਜਪ ਤਪ ਸੰਜਮ ਕਰਮ ਕਮਾਣੇ ਇਹ ਓਰੈ ਮੂਸੇ ਰਹਾਓ ਬਰਤ ਨੇਮ ਸੰਜਮ ਮਹ ਰਹਿਤਾ ਤਿਨ ਕਾ ਆੜ ਨਾ ਪਾਇਆ ਆਗੇ ਚੱਲਣ ਔਰ ਹੈ ਭਾਈ ਊਹਾਂ ਕਾਮ ਨਾ ਆਇਆ ਤੀਰਥ ਨਾਏ ਅਰ ਧਰਨੀ ਭ੍ਰਮਤਾ ਆਗੇ ਠੌਰ ਨਾ ਪਾਵੇ ਊਹਾਂ ਕਾਮ ਨਾ ਆਵੇ ਇਹ ਵਿਦ ਉਹ ਲੋਗਨ ਹੀ ਪਤੀ ਆਵੇ ਚਤੁਰ ਵੇਦ ਮੁਖ ਬਚਨੀ ਉਚਰੈ ਆਗੇ ਮਹਲ ਨਾ ਪਾਈਐ ਬੂਝੈ ਨਾਹੀ ਏਕ ਸੁਧਾਖਰ ਉਹ ਸਗਲੀ ਝਾਕ ਚਖਾਈਐ ਨਾਨਕ ਕਹਿ ਤੋ ਇਹ ਵਿਚਾਰਾ ਜੇ ਕਮਾਵੈ ਸੋ ਪਾਰ ਗਰਾਮੀ ਗੁਰ ਸੇਵੋ ਅਰ ਨਾਮ ਤਿਆਵੋ ਤਿਆਗੋ ਮਨੋ ਗੁਮਾਨੀ ਗੌੜੀ ਮਹੱਲਾ ਪੰਜਵਾਂ ਮਾਧੋ ਹਰ ਹਰ ਹਰ ਮੁਖ ਕਹੀਐ ਹਮ ਤੇ ਕਛੂ ਨਾ ਹੋਵੇ ਸੁਆਮੀ ਜਿਉ ਰਾਖੋ ਤਿਉ ਰਹੀਐ ਰਹਾਓ ਕਿਛ ਕਿਆ ਕਿਛ ਕਰੈ ਕੇ ਕਰਨੈ ਹਾਰਾ ਕਿਆ ਇਸ ਹਾਥ ਵਿਚਾਰ

ਤਿਸ ਨਿਵਨਿਵ ਲਾਗੋ ਪਾਈ ਜੀਓ, ਪੋਥੀ ਪੰਡਿਤ ਵੇਦ ਖੋਜਨਤਾ ਜੀਓ, ਹੋਏ ਬੈਰਾਗੀ ਤੀਰਥ ਨਾਵੰਤਾ ਜੀਓ, ਗੀਤ ਨਾਦ ਕੀਰਤਨ ਗਾਵੰਤਾ ਜੀਓ, ਹਰ ਨਿਰਭਉ ਨਾਮ ਧਿਆਈ ਜੀਓ, ਭਏ ਕਿਰਪਾਲ ਸੁਆਮੀ ਮੇਰੇ ਜੀਓ, ਪਤਿਤ ਪਵਿੱਤ ਲਗ ਗੁਰ ਕੇ ਪੈਰੇ ਜੀਓ, ਭ੍ਰਮ ਭਉ ਕਾਟ ਤੀਏ ਨਿਰਵੈਰੇ ਜੀਓ, ਗੁਰਮਨ ਕੀ ਆਸ ਪੂਰਾਈ ਜੀਓ, ਜਿਨ ਨਾਉ ਪਾਇਆ ਸੋ ਧਨਵੰਤਾ ਜੀਓ, ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ, ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਓ, ਜਨ ਨਾਨਕ ਸਹਿਜ ਸਮਾਈ ਜੀਓ, ਗੌੜੀ ਮਹੱਲਾ ਪੰਜਵਾਂ ਮਾਝ ਆਓ ਹਮਾਰੇ ਰਾਮ ਪਿਆਰੇ ਜੀਓ, ਰਹਿਣ ਦਿਨਸ ਸਾਸ ਸਾਸ ਸਿਤਾਰੇ ਜੀਓ, ਸੰਤ ਦਿਓ ਸੰਦੇਸਾ ਪੈ ਚਰਨਾਰੇ ਜੀਓ, ਤੁਧ ਬਿਨ ਕਿਤ ਬਿਦ ਤਰੀਏ ਜੀਓ, ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ, ਵਣ ਤਿਣ ਤ੍ਰਿਭਵਨ ਸੁਖ ਪਰਮਾਨੰਦਾ ਜੀਓ, ਤੇਜ ਸੁਖ ਸੁਹਾਵੀ ਇਹੋ ਮਨ ਬਿਗਸੰਦਾ ਜੀਓ, ਪੇਖ ਦਰਸ਼ਨ ਇਹੋ

ਇਹ ਸੋ ਜੀਵਨ ਸੋਏ ਅੰਚਲ ਗਹਿ ਕੈ ਸਾਧਕਾ ਤਰਨਾ ਇਹ ਸੰਸਾਰ ਪਾਰ ਬ੍ਰਹਮ ਆਰਾਧੀਐ ਉਧਰੈ ਸਭ ਪਰਿਵਾਰ ਸਾਜਨ ਬੰਧ ਸੁਮਿਤ੍ਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲ ਖਜ਼ਾਨਾ ਥੇ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚੈ ਦਰ ਤੇਰੇ ਪ੍ਰਭ ਤੁਧਨੋ ਮੰਗੈ ਦਾਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਮਹੱਲਾ ਨੌਵਾਂ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀਤਾ ਤੇਰ ਅਹਿਨ ਭਾਗੋ ਰਹਾਓ ਸੁਖ ਦੁਖ ਦੋਨੋ ਸਮ ਕਰ ਜਾਣੈ ਔਰ ਮਾਨ ਅਪਮਾਨਾ ਹਰ ਸੋਗ ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਨਾ ਉਸਤ ਨਿੰਦਾ ਦੋਉ ਤਿਆਗੈ ਖੋਜੈ ਪਦ ਨਿਰਬਾਨਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ ਗੌੜੀ ਮਹੱਲਾ ਨੌਵਾਂ ਸਾਧੋ ਰਚਨਾ ਰਾਮ ਬਨਾਈ ਇੱਕ ਬਿਨਸੈ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ ਝੂਠਾ ਧਨ ਸਾਚਾ ਝੂਠਾ ਤਨ ਸਾਚਾ ਕਰ ਮਾਨਿਓ ਜਿਓ ਸੁਪਨਾ ਰਹਿ ਨਾਈ ਜੋ ਦਿਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ਗੌੜੀ ਮਹੱਲਾ ਨੌਵਾਂ ਪ੍ਰਾਣੀ ਕੋ ਹਰ ਜਸ ਮਨ ਨਹੀਂ।

ਦੇ ਆਪ ਬੰਧਾਵੇ ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹੋ ਜਗ ਦੇਖ ਤਾਸ ਉਠ ਧਾਵੈ ਭੁਗਤ ਮੁਕਤ ਕਾ ਕਾਰਨ ਸੁਆਮੀ ਮੂੜਤਾ ਹੈ ਬਿਸਰਾਵੈ ਜਨ ਨਾਨਕ ਕੋਟਨ ਮੈਂ ਕਉ ਭਜਨ ਰਾਮ ਕੋ ਪਾਵੈ ਗੌੜੀ ਮਹੱਲਾ ਨੌਵਾਂ ਸਾਧੋ ਇਹ ਮਨ ਗਹਿਓ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਯਾ ਤੇ ਥਿਰ ਨਾ ਰਹਾਈ ਰਹਾਓ ਕਠਨ ਕਰੋਧ ਘਟ ਹੀ ਕੇ ਭੀਤਰ ਜਿਹ ਸੁਧ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਸਿਓ ਕਛੂ ਨਾ ਬਸਾਈ ਜੋਗੀ ਜਤਨ ਕਰਤ ਸਭ ਹਾਰੇ ਗੁਨੀ ਰਹੇ ਗੁਣ ਗਾਈ ਜਨ ਨਾਨਕ ਹਰ ਭਏ ਦਿਆਲਾ ਤੋ ਸਭ ਬਿਦ ਬਨ ਆਈ ਗੌੜੀ ਮਹੱਲਾ ਨੌਵਾਂ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਰਹਾਓ ਪਤਿਤ ਪੁਨੀਤ ਦੀਨ ਬੰਦ ਹਰ ਸਰਨ ਤਾਹੇ ਤੁਮ ਆਵੋ ਗਜ ਕੋ ਤ੍ਰਾਸ ਮਿਟਿਓ ਜਹਿ ਸਿਮਰਤ ਤੁਮ ਕਾਹੇ ਬਿਸਰਾਵੋ ਤਜ ਅਭਿਮਾਨ ਮੋਹ ਮਾਇਆ ਪੁਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਥ ਇਹ ਨਾਨਕ ਕਹਿਤ ਮੁਕਤ ਪੰਥ ਇਹੋ ਗੁਰਮੁਖ ਹੋਏ ਤੁਮ ਪਾਵੋ ਗੌੜੀ ਮਹੱਲਾ ਨੌਵਾਂ ਮੋਖੋ ਮਾਈ ਭੂਲਿਓ ਮਨ ਸਮਝਾਵੈ ਵੇਦ ਪੁਰਾਣ ਸਾਧ ਮਗ ਸੁਨ ਕਰ ਨਿਮਖ ਨਾ ਹਰ ਗੁਣ ਗਾਵੈ ਰਹਾਓ ਦੁਰਲਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੈ ਮਾਇਆ ਮੋਹ ਮਹਾ ਸੰਕਟ ਬਨ ਤਾਸਿਓ ਰਚ ਉਪਜਾਵੈ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਸਿਓ ਨਿਹੋ ਨਾ ਲਾਵੈ ਨਾਨਕ ਮੁਕਤ ਤਾਹੇ ਤੁਮ ਮਾਨਹੋ ਜਿਹ ਕਟ ਰਾਮ ਸਮਾਵੈ ਗੌੜੀ ਮਹੱਲਾ ਨੌਵਾਂ ਸਾਧੋ ਰਾਮ ਸਰਨ ਬਿਸਰਾਮਾ ਵੇਦ ਪੁਰਾਣ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾਓ ਲੋਭ ਮੋਹ ਮਾਇਆ ਮਮਤਾ ਪੁਨ ਆਓ ਬਿਖਿਅਨ ਕੀ ਸੇਵਾ ਹਰਖ ਸੋਗ ਪਰਤੈ ਜਹਿ ਨਾਹਨ ਸੋ ਮੂਰਤ ਹੈ ਦੇਵਾ ਨਰਕ ਸੁਰਗ ਨਰਕ ਅੰਮ੍ਰਿਤ ਬਿਖ ਏ ਸਭ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾ ਕੈ ਲੋਭ ਮੋਹ ਫੁਨ ਤੈਸਾ ਦੁਖ ਸੁਖ ਏ ਬਾਧੇ ਜਹ ਨਾਹਨ ਤੇਹ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਣੀ ਗੌੜੀ ਮਹੱਲਾ ਨੌਵਾਂ ਮਨ ਰੇ ਕਹਾ ਭਯੋ ਤੈ ਬਉਰਾ ਅਹਿਨਸ ਔਦ ਘਟੈ ਨਹੀਂ ਜਾਣੈ ਅਹਿਨਸ ਔਦ ਘਟੈ ਨਹੀਂ ਜਾਣੈ ਭਯੋ ਲੋਭ ਸੰਗ ਹੌਰਾ ਰਹਾਓ ਜੋ ਤਨ ਤੈ ਅਪਨੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨਮੈ ਕਛ ਤੇਰੋ ਰੇ ਨਾਹਨ ਦੇਖੋ ਸੋਚ ਵਿਚਾਰੀ ਰਤਨ ਜਨਮ ਅਪਨੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਨੀ ਨਿਮਖ ਨਾ ਲੀਨ ਭਯੋ ਚਰਨਨ ਸਿਉ ਬਿਰਥਾ ਔਦ ਸਿਰਾਨੀ ਕਹੋ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ ਨਿਰਪੈ ਪਦ ਨਹੀਂ ਪਾਵੈ ਗੌੜੀ ਮਹੱਲਾ ਨੌਵਾਂ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਪੈ ਭੰਜਨ ਸਰਨ ਤਾਹੇ ਤੁਮ ਪਰ ਰੇ ਰਹਾਉ ਵੇਦ ਪੁਰਾਣ ਜਾਸ ਗੁਣ ਗਾਵਤ ਤਾਕੋ ਨਾਮ ਹੀ ਐ ਮੋਹ ਧਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਮਾਨਸ ਦੇਹ ਬਹੁਰ ਨਹਿ ਪਾਵੈ ਕਛੂ ਉਪਾਓ ਮੁਕਤ ਕਾ ਕਰ ਰੇ ਨਾਨਕ ਕਹਿਤ ਗਾਏ ਕਰੁਣਾ ਮੈਂ ਭਵ ਸਾਗਰ ਕਹਿ ਪਾਰ ਉਤਰ ਰੇ ਰਾਗ ਗੌੜੀ ਅਸ਼ਟਪਦੀਆ ਮਹੱਲਾ ਪਹਿਲਾ ਗੌੜੀ ਗੁਆਰੇਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਨਿਦ ਸਿੱਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਿਆ ਬਿਖਮਾਰ ਤ੍ਰਿਕੁਟੀ

ਭੋਜਨ ਪਾਓ ਹੁਕਮ ਸੰਜੋਗੀ ਨੇ ਜੇ ਘਰ ਜਾਓ ਗਰਭ ਗਤੰ ਸੁਖ ਆਤਮ ਧਿਆਨਾ ਜੋਤ ਭਈ ਜੋਤੀ ਮਹੇ ਸਮਾਨਾ ਲਿਖਤ ਮਿਟੈ ਨਹੀਂ ਸਾਵਧਨੀ ਸਾਨਾ ਕਰਤਾ ਕਰਣਾ ਕਰਤਾ ਜਾਨਾ ਨਹਿ ਪੰਡਿਤ ਨਹਿ ਚਤੁਰ ਸਿਆਨਾ ਨਹਿ ਭੂਲੋ ਨਹਿ ਭਰਮ ਭੁਲਾਨਾ ਕਥੋ ਨਾ ਕਥਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਿਜ ਸਮਾਨਾ ਗੌੜੀ ਗੁਆਰੇਰੀ ਮਹੱਲਾ ਪਹਿਲਾ ਮਨ ਕੁੰਚਰ ਕਾਇਆ ਉਧਿਆਨੈ ਗੁਰ ਅੰਕਸ ਸਚ ਸਬਦ ਨੀ ਸਾਨੈ ਰਾਜ ਦੁਆਰੈ ਸੋਭ ਸੋ ਮਾਨੈ।

ਧੰਦੇ ਲਪਟਾਏ, ਗੁਰਮੁਖ ਛੂਟਸ ਹਰ ਗੁਣ ਗਾਏ। ਜੋ ਤਨ ਵਿਧਵਾ ਪਰ ਕਉ ਦੇਈ, ਕਾਮ ਦਾਮ ਚਿਤ ਪਰਵਸ ਸੇਈ, ਬਿਨ ਫਿਰ ਤ੍ਰਿਪਤ ਨਾ ਕਭੂ ਹੋਈ। ਪੜ ਪੜ ਪੋਥੀ ਸਿਮਰਤ ਪਾਠਾ, ਵੇਦ ਪੁਰਾਣ ਪੜੈ ਸੁਣ ਥਾਟਾ, ਬਿਨ ਰਸ ਰਾਤੇ ਮਨ ਬਹੁ ਨਾਟਾ। ਜੋ ਚਾਤ੍ਰਿਕ ਜਲ

ਮਹੱਲਾ ਪਹਿਲਾ ਬੋਲੇ ਸਾਚ ਮਿਥਿਆ ਨਹੀਂ ਰਾਈ ਚੱਲੇ ਗੁਰਮੁਖ ਹੁਕਮ ਰਜਾਈ ਰਹੇ ਅਤੀਤ ਸੱਚੇ ਸਰਣਾਈ ਸੱਚ ਕਰ ਬੈਸਿਆ ਕਾਲ ਨਾ ਜੋ ਹੈ ਮਨਮੁਖ ਕਹੋ ਆਵਤ ਜਾਵਤ ਦੁਖ ਮੋਹ ਰਹਾਉ ਅਪਿਓ ਪਿਓ ਅਕਥ ਕਥ ਰਹੀ ਹੈ ਨਿਜ ਕਰ ਬੈਸ ਸਹਿਜ ਘਰ ਲਹੀ ਹੈ ਹਰ ਰਸ ਮਾਤੇ ਇਹੋ ਸੁਖ ਕਹੀ ਹੈ ਗੁਰਮਤ ਚਾਲ ਨਿਹਚਲ ਨਹੀਂ ਡੋਲੇ ਗੁਰਮਤ ਸਾਚ ਸਹਿਜ ਹਰ ਬੋਲੇ ਪੀਵੇ ਅੰਮ੍ਰਿਤ ਤਤ ਵਿਰੋਲੇ ਸਤਿਗੁਰ ਦੇਖ ਦੀਖਿਆ ਲੀਨੀ ਮਨ ਤਨ ਅਰਪਿਓ ਅੰਤਰਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮਹੰਸ ਸਚ ਜੋਤ ਅਪਾਰ ਜਹਿ ਦੇਖੋ ਤਹਿ ਏਕੰਕਾਰ ਰਹਿ ਨਿਰਾਲਮ ਏਕਾ ਸਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਚੁਕੀਆਂ ਭ੍ਰਮਣੀ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰਨਾ ਭਾਰਿਆ ਸਾਚ ਮਹਿਲ ਗੁਰ ਅਲਖ ਲਖਾਇਆ ਨਿਹਚਲ ਮਹਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਭਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਜਿਨਕੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਮ ਮਲ ਖੋਈ ਗੌੜੀ ਮਹੱਲਾ ਪਹਿਲਾ ਰਾਮ ਨਾਮ ਚਿਤ ਰਾਪੈ ਜਾਕਾ ਉਪ ਜੰਪ ਦਰਸ਼ਨ ਕੀ ਜੈ ਤਾਕਾ ਰਾਮ ਨਾ ਜਪੋ ਅਭਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਉ ਗੁਰਮਤ ਰਾਮ ਜਪੈ ਜਨ ਪੂਰਾ ਤਿਤ ਘਟ ਅਨਹਤ ਬਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕੈ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਤ ਸੁਖ ਹੋਈ ਸਰਬ ਜੀਆ ਮਹਿ ਏਕੋ ਰਵੈ ਮਨਮੁਖ ਅਹੰਕਾਰੀ ਫਿਰ ਜੁਨੀ ਪਵੈ ਸੋ ਬੂਝੈ ਜੋ ਸਤਿਗੁਰ ਪਾਏ ਹੋ ਮੈਂ ਮਾਰੇ ਗੁਰ ਸਭ ਦੇ ਪਾਏ ਅਰਧ ਉਰਧ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੈ ਗੁਰ ਮਿਲੈ ਮਨ ਮਾਨੈ ਹਮ ਪਾਪੀ ਨਿਰਗੁਣ ਕਉ ਗੁਣ ਕਰੀਐ ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ ਸੋਲਹੈ ਅਸਪਦੀਆ ਗੁਆਰੇਰੀ ਗੌੜੀ ਪੀਆ ਗੌੜੀ ਬੈਰਾਗਣ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਜਿਉ ਗਾਈ ਕੋ ਗੋਇਲੀ ਰਾਖੇ ਕਰ ਸਾਰਾ ਅਹਿਨਸ ਪਾਲੇ ਰਾਖ ਲੇ ਆਤਮ ਸੁਖ ਧਾਰਾ ਇਤ ਉਤ ਰਾਖੋ ਦੀਨ ਦਿਆਲਾ ਤਉ ਸਰਨਾਗਤ ਨਦਰ ਨਿਹਾਲਾ ਰਹਾਓ ਜਹ ਦੇਖੋ ਤਹਿ ਰਵ ਰਹੇ ਰਖ ਰਾਖਣ ਹਾਰਾ ਤੂੰ ਦਾਤਾ ਭੂਤਾ ਤੂੰ ਹੈ ਤੂੰ ਪ੍ਰਾਣ ਅਧਾਰਾ ਕਿਰਤ ਪਿਆ ਅਧ ਊਰਧੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨਸੈ ਨਾ ਅੰਧਿਆਰਾ ਜਗ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸਚ ਮੁਕਤ ਦੁਆਰਾ ਨਿਜ ਘਰ ਮਹਲ ਅਪਾਰ ਕੋ ਅਪਰੰਪਰ ਸੋਈ ਬਿਨ ਸਬਦੈ ਠਿਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਲੈ ਆਇਆ ਲੇ ਜਾਏ ਕਿਆ ਫਾਸੇ ਜਮ ਜਾਲਾ ਡੋਲ ਬੱਧਾ ਕਸ ਜੇਵਰੀ ਆਕਾਸ਼ ਪਤਾਲਾ ਗੁਰਮਤ ਨਾਮ ਨਾ ਵਿਸਰੈ ਸਹਿਜੇ ਪਤ ਪਾਈਐ ਅੰਤਰ ਸ਼ਬਦ ਨਿਧਾਨ ਹੈ ਮਿਲੇ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨਾ ਚੁਕਈ ਲਾਹਾ ਸਚ ਪਾਵੈ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਝਲੇ ਤਉ ਹੋਏ ਨਿਬੇਰਾ ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੁਟੀਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਉ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉ ਕਹੀਐ ਬਿਨ ਗੁਰ ਪੰਥ ਨਾ ਸੂਝਈ ਕਿਤ ਬਿਧ ਨਿਰਬਹੀਐ ਖੋਟੇ ਕੋ ਖਰਾ ਕਹਿ ਖਰੇ ਸਾਰ ਨਾ ਜਾਣੈ ਅੰਧੇ ਕਾ ਨਾਉ ਪਾਰ ਤੂ ਕਲੀ ਕਾਲ ਵਿਡਾਣੈ ਸੂਤੇ ਕੋ ਜਾਗਤ ਕਹਿ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹਿ ਮੂਏ ਨਹੀਂ ਰੋਤਾ ਆਵਤ ਕਹੋ ਜਾਤਾ ਕਹਿ ਜਾਤੇ ਕਹੋ ਆਇਆ ਪਰ ਕੀ ਕਹੋ ਆਪਣੀ ਕਹਿ ਆਪਣੋ ਨਹੀਂ ਪਾਇਆ ਮਿੱਠੇ ਕਹੋ ਕੌੜਾ ਕਹਿ ਕੜੂਏ ਕਹੋ ਮਿੱਠਾ ਰਾਤੇ ਕੀ ਨਿੰਦਾ ਕਰੇ ਐਸਾ ਕਲ ਮਹਿ ਡੀਠਾ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੈ ਪੋਖਰ ਨੀਰ ਵਿਰੋਲੀਐ ਮਾਖਨ ਨਹੀਂ ਰੀਸੈ
इस पद जो अर्थ आए ले सो गुरु हमारा नानक जी ने आपको सो अपर अपारा सब आपे आप वर्तदा पे परमाया गुर कृपा ते बुझिए सब ब्रह्म समाया राग गौड़ी ग्वारेरी महला तीजा स्पदिया एक वंकार सतगुर प्रसाद मन का सूतक दूजा पाओ पर में भूले आवो जाओ मन मुख सूतक कभे ना जाए जिचर शब्द ना पीजे हर कहनाए रहाओ सबो सूतक जेता मोह आकार मर मर जमे वारो वार सूतक अगन पौने पानी माहे सूतक भोजन जेता किछ खाए सूतक कर्म ना पूजा होए नाम रते मन निर्मल होए सतगुर सेविए सूतक जाए मरे ना जन्मे काल ना खाए सासत सिमरित सोद देखो कोए विण नावे को मुक्त न होए जुग चारे नाम उत्तम शब्द विचार कल मह गुरमुख उतरस पार साचा मरे ना आवे जाए नानक गुरमुख रह समाए गौड़ी महला तीजा गुरमुख सेवा प्राण अधारा हर जियो राखो हृदय उर तारा गुरमुख सोबा साच द्वारा पंडित हर पढ़ तजो विकारा गुरमुख पौजल उत्तर हो पारा रहाओ गुरमुख विचो हो मैं जाए गुरमुख मैल न लागे आए गुरमुख नाम वसै मन आए गुरमुख कर्म धर्म सच होई गुरमुख अहंकार जलाए दोई गुरमुख नाम रते सुख होई अपना मन पर बोधो बुझो सोई लोक समझावो सुने ना कोई गुरमुख समझो सदा सुख होई मन मुख डंफ बहुत चतुराई जो किच कमावे सो थाए ना पाई आवे जावे ठौर ना काई मन मुख कर्म करे बहुत अभिमाना बग ज्यो लाए बह नित ध्याना जम पकड़िया तभी पछताना बिन सतगुर सेवे मुक्त ना होई गुर प्रसादी मिले हर सोई गुरदाता युग चारे होई गुरमुख जात पत नामे वड्याई सायर की पुत्री बिदार गवाई नानक बिन नावे झूठी चतुराई गौड़ी महला तीजा इस युग का धर्म पढ़ो तुम पाई पूरे गुर सब सोझी पाई ऐथे अगे हर नाम सखाई राम पढ़ो मन करो विचार गुर प्रसादी मैल उतार रहाओ बाद विरोध ना पाया जाए मन तन फीका दूजे पाए गुर कै शब्द सच लिव लाए हों मैं मैला एव संसारा नित तीरथ ना वै ना जाए अहंकारा बिन गुर पेटे जम करे खुआरा सो जन साचा जे हों मैं मारे गुर कै शब्द पंच संघारे आप तरह सगले कुल तारे माया मोह नट बाजी पाई मान मुख अंध रहे लपटाई गुरमुख अलिपत रहे लेवलाई बहुते पेख करे पेख तारी अंतर तृष्णा फिरे अहंकारी आपना चीने बाजी हारी कापड़ पहर करे चतुराई माया मोहे अत परम उलाई बेन गुर सेवे बहुत दुख पाई नाम रते सदा बैरागी ग्रह अंतर साच लेव लागी नानक सतगुर सेवे सेवड भागी गौड़ी महला तीजा ब्रह्मा मूल वेद अभ्यासा तिस्ते उपजे देव मोह प्यासा त्रै गुण भरमे नाही निज घर वासा हम हर राखे सतगुरु मिलाया अन दिन भगत हर नाम दृढ़ाया रहाओ त्रै गुण बाणी ब्रह्म जंजाला पढ़ वाद वखाणे सिर मारे जम काला तातना चिन्हे बने पांड पराला मन मुख ज्ञान कुमारग पाए हर नाम बिसारिया बहु कर्म दृढ़ाए भवजल डूबे दूजे पाए माया का मोहताज पंडित कहावे बिख्या राता बहुत दुख पावे जम का गल जेवड़ा नित कल जम का गल जेवड़ा नित काल संतावे गुरमुख जम काल नेड़ ना आवे हमें दूजा शब्द जलावे ना मेरा ते हर गुण गावे माया दासी भगता की कार कमावे चरणी लागे ता महल पावे सद ही निर्मल सहज समावे हर कथा सुने से धन हर कथा सुने से धनवंत दिसे जुग माही तिन को सब निभे आंदेन पूज कराही सहजे गुण रवे
मार ब्रह्म सहजे गुण रवे साचे मन माही पूरे सतगुर सब सुनाया त्रै गुण मेटे चौथे चित लाया।

0: ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣਾ, ਗੁਰ ਸੇਵਾ ਫਿਰੋ ਫਿਰ ਕਾਲ ਨਾ ਖਾਏ, ਮਨਮੁਖ ਖਾਦੇ ਦੂਜੇ ਭਾਏ ਰਹਾਓ। ਗੁਰਮੁਖ ਪ੍ਰਾਣੀ ਅਪਰਾਧੀ ਸੀਧੇ, ਗੁਰ ਕੈ ਸ਼ਬਦ ਅੰਤਰ ਸਹਿਜ ਰੀਧੇ। ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧੇ, ਸਤਿਗੁਰ ਮੇਲੇ ਪ੍ਰਭ ਆਪ ਮਿਲਾਏ। ਮੇਰੇ ਪ੍ਰਭ ਸਾਚੇ ਕੈ ਮਨ ਭਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਬਿਨ ਗੁਰ ਸਾਚੇ ਭਰਮ ਭੁਲਾਏ, ਮਨਮੁਖ ਅੰਧੇ ਸਦਾ ਬਿਖ ਖਾਏ। ਜਮ ਡੰਡ ਸਹੇ ਸਦਾ ਦੁਖ ਪਾਏ, ਜਮੁਆਨਾ ਜੋ ਹੈ ਹਰ ਕੀ ਸਰਣ ਆਈ। ਹੋਮੈ ਮਾਰ ਸੱਚ ਲਿਵ ਲਾਈ, ਸਦਾ ਰਹਿ ਹਰ ਨਾਮ ਲਿਵ ਲਾਈ। ਸਤਿਗੁਰ ਸੇਵੇ ਸੇ ਜਨ ਨਿਰਮਲ ਪਵਿੱਤਾ, ਮਨ ਸਿਉ ਮਨ ਮਿਲਾਏ ਸਭ ਜਗ ਜੀਤਾ। ਇਨ ਵਿਦ ਕੁਸਲ ਤੇਰੇ ਮੇਰੇ ਨੀਤਾ, ਸਤਿਗੁਰ ਸੇਵੇ ਸੋ ਫਲ ਪਾਏ। ਹਿਰਦੈ ਨਾਮ ਵਿੱਚੋ ਆਪ ਗਵਾਏ, ਅਨਹਦ ਬਾਣੀ ਸ਼ਬਦ ਵਜਾਏ। ਸਤਿਗੁਰ ਤੇ ਕਵਨ ਕਵਨ ਤੇ ਸੀਧੋ, ਮੇਰੇ ਭਾਈ ਭਗਤੀ ਸੀਧੇ ਦਰ ਸੋਭਾ ਪਾਈ। ਨਾਨਕ ਰਾਮ ਨਾਮ ਵਡਿਆਈ, ਗੌੜੀ ਮਹੱਲਾ ਤੀਜਾ। ਤ੍ਰੈ ਗੁਣ ਵਖਾਣੈ ਭਰਮ ਨਾ ਜਾਏ, ਬੰਧਨ ਨਾ ਟੂਟੇ ਮੁਕਤ ਨਾ ਪਾਏ। ਮੁਕਤ ਦਾਤਾ ਸਤਿਗੁਰ ਜੁਗ ਮਾਹੇ, ਗੁਰਮੁਖ ਪ੍ਰਾਣੀ ਭਰਮ ਗਵਾਏ। ਸਹਿਜ ਧੁਨ ਉਪਜੈ ਹਰ ਲਿਵ ਲਾਏ, ਰਹਾਉ ਤ੍ਰੈ ਗੁਣ ਕਾਲੈ ਕੀ ਸਿਰ ਕਾਰਾ। ਨਾਮ ਨਾ ਚੇਤੇ ਉਪਾਵਣ ਹਾਰਾ, ਮਰ ਜੰਮੇ ਫਿਰ ਵਾਰੋ ਵਾਰਾ। ਅੰਧੇ ਗੁਰੂ ਤੇ ਭਰਮ ਨਾ ਜਾਈ, ਮੂਲ ਛੋੜ ਲਾਗੇ ਦੂਜੈ ਭਾਈ। ਬਿਖ ਕਾ ਮਾਤਾ ਬਿਖ ਮਾਹੇ ਸਮਾਈ, ਮਾਇਆ ਕਰ ਮੂਲ ਜੰਤਰ ਭਰਮ ਆਏ। ਹਰ ਜੀਉ ਵਿਸਰਿਆ ਦੂਜੈ ਭਾਏ, ਜਿਸ ਨਦਰ ਕਰੇ ਸੋ ਪਰਮ ਗਤ ਪਾਏ। ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪੈ ਜੇ ਕੋ ਰੱਖੈ ਛਪਾਏ। ਗਿਆਨੀ ਬੂਝੇ ਸਹਿਜ ਸੁਭਾਏ, ਗੁਰਮੁਖ ਸਾਚ ਰਹਿਆ ਲਿਵ ਲਾਏ। ਹਉਮੈ ਮਾਇਆ ਸ਼ਬਦ ਜਲਾਏ, ਮੇਰਾ ਪ੍ਰਭ ਸਾਚਾ ਮੇਲ ਮਿਲਾਏ। ਸਤਿਗੁਰ ਦਾਤਾ ਸ਼ਬਦ ਸੁਣਾਏ, ਧਾਵਤ ਰਾਖੈ ਠਾਕ ਰਹਾਏ। ਪੂਰੇ ਗੁਰ ਤੇ ਸੋਝੀ ਪਾਏ, ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ, ਤਿਸ ਬਿਨ ਦੂਜਾ ਅਵਰ ਨਾ ਕੋਈ। ਨਾਨਕ ਗੁਰਮੁਖ ਬੂਝੈ ਕੋਈ, ਗੌੜੀ ਮਹੱਲਾ ਤੀਜਾ। ਨਾਮ ਅਮੋਲਕ ਗੁਰਮੁਖ ਪਾਵੈ, ਨਾਮੋ ਸੇਵੇ ਨਾਮ ਸਹਿਜ ਸਮਾਵੈ। ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ। ਆਂਦੇ ਹਿਰਦੈ ਜਪੋ ਜਗਦੀਸਾ, ਗੁਰਮੁਖ ਪਾਵੋ ਪਰਮ ਪਦ ਸੁਖਾ। ਰਹਾਉ ਹਿਰਦੈ ਸੁਖ ਭਇਆ ਪ੍ਰਗਾਸ, ਗੁਰਮੁਖ ਗਾਵੇ ਸਚ ਗੁਣ ਤਾਸ। ਦਾਸਨ ਦਾਸ ਨਿਤ ਹੋਵੇ ਦਾਸ, ਗ੍ਰਹਿ ਕੁਟੰਬ ਮੈਂ ਸਦਾ ਉਦਾਸ। ਜੀਵਨ ਮੁਕਤ ਗੁਰਮੁਖ ਕੋ ਹੋਈ, ਪਰਮ ਪਦ ਪਾਵੈ ਸੋਈ। ਪਰਮ ਜੀਵਨ ਮੁਕਤ ਗੁਰਮੁਖੋ ਹੋਈ, ਪਰਮ ਪਦਾਰਥ ਪਾਵੈ ਸੋਈ। ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੈ ਪ੍ਰਭ ਸੋਈ। ਮੋਹ ਕੁਟੰਬ ਸਿਉ ਪ੍ਰੀਤ ਨਾ ਹੋਏ, ਜਾ ਹਿਰਦੈ ਵਸਿਆ ਸੱਚ ਸੋਏ। ਗੁਰਮੁਖ ਮਨ ਬੇਦਿਆ ਅਸਥਿਰ ਹੋਏ, ਹੁਕਮ ਪਛਾਣੈ ਬੂਝੈ ਸੱਚ ਸੋਏ। ਤੂੰ ਕਰਤਾ ਮੈਂ ਅਵਰ ਨਾ ਹੋਏ, ਤੁਝ ਸੇਵੀ ਤੁਝ ਤੇ ਪਤ ਹੋਏ। ਕਿਰਪਾ ਕਰੇ ਗਾਵਾ ਪ੍ਰਭ ਸੋਏ, ਨਾਮ ਰਤਨ ਸਭ ਜਗ ਮਹਿ ਲੋਏ। ਗੁਰਮੁਖ ਬਾਣੀ ਮੀਠੀ ਲਾਗੀ, ਅੰਤਰ ਵਿਖੈ ਅੰਦਿਨ ਲਿਵ ਲਾਗੀ। ਸਹਿਜੇ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੇ ਵੱਡ ਭਾਗੀ। ਹਉਮੈ ਮਮਤਾ ਦੁਰਮਤ ਦੁਖ ਨਾਸ, ਜਬ ਹਿਰਦੈ ਰਾਮ ਨਾਮ ਗੁਣ ਤਾਸ। ਗੁਰਮੁਖ ਬੁੱਧ ਪ੍ਰਗਤੀ ਪ੍ਰਭ ਜਾਸ, ਜਬ ਹਿਰਦੈ ਰਵਿਆ ਚਰਨ ਨਿਵਾਸ। ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ। ਹਿਰਦੈ ਸਾਚਾ ਨਾਮ ਵਸਾਏ, ਨਾਨਕ ਸਹਿਜੇ ਸਾਚ ਸਮਾਏ।
1: ਗੋੜੀ ਮਹੱਲਾ ਤੀਜਾ, ਮਨ ਹੀ ਮਨ ਸਵਾਰਿਆ ਪੈ ਸਹਿਜ, ਪੈ ਸਹਿਜ ਸੁਭਾਏ ਸੁਭਾਏ। ਹੇ ਸ਼ਬਦ ਮਨ ਰੰਗਿਆ ਲਿਵ ਲਾਏ, ਸ਼ਬਦ ਮਨ ਰੰਗਿਆ ਲਿਵ ਲਾਏ। ਨਿਜ ਘਰ ਵਸਿਆ ਪ੍ਰਭ ਕੀ ਰਜਾਏ, ਸਤਿਗੁਰ ਸੇਵੀਏ ਜਾਏ ਅਭਿਮਾਨ। ਗੋਬਿੰਦ ਪਾਈਏ ਗੁਣੀ ਨਿਧਾਨ, ਰਹਾਓ ਮਨ ਬਿਰਾਗੀ ਜਾਂ ਸ਼ਬਦ ਭੋ ਖਾਏ। ਮੇਰਾ ਪ੍ਰਭ ਨਿਰਮਲਾ ਸਾਹਿਬ ਤੈ ਰਿਹਾ ਸਮਾਏ, ਗੁਰ ਕਿਰਪਾ ਤੇ ਮਿਲੇ ਮਨਾਏ। ਹਰ ਦਾਸਨ ਕੋ ਦਾਸ ਸੁਖ ਪਾਏ, ਮੇਰਾ ਹਰ ਪ੍ਰਭ ਇਨ ਵਿਦ ਪਾਇਆ ਜਾਏ। ਹਰ ਕਿਰਪਾ ਤੇ ਰਾਮ ਗੁਣ ਗਾਏ, ਧ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੇ ਪਿਆਰ। ਧ੍ਰਿਗ ਸੇਜ ਸਿਖਾਲੀ ਕਾਮਣ ਮੋਗ ਬਾਰ, तिन सफल जन्म जिन नाम आधार त्रिग त्रिग है कटंब ग्रह कटंब जित हार प्रीत न होए सोई हमारा मीत जो हार गुण गावे सोए हर नाम बिना मैं वर्ण कोए सतगुर ते हम गत पत पाई हर नाम ते आया हर नाम ते आया दुख सगल मिटाई सदा आनंद हर नाम लिवलाई गुर मिल गए हम को शरीर शुद्ध पई होमे तृष्णा सब अगन बुझे बिनसे क्रोर खिमा ग्रह गै लई हर आपे कृपा करे नाम देवे गुरमत रतन को वेला लेवे नानक गुण गावे हर अलख पेवे एक ओंकार सतगुर प्रसाद राग गौड़ी बैरागण महला तीजा सतगुर ते जो मोह फेरे तेज बेमुख बुरे दसन अंधन वध्य मारियन फिर वेला ना नहन हर हर रखो कृपा तार सर संगत में लाए प्रभ हार हृदय हार गुण सार रहाओ से भगत हर पाव दे जो गुरमुख पाए चरण आप छोड़ सेवा करन जीवत मुए रहन जिस दा पिंड प्राण है जिसकी सिरकार हो क्यों मनो विसारिये हर किए देतार नाम मिलिए पत पाइए नाम मन मिले सुख होए सतगुर से नाम पाइए कर मिले प्रभ सोए सतगुर से जो मोह फेरे और प्रम दे ना टिकन सत समान बुझी विच दिसता पे वचन जग भरम भुलाया मुठ ओली पाए जिन्ना सतगुर पेटिया ते नेड़ना नेड़ ना पिटे माए सतगुर सेवन सो सोहने होमे मैल गवाए शबरत से निर्मले चले सतगुर पाए हर नाम हर प्रभ दाता एक तू तू आपे बख्श मिलाए जा नानक नागति जो पावे तिवे चलाए राग गोड़ी पूरी महला चौथा कर हले ओंकार सतगुर प्रसाद कर हले मन परदेसिया क्यों मिलिए हर माए गुर भाग पूरे पाया घर मिलिया प्यारा आए मन कर हला सतगुर पुरख त्याए रहाओ मन कर हला विचारिया हर राम नाम ते आए जिथे लेखा मंगिए हर आपे ले चढ़ाए मन कर हला हथ निर्मला मन लागी हमे पाए पर तक फिर कर नाल प्यारा विचड़ चोटा खाए मन कर